0: ਪਾਉਂਦਾ, ਗੱਲਾਂ ਬਾਤਾਂ ਤੇ ਜਾਣਕਾਰੀਆਂ ਨਾਲ ਤੁਹਾਡੇ ਮਨ ਪਾਉਂਦਾ। ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ ਸੁਣ ਰਹੇ ਹੋ ਗੁਰਜੀਤ ਕੌਰ ਸੂਰੀ ਦੇ ਨਾਲ 5:30 AM ਤੇ। ਆਪਣੇ ਬਿਜ਼ਨਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਾਲ ਕਰੋ 416-627-3111 416-627-3111।
1: ਭਾਜੀ ਚੰਗੀ ਲੋਕੇਸ਼ਨ ਤੇ ਵਧੀਆ ਜਾ ਕਰ, ਮੇਰੇ ਬਜਟ ਚ ਮਿਲ ਸਕਦਾ ਹੈ।
2: ਉਹ ਛੋਟੇ ਵੀਰ, ਰਿਐਲਟਰ ਜਸਪ੍ਰੀਤ ਜ਼ੋਰੀ ਤੇਰੀ ਹਰ ਖੁਆਇਸ਼ ਕਰੂਗਾ ਪੂਰੀ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਜਾਂ ਪ੍ਰਾਪਰਟੀ ਚ ਇਨਵੈਸਟ ਕਰਕੇ ਵਧੀਆ ਮੁਨਾਫਾ ਕਮਾਉਣ ਲਈ ਐਗਜ਼ੀਕਿਊਟਿਵ ਰਿਐਲਿਟੀ ਐਸਟੇਟ ਸਰਵਿਸਿਜ਼ ਲਿਮਿਟਿਡ ਦੇ ਕਾਬਿਲ ਤੇ ਇਮਾਨਦਾਰ ਰਿਐਲਟਰ ਜਸਪ੍ਰੀਤ ਜ਼ੋਰੀ ਅੱਜ ਹੀ ਕਾਲ ਕਰੋ 647-992-93-77 647-992-93-77 ਜਸਪ੍ਰੀਤ ਜ਼ੋਰੀ।
4: ਪੰਜਾਬੀ ਸੱਭਿਆਚਾਰ ਦੇ ਹਰੇਕ ਰੰਗ ਨਾਲ ਜੁੜੀਆਂ ਚੀਜ਼ਾਂ ਖਰੀਦਣ ਲਈ ਬ੍ਰੈਂਪਟਨ ਦੀ ਮਸ਼ਹੂਰ ਲੋਕੇਸ਼ਨ ਮਾਝਾ ਮਾਲਵਾ ਦੁਆਬਾ ਸਟੋਰ, ਜਿੱਥੇ ਪੰਜਾਬੀ ਪਹਿਰਾਵੇ ਨਾਲ ਸੰਬੰਧਿਤ ਪੱਗਾਂ, ਚਾਦਰੇ, ਕੁੜਤੇ, ਫੁਲਕਾਰੀਆਂ, ਪਰਾਂਦੇ, ਚੁੰਨੀਆਂ ਤੇ ਹੋਰ ਵਿਆਹਾਂ ਤੇ ਖੁਸ਼ੀ ਦੇ ਮੌਕਿਆਂ ਤੇ ਵਰਤਿਆ ਜਾਣ ਵਾਲਾ ਸਮਾਨ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸਜਾਵਟੀ ਸਮਾਨ ਦੀ ਬੇਸ਼ੁਮਾਰ ਵਰਾਇਟੀ, ਧਾਰਮਿਕ ਚਿੰਨ, ਬਾਬਾ ਜੀ ਦੇ ਰੁਮਾਲੇ ਤੇ ਹੋਰ ਬਹੁਤ ਕੁਝ ਤੁਹਾਨੂੰ ਮਿਲੇਗਾ ਸਿਰਫ ਇੱਕੋ ਛੱਤ ਥੱਲੇ। ਮਾਝਾ ਮਾਲਵਾ ਦੁਆਬਾ ਸਟੋਰ, ਯੂਰ ਓਨ ਪੰਜਾਬੀ ਕਲਚਰ ਐਂਡ ਸਿੱਖਿਜ਼ਮ ਸਟੋਰ। ਕਾਲ 905-799-9400
5: at 30 Melanie Drive, Unit 10 and 11, Brampton.

0: $10,000 life insurance coverage plan sirf $19 to. For Super Visa, Visitor Insurance, DFSA, RRSP and RESP, call Gurjeet Suri at 416-627-3111.
1: ਓ ਹੈਲੋ ਹੈਲੋ ਗੱਲ ਸੁਣ ਓ ਆਹ ਇੰਨੇ ਸਾਰੇ ਕਾਰਡ ਕਿਹਦੇ ਇਕੱਠੇ ਕਰੀ ਜਾਣਾ ਓਏ
2: ਓ ਯਾਰ ਇੰਸ਼ੋਰੈਂਸ ਵਾਲਿਆਂ ਦੇ ਕਾਰਡ ਨੇ
1: ਓ ਇੰਨਾ ਖੱਜਲ ਹੋਣ ਦੀ ਲੋੜ ਨਹੀਂ ਸਾਰੇ ਕਾਰਡ ਛੱਡ ਤੇ

0: ਅੱਜ ਮੇਰੇ ਬੇਟੇ ਦੀ ਪਹਿਲੀ ਬਰਥਡੇ ਪਾਰਟੀ ਆ, ਦਿਲ ਖੋਲ ਕੇ ਖਰਚਾ ਕੀਤਾ ਆ।
1: ਬਹੁਤ ਵਧੀਆ ਯਾਰ, ਪਰ ਇੱਕ ਗੱਲ ਦੱਸ, ਤੂੰ ਆਪਣੇ ਬੱਚੇ ਦੀ RESP ਕਰਵਾਈ ਆ?
0: ਨਹੀਂ ਤਾਂ।
1: ਓ ਭਾਈ, RESP ਤੁਹਾਡੇ ਬੱਚੇ ਦੀ ਸੁਰੱਖਿਅਤ ਭਵਿੱਖ ਦੀ ਚਾਬੀ ਆ। ਅੱਜ ਹੀ ਆਲ ਕਾਇਨ ਇੰਸ਼ੋਰੈਂਸ ਤੋਂ ਗੁਰਜੀਤ ਸੂਰੀ ਨੂੰ ਕਾਲ ਕਰਕੇ RESP ਕਰਵਾ। ਇਹਨਾਂ ਕੋਲ ਕ੍ਰਿਟੀਕਲ ਡਿਸੇਬਿਲਿਟੀ ਤੇ ਸਟੂਡੈਂਟ ਇੰਸ਼ੋਰੈਂਸ ਦੇ ਬੈਸਟ ਪਲਾਨ।

ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਮੇਰੇ ਨਾਲ ਜਾਣੀ ਕਿ ਗੁਰਜੀਤ ਕੌਰ ਸੁਰੀ ਦੇ ਨਾਲ, ਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਤੇ ਵੈਰੀ ਵੈਰੀ ਗੁੱਡ ਈਵਨਿੰਗ ਜੀ। ਤੁਸੀਂ ਕੋਈ ਸਟੂਡੀਓ 'ਚ ਗੱਲਬਾਤ ਕਰਨੀ ਹੈ, ਕੋਈ ਕਮਿਊਨਿਟੀ ਨਿਊਜ਼ ਸਾਂਝੀ ਕਰਨੀ ਆ, ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ ਤਾਂ ਸਟੂਡੀਓ ਦਾ ਨੰਬਰ 905-600-3337-9053 3337 ਤੇ ਤੁਸੀਂ ਸਾਂਝ ਪਾ ਸਕਦੇ ਆ। ਪ੍ਰੋਗਰਾਮ ਦੇ ਦੌਰਾਨ ਕੋਈ ਮੈਸੇਜ ਭੇਜਣਾ, ਰੈਗੂਲਰ ਮੈਸੇਜ ਜਾਂ ਵਟਸਐਪ ਮੈਸੇਜ ਤੇ ਨੰਬਰ 416-627-3111 416-627-3111। ਗੀਤ ਸੁਣਿਆ ਤੁਸੀਂ ਹੁਣੇ ਹੁਣੇ ਸਿੱਧੂ ਮੂਸੇਵਾਲੇ ਦਾ, 29 ਮਈ 2022। ਇਸ ਦਿਨ ਨੂੰ ਭੁੱਲਣਾ ਜਿਹੜਾ ਹੈਗਾ ਥੋੜ੍ਹਾ ਜਿਹਾ ਹਾਰਡ ਹੈਗਾ ਕਿ ਜਦੋਂ ਇੱਕ ਮਾਂ ਦਾ ਪੁੱਤ ਜਿਹਨੂੰ ਮਾਰ ਦਿੱਤਾ ਗਿਆ, ਕਿੰਨਾ ਦੇਖ ਲਓ ਵੀ ਔਖਾ ਜਿਹੜਾ ਹੈਗਾ ਟਾਈਮ ਪੇਰੈਂਟਸ ਦੇ ਲਈ ਨਾ ਬਹੁਤ ਹਾਰਡ ਹੁੰਦਾ ਹੈਗਾ। ਗੀਤ ਮੈਂ ਤਾਂ ਲਗਾਇਆ, ਵੈਸੇ ਫਾਦਰਸ ਡੇ ਵੀ ਆ ਰਿਹਾ ਹੈਗਾ ਅਤੇ ਚਲੋ ਆਪਾਂ ਉਹਨਾਂ ਨੂੰ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕਰ ਰਹੇ ਹੈਗੇ ਹਾਂ। ਅਤੇ ਫਾਦਰਸ ਡੇ ਜਿਹੜਾ ਆ ਰਿਹਾ ਹੈਗਾ ਉਹ ਆ ਰਿਹਾ 21 ਜੂਨ ਨੂੰ। ਅੱਜ ਮੈਨੂੰ ਇੱਕ ਕਾਲ ਆਈ, ਕਾਲ ਕੀ ਆਈ ਹੈਗੀ ਹੈ ਕਿ ਉਹਨਾਂ ਦੀ ਬੇਟੀ ਨੇ ਜਿਹੜਾ ਸੁਸਾਈਡ ਕਰ ਲਿਆ। 17 ਸਾਲ ਦੀ ਉਮਰ ਸੀ, ਗ੍ਰੇਡ 12 ਸੀ, ਯੂਨੀਵਰਸਿਟੀਜ਼ ਦੇ ਵਿੱਚ ਇਨਰੋਲਮੈਂਟ ਕੀਤੀਆਂ ਹੋਈਆਂ ਸੀ ਕਿ ਸਪਤੰਬਰ ਤੋਂ ਯੂਨੀਵਰਸਿਟੀ ਉਹਨੇ ਸਟਾਰਟ ਕਰਨੀ ਸੀ। ਬਹੁਤ ਹਾਰਡ ਹੈਗਾ, ਬਹੁਤ ਹਾਰਡ ਟਾਈਮ ਹੈਗਾ ਪੇਰੈਂਟਸ ਦੇ ਲਈ। ਅੱਜ ਆਪਾਂ ਪ੍ਰੋਗਰਾਮ ਦੇ ਦੌਰਾਨ ਜਿਹੜੀ ਗੱਲਬਾਤ ਕਰਨੀ ਆ ਨਾ, ਥੋੜ੍ਹੀ ਜਿਹੀ ਇਸੇ ਹੀ ਰਿਲੇਸ਼ਨ ਨੂੰ ਲੈ ਕੇ ਬੱਚਿਆਂ ਦੀ, ਪੇਰੈਂਟਸ ਦੀ ਜਿਹੜੀ ਹੈਗੀ ਹੈ ਗੱਲਬਾਤ ਜਿਹੜੀ ਸਾਡੀ ਮੇਨ ਰਹੂਗੀ। ਅਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਆਉਣਗੇ ਸਰਦਾਰਡੇ, ਪ੍ਰੋਗਰਾਮ ਦੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ, ਉਹ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨਗੇ। ਅਤੇ ਗੱਲ ਕਰੀਏ ਜੇ ਗੋਲਡ ਦੀ ਪ੍ਰਾਈਜ਼ ਦੀ, ਗੋਲਡ ਦੀ ਪ੍ਰਾਈਜ਼ ਜਿਹੜੀ ਰਹੀ ਹੈਗੀ ਆ ਅਮੈਰੀਕਨ ਡਾਲਰ ਦੇ ਵਿੱਚ $4,568, ਸਿਲਵਰ ਦੀ ਪ੍ਰਾਈਜ਼ ਰਹੀ ਹੈਗੀ ਹੈ $75.41, ਇੱਕ ਕੈਨੇਡੀਅਨ ਡਾਲਰ ਦੀ ਇੰਡੀਅਨ ਕਰੰਸੀ 'ਚ ਪ੍ਰਾਈਜ਼ $68.86, ਅਤੇ ਪਾਕਿਸਤਾਨੀ ਕਰੰਸੀ ਦੇ ਵਿੱਚ ਪ੍ਰਾਈਜ਼ ਰਹੀ ਹੈਗੀ ਆ $202.02। ਅਤੇ ਅੱਜ ਦੇ ਦਿਨ ਦੀ ਗੱਲਬਾਤ ਕਰ ਲਈਏ ਵੀ ਅੱਜ ਕਾਫੀ ਸਾਰੇ ਦਿਨ ਹੈਗੇ ਆ ਜਿਨ੍ਹਾਂ ਦੇ ਵਿੱਚ ਆ ਜਾਂਦਾ ਹੈਗਾ ਕਿ ਜਿਹੜੇ ਵੈਬ ਡਿਜ਼ਾਈਨਿੰਗ ਕਰਦੇ ਆ, ਵੈਬ ਡਿਜ਼ਾਈਨਰ ਡੇ ਹੈਗਾ, ਨੈਸ਼ਨਲ ਮੈਕਰੂਨ ਡੇ ਹੈਗਾ, ਨੈਸ਼ਨਲ ਸੇਵ ਯੂਅਰ ਹੇਅਰਿੰਗ ਡੇ, ਇਹ ਬਹੁਤ ਜ਼ਰੂਰੀ ਹੈਗਾ। ਜਿਨ੍ਹਾਂ ਨੂੰ ਕਿਸੇ ਨੂੰ ਉੱਚਾ ਸੁਣਦਾ ਨਾ, ਹਾਲ ਦੇਖੀਓ ਵਿਚਾਰਿਆਂ ਦਾ ਕਿੰਨਾ ਔਖਾ ਹੁੰਦਾ ਹੈਗਾ। ਵਰਲਡ ਨੋ ਤੰਬਾਕੂ ਡੇ, ਸਿਹਤ ਲਈ ਚੰਗਾ ਨਹੀਂ ਹੈਗਾ, ਅਤੇ ਅੱਜ ਦੇ ਦਿਨ 'ਤੇ ਐਟਲੀਸਟ ਵੀ ਤੁਸੀਂ ਨਾ ਖਾਓ। ਅਤੇ ਨਾਲ ਦੀ ਨਾਲ ਵਰਲਡ ਪੈਰਟ ਡੇ ਹੈਗਾ, ਪੈਰਟ ਡੇ। ਲਾਸਟ ਟਾਈਮ ਅਸੀਂ ਘੁੰਮਣ ਗਏ ਅਤੇ ਉੱਥੇ ਜਿਹੜਾ ਸੀਗਾ, ਘੁੰਮਣ ਅਸੀਂ ਗਏ ਸੀਗੇ ਕੋਸਟਾਰੀਕਾ, ਅਤੇ ਉੱਥੇ ਨਾ ਇੱਕ ਜਗ੍ਹਾ ਜਾਂਦੇ ਹਾਂ, ਉੱਥੇ ਜੂ ਬਣਿਆ ਹੋਇਆ ਸੀਗਾ, ਅਤੇ ਉੱਥੇ ਜਿਹੜਾ ਸੀਗਾ ਕਿ ਇੱਕ ਉਹਨਾਂ ਨੇ ਤੋਤਾ ਸੀਗਾ, ਵਾਈਟ ਕਲਰ ਦਾ ਪੈਰਟ, ਅਤੇ ਹੈਲੋ ਹੈਲੋ ਹੈਲੋ ਦੀਆਂ ਆਵਾਜ਼ਾਂ ਆਉਣ, ਇੱਦਾਂ ਨਾ ਪਤਾ ਲੱਗੇ। ਅਤੇ ਉਹ ਤੋਤਾ ਜਿਹੜਾ ਬੋਲਦਾ ਸੀ, ਜਿੰਨੀ ਦੇਰ ਆਲਮੋਸਟ ਰਹੇ ਉੱਥੇ ਉਹਨੇ ਇੰਨਾ ਰੌਲਾ ਪਾਇਆ, ਹੈਲੋ ਹੈਲੋ ਹੈਲੋ ਉਹਨੂੰ ਪੂਰਾ ਸਿਖਾਇਆ ਹੋਇਆ ਸੀਗਾ। ਮੈਂ ਤਾਂ ਵੈਸੇ ਪਹਿਲੀ ਵਾਰ ਦੇਖਿਆ ਸੀ, ਇੰਡੀਆ ਦੇ ਵਿੱਚ ਵੀ ਸੀਗਾ, ਕਹਿੰਦੇ ਕਿ ਤੋਤੇ ਜਿਹੜੇ ਆ ਬਈ ਬੋਲਦੇ ਆ, ਪਰ ਉਹਦੀ ਤੋਤਾ ਜਿਹੜਾ ਸੀਗਾ ਵੀ ਬਹੁਤ ਹੀ ਸੋਹਣਾ ਵਾਈਟ ਕਲਰ ਦਾ, ਕਾਫੀ ਜਿੱਦਾਂ ਕਹਿ ਲਓ ਕਿ ਬਿੱਗ ਬਰਡ ਸੀਗਾ ਇੱਕ ਤਰ੍ਹਾਂ ਦੇ ਨਾਲ, ਅਤੇ ਬੋਲਦਾ ਵੀ ਬਹੁਤ ਸੋਹਣਾ ਸੀਗਾ। ਅਤੇ ਅੱਜ ਬਈ ਨੈਸ਼ਨਲ ਸਮਾਈਲ ਡੇ ਹੈਗਾ, ਹੱਸਦੇ ਰਹੋ, ਵੱਸਦੇ ਰਹੋ। ਅਤੇ ਨਾਲ ਦੀ ਨਾਲ ਥੋੜ੍ਹੀ ਜਿਹੀ ਗੱਲਬਾਤ ਇੰਸ਼ੋਰੈਂਸ ਦੇ ਰਿਗਾਰਡਿੰਗ ਵੀ ਕਰਨੀ ਹੈਗੀ ਹੈ ਕਿ ਬਹੁਤ ਸਾਰੀਆਂ ਕਾਲ ਆਉਂਦੀਆਂ ਹੈਗੀਆਂ ਕਿ ਜਦੋਂ ਕੁਛ ਮਿਸ ਹੈਪਨਿੰਗ ਹੋ ਜਾਂਦੀ ਹੈ ਫਿਰ ਕਾਲ ਆਉਂਦੀ ਹੈ। ਜਦੋਂ ਆਪਣੇ ਭੈਣ ਭਰਾ ਇੱਦਾਂ ਕਾਲ ਕਰਦੇ ਆ ਨਾ, ਫਿਰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ, ਤੁਸੀਂ ਉਹਨਾਂ ਦੀ ਹੈਲਪ ਵੀ ਕਰਨਾ ਚਾਹੁੰਦੇ ਆ ਪਰ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ ਕਿਉਂਕਿ ਪਤਾ ਸਭ ਨੂੰ ਹੀ ਹੈਗਾ ਆ, ਬਟ ਅਸੀਂ ਚੀਜ਼ ਨੂੰ ਅਣਗੌਲਿਆ ਕਰ ਦਿੰਦੇ ਹਾਂ। ਸਾਨੂੰ ਇੱਦਾਂ ਲੱਗਦਾ ਵੀ ਸਾਨੂੰ ਕੁਛ ਨਹੀਂ ਹੋਣਾ, ਆਲੇ ਦੁਆਲੇ ਜੋ ਕੁਛ ਹੋ ਰਿਹਾ ਹੈਗਾ। ਹੁਣ ਇਹਦੇ ਵਿੱਚ ਜਿਹੜੇ ਦੋ ਬੈਨੀਫਿਟ ਹੈਗੇ ਆ ਜਿਹੜੇ ਮੈਂ ਕਹੂੰਗੀ ਕਿ

0: ਤੇ ਨਹੀਂ ਜਾਣਾ ਤੇ ਇਨਕਮ ਸਟਾਪ ਹੋ ਜਾਣੀ ਹੈ। ਤੇ ਡਿਸੇਬਿਲਟੀ ਦੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਇੱਕ ਲੰਬਸਮ ਬੈਨੀਫਿਟ ਮਿਲਦਾ ਹੈਗਾ ਕਿ ਅਗਰ ਕੋਈ ਸੱਟ ਚੋਟ ਲੱਗ ਗਈ, ਜਿੰਨੇ ਮਹੀਨੇ ਡਾਕਟਰ ਨੇ ਰਿਕਮੈਂਡ ਕੀਤੇ ਉਨੇ ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਮੰਥਲੀ ਇਨਕਮ ਪ੍ਰੋਵਾਈਡ ਹੁੰਦੀ ਹੈ। ਡਿਜ਼ਾਈਨ ਜਦੋਂ ਤੁਸੀਂ ਪਲਾਨ ਕਰਨਾ ਉਹ ਤੁਹਾਡੀ ਚੋਇਸ ਹੈਗੀ ਆ ਕਿ ਤੁਸੀਂ ਆਪਣੇ ਆਪ ਨੂੰ ਫਸਟ ਡੇ ਤੋਂ ਕਵਰ ਕਰ ਰਹੇ ਹੋ, 30 ਡੇਜ਼ ਵੇਟਿੰਗ ਦੇ ਨਾਲ ਪਲਾਨ ਲੈ ਰਹੇ ਹੋ, 24 ਘੰਟੇ ਵਾਲੀ ਕਵਰੇਜ ਲੈ ਰਹੇ ਹੈਗੇ ਆ ਕਿ ਘਰ ਸੱਟ ਲੱਗੇ ਬਾਹਰ ਸੱਟ ਲੱਗੇ ਤੁਹਾਨੂੰ ਪੂਰਾ ਬੈਨੀਫਿਟ ਉਹਦਾ ਹੋਵੇ, ਪਲੱਸ ਇਸ ਕਵਰੇਜ ਦੇ ਨਾਲ ਨਾਲ ਇੱਕ $10,000 ਦਾ ਐਕਸੀਡੈਂਟ ਮੈਡੀਕਲ ਟ੍ਰੀਟਮੈਂਟ ਬੈਨੀਫਿਟ ਵੀ ਇਨਕਲੂਡ ਹੁੰਦਾ ਹੈਗਾ ਕਿ ਅਗਰ ਕਿਤੇ ਕੋਈ ਸੱਟ ਚੋਟ ਲੱਗ ਗਈ, ਡਾਕਟਰ ਕੋਈ ਫਿਜ਼ੀਓ ਕਾਰੀਓ ਮਸਾਜ ਐਕਸਪੈਂਸ ਸਾਰੇ ਦੇ ਸਾਰੇ ਉਹ ਵੀ 100% ਕਵਰ ਹੁੰਦੇ ਆ। ਲੋਕਲ ਜਿਹੜੇ ਡਰਾਈਵ ਕਰਦੇ ਆ 30 ਡੇਜ਼ ਵੇਟਿੰਗ ਵਾਲਾ ਪਲਾਨ ਲੈਂਦੇ ਆ ਤੇ $34 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ। ਤੇ ਨਾਲ ਦੀ ਨਾਲ ਕ੍ਰਿਟੀਕਲ ਦਾ ਬੈਨੀਫਿਟ, ਹੁਣ ਇਹਦੇ 'ਚ ਕੀ ਹੈਗਾ ਕਿ ਦੇਖੋ ਸਾਡਾ ਹੈਲਥ ਕਾਰਡ ਸਾਡੇ ਹੋਸਪਿਟਲ ਦੇ ਐਕਸਪੈਂਸ ਕਵਰ ਕਰਦਾ ਹੈਗਾ, ਬਟ ਅਗਰ ਕਿਤੇ ਕੋਈ ਕ੍ਰਿਟੀਕਲ ਇਲਨੈਸ ਹੁੰਦੀ ਆ, ਕੋਈ ਮੇਜਰ ਇਲਨੈਸ ਆ ਜਾਂਦੀ ਹੈ, ਉੱਥੇ ਸਾਨੂੰ ਲੰਬਸਮ ਅਮਾਊਂਟ ਮਿਲ ਜਾਂਦੀ ਹੈ ਜਿੰਨੇ ਦੀ ਅਸੀਂ ਕਵਰੇਜ ਲਈ ਹੈ, 50,000 ਲਿਆ, 1,00,000 ਲਿਆ ਹੈਗਾ, ਉਹ ਪੂਰੀ ਦੀ ਪੂਰੀ ਅਮਾਊਂਟ ਮਿਲ ਜਾਣੀ ਹੈ। ਤੁਹਾਡੀ ਚੋਇਸ ਹੈਗੀ ਆ ਕਿ ਉਸ ਪੈਸੇ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਕਿਸੇ ਸੈਕਿੰਡ ਡਾਕਟਰ ਦਾ ਓਪੀਨੀਅਨ ਲੈਣਾ ਹੈਗਾ, ਉੱਥੋਂ ਟ੍ਰੀਟਮੈਂਟ ਕਰਾਉਣਾ ਹੈਗਾ, ਘਰ ਦੇ ਜਿਹੜੇ ਆ ਬਿੱਲ ਬੱਤੀਆਂ, ਲੋਨ ਮੌਰਗੇਜ ਦੇਣੇ ਆ, ਆਪਣੇ ਰੈਗੂਲਰ ਐਕਸਪੈਂਸ ਕਵਰ ਕਰਨੇ ਆ, ਉਹ ਚੋਇਸ ਤੁਹਾਡੀ ਹੈਗੀ ਹੈ। ਬਟ ਮੇਕ ਸ਼ੋਰ ਕਰੋ ਕਿ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਦੋਨੋਂ ਰਿਸਕ ਜਿਹੜੇ ਹੈਗੇ ਆ ਜ਼ਰੂਰ ਕਵਰ ਹੋਣ। ਕੋਈ ਵੀ ਤੁਹਾਡਾ ਕੁਐਸਚਨ, ਤੁਸੀਂ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਵੀ ਲੈਣਾ ਚਾਹੁੰਦੇ ਹੋ ਤਾਂ ਨੰਬਰ 416-1611-4163273111 ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪੇਰੈਂਟਸ ਆ ਰਹੇ ਹਨ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਅਤੇ ਘਰ ਦੇ ਵਿੱਚ ਨਿਊ ਬੋਰਨ ਬੇਬੀ ਹੈਗਾ, ਉਹਦੇ ਲਈ RESP ਦਾ ਪਲਾਨ ਓਪਨ ਕਰਨਾ, ਆਪਣੀ ਮਨੀ ਨੂੰ ਟੈਕਸ ਫਰੀ ਬੇਸਿਸ 'ਤੇ ਗਰੋ ਕਰਨਾ, ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰਨਾ, ਹਾਈ ਇਨਕਮ ਟੈਕਸ ਬ੍ਰੈਕਿਟ ਦੇ ਵਿੱਚ ਆਉਂਦੇ ਹੋ, ਟੈਕਸ ਦੀ ਸੇਵਿੰਗ ਕਰਨੀ ਹੈ ਕਿ ਜਿਨ੍ਹਾਂ ਨੇ ਤਾਂ ਪਹਿਲੇ ਘਰ ਲੈਣੇ ਹੈ ਉਹਨਾਂ ਦੇ ਲਈ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ, ਅਤੇ ਜਿਨ੍ਹਾਂ ਨੇ ਘਰ ਲੈ ਲਏ ਹੈਗੇ ਆ ਫਿਰ RESP ਬਹੁਤ ਵਧੀਆ ਟੂਲ ਹੈਗਾ ਕਿ ਉਹਦਾ ਤੁਸੀਂ ਮੈਕਸੀਮਮ ਬੈਨੀਫਿਟ ਕਿਸ ਤਰ੍ਹਾਂ ਲੈਣਾ। ਕੋਈ ਵੀ ਕੁਐਸਚਨ ਕੰਸਰਨ ਤੇ ਨੰਬਰ ਜੀ 416-1611-4163311 ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੈਗੇ ਆ। ਪ੍ਰੋਗਰਾਮ ਦਾ ਜਿਹੜਾ ਟੌਪਿਕ ਹੈਗਾ ਉਹ ਤਾਂ ਮੈਂ ਦੱਸ ਹੀ ਦਿੱਤਾ ਹੈਗਾ ਕਿ ਪ੍ਰੋਗਰਾਮ ਦੇ ਦੌਰਾਨ ਆਪਾਂ ਜਿਹੜੀ ਅੱਜ ਮੇਨ ਗੱਲਬਾਤ ਕਰਨੀ ਹੈਗੀ ਹੈ ਉਹ ਜਿਹੜੀ ਆ ਬੱਚਿਆਂ ਨੂੰ ਲੈ ਕੇ ਹੈਗੀ ਆ, ਫੈਮਲੀਜ਼ ਨੂੰ ਲੈ ਕੇ ਹੈਗੀ ਹੈ। ਬਟ ਇਸ ਵੇਲੇ ਸਾਡੇ ਨਾਲ ਹਾਜ਼ਰ ਹਨ ਸਾਡੇ ਪ੍ਰੋਗਰਾਮ ਦੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ ਜੀ। ਗੁਰਮੁਖ ਜੀ ਸਤਿ ਸ਼੍ਰੀ ਅਕਾਲ ਜੀ, ਨੂੰ ਤੁਸੀਂ ਆਉਂਦੀ ਹੋ ਜੀ।
1: ਜੀ ਗੁਰਜੀਤ ਜੀ, ਤੁਹਾਨੂੰ ਤੇ ਜ਼ਿੰਦਗੀ ਦੇ ਰੰਗ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਜੀ ਗੁਰਜੀਤ ਜੀ, ਜਿਵੇਂ ਤੁਸੀਂ ਇਹ ਗੱਲ ਕਹੀ ਹੈਗੀ ਸ਼ੁਰੂਆਤ ਦੇ ਵਿੱਚ ਕਿ ਅੱਜ ਤੁਸੀਂ ਫੋਕਸ ਰੱਖਣਾ ਹੈਗਾ ਆ ਕਿ ਇੱਕ ਤੁਸੀਂ ਨਿਊਜ਼ ਵੀ ਸਾਂਝੀ ਕੀਤੀ ਆ ਉਹਦੇ ਉੱਪਰ,
0: ਠੀਕ
1: ਹੈ ਜੀ, ਤਾਂ ਮੈਂ ਉਹਦੇ ਨਾਲ ਸੰਬੰਧਿਤ ਇੱਕ ਚੰਗੀ ਖਬਰ ਦੀ ਸ਼ੁਰੂਆਤ ਕਰ ਦਿੰਦੇ ਹਾਂ,
0: ਥੋੜਾ
1: ਜਿਹਾ ਫਿਰ ਆਪਣਾ ਪੋਜ਼ਿਟਿਵ ਹੋ ਜਾਊਗਾ, ਠੀਕ ਹੈ ਜੀ। ਤੇ ਕਿਚਨਰ ਅੰਟਾਰੀਓ ਤੋਂ ਗ੍ਰੇਡ 11 ਦੀ 17 ਸਾਲਾ ਗੁਰਨੂਰ ਕੌਰ, ਮੈਂ ਖਬਰ ਪੜ੍ਹਦਾ ਪਿਆ ਸੀ ਬੜੀ ਡਿਟੇਲ ਦੇ ਵਿੱਚ ਸੀਗੀ ਜੀ, ਗ੍ਰੇਡ 11 ਦੇ ਵਿੱਚ ਇਹ ਕੁੜੀ ਪੜ੍ਹਦੀ ਹੈਗੀ ਆ ਕੈਮਰਨ ਹਾਈਟਸ ਕਾਲਜੇਟ ਇੰਸਟੀਚਿਊਟ ਦੇ ਵਿੱਚ, ਇੱਕ ਜਿਹੜਾ ਇਨੋਵੇਸ਼ਨ ਅਵਾਰਡ ਇਹਨੇ ਜਿੱਤਿਆ ਜੀ,
0: ਠੀਕ ਹੈ ਜੀ,
1: ਇਹਦੇ ਵਿੱਚ ਕੈਨੇਡਾ ਵਾਈਡ ਸਾਇੰਸ ਫੇਅਰ ਅਵਾਰਡ ਸੀਗਾ। ਮੈਡੀਕਲ ਨਾਲ ਸੰਬੰਧਿਤ ਇੱਕ ਪ੍ਰੋਬਲਮ ਸੀ ਕਿਉਂਕਿ ਮੈਡੀਕਲ ਨਾਲ ਸੰਬੰਧਿਤ ਮੇਰੀ ਲਿਮਿਟਡ ਜਾਣਕਾਰੀ ਹੈਗੀ ਆ, ਮੈਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਏਦਾਂ ਦੀ ਇਹਨੇ ਪ੍ਰਾਪਤੀ ਕੀਤੀ ਆ ਜਿਹਦੇ ਕਰਕੇ ਇਹਨੂੰ ਅਵਾਰਡ ਮਿਲਿਆ ਜੀ। 17 ਸਾਲ ਹਾਲੇ ਦੀ ਉਮਰ ਆ, ਗ੍ਰੇਡ 11 ਦੇ ਵਿੱਚ ਹੈਗੀ ਆ, ਤਾਂ ਇਹਨੇ ਜਿਹੜੀ ਪ੍ਰੋਬਲਮ ਹੈਗੀ ਸੀ ਬਲੱਡ ਆਕਸੀਜਨ ਸੈਂਸਰ ਦੇ ਵਿੱਚ, ਖਾਸ ਤੌਰ ਜਿਹੜਾ ਕਾਰਡੀਅਕ ਮਾਡਲ ਸੀਗਾ ਪਹਿਲਾਂ ਹੋਸਪਿਟਲ ਦੇ ਵਿੱਚ, ਜਿਹੜਾ ਕਿ ਇਮੋਸ਼ਨਸ ਤੇ ਮਾਈਕਰੋ ਐਕਸਪ੍ਰੈਸ਼ਨ ਜਿਹੜੇ ਹੈਗੇ ਆ, ਪਾਰਟੀਕੁਲਰ ਜਿਹੜੇ ਸ਼ਿਆਬ ਭਾਈਚਾਰੇ ਦੇ ਲੋਕ ਆ, ਕੋਗਨੀਟਿਵ ਏਦਾਂ ਦੀਆਂ ਪ੍ਰੋਬਲਮ ਸੀਗੀਆਂ ਜਿਹਨਾਂ ਨੂੰ ਡਿਟੈਕਟ ਕਰਨ ਦੇ ਵਿੱਚ ਜਿਹੜਾ ਪਹਿਲਾ ਮਾਡਲ ਸੀਗਾ ਉਹ ਪ੍ਰੋਪਰ ਕੰਮ ਨਹੀਂ ਸੀ ਕਰਦਾ ਜੀ,
0: ਠੀਕ ਹੈ ਜੀ।
1: ਤਾਂ ਇਸ ਕੁੜੀ ਨੇ ਏਦਾਂ ਦੀ ਕਾਰਡ ਕੱਢੀ ਹੈਗੀ, ਉਹਨਾਂ ਘਾਟਾਂ ਨੂੰ ਮੈਂ ਕਵਾਂ ਕਿ ਜਿਹੜਾ ਲੈਕ ਸੀਗੇ ਉਹ ਦੂਰ ਕੀਤਾ, ਤਾਂ ਇਹ ਇਨਵੈਂਸ਼ਨ ਨੂੰ ਬਕਾਇਦਾ ਮੰਨਿਆ ਗਿਆ ਜੀ, ਜੱਜਸ ਜਿਹੜੇ ਹੈਗੇ ਸੀ ਉਹਨਾਂ ਨੇ ਪ੍ਰੂਵ ਕੀਤਾ। ਸੋ ਆਪਣੇ ਆਪ ਦੇ ਵਿੱਚ ਇਹ ਮਾਣ ਕਰਨ ਵਾਲੀ ਗੱਲ ਹੈਗੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਸ ਲੜਕੀ ਨੇ ਜਿਹੜਾ ਆ ਇਨੋਵੇਸ਼ਨ ਕੀਤੀ ਹੈਗੀ ਆ ਜੀ, ਨਵੀਆਂ ਕਾਢਾਂ ਕੱਢੀਆਂ, ਤੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਲਈ ਪ੍ਰੇਰਨਾ ਬਣੀ ਆ, ਜਿਹੜੇ ਕੁਝ ਹੱਦ ਤੱਕ ਕਿਸੇ ਕਾਰਨਾਂ ਕਰਕੇ ਬੱਚੇ ਦਿਲ ਛੱਡ ਜਾਂਦੇ ਆ ਜੀ,
0: ਠੀਕ
1: ਹੈ ਗੁਰਜੀਤ ਜੀ, ਤਾਂ ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ। ਸਾਡਾ ਮੰਨਣਾ

0: ਹੈਗਾ ਕਿ ਹਮੇਸ਼ਾ ਜ਼ਿੰਦਗੀ ਚ ਪੋਜ਼ਿਟਿਵ ਰਹੋ,
1: ਬਿਲਕੁਲ ਜੀ,
0: ਤਾਂ ਸਭ ਕੁਛ ਮਿਲਦਾ। ਤੇ ਥੋੜੀ ਜਿਹੀ ਮਿਹਨਤ ਕਰੋ ਤੇ ਨਾਲ ਦੇ ਨਾਲ ਜ਼ਿੰਦਗੀ ਦੀ ਪੋਜ਼ਿਟਿਵਿਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਜੀ।
1: ਬਿਲਕੁਲ ਜੀ।
0: ਅਗਲੀ ਖਬਰ ਵੱਲ ਵੱਧਦੇ ਆ, ਫਿਰ ਤੁਸੀਂ ਅੱਗੇ ਵੀ ਆਪਣੇ ਵਿਸ਼ਾ ਛੇੜਨਾ ਹੈਗਾ
1: ਜੀ।
0: ਕੈਨੇਡਾ ਦੇ ਵਿੱਚ ਕੁਛ ਇੱਕ ਖਾਸ ਖਬਰਾਂ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਜਿੱਦਾਂ ਦੇ ਕ੍ਰਿਟੀਕਲ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਖਾਸ ਤੌਰ ਤੇ ਇਕਾਨਮੀ ਦੇ, ਠੀਕ ਹੈ ਜੀ। ਤਾਂ ਬਹੁਤ ਚਿਰ ਤੱਕ ਇਹ ਗੱਲ ਮੀਡੀਆ ਚ ਵੀ ਚੱਲਦੀ ਰਹੀ ਆ ਕਿ ਕੈਨੇਡਾ ਦੇ ਵਿੱਚ ਜਿਹੜੀ ਮਹਿੰਗਾਈ ਆ, ਜਿੰਨੀ ਗਵਰਨਮੈਂਟ ਕਹਿ ਰਹੀ ਹੈ ਕਿ ਥੱਲੇ ਆ ਰਹੀ ਆ, ਉਹ ਨਹੀਂ ਆਈ ਹੈਗੀ ਜੀ। ਇਹਦੇ ਨਾਲ ਹੀ ਘਰਾਂ ਦੀ ਮਾਰਕੀਟ ਵੀ ਬਹੁਤ ਕੁਛ ਹੋਣ ਦੇ ਬਾਵਜੂਦ ਵੀ ਚੱਲ ਨਹੀਂ ਸਕੀ ਜੀ, ਬਹੁਤ ਕੁਛ ਹੋਇਆ। ਜਿਹੜੀ ਮੁੱਖ ਰੂਪ ਦੇ ਵਿੱਚ ਇਹ ਨਹੀਂ ਕਿ ਘਰ ਨਹੀਂ ਹੈ ਕੈਨੇਡਾ ਦੇ, ਘਰ ਹੈਗੇ ਆ, ਲੇਕਿਨ ਉਹਨਾਂ ਨੂੰ ਖਰੀਦਣ ਲਈ ਕਪੈਸਿਟੀ ਜਿਹੜਾ ਕੈਨੇਡੀਅਨ ਬੰਦਾ ਹੈਗਾ ਜਾਂ ਨਿਊ ਇਮੀਗ੍ਰਾਂਟ ਹੈਗਾ ਉਹ ਨਹੀਂ ਸੀਗੀ ਜੀ। ਆਖਿਰਕਾਰ ਜਦੋਂ ਹੁਣ ਸਟੇਟਸ ਕੈਨੇਡਾ ਦੀ ਰਿਪੋਰਟ ਜਿਹੜੀ ਆ ਗਈ ਆ, ਜਿਹਦੇ ਵਿੱਚ ਕੁਛ ਹੱਦ ਤੱਕ ਸਿੱਧੇ ਤਰੀਕੇ ਨਾਲ ਸਵੀਕਾਰ ਕਰ ਲਿਆ ਗਿਆ ਕਿ ਕੈਨੇਡਾ ਰਿਸੈਸ਼ਨ ਚ ਹੈਗਾ ਜੀ। ਖਾਸ ਤੌਰ ਤੇ ਆਪਾਂ ਗੱਲ ਕਰੀਏ ਕਿ ਜਿਹੜੇ ਹੁਣ ਕੱਲ ਡਾਟੇ ਆਏ ਸੀਗੇ ਫਰਾਈਡੇ ਨੂੰ, ਉਹਦੇ ਵਿੱਚ ਇਹ ਮੰਨਿਆ ਗਿਆ ਕਿ ਜਿਹੜਾ ਸਲਾਈਟਲੀ ਸੈਕੰਡ ਕੁਆਟਰ ਹੈਗਾ ਆ ਇਹਦੀ ਇਕਾਨਮੀ ਦੇ ਵਿੱਚ ਜਿਹੜੀਆਂ ਵੀ ਹੁਣ ਟੈਕਨੀਕ ਜਿੱਦਾਂ ਦੀਆਂ ਪਰਿਸਥਿਤੀਆਂ ਹੈਗੀਆਂ ਨੇ ਉਹਨੂੰ ਟੈਕਨੀਕਲੀ ਅਸੀਂ ਰਿਸੈਸ਼ਨ ਦਾ ਨਾਮ ਜਿਹੜਾ ਵਾ ਉਹ ਡੈਫੀਨੇਸ਼ਨ ਰਿਸੈਸ਼ਨ ਦੀ ਆ। ਤਾਂ ਇਹ ਤੋਂ ਬਾਅਦ ਜਿਹੜੇ ਪੀਅਰ ਪੋਲੀਓ ਹੈਗੇ ਆ ਕੰਜ਼ਰਵੇਟਿਵ ਪਾਰਟੀ ਦੇ ਆਗੂ
1: ਜੀ,
0: ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਤੇ ਤਿੱਖੇ ਹਮਲੇ ਕੀਤੇ ਆ ਜੀ। ਉਹਨਾਂ ਨੇ ਯਾਦ ਦਵਾਇਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣੀ ਤੇ ਇਹ ਦਾਅਵੇ ਕਰਦੇ ਸੀ ਕਿ ਜਦੋਂ ਪ੍ਰਧਾਨ ਮੰਤਰੀ ਬਣ ਜਾਣਗੇ ਤਾਂ ਕੈਨੇਡਾ ਨੂੰ G7 ਦੇ ਦੇਸ਼ਾਂ ਦੇ ਵਿੱਚ ਇੱਕ ਸਟਰੋਂਗ ਇਕਾਨਮੀ ਵਜੋਂ ਜਿਹੜਾ ਆ ਉਹ ਲਿਆਉਣਗੇ ਜੀ, ਠੀਕ ਹੈ
1: ਜੀ।
0: ਤਾਂ ਅੱਜ ਉਹਨਾਂ ਨੇ ਇਹ ਗੱਲ ਕਹੀ ਹੈਗੀ, ਸਵੇਰੇ ਲੈਟਰ ਲਿਖਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੂੰ
1: ਜੀ,
0: ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣੀ ਇਹ ਗੱਲ ਸਵੀਕਾਰ ਕਰਨ ਕਿ ਇਹ ਰੀਅਲ ਰਿਸੈਸ਼ਨ ਹੈਗਾ, ਤਾਂ ਇਹਦੇ ਉੱਪਰ ਬਕਾਇਦਾ ਇੱਕ ਹੰਗਾਮੀ ਪਾਰਲੀਮੈਂਟ ਸੈਸ਼ਨ ਵੀ ਬੁਲਾਉਣਾ ਚਾਹੀਦਾ ਤੇ ਉੱਥੇ ਗਵਰਨਮੈਂਟ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਜਿਹੜੀਆਂ ਵੀ ਲਿਬਰਲ ਸਰਕਾਰ ਦੀਆਂ ਇਕਾਨਮੀ ਦੀਆਂ ਪਾਲਿਸੀਆਂ ਹੈਗੀਆਂ ਨੇ ਉਹ ਕੀ ਇਹਦੇ ਲਈ ਲਾਹੇਵੰਦ ਹੈ ਕਿ ਜਿਹੜਾ ਦੇਸ਼ ਹੈਗਾ ਆ ਉਹ ਸਗੋਂ ਰਿਸੈਸ਼ਨ ਦੇ ਵਿੱਚ ਟੈਕਨੀਕਲੀ ਜਦੋਂ ਸਟੇਟਸ ਕੈਨੇਡਾ ਦੇ ਡਾਟੇ ਹੈਗੇ ਆ ਤਾਂ ਫਿਰ ਉਹਨਾਂ ਦੀ ਇਕਾਨਮੀ ਪਾਲਿਸੀ ਜਿਹੜੀਆਂ ਕਿੱਥੇ ਖੜਦੀਆਂ ਹੈਗੀਆਂ ਜੀ। ਸੋ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਰ ਕਹਿ ਸਕਦੇ ਹਾਂ ਕਿ ਵੱਡੇ ਸਵਾਲ ਜਿਹੜੇ ਆ ਜਦੋਂ ਵਿਰੋਧੀ ਪਾਰਟੀਆਂ ਉਠਾਉਂਦੀਆਂ ਹੁੰਦੀਆਂ ਜੀ ਉਠਾਏ ਹੈਗੇ ਆ
1: ਜੀ,
0: ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਲਿਬਰਲ ਸਰਕਾਰ ਦੇ ਪਿਛਲੇ 10 ਸਾਲ ਦੇ ਕਾਰਜਕਾਲ ਜਿਹੜੀਆਂ ਵੀ ਇਕਾਨਮੀ ਦੀਆਂ ਪਾਲਿਸੀਆਂ ਸੀਗੀਆਂ ਉਹ ਪ੍ਰੋਪਰ ਨਹੀਂ ਸੀਗੀਆਂ, ਇਸੇ ਕਰਕੇ ਦੇਸ਼ ਜਿਹੜਾ ਅੱਜ ਕ੍ਰਿਟੀਕਲ ਹਾਲਾਤਾਂ ਦੇ ਵਿੱਚ ਹੈਗਾ ਜੀ।
1: ਜੀ,
0: ਇੱਕ ਖਬਰ ਹੋਰ, ਅਗਲੀ ਖਬਰ ਤੇ ਵੱਧਦੇ ਹਾਂ ਆਪਾਂ
1: ਜੀ,
0: ਕਿ ਕੈਨੇਡਾ ਦੇ ਵਿੱਚ ਨਹੀਂ ਇਕੱਲੇ ਵਰਲਡ ਭਰ ਜਦੋਂ ਦੀ AI ਆਈ ਹੈ ਜੀ
1: ਜੀ,
0: ਬਹੁਤ ਕੁਛ ਸਨੀਰੀਓ ਬਦਲ ਦਿੱਤਾ ਬੰਦੇ ਦੀ ਸਮਝ ਦਾ, ਅੰਡਰਸਟੈਂਡਿੰਗ ਦਾ, ਆਪਾਂ ਕਹਿ ਦਿੰਦੇ ਜੱਜਮੈਂਟ ਦਾ। ਕੋਈ ਵੀ ਹਾਲਾਤ ਨਹੀਂ ਪਤਾ ਲੱਗਦੇ ਕਿ ਕਿਹੜੀ ਚੀਜ਼ ਅਸਲ ਹੈਗੀ ਹੈ ਕਿਹੜੀ ਨਕਲ ਹੈਗੀ ਹੈ ਜੀ।
1: ਬਿਲਕੁਲ ਜੀ,
0: ਚੀਜ਼ ਨੂੰ ਤੇ ਦਾਵਾ ਕਰਨਾ, ਕਿਸ ਨੂੰ ਗਲਤ ਕਹਿਣਾ ਜਾਂ ਠੀਕ ਕਹਿਣਾ, ਮੈਂ ਕਹਿੰਦਾ ਕਿ ਤੁਰੰਤ ਜਿਹੜਾ ਉਹ ਸਹੀ ਨਹੀਂ ਹੁੰਦਾ ਅੱਜ ਦੀ ਡੇਟ ਦੇ ਵਿੱਚ
1: ਜੀ। ਹੁਣ ਇਹ ਹੈਗਾ ਨਾ ਕਿ ਗੁਰਮੁਖ ਜੀ, AI ਦੇ ਹੁਣ ਪਿੱਛੇ ਜਿਹਾ ਨਾ ਇੱਕ ਰਿਪੋਰਟ ਆਈ ਸੀਗੀ ਕਿ ਕਿਸੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਆ ਟੈਸਟ ਹੋਏ, ਰਿਜ਼ਲਟ ਹੋਏ, ਉਹ ਕਹਿੰਦੇ ਕਿ ਬੱਚਿਆਂ ਦੇ ਜਿਹੜੇ ਬਹੁਤੇ ਆਨਸਰ ਸੀਗੇ ਕਿ ਉਹ AI ਦੇ ਥਰੂ ਸੀਗੇ। ਕਹਿੰਦੇ ਕਿ ਕਈ ਟੋਪਿਕ ਉਹਨਾਂ ਨੂੰ ਕਲਾਸ 'ਚ ਪੜ੍ਹਾਏ ਵੀ ਨਹੀਂ ਗਏ ਹੈਗੇ, ਵੀ ਉਹ ਦੱਸੇ ਵੀ ਨਹੀਂ ਗਏ, ਇੰਨੇ ਡੀਪ ਉਹਨਾਂ ਨੇ ਆਨਸਰ ਦਿੱਤੇ। ਕਿ ਮੇਨ ਇਹ ਸੀਗਾ ਕਿ ਆਪਣਾ ਦਿਮਾਗ ਨਹੀਂ ਵਰਤਿਆ, ਉਹ ਸਾਰੇ AI ਦੇ ਜਿਹੜੇ ਹੈਗੇ ਆਨਸਰ ਉਹਨਾਂ ਨੇ ਦਿੱਤੇ ਹੈਗੇ ਆ। ਅਤੇ IT ਵਾਲਿਆਂ ਦੇ ਲਈ ਤਾਂ ਮੈਨੂੰ ਲੱਗਦਾ ਕਿ ਬਹੁਤ ਹਾਰਡ ਹੋ ਜਾਣਾ, ਬਹੁਤ ਕੰਪੀਟੀਸ਼ਨ ਹੋ ਜਾਣਾ ਕਿ ਜਿਸ ਤਰ੍ਹਾਂ ਜਿਹੜਾ AI ਵਰਕ ਕਰ ਰਹੀ ਹੈਗੀ ਹੈ।
0: ਗੁਰਜੀਤ ਜੀ, ਗੱਲ ਤੁਸੀਂ ਬਿਲਕੁਲ ਸਹੀ ਕਹੀ ਆ, ਪਰ ਇਹ ਮਸਲਾ ਇਹ ਬਣਦਾ ਕਿ ਜਦੋਂ ਬੱਚੇ ਨੂੰ ਰੀਅਲੀ ਜਿੱਦਾਂ ਇਹ ਕੁੜੀ ਨੇ ਮੈਂਸ਼ਨ ਕੀਤੀ ਹੈ ਜੀ,
1: ਠੀਕ
0: ਹੈ ਜੀ, ਇਹ ਜੇ ਜਦੋਂ ਆਪਣੀ ਨੌਲੇਜ ਨੂੰ ਸਟੱਡੀ ਬੇਸ ਤੇ ਪ੍ਰੈਕਟੀਕਲੀ ਵਰਤਣਾ ਪਿਆ
1: ਜੀ,
0: ਠੀਕ ਆ, ਤਾਂ ਫਿਰ AI ਹਰ ਚੀਜ਼ ਉਹਦੇ ਬੱਚੇ ਦੇ ਦਿਮਾਗ 'ਚ ਫਿੱਟ ਨਹੀਂ ਕਰ ਸਕਦੀ। ਤੁਸੀਂ ਮੇਰੀ ਗੱਲ ਨੂੰ ਜਿੱਦਾਂ ਆਪਾਂ
1: ਬਿਲਕੁਲ
0: ਪ੍ਰੈਕਟੀਕਲੀ, ਹਾਂ, ਜਿਹੜੇ ਬੱਚੇ ਨੇ ਜਦੋਂ ਪ੍ਰੈਕਟੀਕਲੀ ਗੋ ਥਰੂ ਜੋ ਜਾ ਕੇ ਜੇ ਨਹੀਂ ਸਿੱਖਿਆ, ਇਕੱਲਾ AI ਤੋਂ ਪੜ੍ਹਿਆ
1: ਪ੍ਰੈਕਟੀਕਲ ਲਾਈਫ ਦੇ ਵਿੱਚ ਜ਼ੀਰੋ ਹੋ ਜਾਣੇ ਕਿਉਂਕਿ ਨੌਲੇਜ ਉਹਨਾਂ ਦੇ ਕੋਲ ਕੋਈ ਨਹੀਂ ਹੋਣੀ।
0: ਬਿਲਕੁਲ ਜੀ, ਸੋ ਇਹਨੂੰ ਲੈ ਕੇ ਖਬਰ ਆਈ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਮਾਮਲੇ ਇੱਦਾਂ ਦੇ ਸਾਹਮਣੇ ਆ ਗਏ ਆ ਜੀ, ਜਿਹਦੇ ਵਿੱਚ ਖਾਸ ਤੌਰ ਤੇ ਔਰਤਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਉਹਨਾਂ ਦੀਆਂ ਤਸਵੀਰਾਂ ਤੇ ਕੋਈ ਜਾਣਕਾਰੀਆਂ ਲੈ ਕੇ AI ਦੇ ਨਾਲ ਉਹਨਾਂ ਦੇ ਚਿਹਰੇ ਮੋਹਰੇ ਏਦਾਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ, ਖਾਸ ਤੌਰ ਤੇ ਵਾਇਲੈਂਟ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ
1: ਜੀ
0: ਗਲਤ ਕਿਸਮ ਦੀਆਂ ਵੀਡੀਓ, ਜਿਹਦੇ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਤਾਂ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਬਹੁਤ ਸਾਰਾ ਮਾਮਲਾ ਗੰਭੀਰ ਬਣਿਆ ਜੀ। ਔਰਤਾਂ ਨੇ ਇਹਦੇ ਚਿੰਤਾ ਵਿਅਕਤ ਕੀਤੀ ਤੇ ਇੱਕ ਵਿਅਕਤੀ ਤੇ ਜਿਹੜੇ ਗੰਭੀਰ ਚਾਰਜ ਇਹਦੇ ਸੰਬੰਧ ਵਿੱਚ ਲੱਗੇ ਹੈਗੇ ਆ ਜੀ। ਤਾਂ ਆਪਾਂ ਨਾਲ ਦੀ ਨਾਲ ਇਹ ਵੀ ਗੱਲ ਕਰਾਂਗੇ ਕਿ ਜਦੋਂ ਹੁਣ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੀ ਬਹੁਤ ਸਾਰੇ ਰਿਫੋਰਮ ਚੱਲ ਰਹੇ ਸੀ, ਇਹ ਦਰਮਿਆਨ ਬਿੱਲ C3
1: ਜੀ
0: ਜਦੋਂ ਪ੍ਰੋਸੈਸਿੰਗ ਜਦੋਂ December 15, 2025 ਜਦੋਂ ਦਾ ਲਾਗੂ ਕੀਤਾ ਗਿਆ ਆ, ਉਸ ਤੋਂ ਬਾਅਦ ਇਹਦੇ ਤਹਿਤ ਜਿਹੜੇ ਆਪਾਂ ਨੂੰ ਪਤਾ ਹੈਗਾ ਕਿ ਬਿੱਲ C3 ਬੇਸਿਕਲੀ ਇਸ ਕਰਨ ਵਾਸਤੇ ਸੀਗਾ ਕਿ ਜਿਹੜੇ ਲੋਕਾਂ ਦਾ ਫਸਟ ਜਨਰੇਸ਼ਨ ਤੱਕ ਕੋਈ ਵਹੁ ਵਾਸਤਾ ਕੈਨੇਡਾ ਨਾਲ ਹੋਵੇ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਸੀ। ਲੇਕਿਨ ਇਸ ਬਿੱਲ ਦੇ ਨਾਲ ਇੱਕ ਪੀੜ੍ਹੀ ਤੋਂ ਅੱਗੇ ਵੀ ਜਿਹੜੇ ਵਿਰਾਸਤੀ ਡਿਸੈਂਡੈਂਟ ਹੋਣ ਭਾਵ ਵੱਡ ਵਡੇਰੇ ਹੋਣ, ਉਹਨਾਂ ਦੇ ਬਿਹਾਵ ਦੇ ਉੱਪਰ ਜੇ ਕੋਈ ਸਾਬਤ ਕਰ ਦਿੰਦਾ ਕਿ ਮੇਰਾ ਵੱਡ ਵਡੇਰਾ ਇੱਥੇ ਕੈਨੇਡਾ 'ਚ ਰਹਿੰਦਾ ਸੀ ਤੇ ਚਾਹੇ ਕਿਸੇ ਵੀ ਪੀੜ੍ਹੀ 'ਚ ਹੋਵੇ, ਤਾਂ December 15, 2025 ਤੋਂ ਬਾਅਦ ਪਹਿਲਾਂ ਪਹਿਲਾਂ ਜਿਹਨਾਂ ਦੇ ਕੇਸ ਸੀਗੇ ਭਾਵ ਉਹ ਕਰ ਸਕਦੇ ਸੀਗੇ। ਤੇ ਇਹਦੇ 'ਚ ਹੜ੍ਹ ਆ ਗਿਆ ਜੀ ਵੱਡੀ ਪੱਧਰ ਦੇ ਐਪਲੀਕੇਸ਼ਨ ਦਾ, 70,400 ਐਪਲੀਕੇਸ਼ਨ ਦਾ ਬੈਕਲੋਗ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਤੋਂ ਪਿਆ ਹੈਗਾ। ਉਹਦੇ ਵਿੱਚ ਵੱਡੀ ਗਿਣਤੀ ਜਿਹੜਾ ਅਮਰੀਕਾ ਤੋਂ ਆਉਣ ਵਾਲੇ ਜਿਹੜੇ ਐਪਲੀਕੈਂਟ ਹੈਗੇ ਆ, ਜਿਹੜੇ ਇਹ ਚਾਹ ਰਹੇ ਆ ਕਿ ਸਾਨੂੰ ਕੈਨੇਡਾ ਦੀ ਜਿਹੜੀ ਸਿਟੀਜ਼ਨਸ਼ਿਪ ਆ ਕਿਸੇ ਤਰੀਕੇ ਦੇ ਨਾਲ ਉਹ ਮਿਲ ਜਾਵੇ ਜੀ। ਪਰ ਇਹਦੇ ਤੇ ਜਿਹੜਾ ਵੋਲਿਊਮ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਜੀ ਉਹ ਆਇਆ ਹੈਗਾ ਜੀ। ਗੁਰਜੀਤ ਜੀ, ਇਹਦੇ ਨਾਲ ਹੀ ਆਪਾਂ ਇੱਕ ਖਬਰ ਹੋਰ ਸਨਸਨੀਖੇਜ ਹੈਗੀ ਆ ਜੀ, ਆਪਾਂ ਨੂੰ ਪਤਾ ਹੈਗਾ ਕੈਨੇਡਾ ਦੇ ਬਹੁਤ ਸਾਰੇ ਅੱਜ ਲੋਕ ਜਿਹੜੇ ਹੈਗੇ ਕਰਜ਼ੇ ਨਾਲ ਜੂਝ ਰਹੇ ਹੈਗੇ ਜੀ, ਉਹਨਾਂ ਦੇ ਜਿਹੜੇ ਆਰਥਿਕ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਦਿੱਕਤਾਂ ਬਹੁਤ ਸਾਰੀਆਂ ਹੈਗੀਆਂ ਨੇ
1: ਜੀ।
0: ਅਜਿਹੇ ਹਾਲਾਤਾਂ ਦੇ ਵਿੱਚ ਕੁਝ ਏਦਾਂ ਦੇ ਲੋਕ ਵੀ ਹੈਗੇ ਆ ਜੀ ਕਿ ਮੌਂਟਰੀਅਲ 4 ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਜਿਹੜੇ ਕਿ ਲੋਕਾਂ ਨੂੰ ਆਨਲਾਈਨ ਜਾਂ ਵੈਸੇ ਵੀ ਅਪਰੋਚ ਕਰਕੇ ਫੋਨਾਂ ਦੇ ਥਰੂ ਉਹਨਾਂ ਨੂੰ ਕੁਝ ਏਦਾਂ ਦੇ ਲੀਗਲ ਡਾਕੂਮੈਂਟ ਸਾਈਨ ਕਰਨ ਵਾਸਤੇ ਇਕਸਾਉਂਦੇ ਸੀਗੇ, ਜਿਹਦੇ ਜ਼ਰੀਏ ਉਹਨਾਂ ਦੇ ਘਰ ਤੱਕ ਵੀ ਆਪਣੇ ਨਾਂ ਲਵਾਉਣ ਦਾ ਉਹ ਯਤਨ ਕਰਦੇ ਸੀ। ਕਈਆਂ ਚੋਂ ਕਾਮਯਾਬ ਹੋਏ ਜਾਂ ਨਹੀਂ ਹੋਏ ਜਾਂਚ ਦਾ ਵਿਸ਼ਾ ਹੈਗਾ, ਪਰ ਇਹਦੇ ਵਿੱਚ ਮੌਂਟਰੀਅਲ 'ਚ 4 ਜਿਹੜਾ ਲੋਕ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਪੰਜਾਬੀ ਮੂਲ ਦੇ ਨਹੀਂ ਹੈਗੇ। ਸੋ ਉਹਨਾਂ ਦੇ ਨਾਵਾਂ ਦੀ ਚਰਚਾ ਮੈਂ ਨਹੀਂ ਕਰੂੰਗਾ, ਲੇਕਿਨ 4 ਵਿਅਕਤੀਆਂ ਦੇ ਇਸ ਗੱਲ ਦੇ ਚਾਰਜ ਲੱਗੇ ਆ। ਜੇ ਕਿਸੇ ਨੂੰ ਕਾਲ ਹਾਲੇ ਵੀ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਲੋਕ ਗ੍ਰਿਫਤਾਰ ਹੋਏ ਆ ਉਹੀ ਹੋਣ, ਠੀਕ ਹੈ ਜੀ, ਜੇ ਕਿਸੇ ਨੂੰ ਵੀ ਕੋਈ ਏਦਾਂ ਦੀ ਕਾਲ ਆਉਂਦੀ ਹੋਏ ਆਨਲਾਈਨ, ਕੋਈ ਏਦਾਂ ਦੇ ਬਹੁਤ ਸਾਰੇ ਸਕੈਮ ਲੋਕ ਹੈਗੇ ਆ ਜਿਹੜੇ ਕਾਲਾਂ ਕਰਦੇ ਆ ਕਿ ਤੁਸੀਂ ਆਹ ਡਾਕੂਮੈਂਟ ਸਾਈਨ ਕਰਕੇ ਭੇਜੋ
1: ਜੀ,
0: ਤਾਂ ਉਹ ਸਾਈਨ ਆਪਾਂ ਨਹੀਂ ਕਰਨਾ ਹੈਗਾ ਜੀ। ਇਹੋ ਜਿਹੇ ਲੋਕ ਫਰਾਡ ਹੋ ਸਕਦੇ ਆ ਜੀ।
1: ਜੀ
0: ਤਾਂ ਨਿਆਗਰਾ ਫਾਲ ਦੇ ਵਿੱਚ ਬੜੀ ਦੁਖਦਾਈ ਖਬਰ ਸੀ ਜੀ, ਇੱਕ ਵਿਦਿਆਰਥਣ ਸੀਗੀ ਜੀ ਮੈਗਾ, ਜਿਹਦੇ ਕਤਲ ਦੇ ਸੰਬੰਧ ਵਿੱਚ ਹੁਣ ਇੱਕ ਵਿਅਕਤੀ ਤੇ ਚਾਰਜ ਲੱਗੇ ਆ ਜੀ। ਕੁਛ ਟਾਈਮ ਪਹਿਲਾਂ ਇਹ ਖਬਰ ਆਈ ਸੀ 2-3 ਦਿਨ ਪਹਿਲਾਂ ਕਿ 2 ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਉੱਥੇ ਪਾਏ ਗਏ ਸੀਗੇ ਜੀ,
1: ਠੀਕ ਹੈ ਜੀ।
0: ਹੁਣ ਇਹ ਖਬਰ ਆਈ ਹੈਗੀ ਆ ਕਿ ਜਿਹੜੀ ਅੰਤਰਰਾਸ਼ਟਰੀ ਵਿਦਿਆਰਥਣ ਮੈਗਾ, ਇਹਦਾ ਪੂਰਾ ਨਾਮ ਸ਼ਾਇਦ ਮੈਂ ਵਿਸਰ ਗਿਆ ਹੈਗਾ ਜੀ, ਵਿਧੀ ਮੈਗਾ,
1: ਠੀਕ ਹੈ
0: ਜੀ, ਹਾਂਜੀ, ਵਿਧੀ ਮੈਗਾ ਜਿਹਨੂੰ ਮੌਕੇ ਤੇ ਬਾਅਦ ਘੋਸ਼ਿਤ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਇਹਦੇ ਸੰਬੰਧ ਵਿੱਚ ਹੁਣ 40 ਸਾਲਾ ਜੇਸਵਾ ਸੇਂਟ ਉਮਾਰ ਉਹਦੇ ਉੱਪਰ ਪੁਲਿਸ ਨੇ ਜਿਹੜੇ ਆ ਦੋਸ਼ ਐਦ ਕਰ ਦਿੱਤੇ ਹੈਗੇ ਜੀ। ਬੁੱਧਵਾਰ ਦੀ ਘਟਨਾ ਹੈਗੀ ਜੀ, ਸੇਂਟ ਕੈਥਰਨ ਦੇ ਵਿੱਚ ਇੱਕ ਰਹਿਸ਼ੀ ਇਲਾਕੇ 'ਚ 2 ਜਣੇ ਜ਼ਖਮੀ ਹਾਲਤ 'ਚ ਪਾਇਆ ਗਿਆ ਸੀਗਾ,
1: ਜਿਹਦੇ
0: ਵਿੱਚ ਗੁਜਰਾਤ ਤੋਂ ਅੰਤਰਰਾਸ਼ਟਰੀ ਵਿਦਿਆਰਥਣ ਮੇਗਾ ਵਿਧੀ ਮੇਗਾ ਦੀ ਮੌਤ ਹੋ ਗਈ ਸੀ, ਜਿਹਦੇ ਸੰਬੰਧ ਵਿੱਚ ਇਹ ਹੁਣ ਚਾਰਜ ਜਿਹੜੇ ਆ ਲੱਗੇ ਹੈਗੇ ਆ ਜੀ,
1: ਠੀਕ ਹੈ ਜੀ।
0: ਤਾਂ
1: ਗੁਰਮੁਖ ਜੀ ਸਾਡੇ ਨਾਲ ਕਾਲਰ ਹੋਲਡ ਤੇ ਹੈਗੇ ਆ, ਹੋਲਡ ਕਰਿਓ ਜੀ ਤੁਸੀਂ ਪਲੀਜ਼।
0: ਬਿਲਕੁਲ
1: ਜੀ, ਗੁਰਜੀਤ ਜੀ ਸਤਿ ਸ੍ਰੀ ਅਕਾਲ।
2: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
2: ਭੈਣ ਜੀ ਦੇਖ ਲਓ, ਆਪਾਂ ਸਵੇਰ ਦੇ ਟਾਈਮ ਗੱਲ ਕਰਦੇ ਹੁੰਦੇ ਸੀ ਅੱਜ ਤੋਂ 4 ਸਾਲ ਪਹਿਲਾਂ ਕਿ ਕੈਨੇਡਾ ਰਿਸੈਸ਼ਨ ਚ ਆਉਣਾ, ਹਨਾ
1: ਜੀ,
2: 3-4 ਸਾਲ ਪਹਿਲਾਂ ਦੀ ਗੱਲ ਹੈ ਨਾ।
1: ਬਿਲਕੁਲ ਜੀ, ਕੋਵਿਡ ਤੋਂ ਵੀ ਮੈਨੂੰ ਲੱਗਦਾ ਥੋੜੀ ਦੇਰ ਪਹਿਲਾਂ ਦੀ ਆ।
2: ਮੈਂ ਉਦੋਂ ਹੀ ਕਲੀਅਰ ਕਰਤਾ ਸੀ ਕਿ ਰਿਸੈਸ਼ਨ ਆਉਣਾ ਹੀ ਨਹੀਂ, ਇਕਨੋਮੀ ਸਿੱਟਣੀ ਆ,
1: ਕਿਉਂਕਿ
2: ਇੱਥੇ 2 ਨੰਬਰ ਦਾ ਪੈਸਾ ਕੈਨੇਡਾ ਚ ਮਨੀ ਲਾਂਡਰਿੰਗ ਦਾ ਇੰਨਾ ਆ ਰਿਹਾ ਨਾ ਅਲੱਗ ਅਲੱਗ ਮੁਲਕਾਂ ਤੋਂ,
1: ਠੀਕ ਹੈ ਜੀ,
2: ਤੇ ਇਹਨਾਂ ਨੇ ਇਕਨੋਮੀ ਸਿੱਟਣੀ ਸਿੱਟਣੀ, ਕੋਈ ਮੰਨਦਾ ਸੀ ਕੋਈ ਨਹੀਂ ਮੰਨਦਾ ਸੀ
1: ਜੀ,
2: ਗੱਲ ਪੈਂਦੇ ਹੁੰਦੇ ਸੀ ਆ ਕੇ ਸਵੇਰ ਨੂੰ। ਹਾਂਜੀ
1: ਬਿਲਕੁਲ ਜੀ,
2: ਹੁਣ ਦੇਖ ਲਓ
1: ਜੀ,
2: ਹੁਣ ਦੱਸੋ ਸੱਚ ਹੋਇਆ ਕਿ ਝੂਠ ਹੋਇਆ, 4 ਸਾਲ ਪੁਰਾਣੀ ਗੱਲ।
1: ਜੀ ਜੀ ਜੀ ਬਿਲਕੁਲ ਸਹੀ ਹੈ ਜੀ।
2: ਹਾਂਜੀ
1: ਜੀ,
2: ਫੇਰ ਤੇ ਠੋਕ ਕੇ ਗਿਆ ਸੀ ਮੈਂ, ਮੈਂ ਵੀ ਇੱਥੇ ਹੀ ਆ, ਤੁਸੀਂ ਵੀ ਇੱਥੇ ਆ, ਰਿਸੈਸ਼ਨ ਆਉਣਾ ਹੀ ਆਉਣਾ, ਇਹਦੀ ਇਕਨੋਮੀ ਸਿੱਟਣੀ ਸਿੱਟਣੀ ਆ, ਕਿਉਂਕਿ ਇਹ ਭੈਣ ਜੀ 10 ਸਾਲ ਬਾਅਦ ਨਾ ਗਰੀਬੀ ਅਮੀਰੀ ਦਾ ਪਾੜਾ ਖਤਮ ਕਰਦੇ ਆ,
1: ਠੀਕ ਹੈ ਜੀ,
2: ਇਹਨਾਂ ਮੁਲਕਾਂ 'ਚ ਜਿਹੜਾ ਬੰਦਾ ਮੜ ਗਿਆ ਉਹ ਫਰਜ਼ ਆਚਾਰ ਕੱਢਦਾ, ਲੱਤੋਂ ਫੜ ਕੇ ਖਿੱਚ ਲੈਂਦੇ ਆ,
1: ਠੀਕ ਹੈ ਜੀ,
2: ਜਿਹੜਾ ਕੋਈ ਹਿਸਾਬ ਨਾਲ ਚੱਲਦਾ ਉਹ ਚੱਲੀ ਜਾਂਦਾ ਹੈ। ਬਾਕੀ ਮੇਰਾ ਸਵਾਲ ਹੈ ਭਾਜੀ ਨੂੰ, ਟਰੰਪ ਬਾਰੇ ਪੁੱਛਿਓ ਜੀ, ਕਹਿੰਦੇ ਟਰੰਪ ਨੇ ਆਪਣੇ 10-10 ਵਾਰੀ ਦਿਨ ਚ ਝੂਠ ਬੋਲੀ ਜਾਂਦਾ, ਮੋਦੀ ਦਾ 5 ਵਾਰੀ ਬੋਲਦਾ ਸੀ ਜੀ।
1: ਅੱਛਾ ਜੀ, ਡਬਲ ਅਪ ਹੋ ਗਿਆ।
2: ਕਹਿੰਦੇ ਹਾਂਜੀ, ਇਰਾਨ ਵਾਲੇ ਕਹਿੰਦੇ ਸਾਡੇ ਨਾਲ ਕੋਈ ਗੱਲਬਾਤ ਹੋ ਨਹੀਂ ਰਹੀ ਹੈ, ਆਪੇ ਝੂਠ ਬੋਲੀ ਜਾਂਦਾ, ਇਹਦੇ ਬਾਰੇ ਕਲੀਅਰ ਕਰਿਓ ਜੀ, ਕੀ ਬਣ ਰਿਹਾ ਲੜਾਈ ਦਾ ਜੀ।
1: ਠੀਕ ਹੈ ਜੀ, ਥੈਂਕ ਯੂ ਭਾਜੀ ਕਾਲ ਕਰਨ ਦੇ ਲਈ। ਜੀ ਗੁਰਮੁਖ ਜੀ,
0: ਜੀ ਗੁਰਜੀਤ ਜੀ, ਦਰਅਸਲ ਡੋਨਾਲਡ ਟਰੰਪ ਹੋਣਾ ਬਾਰੇ ਬਹੁਤ ਕੁਛ ਲੁਕਿਆ ਛੁਪਿਆ ਨਹੀਂ ਹੈਗਾ ਜੀ, ਹਰ ਬੰਦਾ ਜਾਣਦਾ ਡੋਨਾਲਡ ਟਰੰਪ ਹੋਣੀ ਜਿਹੜੇ ਅਮਰੀਕਾ ਦੇ ਪ੍ਰੈਜੀਡੈਂਟ ਹੈਗੇ ਆ, ਬਹੁਤ ਸਾਰੇ ਦਾਅਵੇ ਏਦਾਂ ਦੇ ਕਰ ਦਿੰਦੇ ਆ ਜਾਂ ਏਦਾਂ ਦੇ ਅੰਕੜੇ ਪੇਸ਼ ਕਰ ਦਿੰਦੇ ਆ ਮੀਡੀਆ ਦੇ ਸਾਹਮਣੇ ਜਿਹੜੇ ਕਿ ਬਾਅਦ ਵਿੱਚ ਐਗਜ਼ਿਸਟ ਨਹੀਂ ਕਰਦੇ। ਇਹ ਮੀਡੀਆ 'ਚ ਆਮ ਚਰਚਾ ਚੱਲਦੀ ਰਹਿੰਦੀ ਆ, ਇਹ ਵੀ ਖਬਰ ਗੱਲ ਚੱਲਦੀ ਰਹਿੰਦੀ ਕਿ ਕਈ ਵਾਰ ਉਹ ਬਾਇਲੈਟਰੀ ਗੱਲ ਪਾਵਕ ਦੋ ਪੱਖੀ ਗੱਲ ਨੂੰ, ਦੋ ਪਾਸੜ ਗੱਲ ਨੂੰ ਦਾਅਵਾ ਕਰਦੇ ਕਿ ਸਾਡੀ ਗੱਲਬਾਤ ਹੋ ਗਈ ਆ, ਲੇਕਿਨ ਅਗਲਾ ਬੰਦਾ ਅਗਲੀ ਤੇ ਰਾ ਕੇ ਕੰਡੈਮ ਕਰ ਦਿੰਦੀ ਆ ਜੀ। ਇਰਾਨ ਦੇ ਮਾਮਲੇ ਵਿੱਚ ਵੀ ਬਹੁਤ ਕੁਛ ਏਦਾਂ ਦਾ ਹੈ ਜਿਹੜਾ ਸਾਹਮਣੇ ਆਇਆ ਕਿ ਡੋਨਾਲਡ ਟਰੰਪ ਹੋਣਾ ਨੇ ਆਪਣੇ ਵੱਲੋਂ ਉਹ ਜੰਗ ਮੁਕਾ ਦਿੱਤੀ ਹੈਗੀ ਹੈ ਜੀ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਰਾਨ ਨੇ ਬਹੁਤ ਸਾਰੀਆਂ ਸ਼ਰਤਾਂ ਮੰਨ ਲਈਆਂ ਨੇ, ਤੇ ਉਹਨਾਂ ਨੇ ਘੇਰਾਬੰਦੀ ਜਿਹੜੀ ਆ ਉੱਥੋਂ ਸਟੇਟ ਆਫ ਹਾਰਮੋਨ ਦੀ ਜਿਹੜੀ ਅਮਰੀਕਾ ਨੇ ਉੱਪਰੋਂ ਦੀ ਕੀਤੀ ਹੋਈ ਸੀ ਉਹ ਹਟਾ ਦਿੱਤੀ ਆ। ਲੇਕਿਨ ਇਰਾਨ ਵੱਲੋਂ ਕੁਛ ਸਪਸ਼ਟ ਤੌਰ ਤੇ ਹਾਲੇ ਤੱਕ ਆਪਾਂ ਕਹਿ ਸਕਦੇ ਹਾਂ ਕਿ ਜਵਾਬ ਨਹੀਂ ਆਇਆ, ਠੀਕ ਹੈ ਜੀ। ਜਿੰਨਾ ਚਿਰ ਤੱਕ ਉਹ ਜਵਾਬ ਨਹੀਂ ਆਉਂਦਾ ਉਹਨਾਂ ਚਿਰ ਤੱਕ ਪੁਖਤਾ ਆਪਾਂ ਨਹੀਂ ਕਰ ਸਕਦੇ, ਪਰ ਮਸਲਾ ਇਹ ਵੀ ਆਪਾਂ ਚਾਹੁੰਦੇ ਆ ਜੀ ਇਹ ਕੰਮ ਖਤਮ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਮੈਂ ਤਾਂ ਪਰਸਨਲੀ ਇਹ ਗੱਲ ਕਰ ਰਿਹਾ ਇੱਕ ਪ੍ਰੋਫੈਸ਼ਨਲ ਵਿਊ ਤੋਂ ਇਲਾਵਾ ਕਿ ਹਰ ਬੰਦਾ ਹੀ ਤੰਗ ਹੈ ਜੀ ਇਹਨਾਂ ਗੱਲਾਂ ਤੋਂ, ਠੀਕ ਹੈ ਜੀ। ਤਾਂ ਇਹ ਸੈਟਲ ਆਊਟ ਹੋਣਾ ਚਾਹੀਦਾ ਜੀ, ਤੇ ਜਾਂਦੇ ਜਾਂਦੇ ਮੈਂ ਬਸ ਝਾਤ ਇੱਕ ਖਬਰ ਤੇ ਮਰਾ ਜਾਂਦਾ ਜੀ ਇੱਕ ਦੋ ਤੇ। ਬੀਸੀ ਦੇ ਵਿੱਚ ਜਿਹੜਾ ਐਂਟੀ ਗੈਂਗ ਯੂਨਿਟ ਹੈਗਾ ਜੀ, ਪਾਵਿਕ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਹੁੰਦਾ ਜੀ, ਉਹਦੇ ਵੱਲੋਂ 4 ਵਿਅਕਤੀ ਜਿਹੜੇ ਆ ਗ੍ਰਿਫਤਾਰ ਕੀਤੇ ਆ, ਜਿਹੜੇ ਕਸੀਨੋ ਦੇ ਵਿੱਚ ਗੈਰ ਕਾਨੂੰਨੀ ਨਕਦੀਆਂ ਨੂੰ ਇਹ ਪਲੇ ਕਰਦੇ ਸੀਗੇ ਜੀ। ਏਦਾਂ ਹੁੰਦਾ ਕਿ ਜਿਹੜਾ ਮਨੀ ਲਾਂਡਰਿੰਗ ਦਾ ਪੈਸਾ, ਬਹੁਤ ਸਾਰਾ 2 ਨੰਬਰ ਦਾ ਜਿਹੜਾ ਪੈਸਾ ਹੈਗਾ, ਏਦਾਂ ਦੇ ਬੈਡ ਐਕਟਰ ਜਿਹੜੇ ਹੈਗੇ ਜੀ ਬਾਹਰਲੇ ਮੁਲਕਾਂ ਤੋਂ ਪੈਸਾ ਨਕਦੀ ਇੱਥੇ ਲੈ ਆਉਂਦੇ ਆ ਕਿਸੇ ਤਰੀਕੇ ਦੇ ਨਾਲ, ਠੀਕ ਹੈ ਜੀ। ਇੱਥੇ ਆ ਕੇ ਬਹੁਤ ਸਾਰੇ ਕੈਸ਼ ਫਲੋ ਵਾਲੀਆਂ ਗੇਮਾਂ ਹੈਗੀਆਂ ਜਿਵੇਂ ਕਸੀਨੋ ਹੈਗਾ ਜੀ,
1: ਠੀਕ ਹੈ ਜੀ,
0: ਤਾਂ ਹੋਰ ਵੀ ਹੋਣਗੀਆਂ, ਉਹਦੇ ਵਿੱਚ ਆ ਕੇ ਉਹ ਪੈਸਾ ਏਦਾਂ ਲਾ ਦਿੰਦੇ ਆ, ਥੋੜੀ ਜਿਹੀ ਉਹ ਐਂਟਰੀ ਕਰਦੇ ਆ, ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਖੇਡਣਾ ਨੀ ਹੈਗਾ, ਪਰ ਜਿਹੜਾ ਉਹਨਾਂ ਕੈਸ਼ ਸਬਮਿਟ ਕਰਾਇਆ ਹੁੰਦਾ ਜਾਂ ਜਿਹੜੀ ਉਹਨਾਂ ਨੇ ਬਾਏ ਆਊਟ ਕੀਤੀਆਂ ਹੁੰਦੀਆਂ ਨੇ ਉੱਥੇ ਖੇਡਣ ਵਾਸਤੇ, ਮੈਨੂੰ ਉਹਦੀ ਨੌਲੇਜ ਨੀ ਹੈਗੀ ਜੀ, ਕੁਛ ਇੱਕ ਕਰਨੇ ਪਲੇ ਕਰਨ ਵਾਸਤੇ ਸਪੈਸ਼ਲ ਕਾਰਡਸ ਹੁੰਦੇ ਆ ਸ਼ਾਇਦ, ਠੀਕ ਹੈ ਜੀ, ਉਹ ਮੁੱਲ ਲੈਣੇ ਪੈਂਦੇ ਆ, ਲਾਈਕ ਉਹਨਾਂ ਦੀ ਵੈਲਿਊ ਹੁੰਦੀ ਆ, ਉਹ ਇੱਕ ਵਾਰੀ ਸਾਰੇ ਬਾਏ ਕਰ ਲੈਂਦੇ ਆ ਕੈਸ਼ ਦੇ ਨਾਲ
1: ਜੀ।
0: ਤਾਂ ਉਹਦੇ ਵਿੱਚ ਇੱਕ ਪਾਲਿਸੀ ਹੈਗੀ ਕਿ ਉਹ ਵਾਪਸ ਵੀ ਕੀਤੇ ਜਾ ਸਕਦੇ ਜੇ ਕਿਸੇ ਖੇਡਣ ਦਾ ਇਰਾਦਾ ਨਹੀਂ, ਪਰ ਜਦੋਂ ਵਾਪਸ ਕਰਦੇ ਤੇ ਫਿਰ ਉਹ ਮਨੀ ਜਿਹੜੀ ਹੈ ਚੈੱਕ ਦੇ ਰੂਪ ਚ ਵਾਪਸ ਮਿਲਦੀ ਆ, ਭਾਵ ਕੈਸ਼ ਜਿਹੜਾ ਆ ਚੈੱਕ ਦੇ ਰੂਪ ਚ ਬਦਲ ਜਾਂਦਾ ਆ। ਸੋ ਏਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਚੱਲੀਆਂ ਹੈਗੀਆਂ ਜਿਹਦੇ ਵਿੱਚ ਕੈਸ਼ ਫਲੋ ਨੂੰ ਵਰਤ ਕੇ ਤੇ ਚੈੱਕ ਬਾਅਦ ਚ ਜਿਹੜੇ ਬੈਂਕ ਦੇ ਵਿੱਚ ਜਮਾਂ ਕਰਵਾਏ ਗਏ ਆ। ਇੱਥੇ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਸੀ, ਕੁਛ ਇੱਕ ਈਵੈਂਟ ਏਦਾਂ ਦੇ ਟੋਰਾਂਟੋ ਚ ਵੀ ਆਰਗਨਾਈਜ਼ ਇਸੇ ਕਰਕੇ ਕੀਤੇ ਜਾਂਦੇ ਆ, ਬਹੁਤ ਸਾਰਾ ਪੈਸਾ ਜਿਹੜਾ ਆ ਬਲੈਕ ਮਨੀ ਆ ਉਹ ਈਵੈਂਟ ਦੇ ਵਿੱਚ ਕੈਸ਼ ਟਿਕਟਾਂ ਵੇਚ ਕੇ ਉਹਨੀਆਂ ਵਿਕੀਆਂ ਨਹੀਂ ਹੁੰਦੀਆਂ, ਲੇਕਿਨ ਉਹ ਪੈਸਾ ਜਮ੍ਹਾਂ ਕਰਵਾ ਦਿੰਦੇ ਕਿ ਇੰਨਾ ਸਾਡਾ ਈਵੈਂਟ ਜਿਹੜਾ ਇੰਨੇ ਜਿਹੜੇ ਟਿਕਟਾਂ ਵਿਕੀਆਂ ਹੈਗੀਆਂ ਨੇ ਤਾਂ ਉਹ ਪੈਸਾ ਜਿਹੜਾ ਉਹਨੂੰ ਵਾਈਟ ਕਰ ਲਿਆ ਜਾਂਦਾ। ਇਹ ਦੋਸ਼ ਜਿਹੜੇ ਆ ਬਹੁਤ ਸਾਰੇ ਜਿਹੜੀ ਫਿਨਟ੍ਰੈਕ ਹੈਗੇ ਆ ਉਹਦੀਆਂ ਰਿਪੋਰਟਾਂ ਦੇ ਵਿੱਚ ਸਾਹਮਣੇ ਆਏ ਆ। ਤਾਂ ਮੈਂ ਹੁਣ ਇਜਾਜ਼ਤ ਦਊਂਗਾ ਕਿ ਜਾਂਦੇ ਜਾਂਦੇ ਖਬਰ ਸਾਂਝੀ ਕਰ ਦਿੰਦਾ ਕਿ ਇੱਕ ਵਿਅਕਤੀ ਜਿਹੜਾ 2024 ਦਾ ਲਾਇਸੈਂਸ ਸਸਪੈਂਡ ਹੋਇਆ ਸੀਗਾ ਜੀ, ਤਾਂ ਹੁਣ ਦੁਬਾਰਾ ਕਲੀਜਨ ਦੇ ਸੰਬੰਧ ਵਿੱਚ ਫੈਡਰਲ ਕਲੀਜਨ ਹੋਇਆ ਸੀ, ਭਾਵ ਕਿ ਬਹੁਤ ਦਰਦਨਾਕ ਹਾਦਸਾ ਹੋਇਆ ਸੀਗਾ
1: ਜੀ,
0: ਵਿਨਸਰ ਚਰਚਲ ਬੁਲਵਰਡ ਤੇ ਅਰਜੈਂਟੀਆ ਰੋਡ ਤੇ। ਇਸੇ ਬੰਦੇ ਨੂੰ ਦੁਬਾਰਾ ਹੁਣ 40 ਕਿਲੋਮੀਟਰ ਓਵਰ ਸਪੀਡਿੰਗ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਮਾਈਕਲ ਹੰਟਰ 20 ਸਾਲਾ, ਇਹਦਾ ਦੁਬਾਰਾ 30 ਦਿਨ ਲਈ ਲਾਇਸੈਂਸ ਸਸਪੈਂਡ ਆ, ਉਹੀ ਇੱਕ ਸਟੈਂਡਰਡ ਜੀ ਸਜ਼ਾ ਹੈਗੀ ਆ ਜੀ। ਤੇ 30 ਦਿਨ ਤੋਂ ਬਾਅਦ ਇਹਨੂੰ ਲਾਇਸੈਂਸ ਦੁਬਾਰਾ ਮਿਲ ਜਾਣਾ ਤਾਂ ਦੁਬਾਰਾ ਗੱਡੀ ਚਲਾਊਗਾ, ਦੁਬਾਰਾ ਓਵਰ ਸਪੀਡਿੰਗ ਕਰੂਗਾ, ਦੁਬਾਰਾ ਫੜਿਆ ਜਾਊਗਾ। ਮੇਰੇ ਕਹਿਣ ਦਾ ਭਾਵ ਹੈਗਾ ਕਿ ਇੱਥੋਂ ਦੇ ਲਾਅ ਜਿਹੜੇ ਆ ਏਦਾਂ ਦੇ ਹੈਗੇ, ਇੱਕ ਬੰਦਾ ਐਕਸੀਡੈਂਟ ਦੇ ਵਿੱਚ ਪਹਿਲਾਂ ਉਹਦੇ ਤੇ ਦੋਸ਼ ਲੱਗੇ ਹੋਏ ਆ ਜੀ, ਠੀਕ ਹੈ ਜੀ, ਤਾਂ ਉਹ ਦੁਬਾਰਾ ਜਿਹੜਾ ਆ 40 ਕਿਲੋਮੀਟਰ ਓਵਰ ਸਪੀਡ ਦੇ ਹਿਸਾਬ ਦੇ ਨਾਲ ਉਹਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਫੜਿਆ ਗਿਆ ਹੈਗਾ, ਉਹਦੇ ਤੇ ਚਾਰਜ ਦੁਬਾਰਾ ਲੱਗੇ ਜੀ।
1: ਧੰਨਵਾਦ
0: ਗਜੀਤ ਜੀ, ਤੁਸੀਂ ਕਾਲਾਂ ਵੀ ਲੈਣੀਆਂ ਹੋਣੀਆਂ, ਜੇ ਕੋਈ ਸਵਾਲ ਹੋਇਆ ਤਾਂ ਦੁਬਾਰਾ ਵੀ ਮੈਂ ਜੁੜ ਸਕਦਾ। ਧੰਨਵਾਦ ਜੀ,
1: ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਗੁਰਮੁਖ ਜੀ ਕਿ ਤੁਸੀਂ ਸਾਨੂੰ ਜਿਹੜੀਆਂ ਕਰੰਟ ਖਬਰਾਂ ਦੇ ਨਾਲ ਜਿਹੜਾ ਹੈਗਾ ਕਿ ਜਾਣੂ ਕਰਾਉਂਦੇ ਹੈਗੇ ਆ। ਤੇ ਕਾਲਰ ਸਾਡੇ ਨਾਲ ਕਾਫੀ ਹੋਲਡ ਤੇ ਹੈਗੇ ਆ, ਨੈਕਸਟ ਕਾਲਰ ਹੈਗੇ ਆ ਜੀ ਬਲਰਾਜ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਭੈਣ ਜੀ ਆਪਣਾ ਨਾਮ ਪਰਵਿੰਦਰ ਹੈ?
1: ਨਹੀਂ, ਮੇਰਾ ਨਾਮ ਗੁਰਜੀਤ ਹੈ ਜੀ।
3: ਗੁਰਜੀਤ ਆ, ਮੈਂ ਦੇਖਿਆ ਇੱਕ ਬਲਵਿੰਦਰ ਮੇਰੇ ਖਾਈ ਨੌ ਖੋਜਦਾ, ਉਹ ਸੁਬਹ ਰੇਡੀਓ ਤੇ ਆਉਂਦੀ ਹੁੰਦੀ, ਮੈਂ ਉਹ ਭੈਣ ਜੀ ਕਿਤੇ ਕੋਈ ਨਾ ਮਾਫ਼ ਕਰਨਾ,
1: ਠੀਕ ਹੈ ਜੀ।
3: ਤੁਹਾਡਾ ਵੀ ਬੋਲ ਨਾ ਬਹੁਤ ਵਧੀਆ ਸੋਹਣਾ ਪ੍ਰੋਗਰਾਮ ਸੋਹਣਾ ਕਰ ਰਹੇ ਹੋ,
1: ਮੇਰੇ ਕੋਲ ਨੀ ਹੈਗਾ, ਸੋਰੀ ਭਾਜੀ। ਹਾਂਜੀ,
3: ਤੇ ਉਹ ਮੈਂ ਨੰਬਰ ਦੇਣਾ ਸੀਗਾ, ਬੰਦਾ ਨਾ ਪਰੇਰੇ ਹੋ ਜਾਂਦਾ, ਫੇਰ ਉਹਨੇ ਜਾਂਦਾ ਜਿੱਤੇ ਆਉਂਦੀਆਂ ਨੇ।
1: ਬਿਲਕੁਲ ਜੀ, ਤੁਸੀਂ ਜਿਹੜਾ ਹੈਗਾ ਕਿਸੇ ਵੀ ਦਾ ਵੀ ਨੰਬਰ ਲੈਣਾ ਹੈਗਾ, ਪੰਜਾਬੀ ਲਹਿਰਾਂ ਦੀ ਟੀਮ ਕਿ ਨਵੀਂ ਸਿੱਧੂ ਉਹਨਾਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰ ਸਕਦੇ ਆ, ਉਹਨਾਂ ਤੋਂ ਤੁਹਾਨੂੰ ਜਿਹੜੇ ਸਾਰੇ ਕੰਟੈਕਟ ਜਿਹੜੇ ਹੈਗੇ ਆ ਮਿਲ ਸਕਦੇ ਹੈਗੇ ਆ। ਤੇ ਨੈਕਸਟ ਸਾਡੇ ਨਾਲ ਕਾਲਰ ਹੈਗੇ ਆ ਜੀ, ਬਲਦੇਵ ਜੀ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਭਾਈ।
1: ਸਤਿ ਸ੍ਰੀ ਅਕਾਲ ਜੀ।
4: ਬਾਰੀਆ ਸਾਹਿਬ ਵਰਗਾ ਪੱਤਰਕਾਰ ਕੋਈ ਨਹੀਂ ਹੋ ਸਕਦਾ।
1: ਠੀਕ ਹੈ ਜੀ,
4: ਸੱਚ ਦੀ ਗੱਲ ਬੋਲਦਾ, ਪੱਤਰਕਾਰ ਹੈਗੇ ਇੱਥੇ।
1: ਬਿਲਕੁਲ ਜੀ, ਬਿਲਕੁਲ, ਥੈਂਕ ਯੂ ਬਲਦੇਵ ਜੀ ਕਾਲ ਕਰਨ ਦੇ ਲਈ, ਤੁਸੀਂ ਉਹਨਾਂ ਨੂੰ ਐਪਰੀਸ਼ੀਏਟ
4: ਕਰਜੋ।
1: ਹਾਂਜੀ ਜੀ, ਹਾਂਜੀ,
4: ਮੁੱਕਾ ਤਾਂ ਹੈ ਨਹੀਂ।
1: ਅੱਛਾ ਜੀ,
4: ਇੱਕ ਪੰਨ ਤਾਂ ਪੁੱਛਣ ਦਿੰਦਾ ਜੀ।
1: ਠੀਕ ਹੈ ਜੀ,
4: ਮੈਂ ਵੀ ਉਹਨੂੰ ਕਿਹਾ ਵੀ ਮੇਰਾ ਦੋ ਘਰ 25 ਮਿਲੀਅਨ ਦੇ ਜੀ।
1: ਠੀਕ ਹੈ,
4: 25 ਲੱਖ ਦੇ।
1: ਅੱਛਾ ਜੀ,
4: ਉਹ ਕਹਿੰਦਾ ਘਰ ਬੁੱਕੂ ਆ, ਦੂਜੇ ਨਹੀਂ ਵਿਕਣੇ।
1: ਠੀਕ ਹੈ ਜੀ,
4: ਜਿੱਦਾਂ ਮੈਂ ਘਰ ਲਿਆ ਹੀ ਨੀ, ਆਪਣੇ ਲੋਕ ਐਡੇ ਬੇਵੇਕ, ਉਹ ਲੋਕਾ ਪੰਡਤਾਂ ਮਗਰ ਵੀ ਲੱਗੇ ਰਹਿੰਦੇ, ਸਾਰਾ ਮਗਰ ਲੱਗੇ ਰਹਿੰਦੇ, ਉਹਨਾਂ ਤੋਂ ਬਚ ਕੇ ਰਿਹਾ ਕਰੋ ਭਾਈ
1: ਜੀ। ਥੈਂਕ ਯੂ ਬਲਦੇਵ ਜੀ ਕਾਲ ਕਰਨ ਦੇ ਲਈ,
4: ਤੁਹਾਡਾ ਪ੍ਰੋਗਰਾਮ ਬਹੁਤ ਹੀ, ਮੈਂ ਤਾਂ ਗੁਰਜੀਤ ਗੋਸਲ ਸੇਟ ਆ।
1: ਠੀਕ
4: ਹੈ, ਤੁਰੀ ਜੀ ਆ ਗਏ।
1: ਠੀਕ ਹੈ ਜੀ, ਠੀਕ ਹੈ ਜੀ,
4: ਹੱਕ ਸੱਚ ਦਾ ਤੁਸੀਂ ਬੋਲਦਾ, ਚੜ੍ਹਦੀ ਕਲਾ ਚ ਰਹੋ ਭਾਈ
1: ਜੀ। ਥੈਂਕ ਯੂ ਭਾਜੀ ਕਾਲ ਕਰਨ ਦੇ ਲਈ, ਆਪਣੇ ਵਿਚਾਰ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਹੁਣ ਇਹ ਹੈਗਾ ਨਾ ਕਿ ਮੈਂ ਥੋੜੀ ਜਿਹੀ ਇਸ ਬਾਰੇ ਗੱਲਬਾਤ ਜ਼ਰੂਰ ਕਰੂੰਗੀ, ਬਟ ਕਾਲਾਂ ਜਿਹੜੀਆਂ ਨੈਕਸਟ ਹੋਲਡ ਤੇ ਹੈਗੀਆਂ ਜੀ। ਚਰਨਦੀਪ ਜੀ, ਸਤਿ ਸ੍ਰੀ ਅਕਾਲ।
5: ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਗੁਰਜੀਤ ਸੂਰੀ ਜੀ,
1: ਕੀ ਹਾਲ ਚਾਲ ਜੀ?
5: ਗੁਰਜੀਤ ਸੂਰੀ ਜੀ, ਮੈਨੂੰ ਪਤਾ ਲੱਗ ਗਿਆ ਉਹ ਬੰਦੇ ਦਾ ਨੰਬਰ ਲਾਓ, ਡਾਕਟਰ ਬਲਵਿੰਦਰ ਦਾ ਨੰਬਰ ਲਾਓ ਯਾਰ।
1: ਠੀਕ ਹੈ,
5: ਨੰਬਰ ਦਊਗਾ 416
1: ਜੀ
5: 737 6600 ਡਾਕਟਰ ਬਲਵਿੰਦਰ ਸਰ ਕੇ ਰੇਡੀਓ ਲਾਉਂਦੇ ਮੈਨੂੰ ਲੱਗਦਾ।
1: ਠੀਕ ਹੈ ਜੀ, ਥੈਂਕ ਯੂ ਚਰਨਦੀਪ ਜੀ,
5: ਉਹ ਕਹਿ ਰਹੇ ਆਪੇ,
1: ਓਕੇ,
5: ਅਨਾਉਂਸਮੈਂਟ ਕਰ ਦਿਓ ਤੁਸੀਂ।
1: ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਤੁਸੀਂ ਨੰਬਰ ਸ਼ੇਅਰ ਕਰ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਹੈ ਗਿਆ ਜੀ, ਗੁਰਚੰਦ ਜੀ, ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਭੈਣ,
1: ਸਤਿ ਸ੍ਰੀ ਅਕਾਲ ਜੀ,
6: ਸਤਿ ਸ੍ਰੀ ਅਕਾਲ ਭੈਣ, ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਨੇ, ਬਾਕੀ ਇਹ ਗੋਸਲ ਵੀ ਬਹੁਤ ਵਧੀਆ ਖਬਰਾਂ ਦੇ ਕੇ ਗਿਆ, ਗੁਰਮੁਖ ਵੀ ਵਧੀਆ ਖਬਰਾਂ ਦੇ ਗਏ ਆ, ਬਾਕੀ ਹਮੇਸ਼ਾ ਟਾਈਮ ਦਿੰਦੇ, ਤੁਹਾਡਾ ਦਿਲੋਂ ਧੰਨਵਾਦ ਕਰਦਾ, ਮਤਲਬ ਤਰੱਕੀਆਂ ਚੜ੍ਹਦੇ, ਬਾਕੀ ਕਿਸੇ ਹੋਰ ਭੈਣ ਭਰਾਵਾਂ ਦਾ, ਬਜ਼ੁਰਗਾਂ ਦਾ, ਬਿਜ਼ਨਸਮੈਨਾਂ ਦਾ, ਭੈਣਾਂ ਬਿਜ਼ਨਸ ਕਰਦੀਆਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ, ਮਤਲਬ ਤਰੱਕੀ ਯਾਰ, ਬਾਕੀ ਹੋਰ ਵੀ ਕਿਸੇ ਭੈਣ ਭਰਾ ਨੇ ਆਪਣੇ ਬਿਜ਼ਨਸ ਦੀ ਐਡ ਲੈਣੀ ਜਾਂ ਸੋਸ਼ ਲੈਣੀ ਹੋਵੇ, ਭੈਣ ਜੀ ਦਾ 416-627-3311 ਤੇ ਫੋਨ ਕਰਕੇ ਤੁਸੀਂ ਆਪਣੀਆਂ
1: ਚੜ੍ਹਦੀ ਕਲਾ ਚ ਰੱਖੇ, ਢੇਰ ਸਾਰੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਪਰਮਾਤਮਾ ਤੁਹਾਨੂੰ ਦੇਵੇ। ਗੱਲਬਾਤ ਜ਼ਰੂਰੀ ਕਰਨੀ ਚਾਹੂੰਗੀ ਕਿ ਇੰਸ਼ੋਰੈਂਸ ਦੇ ਰਿਗਾਰਡਿੰਗ ਵੀ ਗੱਲਬਾਤ ਬਹੁਤ ਜ਼ਰੂਰੀ ਹੈਗੀ ਹੈ ਕਿ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਵੈਲ ਸੈਟਲ ਹੈਗੇ ਆ, ਹੁਣ ਪ੍ਰੋਪਰਟੀਜ਼ ਦੀ ਗੱਲਬਾਤ ਹੋਈ ਆ, ਇੱਕ ਤੋਂ ਦੋ ਪ੍ਰੋਪਰਟੀਜ਼ ਹੈਗੀਆਂ, 3-4-5 ਹੈਗੀਆਂ, ਹੁਣ ਜਦੋਂ ਪ੍ਰੋਪਰਟੀਜ਼ ਜਿਹੜੀਆਂ ਤੁਹਾਡੇ ਬੱਚਿਆਂ ਦੇ ਨਾਮ 'ਤੇ ਟ੍ਰਾਂਸਫਰ ਹੋਣੀਆਂ ਹੈਗੀਆਂ, ਤੁਹਾਡੇ ਜਿੰਨੇ ਵੀ ਐਸੈਟ ਬਣਾਏ ਹੈਗੇ ਆ ਤੁਸੀਂ ਮਿਹਨਤ ਦੇ ਨਾਲ, ਕਿ ਜਦੋਂ ਉਹ ਤੁਹਾਡੇ ਬੱਚਿਆਂ ਦੇ ਕੋਲ ਜਾਣੇ ਹੈਗੇ ਆ, ਉੱਥੇ ਹੁਣ ਜਿਹੜਾ ਤੁਹਾਡਾ ਰੈਜੀਡੈਂਸ ਹੋਮ ਹੈਗਾ ਕਿ ਜਿਹੜਾ ਪ੍ਰਿੰਸੀਪਲ ਹੋਮ ਹੈਗਾ ਉਹਦੇ 'ਤੇ ਤਾਂ ਕੋਈ ਟੈਕਸ ਨਹੀਂ ਹੈਗਾ, ਬਟ ਉਸ ਤੋਂ ਬਿਨਾਂ ਜਿੰਨੀਆਂ ਵੀ ਤੁਹਾਡੀਆਂ ਪ੍ਰੋਪਰਟੀਜ਼ ਹੈਗੀਆਂ ਉਹਨਾਂ 'ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਜਿਹੜੇ ਹੈਗੇ ਆ ਦੇਣੇ ਪੈਣੇ ਹੈਗੇ ਆ। ਬਹੁਤ ਵਾਰੀ ਕੁਐਸਚਨ ਆ ਜਾਂਦਾ ਹੈਗਾ ਵੀ ਹੁਣ ਜਦੋਂ ਕੈਪੀਟਲ ਗੇਨ ਟੈਕਸ ਦੇਣੀ ਹੈਗੀ ਹੈ ਉਹ ਕਿਸ ਤਰ੍ਹਾਂ ਦੇਣੀ ਹੈਗੀ ਆ, ਹੋ ਸਕਦਾ ਕਿ ਬੱਚਿਆਂ ਨੂੰ ਫਿਰ ਉਹ ਤੁਹਾਡੇ ਐਸਟ ਹੀ ਸੇਲ ਕਰਨੇ ਪੈਣ ਉਹ ਟੈਕਸ ਨੂੰ ਕਲੀਅਰ ਕਰਨ ਦੇ ਲਈ। ਬੈਟਰ ਹੈਗਾ ਕਿ ਤੁਹਾਡੇ ਕੋਲ ਇੱਕ ਲਾਈਫ ਇੰਸ਼ੋਰੈਂਸ ਦੀ ਪੋਲਿਸੀ ਹੋਣੀ ਬਹੁਤ ਜ਼ਰੂਰੀ ਹੈਗੀ ਆ ਕਿ ਇਨਕੇਸ ਕਿਤੇ ਕੋਈ ਮਿਸ ਹੈਪਨਿੰਗ ਹੁੰਦੀ ਆ ਉਹ ਅਮਾਊਂਟ ਤੁਹਾਡੀ ਫੈਮਲੀ ਨੂੰ ਟੈਕਸ ਫਰੀ ਬੇਸਿਸ 'ਤੇ ਮਿਲਦੀ ਹੈਗੀ ਹੈ ਕਿ ਕਿਤੇ ਵੀ ਕੁਛ ਹੈਪਨ ਹੁੰਦਾ। ਬਹੁਤ ਸਾਰੇ ਹੈਗੇ ਕਿ ਜਿਨ੍ਹਾਂ ਦੇ ਬੱਚੇ ਛੋਟੇ ਹੈਗੇ ਆ, ਪੇਰੈਂਟਸ ਤੁਹਾਡੀ ਇਨਕਮ 'ਤੇ ਡਿਪੈਂਡ ਹੈਗੇ ਆ, ਤੁਸੀਂ ਮੇਨ ਅਰਨਰ ਹੈਗੇ ਆ, ਮੇਕ ਸ਼ੋਰ ਕਿ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਹੋਵੇ। ਮਿਨੀਮਮ ਤੁਸੀਂ ਪਲਾਨ ਲੈਣੇ ਆ 1 ਲੱਖ ਦੀ ਕਵਰੇਜ, 2 ਲੱਖ ਦੀ ਚੋਇਸ ਤੁਹਾਡੀ ਹੈਗੀ ਹੈ ਕਿ ਟਰਮ ਪਲਾਨ ਈਜ਼ੀ ਟੂ ਅਫੋਰਡ ਹੈਗੀ ਆ, ਹਰ ਇੱਕ ਦੇ ਬਜਟ ਦੇ ਵਿੱਚ ਆ ਜਾਂਦੀ ਹੈਗੀ ਹੈ, ਅਤੇ ਜਿਨ੍ਹਾਂ ਦਾ ਹੈਗਾ ਕਿ ਪਰਮਾਨੈਂਟ ਆਪਣੀ ਫੈਮਲੀ ਨੂੰ ਪਿੱਛੇ ਕੋਈ ਲੈਗਸੀ ਛੱਡ ਕੇ ਜਾਣੀ ਆ, ਫਿਰ ਤੁਸੀਂ ਪਰਮਾਨੈਂਟ ਪਲਾਨ ਦੇ ਨਾਲ ਜਾ ਸਕਦੇ ਆ। ਜਾਂ ਲੋਨ ਲਾਇਬਿਲਟੀਜ਼ ਨੂੰ ਕਵਰ ਕਰਨਾ, ਮੌਰਗੇਜ ਨੂੰ ਕਵਰ ਕਰਨਾ, ਉੱਥੇ ਫਿਰ ਟਰਮ ਲਾਈਫ ਇੰਸ਼ੋਰੈਂਸ ਬੈਸਟ ਰਹਿ ਜਾਂਦੀ ਹੈ। ਤੁਹਾਡੇ ਸਿਨੈਰੀਓ ਦੇ ਵਿੱਚ ਕਿਹੜੀ ਕੰਪਨੀ ਬੈਸਟ ਹੈਗੀ ਹੈ, ਕਿਹੜੀ ਕਵਰੇਜ ਬੈਸਟ ਹੈਗੀ ਆ, ਤੁਸੀਂ ਕੋਈ ਲੈਣਾ ਚਾਹੁੰਦੇ ਹੋ ਤਾਂ ਨੰਬਰ 416-627-3111, ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਵੀ ਕੋਂਬੋ ਪਲੈਨ ਲੈਣਾ ਤਾਂ ਨੰਬਰ 416-627-3111 ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਗੁਰਮੁਖ ਜੀ ਨੇ ਗੱਲਬਾਤ ਕੀਤੀ ਹੈਗੀ ਆ ਬਈ ਰਿਸੈਸ਼ਨ ਦੀ, ਕਿ ਰਿਸੈਸ਼ਨ ਜਿਹੜਾ ਹੈਗਾ ਹੁਣ ਫਰਾਈਡੇ ਦੀਆਂ ਖਬਰਾਂ ਦੇ ਵਿੱਚ ਟੌਪ ਦੇ ਛਾਇਆ ਹੋਇਆ ਕਿ ਕੈਨੇਡਾ ਰਿਸੈਸ਼ਨ ਵੱਲ ਨੂੰ ਜਾ ਰਿਹਾ ਹੈਗਾ। ਲੱਗਦਾ ਬਈ ਜਾ ਰਿਹਾ ਜਾਂ ਨਹੀਂ ਜਾ ਰਿਹਾ? ਅੱਜ ਦਲਜੀਤ ਦਸਾਂਝ ਦਾ ਸ਼ੋਅ ਆ, ਕਿੰਨੇ ਸਾਡੇ ਲਿਸਨਰ ਜਿਨ੍ਹਾਂ ਨੇ ਵੀ ਇੰਨੀਆਂ ਮਹਿੰਗੀਆਂ ਮਹਿੰਗੀਆਂ ਟਿਕਟਾਂ ਲੈ ਕੇ ਉਹ ਦਲਜੀਤ ਦਸਾਂਝ ਦਾ ਸ਼ੋਅ ਦੇਖਣ ਗਏ ਆ। ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ, ਬਟ ਕੀ ਰਿਸੈਸ਼ਨ ਦੇ ਵਿੱਚ ਵੀ ਦੇਖ ਲਓ ਸਾਡੇ ਪੰਜਾਬੀ ਸਿੰਗਰ ਕਿ ਜਿਹੜੇ ਐਡੇ ਐਡੇ ਸਟੇਡੀਅਮ ਜਿਨ੍ਹਾਂ ਨੇ ਫੁੱਲ ਕਰਵਾ ਦਿੱਤੇ ਹੈਗੇ ਆ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨਾ ਬਣਦਾ ਹੈਗਾ। ਤੇ ਕਾਲਰ ਵੀ ਸਾਡੇ ਨਾਲ ਨੈਕਸਟ ਹੈਗੇ ਆ 36 ਬਾਈ। ਸਤਿ ਸ੍ਰੀ ਅਕਾਲ ਜੀ।
7: ਹੁਣ
1: ਸੰਡੇ ਨੂੰ ਹੁੰਦਾ ਹੈਗਾ 8 ਤੋਂ 9 ਵਜੇ ਤੱਕ।
7: 8 ਤੋਂ 9 ਇੱਕ ਘੰਟਾ
1: ਜੀ ਜੀ
7: ਠੀਕ ਆ ਭੈਣ ਜੀ ਠੀਕ। ਉਹੀ ਨਾਮ ਰੱਖਿਆ ਹੋਇਆ?
1: ਨਹੀਂ ਪ੍ਰੋਗਰਾਮ ਦਾ ਨਾਮ, ਕਿਉਂਕਿ ਉਹ ਸਵੇਰ ਦਾ ਟਾਈਮ ਸੀਗਾ ਤੇ ਉਹਦਾ ਸਰਗੀ ਵੇਲਾ ਸੀਗਾ ਤੇ ਹੁਣ ਸ਼ਾਮ ਦਾ ਹੈਗਾ ਤੇ ਇਹਦਾ ਨਾਮ ਹੈਗਾ ਜ਼ਿੰਦਗੀ ਦੇ ਰੰਗ।
7: ਠੀਕ ਆ ਭੈਣ ਠੀਕ ਠੀਕ ਵਧੀਆ ਵਧੀਆ ਜੀ। ਗੁੱਡ ਬੈਸਟ ਆਫ ਲੱਕ
1: ਜੀ। ਥੈਂਕ ਯੂ ਭਾਜੀ ਕਾਲ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡੀਆਂ ਵਿਸ਼ਿਸ ਦੇ ਲਈ। ਤੇ ਬਿਲਕੁਲ ਜੀ, ਹੁਣੀ ਹੈਗਾ ਵੀ ਦਲਜੀਤ ਦਸਾਂਝ ਦਾ ਸ਼ੋਅ ਜਿੱਥੇ ਟਿਕਟਾਂ ਸੌਆਂ ਦੇ ਵਿੱਚ ਨਹੀਂ ਹਜ਼ਾਰਾਂ 'ਚ ਵਿਕੀਆਂ ਹੈਗੀਆਂ, ਔਰ ਟਿਕਟਾਂ ਦੀ ਪ੍ਰਾਈਜ਼ ਇੰਨੀ ਮਹਿੰਗੀ ਤੇ ਫਿਰ ਵੀ ਸਾਡੇ ਪੰਜਾਬੀ ਬਈ ਲੈਣ ਗਏ ਆ ਟਿਕਟਾਂ ਦੇ ਵਿੱਚ। ਕਹਿੰਦੇ ਕਿ ਜਦੋਂ ਟਿਕਟਾਂ ਦੀ ਸੇਲ ਹੋ ਰਹੀ ਸੀ ਨਾ, ਲੋਕ ਅੱਧਾ ਅੱਧਾ ਘੰਟਾ ਘੰਟਾ ਉਹਨਾਂ ਟਿਕਟਾਂ ਦੀ ਔਨਲਾਈਨ ਵੇਟਿੰਗ ਦੇ ਵਿੱਚ ਬੈਠੇ ਰਹੇ ਹੈਗੇ ਆ ਕਿ ਜਿੱਥੇ 36-36 ਹਜ਼ਾਰ ਲੋਕ, 37 ਹਜ਼ਾਰ ਲੋਕ ਜਿਹੜੇ ਦਲਜੀਤ ਦੀਆਂ ਟਿਕਟਾਂ ਜਿਹੜੀਆਂ ਲੈਣ ਦੇ ਲਈ ਜਿਨ੍ਹਾਂ ਨੇ ਵੇਟ ਕੀਤੀ ਹੈਗੀ ਆ। ਤੇ ਇੱਕ ਗਾਣਾ ਦਲਜੀਤ ਦਸਾਂਝ ਤੇ ਫਿਰ ਅੱਜ ਦੀ ਗੱਲਬਾਤ।

0: ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਡੈਥ, ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ, ਜਿਨ੍ਹਾਂ ਕੋਲ ਪਲਾਨਸ ਹਨ ਵਿਚ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA, RRSP ਐਂਡ RESP, ਕਾਲ ਗੁਰਜੀਤ ਸੂਰੀ ਐਟ 416-627-3111।
2: ਖੁਸ਼ੀਆਂ ਦੇ ਸੰਗ
3: ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਆਪਣੀ ਹੋਸਟ ਗੁਰਜੀਤ ਕੌਰ ਸੂਰੀ ਦੇ ਨਾਲ। ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਾਲ ਕਰੋ 416-627-3111, 416-627-3111।
4: ਤੇ ਬਿਲਕੁਲ ਕੀ ਦਲਜੀਤ ਦਸਾਂਝ ਦੇ ਕੋਲ ਕਲਾ ਆ, ਆਰਟ ਆ। ਇਹ ਰਿਸੈਸ਼ਨ ਦੇ ਟਾਈਮ ਵੀ ਬਈ ਇੰਨੀਆਂ ਮਹਿੰਗੀਆਂ ਜਿਹੜੀਆਂ ਟਿਕਟਾਂ ਵੇਚ ਲਈਆਂ, ਹੈਗਾ ਕਿ ਨਹੀਂ ਆਰਟ, ਹੈਗੀ ਕਿ ਨਹੀਂ ਕਲਾ। ਅਤੇ ਗੱਲਬਾਤ ਜਿਹੜੀ ਅੱਜ ਆਪਾਂ ਕਰਨੀ ਹੈਗੀ ਹੈ ਸਪੈਸ਼ਲੀ ਬੱਚਿਆਂ ਦੇ ਰਿਗਾਰਡਿੰਗ ਹੈਗੀ ਹੈ। ਹੁਣ ਇੱਥੇ ਦੇਖੋ ਕਿ ਪੇਰੈਂਟਸ ਜਿਹੜੇ ਹੈਗੇ ਆ ਕਿ ਸਵੇਰ ਤੋਂ ਸ਼ਾਮ ਤੱਕ ਦੌੜ ਲੱਗੀ ਰਹਿੰਦੀ ਹੈਗੀ ਹੈ ਕਿ ਬਈ ਫਾਦਰ ਵੀ ਕੰਮ 'ਤੇ ਜਾ ਰਿਹਾ, ਮਦਰ ਵੀ ਕੰਮ 'ਤੇ ਜਾ ਰਹੀ ਹੈ, ਘਰ ਦੇ ਵਿੱਚ ਬਹੁਤਿਆਂ ਦੇ ਗ੍ਰੈਂਡ ਪੇਰੈਂਟਸ ਹੈਗੇ ਆ ਜਾਂ ਬਹੁਤਿਆਂ ਦੇ ਨਹੀਂ ਹੈਗੇ, ਕੰਪਲੇਂਟ ਕੀ ਆਉਂਦੀ ਹੈਗੀ ਆ? ਕਿਉਂਕਿ ਅੱਜ ਗੱਲਬਾਤ ਜਿਹੜੀ ਹੋਈ ਹੈਗੀ ਆ ਕਿ ਮੈਨੂੰ ਕਾਲ ਆਈ ਕਿ ਉਹਨਾਂ ਦੀ ਬੇਟੀ ਨੇ ਸੁਸਾਈਡ ਕੀਤੀ ਹੈਗੀ ਹੈ। ਬਹੁਤ ਹਾਰਡ ਹੋ ਜਾਂਦਾ ਹੈਗਾ ਪੇਰੈਂਟਸ ਦਾ। ਮੈਂ ਸਪੈਸ਼ਲੀ ਕਹਿਣਾ ਚਾਹੂੰਗੀ ਕਿ ਜਿਨ੍ਹਾਂ ਦੇ ਬੱਚੇ ਟੀਨੇਜਰ ਹੈਗੇ ਆ, ਜਿਨ੍ਹਾਂ ਦੇ ਬੱਚੇ ਕਿ ਗ੍ਰੇਡ 6-7 ਜਾਂ ਸਪੈਸ਼ਲੀ ਜਿਹੜੇ ਗ੍ਰੇਡ ਕਹਿ ਲਓ ਕਿ ਤੁਸੀਂ 8 ਤੋਂ ਲੈ ਕੇ ਗ੍ਰੇਡ 12 ਤੱਕ, ਧਿਆਨ ਦੇ ਨਾਲ ਸੁਣਿਓ ਕਿ ਜਿਨ੍ਹਾਂ ਦੇ ਬੱਚੇ ਗ੍ਰੇਡ 8 ਤੋਂ ਲੈ ਕੇ ਗ੍ਰੇਡ 12 ਤੱਕ ਚਾਹੇ ਸਕੂਲ ਜਾ ਰਹੇ ਆ, ਹਾਈ ਸਕੂਲ ਜਾ ਰਹੇ ਹੈਗੇ ਆ, ਕਹਿ ਲਓ ਕਿ ਚਾਹੇ ਪਬਲਿਕ ਸਕੂਲ ਜਾ ਰਹੇ ਆ, ਪ੍ਰਾਈਵੇਟ ਸਕੂਲ ਜਾ ਰਹੇ ਆ, ਮੇਕ ਸ਼ੋਰ ਤੁਹਾਡੇ ਬੱਚੇ ਕਿਸੇ ਨਾ ਕਿਸੇ ਐਕਸਟਰਾ ਕਰੀਕੁਲਮ ਐਕਟੀਵਿਟੀ ਦੇ ਵਿੱਚ ਇਨਵੋਲਵ ਜ਼ਰੂਰ ਹੋਣ। ਕੋਈ ਨਾ ਕੋਈ ਉਹਨਾਂ ਨੂੰ ਐਕਟੀਵਿਟੀਜ਼ ਲੈ ਕੇ ਦਿਓ, ਕੋਈ ਨਾ ਕੋਈ ਕਲਾਸ ਲੈ ਕੇ ਦਿਓ, ਕਿਉਂਕਿ ਇਹਨਾਂ ਟਾਈਮਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਬੱਚਿਆਂ ਦੇ ਵਿੱਚ ਜਿਹੜੀ ਐਕਸਟਰਾ એનર્ਜੀ ਹੈਗੀ ਆ ਉਹ ਕਿਤੇ ਨਾ ਕਿਤੇ ਲੱਗਣੀ ਚਾਹੀਦੀ ਹੈਗੀ ਹੈ। ਨਹੀਂ ਲਗਾਉਂਗੇ, ਨਹੀਂ ਵਰਤੂੰਗੇ ਤਾਂ ਫਿਰ ਮਿਸਯੂਜ਼ ਹੋਣਾ। ਕਿੰਨੀਆਂ ਖਬਰਾਂ ਆਪਾਂ ਪੜ੍ਹਦੇ ਹਾਂ ਕਿ ਜਿੱਥੇ ਟੀਨੇਜਰ ਜਿਹੜੇ ਹੈਗੇ ਆ ਚੋਰੀਆਂ, ਚਕਾਰੀਆਂ, ਨਸ਼ਿਆਂ ਦੇ ਵਿੱਚ ਜਿਹੜੇ ਹੈਗੇ ਆ ਫਸ ਰਹੇ ਹੈਗੇ ਆ। ਹੁਣ ਘਰਾਂ ਦੇ ਵਿੱਚ ਕੀ ਹੈਗਾ ਕਿ ਪੇਰੈਂਟਸ ਚਲੇ ਜਾਂਦੇ ਆਪਣੇ ਆਪਣੇ ਕੰਮਾਂ 'ਤੇ, ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਆ ਅੱਜ ਕੱਲ੍ਹ ਜਿਹੜਾ ਹੈਗਾ ਪੱਟਿਆ ਜਿਹੜਾ ਕੀ ਕਹਿ ਲਓ ਸੋਸ਼ਲ ਮੀਡੀਆ ਨੇ, ਉਹ ਆਪਣੇ ਆਪਣੇ ਯੂਟਿਊਬਾਂ ਦੇ ਉੱਪਰ, ਫੇਸਬੁੱਕ ਦੇ ਉੱਪਰ, ਆਪਣੇ ਆਪਣੇ ਫੋਨਾਂ ਦੇ ਵਿੱਚ ਲੱਗੇ ਰਹਿੰਦੇ ਆ। ਪਹਿਲੇ ਕੀ ਹੁੰਦੇ ਸੀ ਕਿ ਦਾਦੇ ਦਾਦੀਆਂ, ਨਾਨੇ ਨਾਨੀਆਂ ਵਿਹਲੇ ਸੀ, ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ, ਕਹਾਣੀਆਂ ਸੁਣਾਉਂਦੇ ਸੀ। ਬਹੁਤਿਆਂ ਦੀ ਕੰਪਲੇਨ ਕਿ ਮੈਂ ਪਹਿਲਾ ਪ੍ਰੋਗਰਾਮ ਵੀ ਸੁਣ ਰਹੀ ਸੀ ਕਿ ਉਹ ਕਾਲਾਂ ਕਰ ਕਰਕੇ ਕੀ ਪੁੱਛਦੇ ਆ ਵੀ ਸਾਡੇ ਬੱਚੇ ਜਿਹੜੇ ਹੈਗੇ ਆ ਕਿਸੇ ਨਾਲ ਮਿਕਸਅਪ ਨਹੀਂ ਹੁੰਦੇ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਕਮਰਿਆਂ 'ਚੋਂ ਨਹੀਂ ਨਿਕਲਦੇ। ਕਿਉਂ ਨਹੀਂ ਆਪਾਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਰੋਕਦੇ, ਸ਼ੁਰੂ ਤੋਂ ਟੋਕਦੇ ਕਿ ਜਦੋਂ ਘਰ ਦੇ ਵਿੱਚ ਕੋਈ ਬੱਚਾ, ਘਰ ਦੇ ਵਿੱਚ ਤੁਹਾਡੇ ਕੋਈ ਗੈਸਟ ਆਉਂਦੇ ਹੈਗੇ ਆ, ਕਿਉਂ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਉਦੋਂ ਇਨਵੋਲਵ ਕਰਦੇ? ਕਿਉਂ ਸਿਰਫ ਬੱਚਿਆਂ ਨੂੰ ਇੱਥੋਂ ਤੱਕ ਹੀ ਸਿਖਾਇਆ ਜਾਂਦਾ ਵੀ ਇੱਕ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਮੁੜ ਕੇ ਆਪਣੇ ਕਮਰਿਆਂ 'ਚੋਂ ਚਲੇ ਜਾਂਦੇ ਆ? ਤੁਹਾਨੂੰ ਨਹੀਂ ਲੱਗਦਾ ਕਿ ਉਦੋਂ ਬੱਚਿਆਂ ਨੂੰ ਸ਼ੁਰੂ ਤੋਂ ਹੈਬਿਟ ਪਾਓ ਕਿ ਜਦੋਂ ਘਰ ਦੇ ਵਿੱਚ ਕੋਈ ਗੈਸਟ ਆਏ ਹੈਗੇ ਆ ਕਿ ਉਦੋਂ ਤੁਹਾਡੇ ਬੱਚੇ ਤੁਹਾਡੇ ਨਾਲ ਬੈਠਣ, ਵੱਡਿਆਂ ਦੀ ਗੱਲਬਾਤ ਸੁਣਨ? ਗੱਲਾਂ ਬਾਤਾਂ ਤੋਂ ਬਹੁਤ ਕੁਛ ਸੁਣਨ ਨੂੰ, ਸਿੱਖਣ ਨੂੰ ਮਿਲਦਾ ਹੈਗਾ। ਤੁਸੀਂ ਕੋਈ ਆਪਣੇ ਵਿਚਾਰ ਦੇਣੇ ਹੈਗੇ ਆ ਇਹਦੇ ਬਾਰੇ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਬੱਚਿਆਂ ਦੇ ਲਈ ਜਿਹੜੀਆਂ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਹੈਗੀਆਂ ਉਹ ਕਿੰਨੀਆਂ ਕੁ ਇੰਪੋਰਟੈਂਸ ਹੈਗੀਆਂ, ਜਾਂ ਤੁਸੀਂ ਕੋਈ ਆਪਣੇ ਬੱਚਿਆਂ ਦੇ ਲਈ ਕੋਈ ਐਕਸਟਰਾ ਚੀਜ਼ ਯੂਜ਼ ਕੀਤੀ ਹੈਗੀ ਹੈ? ਕੀ ਤੁਸੀਂ ਆਪਣੇ ਬੱਚਿਆਂ ਦੇ ਲਈ ਕੋਈ ਐਕਸਟਰਾ ਜਿਹੜਾ ਟਾਈਮ ਕੱਢਿਆ ਹੈਗਾ? ਬਹੁਤ ਜ਼ਰੂਰੀ ਹੈਗਾ ਕਿ ਮਦਰ ਮੋਰਨਿੰਗ 'ਚ ਜੋਬ ਜਾ ਰਹੀ ਹੈ, ਫਾਦਰ ਈਵਨਿੰਗ 'ਚ ਜਾ ਰਿਹਾ ਹੈਗਾ, ਅਤੇ ਐਟਲੀਸਟ ਆਪਣਾ ਜਿਹੜਾ ਕੁਆਲਿਟੀ ਟਾਈਮ ਹੈਗਾ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸਪੈਂਡ ਕਰੋ। ਹੁਣ ਇਹ ਦੇਖੋ ਵੀ ਅੱਗੇ ਸਮਰ ਆ ਰਹੀ ਹੈ, ਸਮਰ ਦੇ ਵਿੱਚ ਕੀ ਹੁੰਦਾ ਹੈਗਾ ਕਿ ਜੁਲਾਈ ਅਤੇ ਅਗਸਤ 2 ਮਹੀਨੇ ਦੀਆਂ ਛੁੱਟੀਆਂ ਹੈਗੀਆਂ, 2 ਮਹੀਨਿਆਂ ਦੀਆਂ ਛੁੱਟੀਆਂ, ਉਹਦੇ 'ਚ ਤੁਸੀਂ ਲਾ ਲਓ ਵੀ 8 ਵੀਕਐਂਡ ਹੈਗੇ ਹੈ, ਠੀਕ ਹੈ। 8 ਵੀਕਐਂਡ ਦੇ ਵਿੱਚੋਂ 3-4 ਤੁਹਾਡੇ ਜਿਹੜੇ ਹੈਗੇ ਆ ਵੀ ਨਿਕਲ ਜਾਣੇ ਹੈਗੇ ਆ, ਫੈਮਿਲੀਜ਼ ਦੇ ਕਿਸੇ ਦਾ ਭੋਗ ਆ ਰਿਹਾ, ਕੋਈ ਵਿਆਹ ਆ ਰਿਹਾ ਹੈਗਾ, ਐਟਲੀਸਟ 4 ਵੀਕਐਂਡ 'ਤੇ ਰੱਖੋ ਕਿ ਜਿੱਥੇ ਆਪਣੇ ਬੱਚਿਆਂ ਦੇ ਨਾਲ ਪਲੈਨ ਬਣਾਓ, ਕਿਤੇ ਘੁੰਮਣ ਨੂੰ ਜਾਓ। ਜਦੋਂ ਤੁਸੀਂ ਪਲੈਨ ਬਣਾਉਂਦੇ ਹੈਗੇ ਆ ਬੱਚਿਆਂ ਨੂੰ ਇਨਵੋਲਵ ਕਰੋ ਕਿ ਬਈ ਤੁਸੀਂ ਕੈਨੇਡਾ ਦੇ ਵਿੱਚ ਕਿਤੇ ਜਾਣਾ ਹੈਗਾ ਘੁੰਮਣ, ਲੋਕਲ ਜਾਣਾ ਹੈਗਾ, US ਜਾਣਾ ਹੈਗਾ, ਜਾਂ ਕਿਸੇ ਹੋਰ ਸਿਟੀ ਦੇ ਵਿੱਚ ਜਾਣਾ ਹੈਗਾ, ਉਹਨਾਂ ਨੂੰ ਨਾਲ ਇਨਵੋਲਵ ਕਰੋ। ਘਰ ਦੇ ਤੁਸੀਂ ਕੰਮ ਕਰਦੇ ਹੈਗੇ ਆ, ਹੁਣ ਸਮਰ ਦਾ ਟਾਈਮ ਹੈਗਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਟੀਨੇਜਰ ਬੱਚੇ ਹੈਗੇ ਆ, ਕਿ ਗ੍ਰਾਸ ਕੱਟਣਾ ਹੈਗਾ ਫਾਦਰਸ ਨੇ, ਬੱਚਿਆਂ ਨੂੰ ਨਾਲ ਲਗਾਓ, ਮਦਰਸ ਦੇ ਲਈ ਬਹੁਤ ਜ਼ਰੂਰੀ ਹੈਗਾ ਕਿ ਬੱਚੀਆਂ ਨੂੰ ਕਿਚਨ ਦੇ ਵਿੱਚ ਕੰਮ, ਇਹ ਨਹੀਂ ਮੈਂ ਕਹਿੰਦੀ ਕਿ ਬੱਚੀਆਂ ਤੋਂ ਕੰਮ ਕਰਾਓ, ਉਹਨਾਂ ਨੇ ਪੜ੍ਹਨਾ ਵੀ ਹੈਗਾ, ਬਟ ਉਹਨਾਂ ਨੂੰ ਜਿਹੜਾ ਹੈਗਾ ਕਿ ਆਪਣੇ ਘਰ ਦੇ ਕੰਮਾਂ ਦੇ ਵਿੱਚ ਇਨਵੋਲਵ ਜ਼ਰੂਰ ਕਰੋ। ਰੀਸੈਂਟ ਕਿਹੜਾ ਸਿਨੈਰੀਓ ਹੋਇਆ ਉਹਦੀ ਵੀ ਗੱਲਬਾਤ ਸ਼ੁਰੂ ਸ਼ੇਅਰ ਕਰਨਾ ਚਾਹੂੰਗੀ ਕਿ ਸਾਡੇ ਬਹੁਤ ਹੀ ਇੱਕ ਕਲੋਜ਼ ਫਰੈਂਡ, ਉਹਨਾਂ ਦੇ ਮਦਰ ਦੀ ਡੈਥ ਹੋਈ, ਫਿਊਨਰਲ 'ਤੇ ਗਏ ਹਾਂ, ਉਹ ਤੋਂ ਬਾਅਦ ਗੁਰੂ ਘਰ ਗਏ ਹਾਂ, ਵੀ ਕੀ ਆਪਾਂ ਆਪਣੇ ਬੱਚਿਆਂ ਨੂੰ ਸਿਖਾ ਨਹੀਂ ਸਕਦੇ ਕਿ ਜਦੋਂ ਗੁਰੂ ਘਰ ਜਾਣਾ ਹੈਗਾ ਜਾਂ ਕਿਸੇ ਦਾ ਫਿਊਨਰਲ ਹੈਗਾ, ਹੋ ਸਕਦਾ ਕਿ ਕਿਸਿਆਂ ਨੂੰ, ਕਈਆਂ ਨੂੰ ਦੁੱਖ ਲੱਗੇ ਕਿ ਗੁਰਜੀਤ ਜੀ ਇੱਦਾਂ ਕਹਿ ਰਹੇ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਐਟੀਕੇਟਸ ਨਹੀਂ ਦੇ ਰਹੇ। ਬੱਚਿਆਂ ਦੇ ਛੱਡ ਕੇ ਮੈਂ ਲੇਡੀਜ਼ ਜਿਹੜੀਆਂ ਹੈਗੀਆਂ ਕਿ ਬਾਲ ਖੁੱਲ੍ਹੇ ਛੱਡ ਕੇ ਤੁਸੀਂ ਕਿਸੇ ਦੇ ਫਿਊਨਰਲ 'ਤੇ ਜਾ ਰਹੇ ਹੈਗੀਆਂ, ਗੁਰਦੂ ਘਰ ਜਾ ਰਹੇ ਹੈਗੀਆਂ, ਬਹੁਤ ਸਾਰਾ ਤੁਹਾਡੇ ਕੋਲ ਟਾਈਮ ਹੈਗਾ ਕਿ ਉੱਥੇ ਤੁਸੀਂ 2-3 ਘੰਟੇ ਲਈ ਜਾਣਾ ਹੈਗਾ, ਗੁਰੂ ਘਰ ਜਾਣਾ ਹੈਗਾ, ਕਿਸੇ ਦੇ ਫਿਊਨਰਲ 'ਤੇ ਜਾਣਾ ਹੈਗਾ ਕਿ ਇੱਕ ਰਬੜ ਬੈਂਡ ਪਾ ਲਓ, ਬਾਲ ਇਕੱਠੇ ਕਰਕੇ ਜਾਓ, ਫਿਰ ਉੱਥੇ ਜਾ ਕੇ ਤੁਸੀਂ ਬਾਲ ਹੀ ਆਪਣੇ ਸਾਂਭੀ ਜਾਂਦੇ ਆ, ਉਹ ਬਿਲਕੁਲ ਚੰਗਾ ਨਹੀਂ ਲੱਗਦਾ, ਬਿਲਕੁਲ ਸੋਹਣਾ ਨਹੀਂ ਲੱਗਦਾ। ਇਹ ਹੈਗਾ ਸੂਟ ਪਾਉਂਦੀਆਂ ਕੁੜੀਆਂ ਬਈ ਸਾਡੀਆਂ ਅਤੇ ਨਾਲ ਚੁੰਨੀ ਨਹੀਂ ਲੈਂਦੀਆਂ, ਸੂਟ ਦਾ ਮਤਲਬ ਕੀ ਹੈਗਾ, ਬੱਚਿਆਂ ਨੂੰ ਐਟੀਕੇਟਸ ਦੇਣੇ ਪੈਣੇ ਆ, ਸਿਖਾਉਣੇ ਪੈਣੇ ਹੈਗੇ ਆ, ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਬੱਚਿਆਂ ਨੂੰ ਘਰਾਂ ਦੇ ਵਿੱਚ ਕੰਮਾਂ ਦੇ ਵਿੱਚ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਕਰਨਾ ਬਹੁਤ ਜ਼ਰੂਰੀ ਹੈਗਾ। ਤੁਸੀਂ ਆਪਣੇ ਕੋਈ ਵਿਚਾਰ ਦੇਣੇ ਹੈਗੇ ਹੈ ਜ਼ਰੂਰ, ਸਟੂਡੀਓ ਦਾ ਨੰਬਰ 905-673-3337, 905-673-3337 'ਤੇ ਤੁਸੀਂ ਕਾਲ ਕਰਕੇ ਜਿਹੜੀ ਹੈਗੀ ਆ ਸਾਂਝ ਪਾ ਸਕਦੇ ਹੈਗੇ ਹਾਂ। ਫਿਰ ਅਸੀਂ ਕਸੂਰ ਕੱਢਦੇ ਹੈਗੇ ਹਾਂ ਵੀ ਅਸੀਂ ਕੈਨੇਡਾ ਰਹਿ ਰਹੇ ਹਾਂ ਤਾਂ ਸਾਰਾ ਕੁਛ ਹੋ ਰਿਹਾ ਹੈਗਾ, ਇਹ ਨਹੀਂ ਹੈਗਾ। ਬਹੁਤ ਫੈਮਿਲੀਜ਼ ਹੈਗੀਆਂ ਕਿ ਜਿਨ੍ਹਾਂ ਦੇ ਵਿੱਚ ਬੱਚੇ ਬਹੁਤ ਵਧੀਆ ਜਾ ਰਹੇ ਆ, ਚੰਗੀਆਂ ਪੁਜੀਸ਼ਨਾਂ 'ਤੇ ਜਾ ਰਹੇ ਆ, ਜੋਬ ਵੀ ਕਰ ਰਹੇ ਹੈਗੇ ਆ, ਨਾਲ ਪੜ੍ਹ ਵੀ ਰਹੇ ਹੈਗੇ ਆ। ਸਾਡੇ ਸਟੂਡੈਂਟ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਕਿ ਇੰਡੀਆ ਤੋਂ ਪਲੱਸ ਟੂ ਕਰਕੇ ਆਏ ਆ, ਜਿਨ੍ਹਾਂ ਨੇ ਇੱਥੇ ਆ ਕੇ ਬਹੁਤ ਤਰੱਕੀਆਂ ਕੀਤੀਆਂ ਹੈਗੀਆਂ ਕਿ ਦਿਨ ਰਾਤ ਪੜ੍ਹਾਈਆਂ ਵੀ ਕੀਤੀਆਂ, ਨਾਲ ਆਪਣੀਆਂ ਫੀਸਾਂ ਵੀ ਪੇ ਕੀਤੀਆਂ। ਇੱਥੇ ਵਾਲੇ ਸਟੂਡੈਂਟ ਦੇ ਜਿਹੜੇ ਹੈਗੇ ਆ ਕਿ ਉਹਨਾਂ ਨੂੰ ਤਾਂ ਬਈ ਸਿਰਫ ਪੜ੍ਹਨ ਦਾ ਹੀ ਕੰਮ ਹੈਗਾ, ਫੀਸਾਂ ਤਾਂ ਪੇਰੈਂਟਸ ਹੀ ਦਿੰਦੇ ਹੈਗੇ ਆ, ਅਤੇ ਉਹਦੇ ਨਾਲ ਫੀਸਾਂ ਦੇ ਨਾਲ ਨਾਲ ਕਿ ਆਪਣੇ ਬੱਚਿਆਂ ਨੂੰ ਆਪਾਂ ਥੋੜ੍ਹੇ ਜਿਹੇ ਐਟੀਕੇਟਸ, ਥੋੜ੍ਹੀ ਜਿਹੀ ਅਕਲ ਜਿਹੜੀ ਹੈਗੀ ਆ, ਮੈਨੂੰ ਲੱਗਦਾ ਵੀ ਉਹ ਦੇਣੀ ਭੁੱਲ ਰਹੇ ਹੈਗੇ ਆ, ਉਹਨੂੰ ਜ਼ਰੂਰ ਦਈਏ। ਕਾਲਰ ਸਾਡੇ ਨਾਲ ਹੋਲਡ 'ਤੇ ਹੈਗੇ ਆ ਜੀ। ਬਲਰਾਜ ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
5: ਭੈਣ ਜੀ ਦੀ ਗੱਲ ਤੁਸੀਂ ਆ ਕਹੀ ਨੇ, ਮੇਰੇ ਬੜੇ ਦਿਲ ਦੀ ਗੱਲ ਆ।
4: ਠੀਕ ਹੈ ਜੀ।
5: ਬੱਚੇ ਆਉਂ ਆ, ਕਈ ਬੱਚੇ ਤਾਂ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਉਂਦੇ ਹੈ।
4: ਠੀਕ ਹੈ ਜੀ।
5: ਬੱਚਿਆਂ ਨੇ ਬੈਠੇ ਬੈਠਣ ਬੋਲਣ ਚੜ੍ਹਨ, ਹਾਂ ਤਾਇਆ, ਹਾਂ ਮਾਮਾ, ਚਾਚਾ, ਕੌਣ, ਤੁਹਾਡਾ ਪਿੰਡ ਕਿਵੇਂ, ਤੁਹਾਡਾ ਕੰਮ ਕਿਵੇਂ, ਥੋੜੀ ਗੱਲਬਾਤ ਕਰਨੀ ਚਾਹੀਦੀ।
4: ਬਿਲਕੁਲ ਜੀ।
5: ਫਿਰ ਬੱਚੇ ਲੋਕ ਨਹੀਂ ਹੁੰਦੇ ਜਿਹੜੇ ਬੱਚੇ ਤੇ ਰੋਟੀ ਖਾਧੀ ਆ ਦੇ ਕਮਰੇ ਚ, ਮਾਂ ਪਿਓ ਨਾਲ ਵੀ
4: ਗੱਲਬਾਤ ਨਹੀਂ ਕਰਦੇ। ਪਹਿਲਾਂ ਅਸੀਂ ਉੱਥੇ ਆਪ ਜ਼ਿੰਮੇਵਾਰ ਹੈਗੇ ਇਹਨਾਂ ਚੀਜ਼ਾਂ ਦੇ ਲਈ।
5: ਪਹਿਲਾਂ ਅਸੀਂ ਆਪ ਜ਼ਿੰਮੇਵਾਰ ਆ, ਸਹੀ ਗੱਲ ਆ
4: ਜੀ।
5: ਅਸੀਂ ਤਾਂ ਭੈਣ ਜੀ ਨਵੇਂ ਆਏ ਆ, 11-12 ਸਾਲ ਹੋਏ ਆ।
4: ਠੀਕ ਹੈ ਜੀ।
5: ਪੋਤੀ ਮੇਰੀ 6-7 ਸਾਲ ਦੀ, ਪੋਤਾ ਮੇਰਾ 5 ਸਾਲ ਦਾ, 5.5 ਸਾਲ ਦਾ
4: ਜੀ।
5: ਇਸ ਕਰਕੇ ਜਾਣੀ ਇੱਥੋਂ ਦਾ ਕਲਚਰ ਮੈਂ ਦੇਖ ਰਿਹਾ, ਜਾਂ ਸਕੂਲ ਚੁੱਕਣ ਲੈਣ ਜਾਂਦਾ, ਬਹੁਤ ਜ਼ਿਆਦਾ ਫਰਕ ਆ। ਮੈਂ ਕਹਿੰਦਾ ਵੀ ਘਰੇ ਮਾਂ ਪਿਓ ਸਾਨੂੰ ਕੁਛ ਸਿਖਾਉਂਦੇ ਨੀ
4: ਜੀ।
5: ਮੈਂ ਜਵਾਕਾਂ ਨੂੰ ਕਈਆਂ ਨੂੰ ਬੁਲਾਉ, ਹੈ ਮੈਂ ਕਿਹਾ ਹੈ ਕਰਦਾ, ਤੁਹਾਡੇ ਘਰੇ ਪੰਜਾਬੀ ਲੋਕ ਆ, ਤੁਹਾਡੀ ਪੰਜਾਬੀ ਨੀ ਬੋਲਦੇ ਘਰੇ
4: ਜੀ।
5: ਜਿੱਦਾਂ ਕੋਈ ਮਾਂ ਜਾਂ ਬਾਪ ਟੱਕਰੇ, ਮੈਂ ਕਹਿੰਦਾ ਘਰੇ ਜਵਾਕਾਂ ਨੂੰ ਮਾੜਾ ਮੋਟਾ ਸਿਖਾਓ, ਤੁਸੀਂ ਜਿਹੜਾ ਤੁਹਾਨੂੰ ਬੁਲਾਉਂਦਾ ਉਹਨੂੰ ਜਵਾਬ ਦਿਆ ਕਰੋ।
4: ਬਿਲਕੁਲ ਜੀ, ਬਿਲਕੁਲ। ਥੈਂਕ ਯੂ ਬਲਰਾਜ ਜੀ ਕਾਲ ਕਰਨ ਦੇ ਲਈ, ਤੁਸੀਂ ਗੱਲਬਾਤ ਬਹੁਤ ਸੋਹਣੀ ਕੀਤੀ ਹੈਗੀ ਆ। ਤੇ ਹੁਣ ਇਹ ਹੈਗਾ ਕਿ ਇਹ ਲੱਗਦਾ ਕਿ ਹਰ ਦੂਏ ਚੌਥੇ ਦੀ ਕਹਾਣੀ ਹੈਗੀ ਆ, ਤੁਸੀਂ ਕਿਸੇ ਦੇ ਘਰ ਜਾਂਦੇ ਆ ਨਾ ਤੇ ਉੱਥੇ ਇੱਦਾਂ ਦਾ ਹੀ ਤੁਹਾਨੂੰ ਮਾਹੌਲ ਦੇਖਣ ਨੂੰ ਮਿਲਦਾ ਹੈਗਾ। ਫਿਰ ਅਸੀਂ ਕਹਿੰਦੇ ਹਾਂ ਕਿ ਇੱਥੇ ਦਾ ਕਲਚਰ ਇੱਦਾਂ ਦਾ ਹੈਗਾ, ਕਲਚਰ ਦਾ ਕੋਈ ਕਸੂਰ ਨਹੀਂ, ਕਸੂਰ ਜਿਹੜਾ ਹੈਗਾ ਸਾਡਾ ਹੈਗਾ ਆ। ਕਲਚਰ ਦਾ ਕੀ ਹੈਗਾ ਕਿ ਤੁਸੀਂ ਹੁਣ ਕਿਤੇ ਜਾਂਦੇ ਆ, ਤੁਸੀਂ ਕਹਿ ਲਓ ਕਿ ਤੁਸੀਂ ਚਲੇ ਜਾਓ ਵੀ ਵੋਨ ਏਰੀਏ ਦੇ ਵਿੱਚ ਚਲ ਜਾਓ, ਉੱਥੇ ਵਾਕ ਕਰਨ ਚਲੇ ਜਾਓ, ਜਿੰਨੇ ਤੁਹਾਨੂੰ ਦੂਜੀ ਕਮਿਊਨਿਟੀ ਦੇ ਮਿਲੂਗੇ ਉਹ ਤੇ ਤੁਹਾਨੂੰ ਹੈਲੋ ਹਾਏ ਕਰੂਗੇ, ਤੇ ਸਾਡੇ ਵਾਲੇ ਜਿਹੜੇ ਹੈਗੇ ਆ ਵੀ ਆਕੜ ਕੇ ਪਾਸਾ ਵੱਟ ਕੇ ਲੰਘ ਜਾਂਦੇ ਹੈਗੇ ਆ। ਦੂਜੀਆਂ ਕਮਿਊਨਿਟੀ ਦਾ ਨਹੀਂ ਕਸੂਰ, ਕਸੂਰ ਸਾਡਾ ਹੈਗਾ ਆ। ਨੈਕਸਟ ਕਾਲਰ ਹੈਗੇ ਆ ਜੀ। ਬਲਦੇਵ ਜੀ ਸਤਿ ਸ਼੍ਰੀ ਅਕਾਲ।
6: ਪ੍ਰੋਪਰ ਬੋਲਦਾ?
4: ਠੀਕ ਹੈ ਜੀ, ਬਹੁਤ ਵਧੀਆ
6: ਜੀ। ਭੂਆ ਜੀ, ਚਾਚਾ ਜੀ, ਤਾਇਆ ਜੀ,
4: ਠੀਕ ਹੈ ਜੀ।
6: ਤੇ ਜਿਹੜਾ ਸਾਡੇ ਪਿੰਡ ਦੇ ਮੁੰਡੇ ਵੀ ਆ ਨਾ ਇਥੋਂ
4: ਜੀ,
6: ਅੰਕਲ ਕਹਿਣਾ ਉਹ ਡਰਦੇ ਬਹੁਤ, ਚਾਚਾ ਜੀ ਆ ਗਿਆ ਤਾਂ ਮੈਨੂੰ ਤਾਂ ਮੈਂ ਲੱਗਦਾ ਨੀ ਕਹਿੰਦੇ, ਮੈਂ ਛੋਟਾ।
4: ਠੀਕ ਹੈ ਜੀ,
6: ਮੈਨੂੰ ਸਾਰੇ ਚਾਚਾ ਜੀ ਕਹਿੰਦੇ ਹੁੰਦੇ ਆ।
4: ਠੀਕ ਹੈ ਜੀ, ਬਹੁਤ ਵਧੀਆ ਜੀ,
6: ਇਹ ਦੱਸਣਾ ਪੈਂਦਾ ਦੂਜੀ ਆਪਣੀ ਕੁੜੀ
4: ਜੀ।
6: ਬਿਲਕੁਲ, ਧੰਨਵਾਦ
4: ਜੀ, ਸ਼ੁਕਰੀਆ ਜੀ। ਤੇ ਬਿਲਕੁਲ, ਤੁਸੀਂ ਕੋਈ ਆਪਣੇ ਵਿਚਾਰ ਦੇਣੇ ਹੈਗੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਪਾਇਆ ਹੈਗਾ ਆ, ਕਿ ਬੱਚਿਆਂ ਦਾ ਰਿਸਪੋਂਸ ਜਿਹੜਾ ਹੈਗਾ ਬਹੁਤ ਵਧੀਆ ਰਿਹਾ ਹੈਗਾ, ਕਿ ਬੱਚਿਆਂ ਨੂੰ ਇਸ ਸਕੂਲ ਇਸ ਜਿਹੜਾ ਹੈਗਾ ਕਿ ਐਕਟੀਵਿਟੀ, ਚਾਹੇ ਉਹ ਭੰਗੜੇ ਦੀ ਹੈਗੀ ਹੈ, ਚਾਹੇ ਉਹ ਗਿੱਧੇ ਦੀ ਆ, ਕੋਈ ਸਵਿਮਿੰਗ ਕਲਾਸ ਆ, ਕੋਈ ਜਿਮਨਾਸਟਿਕ ਦੀ ਕਲਾਸ ਹੈਗੀ ਹੈ, ਕਿ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹ ਜ਼ਰੂਰ ਲੈ ਕੇ ਦਿਓ ਬੱਚਿਆਂ ਦੀਆਂ ਕਲਾਸਿਸ ਦੇ ਵਿੱਚ ਹੋ ਸਕੇ, ਅਤੇ ਬੱਚਿਆਂ ਦੇ ਨਾਲ ਤੁਸੀਂ ਜਿਹੜੀਆਂ ਹੈਗੀਆਂ ਕਲਾਸਿਸ ਕੋਈ ਨਾ ਕੋਈ ਜਿਹੜੀਆਂ ਜੁਆਇਨ ਕਰ ਸਕਦੇ ਹਾਂ, ਜਾ ਸਕਦੇ ਹੈਗੇ ਹਾਂ, ਕਿ ਸਾਨੂੰ ਬੱਚਿਆਂ ਦਾ ਫਰੈਂਡ ਸਰਕਲ ਪਤਾ ਹੋਣਾ ਚਾਹੀਦਾ ਕਿ ਬੱਚੇ ਜਾ ਕਿੱਥੇ ਰਹੇ ਆ, ਆ ਕਿੱਥੇ ਰਹੇ ਹੈਗੇ ਆ, ਬਾਅਦ ਦੇ ਵਿੱਚ ਫਿਰ ਜਿਹੜਾ ਹੈਗਾ ਨਹੀਂ ਤਾਂ ਪਛਤਾਵਾ ਹੀ ਹੱਥ ਦੇ ਵਿੱਚ ਰਹਿ ਜਾਂਦਾ, ਹੋਰ ਕੁਛ ਨਹੀਂ ਰਹਿ ਜਾਂਦਾ। ਅਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਭਾਗ ਨੂੰ ਸਪੋਂਸਰ ਕੀਤਾ ਜਾ ਰਿਹਾ ਹੈਗਾ ਜਸਮੀਤ ਸਿਰਾ ਹੋਣਾ ਵੱਲੋਂ, ਕਿ ਆਟੋ ਐਂਡ ਹੋਮ ਇੰਸ਼ੋਰੈਂਸ ਦੇ ਤੁਸੀਂ ਬੈਸਟ ਬੈਸਟ ਰੇਟ ਲੈਣੇ ਹੈਗੇ ਆ। ਨਾਮ ਅਤੇ ਨੰਬਰ ਨੋਟ ਕਰ ਲਓ ਜਸਮੀਤ ਸਿਰਾ ਹੋਣਾ ਦਾ, ਕਿ ਚਾਹੇ ਤੁਹਾਡੀ ਬਈ ਤੁਸੀਂ ਕਹਿ ਲਓ ਕਿ ਆਟੋ ਇੰਸ਼ੋਰੈਂਸ ਜਿਹੜੀ ਵੱਧ ਕੇ ਆ ਗਈ ਹੈਗੀ ਹੈ, ਜਾਂ ਤੁਸੀਂ ਕੋਈ ਟੈਨੈਂਟ ਇੰਸ਼ੋਰੈਂਸ ਲੈਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ, ਕੋਈ ਤੁਹਾਡਾ ਪੀਜ਼ਾ ਸਟੋਰ ਹੈਗਾ, ਜਾਂ ਕੋਈ ਫਲੀਟ ਹੈਗੀ ਹੈ, ਟਰੱਕਿੰਗ ਕੰਪਨੀ ਹੈਗੀ ਹੈ, ਉਹਦੀ ਵੀ ਇੰਸ਼ੋਰੈਂਸ ਲੈਣੀ ਆ, ਅਤੇ ਨੰਬਰ 437-436-4374-36-6111 'ਤੇ ਤੁਸੀਂ ਸੰਪਰਕ ਕਰਨਾ ਜਸਮੀਤ ਸਿਰਾ ਹੁਣਾਂ ਦੇ ਨਾਲ। ਅਤੇ ਨਾਲ ਦੀ ਨਾਲ ਅਗਲਾ ਨੰਬਰ ਹੈਗਾ ਮਨਜੀਤ ਜੀ ਦਾ, ਕਿ ਸਾਡੀਆਂ ਭੈਣਾਂ ਨੇ ਸੋਹਣੇ ਸੋਹਣੇ ਫੈਂਸੀ ਡਿਜ਼ਾਈਨਰ ਸੂਟ ਲੈਣੇ ਆ, ਸਟਿਚ ਲੈਣੇ ਆ, ਅਨਸਟਿਚ ਲੈਣੇ ਹੈਗੇ ਆ, ਕੋਈ ਲਹਿੰਗੇ ਲੈਣੇ ਆ, ਗਰਾਰੇ ਸ਼ਰਾਰੇ ਲੈਣੇ ਹੈਗੇ ਆ, ਅਤੇ ਨੰਬਰ ਮਨਜੀਤ ਜੀ ਦਾ ਨੋਟ ਕਰਕੇ ਰੱਖ ਲਓ ਬਈ 647-209-2557 ਏਅਰਪੋਰਟ ਅਤੇ ਕੰਟਰੀ ਸਾਈਡ ਦੀ ਮੇਨ ਇੰਟਰਸੈਕਸ਼ਨ, ਹਫ਼ਤੇ ਦੇ 7 ਦਿਨ ਤੁਹਾਡੇ ਲਈ ਖੁੱਲ੍ਹਦੇ ਆ, ਅਤੇ ਨੰਬਰ 647-209-2557 'ਤੇ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੈ। ਅਤੇ ਨਾਲ ਦੀ ਨਾਲ ਬਈ ਆਪਣੇ ਲਈ ਸੇਵਿੰਗ ਕਰਨੀ ਹੈ, ਆਪਣੀ ਮਨੀ ਨੂੰ ਟੈਕਸ ਫਰੀ ਬੇਸਿਸ 'ਤੇ ਗਰੋ ਕਰਨਾ ਹੈਗਾ, ਅਤੇ ਟੈਕਸ ਫਰੀ ਸੇਵਿੰਗ ਅਕਾਊਂਟ ਇੱਕ ਬੈਸਟ ਬੈਸਟ ਟੂਲ ਹੈਗਾ ਆ। ਪੇਰੈਂਟਸ ਸਾਡੇ ਆ ਰਹੇ ਆ, ਮੇਕ ਸ਼ੋਰ ਕਰੋ ਕੋਈ ਵੀ ਤੁਹਾਡੇ ਘਰ ਦੇ ਵਿੱਚ ਗੈਸਟ ਆ ਰਹੇ ਹੈਗੇ ਆ, ਉਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਹਮੇਸ਼ਾ ਉਹਨਾਂ ਦੇ ਆਉਣ ਤੋਂ ਲੈ ਕੇ ਵਾਪਸ ਜਾਣ ਤੱਕ ਦੀ ਕਵਰੇਜ ਜ਼ਰੂਰ ਹੋਵੇ। ਉਹਨਾਂ ਨੂੰ ਕੋਈ ਵੀ ਹੈਲਥ ਕੰਡੀਸ਼ਨ ਹੈਗੀ ਆ ਉਹਨੂੰ ਡਿਸਕਲੋਜ਼ ਕਰਕੇ ਕਵਰੇਜ ਲਓ, ਤਾਂ ਕਿ ਕਲੇਮ ਦੇ ਟਾਈਮ ਕੋਈ ਪ੍ਰੋਬਲਮ ਨਾ ਆਵੇ। ਹੁਣ ਇੱਕ ਦਿਨ ਇੱਥੇ ਕਿਤੇ ਹੋਸਪਿਟਲ ਰਹਿਣਾ ਪੈ ਗਿਆ ਨਾ, ਅਤੇ ਇੱਕ ਨਾਈਟ ਦਾ ਜਿਹੜਾ ਖਰਚਾ ਹੈਗਾ ਉਹ $3,000 to $4,000 ਤੱਕ ਦਾ ਤੁਹਾਨੂੰ ਤੁਹਾਡੀ ਪੋਕਿਟ 'ਚੋਂ ਪੇ ਕਰਨਾ ਪੈ ਸਕਦਾ। ਇੰਸ਼ੋਰੈਂਸ ਕਿੰਨੀ ਆ ਬਈ, ਉਹ $100-$200 ਦੀ ਆ ਜਾਣੀ ਹੈਗੀ ਹੈ। ਮੇਕ ਸ਼ੋਰ ਕਰੋ ਕਿ ਕੋਈ ਵੀ ਤੁਹਾਡੇ ਘਰ ਗੈਸਟ ਆ ਰਹੇ ਆ, ਕਵਰੇਜ ਜ਼ਰੂਰ ਲਓ, ਪ੍ਰੀ ਐਗਜਿਸਟਿੰਗ ਹੈਗੀਆਂ ਉਹਨੂੰ ਡਿਸਕਲੋਜ਼ ਕਰਕੇ ਕਵਰੇਜ ਲਓ। ਨਾਲ ਦੀ ਨਾਲ ਹਰ ਕੰਪਨੀ ਦੀ ਸਟੇਬਿਲਟੀ ਦੀ ਕਲੋਜ਼ ਅਲੱਗ ਅਲੱਗ ਹੈਗੀ ਹੈ। ਸਟੇਬਿਲਟੀ ਦਾ ਮਤਲਬ ਹੈਗਾ ਕਿ ਅਗਰ ਕੋਈ ਉਹ ਮੈਡੀਸਨ ਲੈ ਰਹੇ ਹੈਗੇ ਆ, ਨਾ ਉਹਨਾਂ ਦੀ ਮੈਡੀਸਨ ਦੀ ਡੋਜ਼ ਪਿਛਲੇ ਦਿਨਾਂ ਦੇ ਵਿੱਚ ਘਟੀ ਹੋਵੇ, ਨਾ ਵਧੀ ਹੋਵੇ, ਨਾ ਕੋਈ ਨਵੀਂ ਮੈਡੀਸਨ ਐਡ ਆਨ ਹੋਈ ਹੋਵੇ, ਅਤੇ ਨਾ ਹੀ ਕੋਈ ਮੈਡੀਸਨ ਜਿਹੜੀ ਸਟੋਪ ਹੋਈ ਹੋਵੇ। ਹਰ ਕੰਪਨੀ ਦੇ ਵਿੱਚ ਦਿਨ ਅਲੱਗ ਅਲੱਗ ਹੈਗੇ ਆ, ਕਈਆਂ ਦੇ ਵਿੱਚ 90 days ਦੀ ਸਟੇਬਿਲਟੀ ਆ, ਕਈਆਂ ਦੇ ਵਿੱਚ 120 days, ਕਈਆਂ ਦੇ ਵਿੱਚ ਸਾਲ ਦੀ ਸਟੇਬਿਲਟੀ ਹੈਗੀ ਹੈ। ਇਹਨੂੰ ਵੀ ਨਾਲ ਦੀ ਨਾਲ ਜ਼ਰੂਰ ਚੈੱਕ ਕਰ ਲਿਆ ਕਰੋ। ਅਤੇ ਜਿਨ੍ਹਾਂ ਦੇ ਪੇਰੈਂਟਸ ਦੀ ਏਜ 70+ ਹੈਗੀ ਹੈ, ਉੱਥੇ ਅਗਰ ਉਹਨਾਂ ਨੂੰ ਤਿੰਨੋਂ ਕੰਡੀਸ਼ਨ ਹੈਗੀਆਂ ਕਿ ਹਾਰਟ ਕੰਡੀਸ਼ਨ, ਬੀਪੀ ਅਤੇ ਡਾਇਬਟੀਜ਼, ਉੱਥੇ ਕਈ ਕੰਪਨੀਜ਼ ਕਵਰ ਨਹੀਂ ਕਰਦੀਆਂ ਹੈਗੀਆਂ, ਪ੍ਰੋਪਰ ਡਿਸਕਲੋਜ਼ ਕਰਕੇ ਪੁੱਛੋ ਕਿ ਇਹ ਕੰਡੀਸ਼ਨ ਹੈਗੀ ਆ ਕਿ ਕੰਪਨੀ ਕਵਰ ਕਰਦੀ ਆ ਜਾਂ ਨਹੀਂ ਕਰਦੀ ਹੈਗੀ। ਕੋਈ ਵੀ ਤੁਹਾਡਾ ਕੁਐਸਚਨ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਮੰਥਲੀ ਅਤੇ ਐਨੂਅਲ ਆਪਸ਼ਨ ਦੋਨੋਂ ਅਵੇਲੇਬਲ ਹੈਗੀਆਂ, ਇੰਸ਼ੋਰੈਂਸ ਦੇ ਟਾਈਮ ਹੀ ਨਹੀਂ ਕਲੇਮ ਦੇ ਟਾਈਮ ਵੀ ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ। ਅਤੇ ਨੰਬਰ 416-627-3111। ਬਹੁਤ ਵਾਰੀ ਕਾਲ ਆਉਂਦੀਆਂ ਵੀ ਬੱਚਿਆਂ ਦੇ ਲਈ ਤੁਸੀਂ ਕੋਈ ਇੰਸ਼ੋਰੈਂਸ, ਬੱਚਿਆਂ ਦੇ ਲਈ ਕੋਈ ਬੈਸਟ ਪਲਾਨ। ਬੱਚਿਆਂ ਦੇ ਲਈ ਬਹੁਤ ਸਾਰੇ ਬੈਸਟ ਪਲਾਨ ਹੈਗੇ ਆ, ਬਟ ਮੇਕ ਸ਼ੋਰ ਕਰੋ ਕਿ ਪਹਿਲਾਂ ਆਪਣੇ ਆਪ ਨੂੰ ਫੁੱਲੀ ਕਵਰਡ ਕਰਕੇ ਫਿਰ ਜਿਹੜੀ ਹੈਗੀ ਆ ਬੱਚਿਆਂ ਦੇ ਕੋਈ ਲਾਈਫ ਕ੍ਰਿਟੀਕਲ ਵਾਲੇ ਤੁਸੀਂ ਮਨੀ ਬੈਕ ਪਲਾਨ ਜਿਹੜੇ ਹੈਗੇ ਆ ਜ਼ਰੂਰ ਲੈ ਸਕਦੇ ਹਾਂ। ਇੱਕ ਆਉਂਦਾ ਹੈਗਾ ਵੀ ਵੈਲਥ ਅਕਾਊਂਟ ਬੱਚਿਆਂ ਦਾ, ਕਿਸੇ ਕੰਪਨੀ ਦਾ ਕੋਈ ਵੀ ਬੱਚਿਆਂ ਦਾ ਵੈਲਥ ਅਕਾਊਂਟ ਨਾਮ ਦਾ ਕੋਈ ਵੀ ਅਕਾਊਂਟ ਨਹੀਂ ਹੈਗਾ, ਉੱਥੇ ਤੁਹਾਨੂੰ ਬੱਚਿਆਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਹੀ ਵੇਚੀ ਜਾਂਦੀ ਆ ਕਹਿ ਕੇ ਬੱਚਿਆਂ ਦਾ ਹੈਲਥ ਅਕਾਊਂਟ। ਇੱਦਾਂ ਦੇ ਫਰੋਡਸ ਤੋਂ ਜਿਹੜਾ ਜ਼ਰੂਰ ਬਚੋ। ਅਤੇ ਹੁਣ ਕਹਿੰਦੇ ਵੀ ਜਿਹੜਾ ਕੈਨੇਡਾ ਦੀ ਰੈਂਕਿੰਗ ਹੈਗੀ ਹੈ ਕਿ 5ਵੇਂ ਨੰਬਰ ਤੋਂ ਜਿਹੜਾ ਹੈਗਾ ਹੁਣ ਕੈਨੇਡਾ 19ਵੇਂ ਸਥਾਨ 'ਤੇ ਜਿਹੜਾ ਦੇਖ ਲਓ ਬਈ ਪਹੁੰਚ ਗਿਆ ਹੈਗਾ। ਅਤੇ ਬ੍ਰੈਂਪਟਨ ਦੇ ਵਿੱਚ ਤਾਂ ਜਿਹੜਾ ਬਈ ਮੌਰਗੇਜ ਦਾ ਸੰਕਟ ਜਿਹੜਾ ਹੈਗਾ ਉਹ ਕਾਫੀ ਜਿਹੜਾ ਮੰਡਰਾ ਰਿਹਾ ਕਿ ਲੋਕਾਂ ਦੀਆਂ ਮੌਰਗੇਜ ਦੀਆਂ ਪੇਮੈਂਟ ਜਿਹੜੀਆਂ ਵੀ ਔਨ ਟਾਈਮ ਨਹੀਂ ਹੋ ਰਹੀਆਂ। ਹਰ ਪਰਸਨ ਦੇ ਕੋਲ ਐਮਰਜੈਂਸੀ ਫੰਡ ਜਿਹੜੇ ਹੋਣੇ ਬਹੁਤ ਜ਼ਰੂਰੀ ਹੈਗੇ ਹੈ। ਕੋਈ ਵੀ ਤੁਹਾਡਾ ਕੁਐਸਚਨ ਇੰਸ਼ੋਰੈਂਸ ਦੇ ਰਿਗਾਰਡਿੰਗ, ਇਨਵੈਸਟਮੈਂਟਸ ਦੇ ਰਿਗਾਰਡਿੰਗ, ਜਾਂ ਆਪਣੇ ਲਈ ਤੁਸੀਂ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ, RRSP 'ਚ ਕੰਟਰੀਬਿਊਸ਼ਨ ਕਰਨੀ ਹੈਗੀ ਹੈ, ਕੋਈ ਪ੍ਰੋਪਰ ਟੈਕਸ ਪਲੈਨਿੰਗ ਕਰਨੀ ਹੈ, ਕੋਈ ਸਟੇਟ ਪਲੈਨਿੰਗ ਕਰਨੀ ਹੈ, ਤੁਹਾਡਾ ਕੋਈ ਬਿਜ਼ਨਸ ਹੈਗਾ ਆ ਉਹਦੇ ਨਾਲ ਰਿਲੇਟਡ, ਕੋਈ ਤੁਸੀਂ ਬਈ ਇੰਸ਼ੋਰੈਂਸ ਲੈਣੀ ਹੈਗੀ ਹੈ, ਤੁਹਾਡੀਆਂ ਕਹਿ ਲਓ ਕਿ ਕਾਰਪੋਰੇਸ਼ਨ ਦੇ ਵਿੱਚ ਰਿਟੇਨ ਅਰਨਿੰਗ ਪਈ ਹੈ, ਉਹਨੂੰ ਅਸੀਂ ਇੰਸ਼ੋਰੈਂਸ ਦੇ ਮਾਧਿਅਮ ਰਾਹੀਂ ਕਿਸ ਤਰ੍ਹਾਂ ਵਿਦਡਰਾਅ ਕਰਨਾ ਹੈਗਾ। ਤੁਹਾਡੀ ਕੋਈ ਟਰੱਕਿੰਗ ਕੰਪਨੀ ਹੈਗੀ ਹੈ, ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰਸ ਦੇ ਲਈ ਹੈਲਥ ਐਂਡ ਡੈਂਟਲ ਦੇ ਡਿਸਬਿਲਟੀ ਦੇ ਪਲੈਨ ਲੈਣੇ ਆ, ਅਤੇ ਨੰਬਰ 4006713111 4161627311 'ਤੇ ਸਮਾਂ ਸਮਾਪਤੀ 'ਤੇ ਇੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਅੱਜ ਮੇਰੇ ਬੇਟੇ ਦੀ ਪਹਿਲੀ ਬਰਥਡੇ ਪਾਰਟੀ ਆ ਦਿਲ ਖੋਲ ਕੇ ਖਰਚਾ ਕੀਤਾ ਆ
2: ਬਹੁਤ ਵਧੀਆ ਯਾਰ ਪਰ ਇੱਕ ਗੱਲ ਦੱਸ ਤੂੰ ਆਪਣੇ ਬੱਚੇ ਦੀ ਆਰਈਐਸਪੀ ਕਰਵਾਈ ਆ
1: ਨਹੀਂ ਤਾਂ
2: ਉਹ ਭਾਈ ਆਰਈਐਸਪੀ ਤੁਹਾਡੇ ਬੱਚੇ ਦੀ ਸੁਰੱਖਿਅਤ ਭਵਿੱਖ ਦੀ ਚਾਬੀ ਆ ਅੱਜ ਹੀ ਆਲ ਕਾਇਨ ਇੰਸ਼ੋਰੈਂਸ ਤੋਂ ਗੁਰਜੀਤ ਸੂਰੀ ਨੂੰ ਕਾਲ ਕਰਕੇ ਆਰਈਐਸਪੀ ਕਰਵਾ ਇਹਨਾਂ ਕੋਲ ਕ੍ਰਿਟੀਕਲ ਡਿਸੇਬਿਲਿਟੀ ਤੇ ਸਟੂਡੈਂਟ ਇੰਸ਼ੋਰੈਂਸ ਦੇ ਬੈਸਟ ਪਲਾਨ

0: ਸਸਤਾ ਹੀ 31-11 ਤੇ।
1: ਓ ਹੈਲੋ ਹੈਲੋ, ਗੱਲ ਸੁਣ। ਓ ਆਹ ਇੰਨੇ ਸਾਰੇ ਕਾਰਡ ਕਿਹਦੇ ਇਕੱਠੇ ਕਰੀ ਜਾਣਾ ਓਏ?
2: ਓ ਯਾਰ, ਇੰਸ਼ੋਰੈਂਸ ਵਾਲਿਆਂ ਦੇ ਕਾਰਡ ਨੇ।
1: ਓ ਇੰਨਾ ਖੱਜਲ ਹੋਣ ਦੀ ਲੋੜ ਨਹੀਂ, ਸਾਰੇ ਕਾਰਡ ਛੱਡ ਤੇ ਆ ਫੜ। ਗੁਰਜੀਤ ਸੁਰੀ ਨੂੰ ਕਾਲ ਕਰ ਲਾ। ਚਾਹੇ ਲਾਈਫ ਇੰਸ਼ੋਰੈਂਸ ਹੋਵੇ, ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ, DFSA RESP ਦੇ ਸਪੈਸ਼ਲਿਸਟ ਗੁਰਜੀਤ ਸੁਰੀ। ਕਾਲ ਗੁਰਜੀਤ ਸੁਰੀ 416-627-3111 416-627-3111।
3: ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੁਰੀ, ਜਿਨ੍ਹਾਂ ਕੋਲ ਪਲਾਨ ਹਨ ਵਿਦ ਸਟਾਰਟ ਫਰੋਮ ਓਨਲੀ $99.
0: ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫੋਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA RRSP and RESP, ਕਾਲ ਗੁਰਜੀਤ ਸੁਰੀ at 416-627-3111।

0: back, friends. ਤੇ ਮੈਂ ਗੱਲ ਕਰਾਂ ਦੀ ਹੀ ਵਿਸ਼ ਦੇ ਜਿੰਨੇ ਵੀ ਵੱਡੇ ਬਜ਼ੁਰਗ ਹਨ ਉਹਦੇ ਪ੍ਰਤੀ ਜੋ ਦੁਰਵਿਵਹਾਰ ਹੁੰਦਾ ਹੈ ਸਾਡੇ ਆਪਣੇ ਕਿ ਟੱਪਰੀ 'ਚ। ਅਤੇ ਵੈਸਟਰਨ ਕੰਟਰੀਜ਼ 'ਚ ਤੁਸੀਂ ਪਤਾ ਹੈ ਸੈਕਸੁਅਲ ਅਬਿਊਜ਼ ਦਾ ਵੀ ਸ਼ਿਕਾਰ ਹੁੰਦੇ ਨੇ, ਫਾਈਨੈਂਸ਼ੀਅਲ ਪ੍ਰੋਬਲਮ ਵੀ ਇਹਦੇ ਕੰਨੇ ਹੁੰਦੀਆਂ, ਫਿਜ਼ੀਕਲ ਪ੍ਰੋਬਲਮਸ ਵੀ ਇਹਦੇ ਕੰਨੇ ਹੁੰਦੀਆਂ। ਪਰ ਮੈਂ ਸਮਝਦੀ ਹਾਂ ਸਭ ਤੋਂ ਜਿਹੜਾ ਵੱਡਾ ਪ੍ਰੋਬਲਮ ਬਣਦਾ ਇਹਦੇ ਵਾਸਤੇ ਉਹ ਬਣਦਾ ਲੋਨਲੀਨੈਸ। ਜਦੋਂ ਇਹ ਇਕੱਲੇ ਪਈ ਜਾਂਦੇ ਨੇ, ਸਰੀਰ ਇਹਦਾ ਸਾਥ ਨਹੀਂ ਦਿੰਦਾ ਅਤੇ ਦਿਮਾਗ 'ਚ ਕਦੇ ਨਾ ਕਦੇ ਡਿਪਰੈਸ਼ਨ ਹੋਈ ਜਾਂਦਾ, ਇਕੱਲੇ ਬਹੀ ਬਹੀਏ ਪੁਰਾਣੀ ਗੱਲਾਂ ਸੋਚੀ ਸੋਚੀਏ, ਪਰ ਟੱਬਰੇ ਕੋਲ ਟਾਈਮ ਨਹੀਂ ਹੁੰਦਾ। ਅਤੇ ਮੈਂ ਇਸ ਰੇਡੀਓ ਦੇ ਮਾਧਿਅਮ 'ਚ ਸੋਚਿਆ ਕਿ ਮੈਂ ਤੁਸੀਂ ਸਾਰੇ ਆਪਣਾ ਇੱਕ ਸੁਨੇਹਾ ਪਹੁੰਚਾ ਕਿ ਪਲੀਜ਼ ਜਿਹੜੇ ਵੱਡੇ ਬਜ਼ੁਰਗ ਉਹਨੇ ਆਦਰ ਸਨਮਾਨ ਦਿਓ, ਜੋ ਉਹਦੀ ਜਗ੍ਹਾ ਹੈ ਟੱਬਰ 'ਚ ਨਹੀਂ ਉਹ ਜਗ੍ਹਾ ਦਿਓ ਅਤੇ ਉਹਦੇ ਕੋਲ ਥੋੜ੍ਹਾ ਨਿਹਾ ਟਾਈਮ ਸਪੈਂਡ ਕਰਿਆ ਕਰੋ। ਆਪਣੇ ਜਾਤੀ ਕੇ ਵੀ ਆਖਿਆ ਕਰੋ ਦਿਨੇ 'ਚ ਥੋੜ੍ਹਾ ਹਰਾ ਟਾਈਮ ਕੱਢਿਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਆ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: 2% jump are sus, grass, habits, not horsey beasts, bole, sonny hall, sassia car.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਮੰਡੇ, ਹੈਪੀ ਮੰਡੇ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪਟਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਉਮੀਦ ਕਰਦੇ ਹਾਂ ਆਹ ਹਫ਼ਤਾ, ਇਹ ਹਫ਼ਤਾ, ਇਹ ਵੀਕ ਹੈ ਜਿਹੜਾ ਪਰਿਵਾਰਾਂ ਖੁਸ਼ੀਆਂ ਪਰਿਵਾਰਾਂ ਦੇ ਵਿੱਚ ਪਰਮਾਤਮਾ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਤੁਸੀਂ ਆਪਣੇ ਕਾਰੋਬਾਰਾਂ ਦੇ ਵਿੱਚ ਹੋਰ ਅੱਗੇ ਵਧੋ, ਇਸ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਆਓ ਪੋਜ਼ਿਟਿਵਿਟੀ ਦੇ ਨਾਲ, ਹਾਂ ਪੱਖੀ ਵਿਚਾਰਾਂ ਦੇ ਨਾਲ ਹਫ਼ਤੇ ਦੀ ਸ਼ੁਰੂਆਤ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਉਮੀਦ ਨਾ ਛੱਡੋ, ਆਉਣ ਵਾਲਾ ਕੱਲ ਬੀਤੇ ਕੱਲ ਨਾਲੋਂ ਬਿਹਤਰ ਹੋਵੇਗਾ। ਜੇਕਰ ਬੰਦਾ ਰੱਬ ਦੇ ਦਿੱਤੇ ਦਾ ਹੰਕਾਰ ਨਾ ਕਰੇ ਤਾਂ ਰੱਬ ਵੀ ਬੰਦੇ ਨੂੰ ਕਦੇ ਟੁੱਟਣ ਨਹੀਂ ਦਿੰਦਾ। ਜਿਹੜੀ ਚੀਜ਼ ਛੇਤੀ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਬਿਨਾਂ ਮੁੱਲ ਦੇ ਮਿਲ ਜਾਏ, ਮਨੁੱਖ ਉਸ ਦੀ ਕਦਰ ਹੈ ਜਿਹੜਾ ਨਹੀਂ ਕਰਦਾ। ਕਾਮਯਾਬੀ ਦਾ ਜਨੂੰਨ ਹੋਣਾ ਚਾਹੀਦਾ, ਫਿਰ ਮੁਸ਼ਕਲਾਂ ਦੀ ਕੀ ਔਕਾਤ ਹੈ। ਖੁਸ਼ੀ ਅਕਸਰ ਉਸ ਦਰਵਾਜ਼ੇ ਰਾਹੀਂ ਅੰਦਰ ਆ ਜਾਂਦੀ ਹੈ ਜਿਸ ਬਾਰੇ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਉਸ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਕਾਮਯਾਬ ਹੋਣ ਲਈ ਚੰਗੇ ਦੋਸਤਾਂ ਦੀ ਜ਼ਰੂਰਤ ਹੁੰਦੀ ਹੈ, ਪਰ ਬਹੁਤ ਜ਼ਿਆਦਾ ਕਾਮਯਾਬ ਹੋਣ ਲਈ ਦੁਸ਼ਮਣਾਂ ਦੀ ਵੀ ਜ਼ਰੂਰਤ ਮਿੱਤਰੋ ਹੁੰਦੀ ਹੈ। ਸਫਲ ਹੋਣ ਲਈ ਆਪਣੀਆਂ ਗਲਤੀਆਂ ਤੋਂ ਸਿੱਖਣਾ ਪੈਂਦਾ ਹੈ। ਬੁੱਲੇ ਸ਼ਾਹ, ਇੱਥੇ ਸਭ ਮੁਸਾਫ਼ਰ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਬੁੱਲੇ ਸ਼ਾਹ, ਰੰਗ ਫਿੱਕੇ ਪੈ ਗਏ ਤੇਰੇ ਬਾਝੋ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ ਤੇ ਮੈਂ ਕਰਕੇ ਹਾਰੇ।

ਅੱਜ ਜਿੱਥੇ ਕੁਛ ਕੁ ਜਿਹੜੀਆਂ ਹੈਡਲਾਈਨਸ ਹੋਣਗੀਆਂ ਅਤੇ ਉੱਥੇ ਹੀ ਬਹੁਤ ਇੱਕ ਵਿਸ਼ਾ ਆ, ਕਮਾਲ ਦਾ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਹਾਂ, ਤੁਹਾਡੇ ਨਾਲ ਸਾਡੇ ਨਾਲ ਜਿਹੜਾ ਸਿੱਧਾ ਹੀ ਵਾਹ ਵਾਸਤਾ ਰੱਖਦਾ, ਅਤੇ ਉਮੀਦ ਕਰਦਾ ਉਸ ਵਿਸ਼ੇ ਦੇ ਵਿੱਚ ਤੁਸੀਂ ਵੀ ਆਪਣੀ ਸ਼ਮੂਲੀਅਤ ਕਰੋਗੇ ਅਤੇ ਸਾਡੀ ਜਾਣਕਾਰੀ ਦੇ ਵਿੱਚ ਹੋਰ ਤੁਸੀਂ ਇਜ਼ਾਫਾ ਕਰੋਗੇ। ਰੋਜ਼ਾਨਾ ਸਵੇਰੇ ਉੱਠ ਕੇ ਕਹਿੰਦੇ ਆਪਣੇ ਦਿਲ ਦੀ ਗੱਲ ਹੈ ਜਿਹੜੀ ਪਰਮਾਤਮਾ ਨਾਲ ਜ਼ਰੂਰ ਕਰਿਆ ਕਰੋ, ਕਿਉਂਕਿ ਕਹਿੰਦੇ ਨੇ ਕਿ ਉਹ ਪਰਮਾਤਮਾ ਉਸ ਵੇਲੇ ਕੀੜੀਆਂ ਦੀ ਵੀ ਆਵਾਜ਼ ਸੁਣਦਾ ਹੈ। ਕੁਛ ਕੁ ਮੈਸੇਜਸ ਹੈ ਜਿਹੜੇ ਮੇਰੇ ਤੱਕ ਆਏ ਨੇ। ਆਪਣੇ ਦਲਜੀਤ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਬਹੁਤ ਚਿਰ ਬਾਅਦ ਭਾਅ ਜੀ ਤੁਹਾਡਾ ਮੈਸੇਜ ਆਇਆ, ਥੈਂਕ ਯੂ ਜੀ, ਥੈਂਕ ਯੂ। ਲਖਵਿੰਦਰ ਭਾਅ ਜੀ, ਵੈਰੀ ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਗਗਨ ਜੀ ਦਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ। ਹਰਮਨ ਜੀ ਹੋਣਾ ਨੇ ਦੋ ਕੁ ਮੈਸੇਜ ਭੇਜੇ ਹੈ ਕਿ ਉਹਨਾਂ ਨੇ ਕਿਹਾ, ਕਹਿੰਦੇ ਬਹੁਤ ਫਰਕ ਹੁੰਦਾ ਮਜ਼ੇਦਾਰ ਜ਼ਿੰਦਗੀ ਅਤੇ ਆਨੰਦ ਭਰੀ ਜ਼ਿੰਦਗੀ ਦੇ ਵਿੱਚ। ਮਜ਼ੇਦਾਰ ਜ਼ਿੰਦਗੀ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਆਨੰਦ ਭਰੀ ਜ਼ਿੰਦਗੀ ਲਈ ਹੱਸਦੇ ਵੱਸਦੇ ਪਰਿਵਾਰ ਅਤੇ ਸੱਚੇ ਦੋਸਤਾਂ ਦੀ ਜ਼ਰੂਰਤ ਹੁੰਦੀ ਹੈ। ਕਿਆ ਬਾਤ ਹੈ, ਸੱਜਰੀ ਸਵੇਰ ਮੁਬਾਰਕ, ਬਹੁਤ ਬਹੁਤ ਧੰਨਵਾਦ ਭਾਅ ਜੀ। ਕਹਿੰਦੇ ਭਰੋਸਾ ਜਿਹੜਾ ਆ ਉਹ ਪਰਮਾਤਮਾ 'ਤੇ ਇੰਨਾ ਰੱਖੋ ਕਿ ਜਦ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਹੋਵੇ ਤਾਂ ਸਮਝ ਲਓ ਇਹ ਉਸ ਦੀ ਮਰਜ਼ੀ ਹੈ, ਅਤੇ ਜਦ ਤੁਹਾਡੀ ਇੱਛਾ ਦਾ ਕੰਮ ਹੋਵੇ ਤਾਂ ਸਮਝ ਲਓ ਇਹ ਉਸ ਦੀ ਕਿਰਪਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਰੇਸ਼ਮ ਭਾਅ ਜੀ ਕਹਿੰਦੇ ਗੁੱਡ ਮਾਰਨਿੰਗ, ਸਟਾਰਟ ਯੂਅਰ ਮੰਡੇ ਵਿਦ ਏ ਗ੍ਰੇਟਫੁਲ ਹਰਟ, ਏ ਪੋਜ਼ਿਟਿਵ ਮਾਇੰਡ ਸੈਟ ਐਂਡ ਏ ਬਿਲੀਫ ਦੈਟ ਐਨੀਥਿੰਗ ਇਜ਼ ਪੋਸੀਬਲ। ਵਿਸ਼ ਯੂ ਏ ਡੇ ਫਿਲਡ ਵਿਦ ਜੋਏ ਐਂਡ ਸਕਸੈਸ। ਥੈਂਕ ਯੂ ਭਾਅ ਜੀ, ਥੈਂਕ ਯੂ। ਤੇਜੀ ਜੀ ਭਾਅ ਜੀ ਹੁਣਾਂ ਦਾ ਆਇਆ, ਗੁੱਡ ਮਾਰਨਿੰਗ ਭਾਅ ਜੀ, ਕੀਪ ਇਟ ਅਪ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜਿੰਨੇ ਸਾਡੇ ਤੱਕ ਮੈਸੇਜ ਤੁਸੀਂ ਪਹੁੰਚਾਏ ਹੈ। ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ।

ਖਾਲਸਾ ਦੇ 327ਵੇਂ ਸਾਜਨਾ ਦਿਵਸ ਤੇ ਕੱਲ ਨਗਰ ਕੀਰਤਨ ਸਜਾਏ ਗਏ। ਮਾਲਟਨ ਗੁਰੂ ਘਰ ਤੋਂ ਰੈਕਸਡੇਲ ਗੁਰੂ ਘਰ ਤੱਕ ਜਿੱਥੇ ਸੰਗਤਾਂ ਦਾ ਠਾ ਠਾ ਮਾਰਦਾ ਇਕੱਠ ਦੇਖਿਆ ਗਿਆ। ਖਾਲਸਾ ਹੀ ਜਾਹੋ ਜਲਾਲ ਹੈ ਜਿਹੜਾ ਉਹ ਕੱਲ ਦੇਖਿਆ ਗਿਆ। ਤੋ ਸਭ ਨੂੰ ਜਿਹੜੀ ਬਹੁਤ ਬਹੁਤ ਮੁਬਾਰਕ ਆ ਦੋਸਤੋ। ਕੁਝ ਕੁ ਅੱਜ ਜਿਹੜੀਆਂ ਮੈਂ ਲੋਕਲ ਜਾਂ ਫਿਰ ਕਹਿ ਲਓ ਜਿਹੜੀਆਂ ਦੀਨ ਦੁਨੀਆਂ ਦੀਆਂ ਖ਼ਬਰਾਂ ਉਹਨਾਂ ਤੇ ਇੱਕ ਪੰਛੀ ਚ ਆ, ਤੋ ਉਸ ਤੋਂ ਬਾਅਦ ਫਿਰ ਅੱਜ ਵਿਸ਼ੇ ਦੇ ਵੱਲ ਆਵਾਂਗੇ। ਵਿਸ਼ਾ ਜਿੱਦਾਂ ਮੈਂ ਪਹਿਲਾਂ ਹੀ ਦੱਸ ਦਿੱਤਾ, ਹੈਡਸਅਪ ਦਿੱਤੀਆਂ ਵੀ ਵਿਸ਼ਾ ਹੀ ਹੈ ਜਿਹੜਾ ਬੜਾ ਕਮਾਲ ਦਾ ਆ। ਹੈਮਿਲਟਨ ਦੇ ਵਿੱਚ 38 ਸਾਲਾਂ ਇੱਕ ਇਨਸਾਨ ਨੂੰ ਆ ਜਿਹੜਾ ਚਾਰਜ ਕੀਤਾ ਗਿਆ ਕਿਉਂਕਿ ਉਸਨੇ ਹੋਮ ਇਨਵੇਜ਼ਨ ਕੀਤੀ ਤੇ ਹੋਮ ਇਨਵੇਜ਼ਨ ਦੇ ਦੌਰਾਨ ਆਪਣੇ ਆਪ ਨੂੰ ਹੀ ਆ ਜਿਹੜਾ ਉਹਨੇ ਗੋਲੀ ਮਾਰ ਲਈ। ਸੋ ਬਾਅਦ ਦੇ ਵਿੱਚ ਜਿਹੜਾ ਪੁਲਿਸ ਨੇ ਉਸਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਟਾਈਮ ਤਫਤੀਸ਼ ਕੀਤੀ ਜਾ ਰਹੀ ਹੈ। ਚਾਰਜਸ ਉੱਤੇ ਲੱਗੇ ਆ ਪ੍ਰੋਬੇਸ਼ਨ, ਇਹਦਾ ਮਤਲਬ ਪਹਿਲਾਂ ਵੀ ਉਹਦੇ ਤੇ ਚਾਰਜਸ ਲੱਗੇ ਹੋਏ ਸੀਗੇ। ਸੋ ਉਸ ਦੀ ਪ੍ਰੋਬੇਸ਼ਨ ਆਰਡਰਸ ਨੂੰ ਵੀ ਆ ਜਿਹੜਾ ਉਸਨੇ ਤੋੜਿਆ। ਸਪੀਚ ਥੈਰੇਪਿਸਟ ਜਿਹੜੇ ਨੇ ਉਹ ਕੰਸਰਨ ਨੇ, ਕਹਿੰਦੇ ਵੀ ਜਿਹੜੇ ਸਾਡੇ ਯੰਗ ਬੱਚੇ ਨੇ 5 ਸਾਲ ਜਾਂ ਉਸ ਤੋਂ ਥੱਲੇ, ਉਹਨਾਂ ਦੇ ਵਿੱਚ ਜਿਹੜਾ ਸਕਰੀਨ ਟਾਈਮ ਹੈ ਉਹ ਜ਼ਿਆਦਾ ਵਧਣ ਕਰਕੇ ਉਹਨਾਂ ਨੂੰ ਸਪੀਚ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਉਹਨਾਂ ਨੂੰ ਬੋਲਣ ਦੇ ਵਿੱਚ ਉਹਨਾਂ ਦੇ ਬੋਲਣੀ ਦੀ ਸ਼ੈਲੀ ਹੈ ਜਿਹੜੀ ਉਸ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਵਿੱਚ ਹੈ ਜਿਹੜਾ ਪੇਰੈਂਟਸ ਨੂੰ ਹੈ ਜਿਹੜਾ ਸਮਾਂ ਲੱਗ ਰਿਹਾ। ਉੱਥੇ ਹੀ ਹੈ ਟਰੰਪ ਸਾਹਿਬ ਨੇ ਅੱਜ ਕਿਹਾ ਵੀ ਅੱਜ ਤੋਂ ਸਟ੍ਰੇਟ ਆਫ ਹਾਰਮੋਨਸ ਦੇ ਵਿੱਚੋਂ ਜਿਹੜੇ ਸੈਂਕੜੇ ਦੇ ਹਿਸਾਬ ਦੇ ਨਾਲ ਉੱਥੇ ਕੰਟੇਨਰ ਜਾਂ ਟੈਂਕਰਸ ਨੇ ਜਿਹੜੇ ਖੜੇ ਹੋਏ ਨੇ ਉਹਨਾਂ ਨੂੰ ਲੰਘਾਉਣਾ ਜਿਹੜਾ ਅੱਜ ਸ਼ੁਰੂ ਕਰ ਦੇਣਾ ਹੈ, ਤੇ ਜਿਸ ਵਾਸਤੇ US ਦੇ ਜੰਗੀ ਬੇੜੇ ਆ ਜਿਹੜੇ ਉਹਨਾਂ ਨੂੰ ਆ ਜਿਹੜੇ ਐਸਕੋਰਟ ਕਰਨਗੇ। ਤੇ ਇਸ ਦੇ ਨਾਲ ਹੀ ਇਰਾਨ ਦਾ ਜਿਹੜਾ ਇੱਕੋ ਦਮ ਹੀ ਆ ਜਿਹੜਾ ਬਿਆਨ ਆ ਗਿਆ ਵੀ ਇਹ ਸੀਜ਼ ਫਾਇਰ ਦੀ ਆ ਜਿਹੜੀ ਇਹ ਵਾਇਲੇਸ਼ਨ ਹੈ। ਸੋ ਇਸ ਦੇ ਨਾਲ ਜਿਹੜੀ ਸੀਜ਼ ਫਾਇਰ ਹੈ ਜਿਹੜੀ ਉਹ ਟੁੱਟ ਵੀ ਸਕਦੀ ਹੈ। ਸੋ ਫਿਲਹਾਲ ਕਹਿੰਦੇ ਇਰਾਨ ਨੇ ਹੋਰ 14 ਨੁਕਤੀ ਆ ਜਿਹੜਾ ਪ੍ਰਪੋਜ਼ਲ ਆ ਜਿਹੜਾ US ਨੂੰ ਭੇਜਿਆ ਜੋ ਇਸ ਟਾਈਮ ਟਰੰਪ ਸਾਹਿਬ ਦੇ ਡੈਸਕ ਦੇ ਉੱਤੇ ਪਿਆ। ਕੁਛ ਕੁ ਇਹੋ ਜਿਹੀਆਂ ਕੰਡੀਸ਼ਨਸ ਹੈ ਜਿਸ ਤੇ ਅਮਰੀਕਾ ਨੇ ਕਿਹਾ ਉਹ ਮੰਨੀਆਂ ਨਹੀਂ ਜਾ ਸਕਦੀਆਂ, ਤੇ ਉਹਨਾਂ ਨੇ ਕਿਹਾ ਵੀ ਸਾਨੂੰ 2 ਮਹੀਨੇ ਦਾ ਹੋਰ ਸਮਾਂ ਚਾਹੀਦਾ ਹੈ। ਪਰ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਜੰਗ ਹੈ ਜਿਹੜੀ ਕਦੋਂ ਖਤਮ ਹੋਵੇਗੀ। ਪਰ ਫਿਲਹਾਲ ਜਿਹੜੀ ਸੀਜ਼ ਫਾਇਰ ਹੈ ਹਜੇ ਬਰਕਰਾਰ ਹੈ। ਕਈ ਜਿਹੜੇ ਯਾਤਰੀ ਆ ਜਿਹੜੇ ਉਧਰੋਂ ਦੀ ਮਿਡਲ ਈਸਟ ਦੇ ਵਿੱਚੋਂ ਆ ਰਹੇ ਨੇ ਉਹ ਕਹਿ ਰਹੇ ਨੇ ਵੀ ਹਜੇ ਆ ਜਿਹੜੇ ਹਾਲਾਤ ਹੈ ਜਿਹੜੇ ਆਮ ਵਰਗੇ ਨਜ਼ਰ ਆ ਰਹੇ ਨੇ। ਤੇ ਉੱਥੇ ਹੀ ਸਾਡੇ ਪ੍ਰਾਈਮ ਮਿਨਿਸਟਰ ਆਨਰੇਬਲ ਮਾਰਕ ਕਾਰਨੀ ਸਾਹਿਬ ਉਹਨਾਂ ਨੇ ਅਰਮੇਨੀਅਮ ਪ੍ਰਾਈਮ ਮਿਨਿਸਟਰ ਨਿਕੋਲ ਹੋਣਾ ਦਾ ਜਿਹੜਾ ਇਨਵੀਟੇਸ਼ਨ ਹੈ ਜਿਹੜਾ ਉਹ ਕਹਿ ਲਓ ਵੀ ਅਕਸੈਪਟ ਕਰ ਲਿਆ ਵੀ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਹੈ ਜਿਹੜਾ ਉਹ ਉਹਨਾਂ ਨੂੰ ਸੰਬੋਧਨ ਕਰਨਗੇ। ਤੇ ਉੱਥੇ ਹੀ ਫਰੈਸ਼ਕੋ ਦੀ ਇੱਕ ਨਵੀਂ ਲੋਕੇਸ਼ਨ ਹੈ ਜਿਹੜੀ ਬ੍ਰੈਂਪਟਨ ਦੇ ਵਿੱਚ ਖੁੱਲੀ ਹੈ, 32,000 ਸਕੁਅਰ ਫੀਟ। ਇਹ ਪਹਿਲਾਂ ਜਿੱਥੇ ਇਹ ਲੋਕੇਸ਼ਨ ਖੁੱਲੀ ਹੈ ਉੱਥੇ ਪਹਿਲਾਂ ਜਿਮ ਹੋਇਆ ਕਰਦਾ ਸੀਗਾ। ਇਹ ਆਪਣੇ ਡਿਕਸੀ ਤੇ ਪੀਟਰ ਰੋਬਰਟਸਨ ਦੇ ਐਨ ਨੁੱਕਰ ਵਾਲਾ ਜਿਹੜਾ ਪਲਾਜ਼ਾ ਜਿੱਥੇ ਗੈਸ ਸਟੇਸ਼ਨ ਵੀ ਹੈਗਾ ਗੁਰੂ ਘਰ ਦੇ ਐਨ ਸਾਹਮਣੇ ਵਾਲਾ। ਸੋ ਉੱਥੇ ਹੈ ਜਿਹੜੀ ਫਰੈਸ਼ਕੋ ਦੀ ਹੈ ਜਿਹੜੀ ਇੱਕ ਨਵੀਂ ਲੋਕੇਸ਼ਨ ਹੈ ਜਿਹੜੀ ਖੋਲ੍ਹ ਦਿੱਤੀ ਗਈ ਜਿਹਦੀ ਘੁੰਡ ਝਕਾਈ ਹੈ ਜਿਹੜੀ ਕਹਿ ਲਓ ਵੀ ਲੰਘੇ ਵੀਕਐਂਡ ਹੋਈ ਹੈ। ਤੇ ਉੱਥੇ ਹੀ ਦੋਸਤੋ ਜੇ ਤੁਸੀਂ ਮਿਊਨਸੀਪਲ ਬ੍ਰੈਂਪਟਨ ਜਾਂ ਫਿਰ ਪੀਲ ਦੀ ਕਹਿ ਲਓ ਚਾਹਵਾਨ ਹੋ ਲੜਨ ਦੇ ਤਾਂ ਤੁਸੀਂ ਜਿਹੜਾ ਆਪੋ ਆਪਣੀ ਨੋਮੀਨੇਸ਼ਨ ਹੈ ਜਿਹੜੀ ਉਹ ਫਾਈਲ ਕਰ ਸਕਦੇ ਹੋ। 1 ਮਈ ਤੋਂ ਜਿਹੜੀ ਇਹ ਨੋਮੀਨੇਸ਼ਨ ਸਟਾਰਟ ਤੇ 21 ਅਗਸਤ ਤੱਕ ਦੁਪਹਿਰ ਦੇ 2 ਵਜੇ ਤੱਕ ਚੱਲਣਗੀਆਂ। ਸੋ ਇਸ ਵਾਰ ਦੇ ਜਿਹੜੇ ਇਲੈਕਸ਼ਨਸ ਨੇ ਬੜੇ ਹੀ ਦਿਲਚਸਪ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਵੱਖ ਵੱਖ ਵਾਰਡਾਂ ਤੋਂ। ਕਹਿੰਦੇ ਇੱਕ ਕਾਂਟੇ ਦੀ ਟੱਕਰ ਹੈ ਜਿਹੜੀ ਉਹ ਵੀ ਹੋਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਬਾਬਤ ਵੀ ਤੁਹਾਡੇ ਤੱਕ ਅਪਡੇਟਸ ਲੈਂਦੇ ਆਵਾਂਗੇ ਤੇ ਵੱਖ ਵੱਖ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਨਾਲ ਆਪਾਂ ਗੁਫ਼ਤਗੂ ਵੀ ਕਰਾਂਗੇ ਵੀ ਉਹਨਾਂ ਦੀ ਨੀਤੀ ਕੀ ਹੈ ਤੇ ਕਿਸ ਪਲੈਨ ਦੇ ਨਾਲ ਹੈ ਜਿਹੜਾ ਉਹ ਅੱਗੇ ਵੱਧ ਰਿਹਾ। ਉੱਥੇ ਮਾਲਟਨ ਨਗਰ ਕੀਰਤਨ ਦੇ ਕਹਿੰਦੇ ਸਮੇਂ ਮਿਸੀਸਾਗਾ ਸਿਟੀ ਵੱਲੋਂ ਵੀ ਬਾਇਲਾ ਦੇ ਸੈਕਸ਼ਨ 11-2 ਅਧੀਨ ਹੈ ਜਿਹੜਾ ਮੋਰਨਿੰਗ ਸਟਾਰ ਰੋਡ ਦੇ ਨਾਲ ਲੱਗਦੀਆਂ ਸਟਰੀਟ ਤੇ ਪਾਰਕ ਕੀਤੀਆਂ ਗੱਡੀਆਂ ਨੂੰ ਵੀ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ। ਇਹ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ। ਪਹਿਲਾਂ ਇਹ ਸਰੀ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਇਆ ਸੀਗਾ ਉੱਥੇ ਵੀ ਜਿਹੜੀਆਂ ਇਹ ਖਬਰਾਂ ਆਈਆਂ ਸੀਗੀਆਂ ਵੀ ਉੱਥੇ ਵੀ ਸਿਟੀ ਨੇ ਜਿਹੜੀ ਉੱਥੇ ਗੱਡੀਆਂ ਪਾਰਕ ਕੀਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਜਿਹੜੀਆਂ ਮਤਲਬ ਕਹਿ ਲਓ ਇਲੀਗਲ ਪਾਰਕ ਕੀਤੀਆਂ ਹੋਈਆਂ ਸੀਗੀਆਂ ਗੱਡੀਆਂ ਉਹਨਾਂ

ਜੀ ਹਾਂ ਦੋਸਤੋ, ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ। ਅੱਜ ਦਾ ਵਿਸ਼ਾ ਪਹਿਲਾਂ ਤਾਂ ਇੱਕ ਮੈਂ ਤੁਹਾਡੇ ਨਾਲ ਖਬਰ, ਉਸ ਤੋਂ ਬਾਅਦ ਫਿਰ ਵਿਸ਼ੇ ਵੱਲ ਆਉਣਾ। ਕਹਿੰਦੇ ਵੀ ਪਰਸੋਂ ਦੀ ਇਹ ਇੱਕ ਖਬਰ ਹੈ, ਡਿਕਸੀ ਤੇ ਮੇਫੀਲਡ ਦੇ ਸ਼ਾਮ ਨੂੰ 6 ਵਜੇ ਦੇ ਕਰੀਬ ਹੈ, ਕੁਝ ਕੁ ਬੱਚੇ ਰਲ ਕੇ ਹੈ ਜਿਹੜੇ ਡਰਾਈਵੇ ਦੇ ਖੇਲ ਰਹੇ ਸੀਗੇ ਘਰਾਂ ਦੇ ਬਾਹਰ, ਤੇ ਉਸੇ ਟਾਈਮ ਹੈ ਜਿਹੜਾ ਟੋਇਟਾ ਇੱਕ RAV4 ਹੈ ਜਿਹੜੀ ਗੱਡੀ ਉੱਥੇ ਖੜਦੀ ਹੈ, ਜਿਹਦੇ ਵਿੱਚ 3 ਅਡਲਟ ਮੇਲ ਸੀਗੇ, ਤੇ ਉੱਥੇ ਹੈ ਜਿਹੜੀ ਉਹ ਜਿੱਥੇ ਬੱਚੇ ਖੇਡ ਰਹੇ ਸੀ ਉਹਨਾਂ ਦੇ ਕੋਲ ਆ ਕੇ ਖੜਦੀ ਹੈ, ਤੇ ਕਹਿੰਦੇ ਵੀ ਉਹਨਾਂ ਨੂੰ ਹੈ ਜਿਹੜਾ ਟੋਫੀਆਂ ਜਾਂ ਕੈਂਡੀਜ਼ ਐਡਾ ਲਾਲਚ ਹੈ ਜਿਹੜਾ ਦਿੱਤਾ ਗਿਆ, ਪਰ ਬੱਚੇ ਆ ਜਿਹੜੇ ਉਹਨਾਂ ਨੇ ਜਿਹੜੀਆਂ ਉਹ ਇਸ ਲਾਲਚ ਦੇ ਵਿੱਚ ਨਹੀਂ ਆਏ, ਤੇ ਇਸ ਤੋਂ ਬਾਅਦ ਹੈ ਜਿਹੜੀ ਗੱਡੀ ਹੈ ਜਿਹੜੀ ਕਹਿੰਦੇ ਥੋੜੀ ਅੱਗੇ ਜਾਂਦੀ ਹੈ ਫਿਰ ਪਿੱਛੇ ਨੂੰ ਕੀਤੀ ਜਾਂਦੀ ਹੈ, ਤੇ ਉਹਨਾਂ ਦੇ ਵਿੱਚੋਂ ਇੱਕ ਅਡਲਟ ਹੈ ਜਿਹੜਾ ਉਹ ਨਿਕਲਦਾ ਤੇ ਬੱਚਿਆਂ ਦੇ ਪਿੱਛੇ ਭੱਜਦਾ ਹੈ, ਤੇ ਬੱਚਿਆਂ ਨੇ ਵੀ ਫੁਰਤੀ ਦਿਖਾਉਂਦੇ ਹੋਏ ਆ ਜਿਹੜੇ ਉਹ ਦੂਰ ਭੱਜ ਜਾਂਦੇ ਆ, ਤੇ ਉਸ ਤੋਂ ਬਾਅਦ ਹੈ ਜਿਹੜੀ ਇਹ ਗੱਡੀ ਹੈ ਜਿਹੜੀ ਉਹ ਉੱਥੋਂ ਦੌੜਾ ਲਈ ਜਾਂਦੀ ਹੈ, ਤੇ ਉਸ ਤੋਂ ਬਾਅਦ ਕਹਿੰਦੇ ਵੀ ਪੁਲਿਸ ਕਾਲ ਵੀ ਹੈ ਜਿਹੜੀ ਕੀਤੀ ਗਈ ਹੈ, ਪੁਲਿਸ ਵੀ ਹੈ ਜਿਹੜੀ ਉੱਥੇ ਪਹੁੰਚੀ ਹੈ। ਫਿਲਹਾਲ ਹੈ ਜਿਹੜੀ ਪੁਲਿਸ ਹੈ ਜਿਹੜੀ ਤਹਿਕੀਕਾਤ ਕਰ ਰਹੀ ਹੈ, ਵੱਖ ਵੱਖ ਜਿਹੜੇ ਕੈਮਰੇਸ ਹੈ ਜਿਹੜੇ ਉੱਥੇ ਘਰਾਂ ਦੇ ਵਿੱਚ ਲੱਗੇ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ, ਪਰ ਇਸ ਨੇ ਹੈ ਜਿਹੜਾ ਇੱਕ ਵਾਰ ਹੈ ਜਿਹੜਾ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਲਾਅ ਐਂਡ ਆਰਡਰ ਦੇ ਉੱਤੇ। ਸੋ ਇਹ ਮੇਰੇ ਖਿਆਲ ਇੱਕ ਪਹਿਲੀ ਇਹੋ ਜਿਹੀ ਹੈ ਜਿਹੜੀ ਹੁਣ ਖਬਰ ਆਈ ਹੈ, ਵੀ ਜੇ ਤੁਹਾਡੇ ਬੱਚੇ ਆ ਜਿਹੜੇ, ਕਈ ਵਾਰ ਹੁੰਦਾ ਨਾ ਵੀ ਮਾਪੇ ਕਹਿੰਦੇ ਵੀ ਚਲੋ ਬਾਹਰ ਡਰਾਈਵੇ 'ਤੇ ਖੇਡ ਲਓ, ਪਰ ਹੁਣ ਆ ਜਿਹੜਾ ਤੁਹਾਨੂੰ ਜਾਗਰੂਕ ਹੋਣਾ ਪਵੇਗਾ, ਹੁਣ ਤੁਹਾਨੂੰ ਜਿਹੜਾ ਆ ਥੋੜ੍ਹਾ ਜਿਹਾ ਧਿਆਨ ਰੱਖਣਾ ਪਵੇਗਾ ਜੇ ਬੱਚੇ ਤੁਹਾਡੇ ਆ ਜਿਹੜੇ ਡਰਾਈਵੇ ਦੇ ਵਿੱਚ ਖੇਡਦੇ ਪਏ ਨੇ, ਕਿਉਂਕਿ ਫਿਲਹਾਲ ਹੈ ਪਤਾ ਨਹੀਂ ਹਜੇ ਤੱਕ ਇਹ ਚੱਲਿਆ ਵੀ ਕੀ ਜਿਹੜੇ ਗੱਡੀ ਦੇ ਵਿੱਚ ਅਡਲਟ ਸੀਗੇ ਉਹ ਇਹਨਾਂ ਬੱਚਿਆਂ ਦੇ ਜਾਣਕਾਰ ਸੀਗੇ, ਪਰ ਜਿੱਦਾਂ ਖਬਰ ਆਈ ਹੈ ਵੀ ਬਾਅਦ ਦੇ ਵਿੱਚ ਪੁਲਿਸ ਵੀ ਉੱਥੇ ਪਹੁੰਚੀ ਹੈ। ਸੋ ਮਾਮਲਾ ਜਿਹੜਾ ਆ ਪੂਰਾ ਇਹ ਸ਼ੱਕੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਹਦੇ ਬਾਬਤ, ਇਸ ਇੰਸੀਡੈਂਟ ਬਾਬਤ ਕੋਈ ਵੀ ਸਾਡੇ ਤੱਕ ਹੋਰ ਨਿਊਜ਼ ਪਹੁੰਚੇਗੀ ਜਾਂ ਤੁਹਾਡੇ ਤੱਕ ਜੇ ਕੋਈ ਹੋਰ ਖਬਰ ਪਹੁੰਚਦੀ ਹੈ ਤੇ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਬੱਚਿਆਂ ਦੀ ਸਿਕਿਉਰਿਟੀ ਹੈ ਜਿਹੜੀ, ਸੇਫਟੀ ਹੈ ਜਿਹੜੀ ਅਟਮੋਸਟ ਪ੍ਰਾਇਓਰਿਟੀ ਹੁੰਦੀ ਹੈ ਇੱਥੇ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ। ਅਤੇ ਜਦੋਂ ਇਹ ਜਿਹੜੀ ਖਬਰ ਆਈ ਹੈ ਉਸ ਦੇ ਨਾਲ ਮਾਪਿਆਂ ਦੇ ਵਿੱਚ ਜਿਹੜਾ ਥੋੜ੍ਹਾ ਡਰ ਸਹਿਮ ਹੈ ਜਿਹੜਾ ਉਹ ਪਾਇਆ ਜਾ ਰਿਹਾ। ਸੋ ਇਹਦੇ ਬਾਬਤ ਜੇ ਤੁਹਾਡੇ ਤੱਕ ਕੋਈ ਅਪਡੇਟ ਹੈਗੀ ਹੈ ਤਾਂ ਜ਼ਰੂਰ ਸ਼ੇਅਰ ਕਰ ਦਿਓ। ਡਿਕਸੀ ਅਤੇ ਮੇਫੀਲਡ ਇਹ ਸ਼ਨੀਵਾਰ ਲੰਘਾ ਜਿਹੜਾ ਲੰਘਿਆ ਵੀਕਐਂਡ ਹੈ, ਸ਼ਨੀਵਾਰ ਸ਼ਾਮ 6 ਵਜੇ ਦੀ ਇਹ ਘਟਨਾ ਜਦੋਂ ਇੱਕ ਚਿੱਟੇ ਰੰਗ ਦਾ ਟੋਇਟਾ RAV4 ਬੱਚਿਆਂ ਦੇ ਕੋਲ ਆ ਕੇ ਰੁਕਦਾ ਹੈ। ਅਤੇ ਅੱਜ ਦੇ ਵਿਸ਼ੇ ਵੱਲ ਜਾਂਦੇ ਹਾਂ ਦੋਸਤੋ, ਇਹਦੇ ਨਾਲ ਹੀ ਜਿਹੜਾ ਅੱਜ ਦਾ ਵਿਸ਼ਾ ਉਹਦੇ 'ਤੇ ਵੀ ਮੈਂ ਗੱਲ ਕਰ ਲੈਂਦਾ। ਅੱਜ ਇੱਕ ਬੜਾ ਹੀ ਕਹਿ ਲਓ ਵੀ ਸੰਵੇਦਨਸ਼ੀਲ ਵਿਸ਼ਾ ਜਿਹੜਾ ਉਸਨੂੰ ਅਸੀਂ ਟੱਚ ਕਰਨ ਜਾ ਰਹੇ ਹਾਂ। ਇਹ ਤਾਂ ਮੇਰੇ ਮਾਇੰਡ ਦੇ ਵਿੱਚ ਆਇਆ ਕਿਉਂਕਿ ਇੱਕ ਖਬਰ ਹੈ ਜਿਹੜੀ ਬੜੀ ਦੁੱਖਦਾਇਕ ਖਬਰ ਹੈ ਜਿਹੜੀ ਉਹ ਪੰਜਾਬ ਤੋਂ ਆਈ ਹੈ। ਪੰਜਾਬ ਦੇ ਇੱਕ ਗੁਰਦਾਸਪੁਰ ਦੇ ਕੋਲ ਇੱਕ ਪਿੰਡ ਹੈ, ਪਿੰਡ ਦਾ ਨਾਂ ਹੈਗਾ ਝੰਡਾ ਲੁਬਾਣਾ। ਉੱਥੇ ਦੇ ਇੱਕ 15 ਵਰ੍ਹਿਆਂ ਦੇ ਵਿਦਿਆਰਥੀ ਨਵਜੋਤ ਸਿੰਘ, ਉਸਨੂੰ ਹੈ ਜਿਹੜਾ ਉਸ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ, ਧੁੱਪੇ 2 ਘੰਟੇ ਲਈ ਖੜਾਇਆ ਜਾਂਦਾ। ਉਸ ਸਜ਼ਾ ਨੂੰ ਹੈ ਜਿਹੜਾ ਉਹ ਨਮੋਸ਼ੀ ਮੰਨ ਲੈਂਦਾ ਹੈ, ਘਰੇ ਆ ਕੇ ਉਹ ਕੋਈ ਨਸ਼ੀਲੀ ਦਵਾਈ ਹੈ ਜਿਹੜੀ ਉਹ ਖਾ ਲੈਂਦਾ, ਉਸ ਤੋਂ ਬਾਅਦ ਹਸਪਤਾਲ ਹੈ ਜਿਹੜਾ ਦਾਖਲ ਕਰਾਇਆ ਜਾਂਦਾ ਇਸ ਨੌਜਵਾਨ ਨੂੰ, ਇਸ ਬੱਚੇ ਨੂੰ। ਕਈ ਦਿਨਾਂ ਦੀ ਜਦੋ ਜਹਿਦ ਤੋਂ ਬਾਅਦ ਆਖਿਰਕਾਰ ਇਹ ਦਮ ਤੋੜ ਦਿੰਦਾ। ਸੋ ਇਸ ਦੇ ਨਾਲ ਹੀ ਹੈ ਜਿਹੜਾ ਲੋਕਾਂ ਦੇ ਵਿੱਚ ਵੀ ਹੈ ਜਿਹੜਾ ਇਹ ਸਕੂਲ ਪ੍ਰਤੀ ਹੈ ਜਿਹੜਾ ਗੁੱਸਾ ਫੁੱਟਿਆ, ਅਤੇ ਜਿਹੜੇ ਉਹਦੇ ਸਹਿਪਾਠੀ ਸੀਗੇ ਜਦੋਂ ਅੰਤਿਮ ਸੰਸਕਾਰ ਸੀਗਾ ਇਸ 15 ਵਰ੍ਹਿਆਂ ਦੇ ਨਵਜੋਤ ਸਿੰਘ ਦਾ, ਅਤੇ ਉਦੋਂ ਦੱਸਿਆ ਵੀ ਸਕੂਲ ਦਾ ਜਿਹੜਾ ਪ੍ਰਬੰਧਕ ਸਟਾਫ ਹੈ ਜਿਹੜਾ ਉਹਨਾਂ ਦੇ ਨਾਲ ਦੁਰਵਿਵਹਾਰ ਵੀ ਕਰਦਾ ਹੈ। ਸੋ ਹੁਣ ਗੱਲ ਉੱਥੇ ਆਉਂਦੀ ਹੈ, ਕਈ ਵਾਰ ਜਿਹੜੇ ਬੱਚੇ ਆ ਜਿਹੜੇ ਸਾਨੂੰ ਲੱਗਦਾ ਵੀ ਗਲਤ ਰਾਹ ਜਾ ਰਹੇ ਹੈ, ਕਈ ਵਾਰ ਜਿਹੜਾ ਅਨੁਸ਼ਾਸਨ ਤੋਂ ਬਾਹਰ ਹੋ ਰਹੇ ਹੈ, ਕਿ ਬੱਚਿਆਂ ਨੂੰ ਹੈ ਜਿਹੜਾ ਮਾਰ ਕੁੱਟ ਕੇ ਜਾਂ ਉਹਨਾਂ ਨੂੰ ਸਜ਼ਾ ਦੇ ਕੇ ਅਨੁਸ਼ਾਸਨ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਸਾਡੇ ਆ ਇੱਕ ਸਮਾਂ ਹੁੰਦਾ ਸੀਗਾ ਸਾਨੂੰ ਆ ਜਿਹੜੇ ਸਕੂਲੇ

0: ਵੀ ਕੁੱਟ ਪੈਂਦੀ ਸੀਗੀ, ਸਾਨੂੰ ਘਰੇ ਆ ਕੇ ਵੀ ਕੁੱਟ ਪੈਂਦੀ ਸੀ। ਜੇ ਅਸੀਂ ਦੱਸ ਦਈਏ ਵੀ ਸਕੂਲੇ ਆ ਜਿਹੜਾ ਸਾਨੂੰ ਮਾਸਟਰ ਜੀ ਨੇ ਇਸ ਕਰਕੇ ਕੁੱਟਿਆ ਸੀਗਾ ਜਾਂ ਟੀਚਰ ਸਾਡੇ ਨੇ ਇਸ ਗਲਤੀ ਕਰਕੇ ਕੁੱਟਿਆ ਸੀਗਾ, ਤਾਂ ਘਰੇ ਆ ਕੇ ਦੋ ਚਪੇੜਾਂ ਹੋਰ ਪੈ ਜਾਂਦੀਆਂ ਸੀਗੀਆਂ ਵੀ ਇਹ ਗਲਤੀ ਹੋਈ ਤੇ ਹੋਈ ਕਿਉਂ ਆ। ਪਰ ਸਮੇਂ ਦੇ ਨਾਲ ਬਹੁਤ ਕੁਛ ਚੇਂਜ ਹੋ ਗਿਆ। ਅੱਜ ਦੇ ਬੱਚੇ ਆ ਜਿਹੜੇ, ਮੇਰੇ ਖਿਆਲ ਆ ਜਿਹੜੀ ਉਹ ਸਜ਼ਾ ਆ ਜਿਹੜੀ ਉਹ ਹਜ਼ਮ ਨਹੀਂ ਕਰ ਸਕਦੇ। ਕਈ ਇਹੋ ਜਿਹੀਆਂ ਕਈ ਵਾਰ ਖਬਰਾਂ ਆਉਂਦੀਆਂ ਨੇ ਵੀ ਉਹਨਾਂ ਨੂੰ ਸਜ਼ਾ ਮਿਲੀ ਜਾਂ ਫਿਰ ਕੰਮ ਤੋਂ ਕਈ ਵਾਰ ਨੌਜਵਾਨ ਨੂੰ ਕੱਢਤਾ, ਉਹਨੇ ਆ ਘਰ ਆ ਕੇ ਆਪਣੇ ਆਪ ਨੂੰ ਆ ਜਿਹੜਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਸੋ ਇੱਦਾਂ ਦੀਆਂ ਕਈ ਖਬਰਾਂ ਆਉਂਦੀਆਂ, ਪਰ ਮੇਰਾ ਅੱਜ ਜਿਹੜਾ ਵਿਸ਼ਾ ਆ ਉਹ ਇਹ ਵਿਸ਼ਾ ਆ, ਕੈਨੇਡਾ ਦਾ ਜਿਹੜਾ ਲਾ ਆ ਜਿਹੜਾ ਇਹ ਕਹਿੰਦਾ ਵੀ ਬੱਚਿਆਂ ਨੂੰ ਆ ਜਿਹੜੀ ਹਲਕੀ ਆ ਜਿਹੜੀ ਥੋੜੀ ਜਿਹੀ ਮਤਲਬ ਕੁੱਟਮਾਰ ਜਿਹੜੀ ਆ ਕੀਤੀ ਜਾ ਸਕਦੀ ਹੈ, ਸਪੈਂਕਿੰਗ ਆ ਜਿਹੜੀ ਕੀਤੀ ਜਾ ਸਕਦੀ ਹੈ। ਇਹ ਜੇ ਅੱਜ ਇਹ ਕਹਿ ਰਹੇ ਹਾਂ ਵੀ ਆਪਾਂ ਥੋੜੀ ਜਿਹੀ ਉਹਨਾਂ ਨੂੰ ਕੁੱਟ ਕੇ ਜਿਹੜਾ ਸੁਧਾਰ ਸਕਦਾ, ਇਹ ਨਹੀਂ, ਪਰ ਉਹਦੇ ਵਿੱਚ ਵੀ ਇੱਕ ਲਿਮਿਟ ਹੈ ਜਿਹੜੀ ਉਹ ਰੱਖੀ ਹੋਈ ਹੈ, ਪਰ ਉਹ ਲਿਮਿਟ ਹੈ ਜਿਹੜੀ ਇੱਕ ਬੜੀ ਬਰੀਕ ਲਾਈਨ ਹੈ। ਸੋ ਤੁਸੀਂ ਅਸੀਂ ਆ ਸ਼ਾਇਦ ਉਸ ਲਿਮਿਟ ਨੂੰ ਆ ਜਿਹੜੀ ਸਮਝ ਨਹੀਂ ਸਕਦੇ, ਬੜਾ ਔਖਾ ਹੈ। ਪਰ ਸਵਾਲ ਮੇਰਾ ਇਹ ਹੈ ਵੀ ਕਦੇ ਤੁਹਾਡੇ ਨਾਲ ਜਿਹੜਾ ਇੱਦਾਂ ਦਾ ਇੰਸੀਡੈਂਟ ਹੋਇਆ ਵੀ ਬੱਚੇ ਆ ਜਿਹੜੇ ਤੁਹਾਡੇ ਕਹਿਣੇ ਤੋਂ ਬਾਹਰ ਹੋ ਗਏ, ਬੱਚੇ ਆ ਜਿਹੜੇ ਡਿਸਿਪਲਿਨ ਦੇ ਵਿੱਚ ਨਹੀਂ ਹੈ, ਬੱਚੇ ਆ ਜਿਹੜੇ ਉਹ ਕੁਰਾਹੇ ਪੈ ਰਹੇ ਆ, ਕੀ ਤੁਸੀਂ ਆ ਜਿਹੜਾ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਸਮਝਾਇਆ ਜਾਂ ਉਹਨਾਂ ਦੀ ਹਲਕੀ ਮਾਰ ਕੁੱਟ ਕੀਤੀ ਵੀ ਉਹਨਾਂ ਨੂੰ ਆ ਜਿਹੜਾ ਅਨੁਸ਼ਾਸਨ ਦੇ ਵਿੱਚ ਲੈ ਕੇ ਆਇਆ ਜਾਵੇ, ਉਹਨਾਂ ਨੂੰ ਆ ਜਿਹੜਾ ਕੁਰਾਹੇ ਤੋਂ ਸਿੱਧੇ ਰਾਹ ਪਾਇਆ ਜਾਵੇ। ਸੋ ਤੁਹਾਡੇ ਹਿਸਾਬ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਦੇ ਨਾਲ ਕਿਹੋ ਜਿਹਾ ਸਾਨੂੰ ਵਰਤਾਅ ਰੱਖਣਾ ਚਾਹੀਦਾ ਆ? ਸੋ ਇਹਦੇ 'ਤੇ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਦੇ ਸਕਦੇ ਹੋ 905-673-3337 905-673-3337 'ਤੇ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਈ ਵਾਰ ਕੁਝ ਕੁ ਸਾਡੇ ਜਿਹੜੇ ਜ਼ਿੰਦਗੀ ਦੇ ਵਿੱਚ ਮਾਸਟਰ ਇਹੋ ਜਿਹੇ ਆਏ ਨੇ ਜਿਨ੍ਹਾਂ ਦੀਆਂ ਚਪੇੜਾਂ ਜਿਨ੍ਹਾਂ ਦੀਆਂ ਤੋਂ ਆਪਾਂ ਕੁੱਟ ਖਾਧੀ ਹੈ ਉਹ ਕਦੇ ਨਹੀਂ ਭੁੱਲਦੀ। ਕਈ ਵਾਰ ਕੁੱਟ ਹੈ ਜਿਹੜੀ ਲਗਾਤਾਰ ਹੀ ਪੈਂਦੀ ਹੁੰਦੀ ਸੀਗੀ ਅਤੇ ਫਿਰ ਵੀ ਹੈ ਜਿਹੜੀ ਉਹ ਗਲਤੀ ਪਰ ਬਾਅਦ ਦੇ ਵਿੱਚ ਸਮੇਂ ਲੱਗਦੀ ਸੀਗੀ, ਉਹ ਕੁੱਟ ਹੈ ਜਿਹੜੀ ਸਾਨੂੰ ਸੁਧਾਰ ਕਰਕੇ ਪੈਂਦੀ ਹੁੰਦੀ ਸੀ। ਕਈ ਵਾਰ ਇੱਥੇ ਮਾਪੇ ਆ ਜਿਹੜੇ ਕਹਿੰਦੇ ਆ ਉਹ ਕਹਿੰਦੇ ਆ ਵੀ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ, ਤੇ ਕਈ ਕਹਿੰਦੇ ਆ ਵੀ ਸਮਝਾ ਕੇ ਬੱਚਿਆਂ ਦੇ ਨਾਲ ਜਿਹੜਾ ਇੱਕ ਵਧੀਆ ਰਿਲੇਸ਼ਨ ਹੈ, ਜਿਹੜਾ ਇੱਕ ਫਰੈਂਡਲੀ ਰਿਲੇਸ਼ਨ ਬਣਾ ਕੇ ਆ ਜਿਹੜਾ ਬੱਚਿਆਂ ਨੂੰ ਆ ਜਿਹੜਾ ਸਹੀ ਰਾਹ ਪਾਇਆ ਜਾ ਸਕਦਾ, ਉਹਨਾਂ ਨੂੰ ਸਮਝਾਇਆ ਸਕਦਾ। ਸੋ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਟਾਈਮ ਜਿਹੜੇ ਲਿਸਨਰਸ ਨੇ ਉਹ ਪੇਰੈਂਟਸ ਵੀ ਹੋਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਈ ਪੇਰੈਂਟਸ ਬਣਨ ਵਾਲੇ ਨੇ। ਸੋ ਤੁਸੀਂ ਆ ਜਿਹੜੇ ਇਸ ਟਾਈਮ ਕੀ ਵਿਜ਼ਨ ਰੱਖਦੇ ਹੋ, ਕਿਹੋ ਜਿਹੇ ਤੁਸੀਂ ਵਿਚਾਰ ਰੱਖਦੇ ਹੋ, ਤੁਹਾਡੇ ਓਪੀਨੀਅਨ ਤੁਹਾਡੇ ਥੋਟਸ ਕੀ ਨੇ ਇਸ ਵਿਸ਼ੇ ਦੇ ਉੱਤੇ? ਸੋ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ ਕਿ ਬੱਚਿਆਂ ਨੂੰ ਬਿਨਾਂ ਮਾਰ ਕੁੱਟ ਤੋਂ ਸੁਧਾਰਿਆ ਜਾ ਸਕਦਾ। ਸੋ ਇਹ ਅੱਜ ਦਾ ਸਵਾਲ ਹੈ, ਸੋ ਇਹਦੇ 'ਤੇ ਤੁਹਾਡੇ ਆਪਾਂ ਵਿਚਾਰ ਲੈਂਦੇ ਹਾਂ। ਸੋ ਸਟੂਡੀਓ 'ਚ ਤੁਸੀਂ ਕਾਲ ਕਰ ਸਕਦੇ ਹੋ ਦੋਸਤੋ। ਬਾਕੀ ਆ ਜਿਹੜਾ ਤੁਸੀਂ ਸਾਨੂੰ ਆ ਜਿਹੜਾ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ, ਤੁਹਾਨੂੰ ਲੱਗਦਾ ਗੱਡੀਆਂ ਦੇ ਵਿੱਚ ਲੱਗਿਆ ਹੋਇਆ ਰੇਡੀਓ ਸੈੱਟ ਹੈ ਜਿਹੜਾ ਉਹਦੇ ਵਿੱਚ ਆਵਾਜ਼ ਕਲੀਅਰ ਨਹੀਂ ਆ ਰਹੀ, ਤਾਂ ਤੁਸੀਂ 416-477-2040 'ਤੇ ਕਾਲ ਕਰਕੇ ਸੁਣਿਆ ਜਾ ਸਕਦਾ। ਅਤੇ ਬਾਕੀ ਆ ਜਿਹੜਾ ਸਾਨੂੰ ਪੰਜਾਬੀ ਲਹਿਰਾਂ ਦੀ ਐਪ ਹੋ ਗਈ ਸਿੰਪਲ ਰੇਡੀਓ ਜਾਂ ਆਈ ਹਾਰਟ ਰੇਡੀਓ ਰਾਹੀਂ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸੋ ਅੱਜ ਦੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੀ ਬੱਚਿਆਂ ਨੂੰ ਆ ਜਿਹੜਾ ਕਿਸ ਤਰ੍ਹਾਂ, ਕਿਉਂਕਿ ਕਈ ਵਾਰ ਇਹ ਵੀ ਆਉਂਦਾ ਨਾ ਵੀ ਅੱਜ ਦੇ ਬੱਚੇ ਆ ਜਿਹੜੇ ਉਹ ਸੁਣਦੇ ਨਹੀਂ, ਉਹ ਕਹਿੰਦੇ ਵੀ ਸਾਨੂੰ ਸਾਰਾ ਕੁਝ ਪਤਾ ਹੈ। ਕਈ ਵਾਰ ਆਮ ਹੈ ਜਿਹੜੀ ਇਹ ਗੱਲ ਕਈ ਵਾਰ ਕਰ ਦਿੱਤੀ ਜਾਂਦੀ ਹੈ, ਪਰ ਤੁਹਾਨੂੰ ਆ ਜਿਹੜਾ ਇਹੋ ਜਿਹੀ ਕੁੱਟ ਪਹਿਲਾਂ ਪਈ ਹੋਵੇ ਛੋਟੇ ਹੁੰਦੇ ਸਕੂਲ ਜਾਂਦੇ ਆ ਕਾਲਜ ਜਾਂਦੇ ਆ, ਜੋ ਤੁਹਾਨੂੰ ਅੱਜ ਤੱਕ ਨਹੀਂ ਭੁੱਲੀ ਅਤੇ ਤੁਹਾਨੂੰ ਲੱਗਦਾ ਵੀ ਉਹ ਕੁੱਟ ਹੈ ਜਿਹੜੀ ਉਹ ਜਾਇਜ਼ ਸੀਗੀ ਜਾਂ ਫਿਰ ਨਾਜਾਇਜ਼ ਸੀਗੀ। ਹਾਂਜੀ, ਸੋ ਲੈਟ ਸੀ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ, 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਸ਼ਾਇਦ ਤੁਹਾਡੇ ਵਿਚਾਰਾਂ ਤੋਂ ਅਸੀਂ ਬਹੁਤ ਕੁਛ ਸਿੱਖ ਸਕੀਏ, ਕਿਉਂਕਿ ਮੈਂ ਵੀ ਪੇਰੈਂਟਸ ਹਾਂ ਅਤੇ ਤੁਸੀਂ ਵੀ ਕਈ ਆ ਜਿਹੜੇ ਪੇਰੈਂਟਸ ਹੋਵੋਗੇ, ਤੁਹਾਡਾ ਆਪਣੇ ਤਜਰਬਾ ਜਿਹੜਾ ਆ ਸ਼ਾਇਦ ਸਾਨੂੰ ਬਹੁਤ ਕੁਛ ਸਿਖਾ ਦੇਵੇ। ਕਈ ਵਾਰ ਜਿਹੜਾ ਆਪਣੇ ਤੋਂ ਗਲਤੀਆਂ ਹੋ ਜਾਂਦੀਆਂ ਵੀ ਸ਼ਾਇਦ ਮੈਂ ਬੱਚੇ ਨੂੰ ਇੱਦਾਂ ਕੀਤਾ ਸੀਗਾ, ਜੇ ਸ਼ਾਇਦ ਮੈਂ ਦੂਸਰਾ ਰਾਹ ਅਪਣਾਉਂਦਾ ਉਹ ਸ਼ਾਇਦ ਬਿਹਤਰ ਹੋਣਾ ਸੀਗਾ। ਕਈ ਵਾਰ ਆਪਾਂ ਕਿਸੇ ਤੋਂ ਦੇਖਾ ਦੇਖੀ ਆ ਜਿਹੜੀ ਬਹੁਤ ਵੱਡੀ ਸਿੱਖ ਲੈ ਲੈਂਦੇ ਹਾਂ ਦੋਸਤੋ। ਸੋ 905-673-3337 'ਤੇ ਤੁਸੀਂ ਇਹ ਜਿਹੜਾ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਬਾਕੀ ਇਹ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਜੇ ਕੁੱਟ ਪਈ ਹੈ ਤੇ ਕਿੰਨੀ ਕੁ ਪਈ ਹੈ। ਮੈਨੂੰ ਬਹੁਤ ਪਈ ਹੈ ਜੀ ਕੁੱਟ। ਮੈਨੂੰ ਸਕੂਲੇ ਵੀ ਪੈਂਦੀ ਸੀ, ਕਈ ਵਾਰ ਘਰ ਆ ਕੇ ਵੀ ਪੈ ਜਾਂਦੀ ਸੀਗੀ। ਮੈਨੂੰ ਬਹੁਤ, ਮੈਂ ਕੁੱਟ ਬਹੁਤ ਖਾਧੀ ਹੈ, ਪਰ ਮੈਂ ਇਹ ਵੀ ਕਹਿੰਦਾ ਕਿਤੇ ਕਿੰਨਾ ਕਿਤੇ ਉਹ ਜਿਹੜੀ ਕੁੱਟ ਸੀਗੀ ਹੈ ਜਿਹੜੀ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਵੀ ਲਿਆਉਂਦਾ। ਪਰ ਹੁਣ ਹੈ ਜਿਹੜਾ ਬੱਚੇ ਹੈ ਜਿਹੜੀ ਤੁਹਾਡੀ ਕੁੱਟ ਤੁਹਾਡੀ, ਈਵਨ ਜੇ ਤੁਸੀਂ ਉੱਚਾ ਬੋਲਦੇ ਹੋ ਉਹ ਵੀ ਹੈ ਜਿਹੜਾ ਬੱਚੇ ਆ ਜਿਹੜੇ ਅੱਜ ਦੇ ਆ ਜਿਹੜੇ ਬਰਦਾਸ਼ਤ ਨਹੀਂ ਕਰ ਸਕਦੇ, ਸ਼ਾਇਦ ਉਹ ਜ਼ਿਆਦਾ ਸੰਵੇਦਨਸ਼ੀਲ ਹੈ। ਇਹ ਮੇਰਾ ਓਪੀਨੀਅਨ ਹੈ, ਬਾਕੀ ਲੈਟ ਸੀ ਤੁਹਾਡੇ ਜਿਹੜੇ ਓਪੀਨੀਅਨਸ ਕੀ ਹੈ। ਲਾਈਨ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਵਨ ਬਾਏ ਵਨ ਆਪਾਂ ਕਾਲ 'ਤੇ ਚੱਲਦੇ ਹਾਂ। ਸੋ ਅੱਜ ਦਾ ਸਵਾਲ ਹੈ ਦੋਸਤੋ ਇਹ ਹੈ ਕਿ ਬੱਚਿਆਂ ਨੂੰ ਬਿਨਾਂ ਮਾਰ ਕੁੱਟ ਤੋਂ ਸੁਧਾਰਿਆ ਜਾ ਸਕਦਾ? ਜਦੋਂ ਤੁਹਾਡਾ ਸਮਾਂ ਸੀਗਾ ਤੇ ਤੁਹਾਨੂੰ ਆ ਜਿਹੜੀ ਅਧਿਆਪਕਾਂ ਤੋਂ ਜਾਂ ਪੇਰੈਂਟਸ ਤੋਂ ਆ ਜਿਹੜੀ ਕਿੰਨੀ ਕੁ ਕੁੱਟ ਪੈਂਦੀ ਸੀ, ਤੇ ਉਹ ਕੁੱਟ ਹੈ ਜਿਹੜੀ ਜਾਇਜ਼ ਸੀਗੀ ਜਾਂ ਤੁਹਾਨੂੰ ਲੱਗਦਾ ਸੀਗਾ ਵੀ ਉਹ ਨਜਾਇਜ਼ ਹੀ ਹੈ ਜਿਹੜੀ ਕਈ ਵਾਰ ਪੈ ਜਾਂਦੇ ਸੀ ਛਿੱਤਰ ਸਾਡੇ? ਹਾਂਜੀ, ਸੋ ਚੱਲਦੇ ਹਾਂ ਜੀ ਪਹਿਲੀ ਕਾਲ ਤੇ। ਕੈਪਟਨ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਮੇਂ ਦੇ ਪਠਨ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਉਹ ਲੜਕਾ ਜੋ ਕੁਛ ਖਾ ਕੇ ਆਤਮ ਹੱਤਿਆ ਕਰ ਲਈ, ਮੈਂ ਉਹਦੀ ਫੋਟੋ ਦੇਖੀ ਹੈਗੀ, ਬੜਾ ਖੂਬਸੂਰਤ ਬੱਚਾ ਸੀ
0: ਜੀ ਜੀ।
1: ਉਹ ਦੱਸਣ ਚ ਇਹ ਦੱਸਦੇ ਆ ਕਿ ਦੋ ਪੀਰੀਅਡ ਉਹਨੂੰ ਧੁੱਪੇ ਖੜਾ ਕੀਤਾ ਗਿਆ। ਚਲੋ ਜੇ ਉਹ ਪ੍ਰਿੰਸੀਪਲ ਨੇ ਸਜ਼ਾ ਦੇਣੀ ਸੀ, ਪੰਜ ਚਾਰ ਮਿੰਟ ਦੇਣੀ ਚਾਹੀਦੀ, ਦੋ ਪੀਰੀਅਡ ਤਾਂ ਬਹੁਤ ਲੰਮਾ ਟਾਈਮ ਹੁੰਦਾ, ਇੰਨਾ ਲੰਮਾ ਸਜ਼ਾ ਦੇਣੀ ਨੀ ਸੀ। ਫਿਰ ਉਸ ਬੱਚੇ ਨੇ ਵੀ ਗਲਤ ਕੀਤਾ ਹੈ, ਇਸ ਤਰ੍ਹਾਂ ਆਤਮ ਹੱਤਿਆ ਕਰਨੀ ਨਹੀਂ ਚਾਹੀਦੀ। ਦੇਖੋ ਅਸੀਂ ਵੀ ਪੜ੍ਹਦੇ ਹੁੰਦੇ ਸੀ, ਮੈਂ ਮਲੋਟ ਪੜ੍ਹਦਾ ਹੁੰਦਾ ਸੀ ਤੇ ਮਾਸਟਰ ਜੀ ਜਿਹੜੇ ਹਿਸਾਬ ਵਾਲੇ ਸੀ ਤਾਂ ਉਹਨਾਂ ਕੋਲ ਅੱਧਾ ਕੁ ਫੁੱਟ ਦਾ ਡੰਡਾ ਹੁੰਦਾ ਸੀ। ਆਹ ਜਿਹੜੀਆਂ ਸਾਡੀਆਂ ਗੱਡਾਂ ਹੁੰਦੀਆਂ ਨਾ ਹੱਥਾਂ ਦੇ ਘਰੇ ਲਈ ਦੱਸਿਆ ਸੀ। ਗੱਲ 1946-47 ਦੀ ਹੈ, ਜਦੋਂ ਮੈਂ ਦੂਜੀ ਜਮਾਤ ਚ ਪੜ੍ਹਦਾ ਹੁੰਦਾ ਸੀ ਤੇ ਸ਼ਾਮ ਦੇ ਟਾਈਮ ਤੁਹਾਨੂੰ ਤਾਂ ਪਤਾ ਤੁਹਾਡੇ ਪਿਤਾ ਜੀ ਟੀਚਰ ਰਹੇ ਹੋਏ ਆ, ਉਹ ਅਸੀਂ ਪਹਾੜੇ ਪੜ੍ਹਦੇ ਹੁੰਦੇ ਇੱਕ ਦੋਣੇ ਦੋਣੇ ਦੋ ਦੁਣੀ ਚਾਹ ਤੇ ਮੈਂ ਇੱਕ ਲੱਤ ਤਾਂ ਚੱਕ ਕੇ ਤੇ ਕਰੀ ਲੰਘਣ ਲੰਘਣ ਡੋਰੀਆ ਕੁਮਿਆਰਾਂ ਦਾ ਤੇ ਮਾਸਟਰ ਜੀ ਥੋੜਾ ਦੂਰ ਗਏ ਹੋਏ ਸੀ, ਉਹਨਾਂ ਨੇ ਸੁਣਿਆ ਮੈਨੂੰ, ਕਹਿੰਦੇ ਸ਼ਾਇਦ ਮੈਂ ਦੱਸਦਾ ਤੈਨੂੰ ਕੁਮਿਆਰਾਂ ਦਾ ਘਰ ਕਿੱਥੇ ਆ ਗਿਆ। ਚੱਕਿਆ ਤੇ ਮੈਨੂੰ ਬੋਰਡ ਦੇ ਉੱਤੇ ਸਿਰ ਤਾਂ ਥੱਲੇ ਰੁੜਦਾ ਆਇਆ ਮੈਂ, ਅਸੀਂ ਤਾਂ ਕਦੇ ਘਰੇ ਆ ਕੇ ਦੱਸਿਆ ਹੀ ਨੀ ਸੀਗਾ ਬਿਲਕੁਲ।
0: ਅੱਛਾ ਕੈਪਟਨ ਸਾਹਿਬ, ਇੱਥੇ ਮੈਂ ਤੁਹਾਡੇ ਨਾਲ ਕੀ ਜਿਹੜੀ ਇਹ ਸਜ਼ਾ ਆ ਇਹ ਬੱਚਿਆਂ ਨੂੰ ਆ ਜਿਹੜਾ ਸਹੀ ਰਾਹ ਤੇ ਪਾ ਸਕਦੀ ਹੈ, ਬੱਚਿਆਂ ਨੂੰ ਆ ਜਿਹੜਾ ਸਹੀ ਰਾਹ ਤੇ ਲਿਆਉਂਦੀ ਹੈ ਕੀ ਸਜ਼ਾ? ਸਵਾਲ ਮੇਰਾ ਇਹ ਹੈ।
1: ਸਵਾਲ ਤੁਹਾਡਾ ਠੀਕ ਆ, ਲੇਕਿਨ ਅੱਜ ਕੱਲ ਬੱਚਿਆਂ ਦੇ ਵਿੱਚ ਗੁੱਸਾ ਬਹੁਤ ਹੈਗਾ, ਇਸ ਕਰਕੇ ਉੱਥੇ ਇਸ ਤਰ੍ਹਾਂ ਦੀ ਸਜ਼ਾ ਦੇਣੀ ਵੀ ਨਹੀਂ ਚਾਹੀਦੀ। ਇੱਥੇ ਹੁਣ ਜਿਹੜੇ ਬੱਚੇ ਆਉਂਦੇ ਹੈ ਨਾ, ਮੈਂ ਗੁਰੂ ਘਰ ਦੇ ਵਿੱਚ ਪਿੱਛੇ ਕਈ ਦਾ ਹਾਸੇ ਦਾ ਪੁੱਛਦਾ ਹੁੰਦਾ ਸੀ, ਉਹ ਕਾਕਾ ਜੀ ਤਾਂ ਕੁੱਟ ਖਾ ਕੇ ਪੜੇ ਆ, ਤੁਸੀਂ ਆਏ ਆ ਪਲੱਸ ਟੂ ਕਰਕੇ ਕੀ ਮਾਸਟਰ ਜੀ ਨੂੰ ਕੁੱਟ ਕੇ ਆਏ ਹੈ? ਹਾਸੇ ਦਾ ਕਈ ਦਫ਼ਾ ਇੱਥੋਂ ਦੇ ਜਿਹੜੇ ਜੰਮਪਲ ਬੱਚੇ ਆ ਨਾ, ਉਹ ਸਾਡੇ 6 ਬੱਚੇ ਆ, 6 ਦੇ 6 ਐ ਭਲੇ ਇੱਥੋਂ ਦੇ ਬੱਚਿਆਂ ਨੂੰ ਸਮਝਾਇਆ ਜਾ ਸਕਦਾ? ਸਖਤੀ ਨੀ ਕਰਨੀ ਚਾਹੀਦੀ, ਜਿਹੜੇ ਖਾਸ ਕਰ ਇੱਥੋਂ ਦੇ ਬੱਚੇ ਹੈਗੇ ਇਹ ਬੜੇ ਸਮਝਦਾਰ ਹੈਗੇ ਆ, ਕਈ ਦਫ਼ਾ ਇੱਕ ਕੰਮ ਨੂੰ ਸਾਨੂੰ ਦੋ ਦਾ ਹੋਏ ਕਹਿਣਾ ਪੈ ਜਾਂਦਾ ਹੈਗਾ। ਇੱਥੇ ਜਿਹੜੇ ਬੱਚੇ ਆ ਇਹਨਾਂ ਤੋਂ ਪਿਆਰ ਮੁਹੱਬਤ ਨਾਲ ਕੰਮ ਕਰ ਲੈਣਾ ਚਾਹੀਦਾ। ਹੁਣ ਮੇਰੇ ਦੋ ਪੋਤੇ ਆ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ, ਕਦੇ ਦਿੱਕਤ ਨੀ ਹੋਈ, ਬੱਚਿਆਂ ਨੂੰ ਪਿਆਰ ਨਾਲ ਸਮਝਾ ਲਓ ਔਰ ਅੱਗੇ ਚੱਲ ਕੇ ਇਹਨਾਂ ਦੇ ਵਿਆਹ ਵੀ ਕਰਨੇ, ਇਹਨਾਂ ਦੇ ਸਿਰ ਵਿਆਹ ਵੀ ਜ਼ਬਰਦਸਤੀ ਨਾਲ ਠੋਸੋ, ਜਿੱਥੇ ਉਹ ਕਰਦੇ ਆ ਕਰ ਦਿੰਦੇ ਹੋ, ਸਮਝਾਉਣਾ ਸਾਡਾ ਫਰਜ਼ ਹੈ, ਜੇ ਨਹੀਂ ਸਮਝਦੇ ਤਾਂ ਠੀਕ ਆ ਬੱਚੇ।
0: ਜੀ ਜੀ, ਥੈਂਕ ਯੂ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਸੋ ਅਗਲੀ ਕਾਲ ਤੇ ਚੱਲਦੇ ਆ। ਢਿੱਲੋ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਜੀ। ਭਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
2: ਅੱਜ ਕੱਲ ਦੇ ਬੱਚੇ ਨਾ ਜਿਹੜੇ, ਮਤਲਬ ਤੁਸੀਂ ਹੁਣ ਦੇਖ ਲਓ, ਆਪਾਂ ਆਮ ਹੀ ਖਬਰਾਂ ਆਉਂਦੀਆਂ, ਜਿਵੇਂ ਫਾਈਨਲ ਰਿਜ਼ਲਟ ਆਉਂਦਾ ਉਦੋਂ ਵੀ ਮਤਲਬ ਕਿ ਪਰਸੈਂਟੇਜ ਵਗੈਰਾ ਘੱਟ ਆਉਂਦੀ, ਸੁਸਾਈਡ ਵਗੈਰਾ ਕਰ ਲੈਂਦੇ ਹੈ ਨਾ। ਤੇ ਉਹ ਆਪਣਾ ਟਾਈਮ ਸੀ, ਆਪਾਂ ਨੂੰ ਤਾਂ ਇਹ ਵੀ ਸਾਨੂੰ 33 ਨੰਬਰ ਆ ਜਾਣਾ, ਬਾਅਦ ਘਰੇ ਇੰਨਾ ਦੱਸਣ ਜੋਗੀ ਹੋਣੀ ਵੀ ਅਸੀਂ ਪਾਸ ਹਾਂ ਬਸ।
0: ਜੀ ਜੀ, ਇਹ ਵੀ ਗੱਲ ਸਹੀ ਹੈ।
2: ਬਾਕੀ ਸਪੋਰਟ ਵੀ ਦੋ ਟਾਈਮ ਹੀ ਪੈਂਦੀ ਸੀ ਘਰੋਂ, ਸ਼ਾਮ ਨੂੰ ਵੀ ਉਧਰੋਂ ਖੇਡਣ ਦਾ ਟਾਈਮ ਹੁੰਦਾ ਹੈਗਾ, ਹੁੰਦਾ ਸੀ ਵੀ ਚੱਲ ਜਾਈਏ, ਉਧਰੋਂ ਘਰ ਦੇ ਕਹਿੰਦੇ ਵੀ ਨਾਲ ਮਾਲ ਡੰਗਰ ਸੰਭਾਲੋ ਹੈ ਨਾ। ਤੇ ਉਦੋਂ ਇੰਜਣਾਂ ਦੇ ਵਿੱਚ ਵੀ ਪਾਣੀ ਪਾਈਦਾ ਸੀ, ਉਹ ਡਿਊਟੀ ਪੱਕੀ ਹੁੰਦੀ ਵੀ ਇੰਜਣ ਦੇ ਪਾਣੀ ਪਾਉਣਾ ਆ ਪੈਪ ਦੇ ਵਿੱਚ, ਜੇ ਦੂਜੇ ਸਾਈਡ ਗਰਮ ਨਿਕਲੀ ਜਾਂਦਾ ਹੁੰਦਾ ਸੀ ਇਹਨੇ ਪੱਠੇ ਕੁਦਰਦੇ, ਜੇ ਨਾ ਹੋਣਾ ਉਦੋਂ ਵੀ ਕੁੱਟ ਪੈ ਜਾਣੀ ਸੀ। ਸਕੂਲੇ ਤਾਂ ਪੱਕਾ ਹੀ ਹੁੰਦਾ ਸੀ ਨਾ, ਕੋਈ ਕਰਮਾ ਦੇ ਨੀ ਹੁੰਦਾ ਜਿੱਦਣ ਨਹੀਂ ਪੈਂਦੀ ਸੀ।
0: ਸਹੀ ਗੱਲ,
2: ਹਾਂਜੀ ਬਿਲਕੁਲ, ਹਾਂਜੀ ਉਹ ਬੜਾ ਚਾਹ ਹੁੰਦਾ ਸੀ ਵੀ ਅੱਜ ਸਕੂਲ ਕੁੱਟ ਨੀ ਪਈ ਹੈ ਨਾ, ਦੋ ਤਿੰਨ ਜਾਣੇ ਅਸੀਂ ਤਾਂ ਫਰੈਂਡ ਹੁੰਦੇ ਹੀ, ਹੁਣ ਹੈਗੀ ਕਨੇਡਾ ਹੀ ਆ, ਤੇ ਉਹੀ ਤਾਂ ਰੋਜ਼ ਹੀ ਗੱਲਾਂ ਚਰਚਾ ਚੱਲਦੀ ਰਹਿੰਦੀ ਇਹੀ ਚੀਜ਼ਾਂ ਦੇ ਵੀ ਫਲਾਣੇ ਮਾਸਟਰ ਨੇ ਬੜਾ ਕੁੱਟਿਆ ਗਿਆ। ਸਾਨੂੰ ਤਾਂ ਮੈਥ ਵਾਲੇ ਪੀਰੀਅਡ ਚ ਬਾਹਰ ਡਾਲ ਦਿੰਦੇ ਹੁੰਦੇ, ਕਹਿੰਦੇ ਤੁਸੀਂ ਬਾਹਰ ਬਹਿ ਜਾਓ ਤੁਹਾਨੂੰ ਪੜ੍ਹਾਉਣਾ ਹੀ ਨੀ ਮੈਥ, ਜਦੋਂ ਕਹਿੰਦੇ ਨੀ ਆਉਂਦੀ ਹੈ ਨਾ ਕੁਛ ਵੀ, ਗੱਲ ਵਾਕਈ ਆ ਵੀ ਉਹ ਚੀਜ਼ ਦਾ ਹੁਣ ਮਹਿਸੂਸ ਵੀ ਹੁੰਦਾ ਖੈਰ, ਪਰ ਉਹ ਚੀਜ਼ ਨੇ ਸਟਰੋਂਗ ਵੀ ਕੀਤਾ ਕਿਤੇ ਨਾ ਕਿਤੇ ਆ ਗਿਆ ਨਾ।
0: ਸਹੀ ਗੱਲ, ਸਹੀ ਗੱਲ,
2: ਠੀਕ ਆ। ਉਹ ਬਹੁਤ ਹੁਣ ਚੱਕਰ ਆ ਵੀ ਬੱਚਿਆਂ ਚੋਂ ਜਿਹੜਾ ਕੈਪਟਨ ਸਾਹਿਬ ਕਹੇ ਗਏ ਵੀ ਗੁੱਸਾ ਹੈ ਹੀ ਬਹੁਤ ਜ਼ਿਆਦਾ, ਬਾਕੀ ਇਹ ਹਵਾ ਪਾਣੀ 'ਚ ਹੀ ਫਰਕ ਪੈ ਗਿਆ ਭਾਜੀ, ਹੋਰ ਨਹੀਂ ਗਾ ਕੋਈ ਕਸੂਰ, ਬਾਕੀ ਖਾਣ ਪੀਣ ਤੇ ਬੜਾ ਡਿਪੈਂਡ ਹੋ ਗਿਆ ਚੀਜ਼ਾਂ। ਹੁਣ ਜਵਾਕ ਚੌਕਲੇਟ ਖਾਂਦੇ ਆ, ਆਪਾਂ ਚੂਰੀਆਂ ਖਾਂਦੇ ਆ, ਰੋਟੀਆਂ ਘਰੋਂ ਵਧੀਆ ਪਕਾ ਕੇ ਲਿਜਾਣੀਆਂ,
0: ਜੀ ਜੀ,
2: ਉਹ ਚੀਜ਼ 'ਚ ਵੀ ਕਿਤੇ ਨਾ ਕਿਤੇ ਆ ਕੇ ਫਰਕ ਪਿਆ ਆ।
0: ਹਵਾ ਪਾਣੀ ਆ ਤੁਸੀਂ ਕਹਿੰਦੇ ਹੋ, ਉਹ ਜਿਹੜੀ ਬਦਲੀ ਆ, ਮਾਹੌਲ ਬਦਲਿਆ, ਉਹਦਾ ਵੀ ਅਸਰ ਪਿਆ।
2: ਹਾਂ ਉਦੋਂ ਗਾਣੇ ਘੱਟ ਸੀ, ਹੁਣ ਗਾਣੇ ਆ ਫੋਨਾਂ 'ਚ, ਹੁਣ ਅਣਖ ਟਾਈਮ ਨਾਲ ਹੀ ਜਾਗ ਪੈਂਦੀ ਨਾ ਜਵਾਕਾਂ ਦੀ, ਉਦੋਂ ਆਪਣੇ ਕੋਲ ਫੋਨ ਹੈ ਨਹੀਂ ਸੀ, ਗਾਣੇ ਘੱਟ ਸੁਣਦੇ ਸੀ, ਹੁਣ ਇਹ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਇਹ ਰਿਐਲਿਟੀ ਆ ਭਾਜੀ।
0: ਜੀ ਜੀ ਜੀ ਸਹੀ ਗੱਲ,
2: ਹੁਣ ਤਾਂ ਜਵਾਕ ਸਟੇਟਸ ਪਾਉਂਦੇ, ਜਦੋਂ ਉਹ ਬੰਦੇ ਮਾਰਨ ਤੋਂ ਘੱਟਦਾ ਸਟੇਟਸ ਹੀ ਨਹੀਂ ਪਾਉਂਦੇ।
0: ਇਹ ਵੀ ਹੈ, ਸੋਸ਼ਲ ਮੀਡੀਆ ਤੇ ਜੋ ਦੇਖਦੇ ਆ ਸੁਣਦੇ ਆ ਉਹਦਾ ਵੀ ਅਸਰ ਪੈਂਦਾ।
2: ਉਦੋਂ ਟੀਵੀ ਹੁੰਦਾ ਸੀ ਜਾਂ ਬਲੈਕ ਐਂਡ ਵਾਈਟ, ਦੋ ਘੰਟੇ ਪ੍ਰੋਗਰਾਮ ਆਉਂਦਾ ਸੀ ਪੰਜਾਬੀ ਸ਼ਾਮ ਨੂੰ, ਡੀਡੀ ਪੰਜਾਬੀ ਦੇ, ਉਦੋਂ ਇੰਨੇ ਚੈਨਲ ਨੀ, ਇੰਨੀਆਂ ਫਿਲਮਾਂ ਨੀ ਸੀ, ਇੰਨੇ ਗਾਣੇ ਨੀ ਹੈਗੇ ਸੀਗੇ ਨਾ, ਉਹ ਗਾਣੇ ਵੀ ਕਿੱਡੇ ਵਧੀਆ ਸੀਗੇ, ਸਿੰਪਲ ਜੇ ਗਾਉਂ ਸੌਂਗ ਹੁੰਦੇ ਸੀ ਫੈਮਿਲੀ ਵਾਲੇ, ਹੁਣ ਤਾਂ ਬੰਦੇ ਮਾਰ ਲਓ, ਉਹ ਕਰ ਲਓ, ਇਹ ਚੀਜ਼ਾਂ ਨਾਲ ਬੜਾ ਫਰਕ ਹੈਗਾ।
0: ਜੀ ਜੀ ਸਹੀ ਗੱਲ, ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਕੀਮਤੀ ਵਿਚਾਰਾਂ ਵਾਸਤੇ। ਅਗਲੀ ਕਾਲ ਤੇ ਚਰਨ ਭਾਜੀ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਜੋ ਕੁਛ ਵੀ ਹੋਇਆ ਮਾੜਾ ਹੋਇਆ ਜੀ, ਮੈਂ ਤਾਂ ਇਹ ਕਹੂੰਗਾ, ਪਰ ਮੇਰਾ ਇੱਕ ਵਿਚਾਰ ਜ਼ਰੂਰ, ਪਹਿਲਾਂ ਤੋਂ ਹੀ ਮੇਰਾ ਇਹ ਹੈਗਾ ਵੀ ਜਦੋਂ ਵੀ ਕਿਸੇ ਨੇ ਕੋਈ ਸਜ਼ਾ ਦੇਣੀ ਹੋਵੇ ਨਾ, ਟੀਚਰ ਨੇ, ਮਾਸਟਰ ਨੇ, ਉਹ ਸਾਰਿਆਂ ਦੇ ਸਾਹਮਣੇ ਨੀ ਨਿਆਣਿਆਂ ਨੂੰ ਦੇਣੀ ਚਾਹੀਦੀ, ਬੇਇੱਜ਼ਤੀ ਨੀ ਕਰਨੀ ਚਾਹੀਦੀ।
0: ਠੀਕ ਹੈ,
3: ਜਿੱਦਾਂ ਹੁਣ ਇੱਥੇ ਆਪਾਂ ਵੀ ਮਾਂ ਬਾਪ ਆ ਜਾਂ ਕੁਛ ਵੀ ਆ, ਜੇ ਮਾਂ ਆਪਣੇ ਬੱਚਿਆਂ ਨੂੰ ਕੋਈ ਦਬਕਦੀ ਆ ਨਾ, ਬਾਪ ਨੂੰ ਚੁੱਪ ਰਹਿਣਾ ਚਾਹੀਦਾ ਹੈ।
0: ਇੱਕ ਨੂੰ ਮਤਲਬ ਬੱਚਿਆਂ ਦੀ ਸਾਈਡ ਲੈਣੀ ਚਾਹੀਦੀ ਹੈ, ਜਾਂ ਫਿਰ
3: ਸਾਈਡ ਨਹੀਂ ਲੈਣੀ, ਵਿੱਚ ਬੋਲਣਾ ਨਹੀਂ ਚਾਹੀਦਾ ਹੈ।
0: ਹਾਂ ਵੈਰੀ ਟਰੂ, ਇਹ ਵੀ ਗੱਲ ਸਹੀ ਹੈ ਤੁਹਾਡੀ।
3: ਤੇ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਜੀ, ਮੈਂ ਤੁਹਾਨੂੰ ਦੱਸਦਾ, ਇੱਕ ਇੱਕ ਪੇਪਰ ਨਹੀਂ ਪੈਂਦੇ ਹੁੰਦੇ, ਤਮਾਹੀ ਛਮਾਹੀ ਜਾਂ ਨਮਾਹੀ ਪੇਪਰ ਪੈਂਦੇ ਹੁੰਦੇ
0: ਜੀ, ਹਾਂਜੀ ਹਾਂਜੀ,
3: ਸਾਡੇ ਇੱਕ ਪੰਜਾਬੀ ਦਾ ਟੀਚਰ ਹੁੰਦਾ ਸੀਗਾ ਗੁਰਬਾਜ ਸਿੰਘ, ਇੱਧਰ ਆਪਣੇ ਲੁਧਿਆਣੇ ਵਾਲੇ, ਉਹਨਾਂ ਸਾਡੇ 20 ਮੁੰਡੇ ਸੀਗੇ, ਸਟੂਡੈਂਟ ਸੀਗੇ, 20 ਦੇ ਉਹ ਸ਼ੀਟਾਂ ਲਿਆਂਦੀਆਂ ਤੇ ਉਹਨਾਂ ਨੇ ਪੇਪਰ ਵੰਡਣੇ ਸੀਗੇ, ਉਹ ਪੇਪਰ ਵੰਡ ਕੇ ਕਹਿੰਦੇ ਜੀ ਜਿੱਦਾਂ ਤੁਸੀਂ ਆਪਣੇ ਆਪਣੇ ਨੰਬਰ ਨੁੰਬਰ ਦੇਖਣੇ ਦੇਖ ਲਓ, ਤੇ ਬਾਕੀ ਸ਼ੀਟਾਂ ਜਿਹੜੀਆਂ ਮੈਨੂੰ ਵਾਪਸ ਦੇ ਦਿਓ। ਉਹ ਜਿਹੜੇ ਵਾਪਸ ਦੇ ਦਿਓ ਕਿਹਾ ਤਾਂ ਮੇਰੇ ਮੂੰਹ ਨਿਕਲ ਗਿਆ, ਮੈਂ ਕਿਹਾ ਜੀ ਇਹਨਾਂ ਨੇ ਰੱਦੀ ਵੇਚਣੀ ਹੋਣੀ ਆ।
0: ਅੱਛਾ,
3: ਔਰ ਮੈਨੂੰ ਬਹੁਤ ਕੁੱਟਿਆ ਜੀ।
0: ਠੀਕ ਹੈ, ਤੁਸੀਂ ਗੱਲ ਹੀ ਇਹੋ ਜਿਹੀ ਕਰਤੀ।
3: ਯਾਰ ਪੇਪਰ ਸ਼ੀਟਾਂ ਵੀ ਜਿਹੜੀਆਂ ਉਹ ਵੀ ਨਿਆਣਿਆਂ ਦੇ ਪੈਸੇ ਲੈ ਗਏ ਤੁਸੀਂ, ਉਹਨਾਂ ਤੋਂ ਪਹਿਲਾਂ ਪੈਸੇ ਲਏ ਆ, ਫੇਰ ਹੀ ਤੁਸੀਂ ਉਹਨਾਂ ਤੋਂ ਇਮਤਿਹਾਨ ਲਏ ਆ ਉਹਨਾਂ ਦੇ ਪੇਪਰ।
0: ਜੀ ਜੀ ਬਿਲਕੁਲ,
3: ਉਹਨੇ ਕੁੱਟਿਆ ਬੜਾ ਜੀ ਮੈਨੂੰ, ਸਾਡੇ ਫਾਦਰ ਹੁਣੀ ਸੜਕ ਤੋਂ ਲੰਘ ਰਹੇ, ਸਾਡੀ ਜਿਮੀਦਾਰਾਂ ਦਾ ਸਾਡੀ ਮੋਟਰ ਵੀ ਸਕੂਲ ਦੇ ਨੇੜੇ ਸੀਗੀ।
0: ਅੱਛਾ ਚਰਨ ਭਾਜੀ, ਤੁਸੀਂ ਜਿਹੜਾ ਇਸ ਚੀਜ਼ ਨਾਲ ਸਹਿਮਤ ਹੋ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੱਚੇ ਆ ਬੜੇ ਸੰਵੇਦਨਸ਼ੀਲ ਹੈ, ਉਹਨਾਂ ਤੇ ਦਬਾਅ ਜਿਹੜਾ ਆ ਉਹ ਵੱਧ ਹੈ, ਪੜ੍ਹਾਈ ਦਾ ਹੋ ਗਿਆ, ਸੋਸ਼ਲ ਮੀਡੀਆ, ਜਾਂ ਫਿਰ ਉਮੀਦਾਂ ਜ਼ਿਆਦਾ ਆ ਉਹਨਾਂ ਦੀਆਂ, ਇਸ ਕਰਕੇ ਜਿਹੜਾ ਸਜ਼ਾ ਜਿਹੜੀ ਆ ਉਹ ਸਹੀ ਰਾਹ ਨਹੀਂ ਹੈ, ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਡਿਸਪਲਿਨ ਦੇ ਵਿੱਚ ਰੱਖਣ ਵਾਸਤੇ।
3: ਇੱਥੇ ਨਿਆਣੇ ਆਪਣੇ ਆਪ ਨੂੰ ਆਪਣੀ ਮਰਜ਼ੀ ਨੇ ਫੜਦੇ, ਇੰਡੀਆ ਦਾ ਮੈਨੂੰ ਪਤਾ ਨੀਗਾ, ਆਪਣੇ ਆਪਣੀ ਮਰਜ਼ੀ ਨੇ ਫੜਦੇ, ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਕੰਪੈਲ ਨਹੀਂ ਕਰ ਸਕਦੇ।
0: ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਚਲੋ,
3: ਥੈਂਕ ਯੂ, ਥੈਂਕ
0: ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਤੇ ਚੱਲਦਾ 4693 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ।
2: ਟੀਚਰ ਤੋਂ ਕੁੜਦੇ ਹੁੰਦੇ ਸੀ, ਪਰ ਮਾਈਂਡ ਵੀ ਕੋਈ ਨੀ ਕਰਦਾ, ਪਹਿਲੇ ਜਮਾਨੇ ਚ ਹੁੰਦੇ ਸ਼ਮੀ ਵਰਗੇ ਵਿਗੜੇ ਤੇੜੇ ਬੰਦੇ ਦਾ ਡੰਡਾ ਪੀਣ ਹੁੰਦਾ ਸੀਗਾ।
0: ਠੀਕ ਹੈ ਜੀ, ਠੀਕ ਹੈ,
2: ਹੁਣ ਉੱਥੇ ਸਾਡਾ ਹਿਸਾਬ ਵਾਲਾ ਟੀਚਰ ਹੁੰਦਾ ਸੀ, ਉਹਨੇ ਸਵਾਲ ਇੱਕ ਕਹਿੰਦਾ ਆਉਣਾ ਹੀ ਆਉਣਾ, ਸਵਾਲ ਜਬੜੇ ਦਾ ਸਵਾਲ ਹੁੰਦਾ
0: ਸੀਗਾ,
2: ਉਹ ਕਹਿੰਦਾ ਸਵਾਲ ਆਉਣਾ ਹੀ ਆਉਣਾ, ਉਹਨੇ ਉਹਨੇ ਉਹ ਸਵਾਲ ਪਾਉਣਾ, ਮੇਰੀ ਇੱਕੋ ਹੀ ਗਲਤੀ ਹੋਣੀ ਉਹ ਸਵਾਲ,
0: ਅੱਛਾ ਜੀ,
2: ਉਹਨੇ ਕਦੋਂ ਛੱਡੇ, ਹੁਣ ਮੈਂ ਇੱਕ ਮਨੀਟਰ ਵੀ ਕਰਾਇਆ ਸੀਗਾ, ਉਹਨੇ ਮੈਨੂੰ ਕਹਿੰਦਾ ਵੀ ਡੰਡਾ ਲੈ ਕੇ ਆ, ਮੈਂ ਆਪਣੇ ਚਿੱਤੋਂ ਹੋਏ ਹੋਏ ਸੋਚਦਾ ਵੀ ਡੰਡਾ ਕਿੱਦਾਂ ਲੈ ਕੇ ਜਾਵਾਂ, ਟੁੱਟ ਵੀ ਛੇਤੀ ਜਾਵੇ। ਮੈਂ ਹਰੀਏ ਛਿੜੀ ਲੈ ਆ।
0: ਅੱਛਾ ਜੀ।
2: ਉਸ ਉੱਧਰ ਪ੍ਰੇਅਰ ਸ਼ੁਰੂ ਹੋ ਗਈ
0: ਜੀ।
2: ਉਹਨੇ ਬਾਹਰ ਲਾ ਜੀ ਹੁੰਦੀ ਧੁੱਪੇ ਕਲਾਸ ਲਾ ਜੀ ਹੁੰਦੀ ਸੀਗੀ, ਥੋੜਾ ਜਿਹਾ ਪ੍ਰੇਅਰ ਤੋਂ ਆ ਕੇ ਨਾ
0: ਜੀ ਜੀ।
2: ਉਹਨੇ ਉਸ ਸਵਾਲ ਪਾਇਆ ਤਾਂ ਚਲੋ ਬਾਕੀ ਸਾਰੇ ਸੀ ਉਹ ਸਵਾਲ ਚ ਕਹਿੰਦਾ ਖੜਾ ਹੋ, ਪਹਿਲਾਂ ਮੈਨੂੰ ਵੀ ਖੜਾ ਕਰ ਲਿਆ ਉਹ ਸਵਾਲ ਦੇ।
0: ਅੱਛਾ।
2: ਕਹਿੰਦਾ ਤੈਨੂੰ ਕਿੰਨੀ ਵਾਰੀ ਸਮਝਾ ਸਵਾਲ ਕੀਤਾ, ਕਿੰਨੀ ਵਾਰੀ ਕੀਤਾ? ਉਹਨੇ ਪੇ ਦੇ ਪੁੱਤ ਨੇ ਉਹ ਸ਼੍ਰੀ ਸਿਆਲਾਂ ਨੇ ਹੱਥ ਉਹ ਸ਼੍ਰੀ ਮੇਤੇ ਤੋੜ ਦਿੱਤੀ।
0: ਏਦਾਂ ਵੀ ਹੋ ਜਾਂਦਾ ਸੀ ਭਾਈ
2: ਉਦੋਂ ਨਾ ਪੀਰੀਅਡ ਲੰਘ ਗਿਆ ਮੇਰਾ, ਮੈਂ ਕੱਛੇ ਹੱਥ ਦੇ ਕੇ ਬੈਠਾ ਰਿਹਾ, ਕਹਿੰਦਾ ਅੱਜ ਤੋਂ ਬਾਅਦ ਨਾ ਤੈਨੂੰ ਸਮਝਾਉਣਾ ਨਾ ਤੈਨੂੰ ਕੁੱਟਣਾ, ਜਿੱਦਾਂ ਮਨ ਨੀ ਕਰਨੀ ਕਰ। ਉਹ ਤੋਂ ਬਾਅਦ ਇੰਗਲਿਸ਼ ਸਾਹਿਬ ਕਹਿੰਦੀ ਅੱਜ ਤਾਂ ਚੰਗਾ ਤੇਰਾ ਸ਼ੁਰੂਆਤ ਹੋਈ ਹੈ, ਕਹਿੰਦੀ ਬੈਠਾ ਚੁੱਪ ਕਰ ਕਹਿੰਦੀ। ਅੱਜ ਕੱਲ ਨਿਆਣੇ
0: ਨੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਗਿੱਲ ਸਾਹਿਬ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਤੁਸੀਂ
4: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
4: ਇਹਨਾਂ ਤੋਂ ਪਹਿਲਾਂ ਕਾਲਰ ਆਏ ਸੀ ਨਾ ਜੀ।
0: ਜੀ ਜੀ।
4: ਬਹੁਤ ਸੋਹਣਾ ਉਹ ਠੀਕ ਸੀ ਉਹ, ਜਦੋਂ ਕਹਿੰਦੇ ਸੀ ਟੀਚਰ ਨੇ ਰੱਦੀ ਵੇਚਣੀ ਤੂੰ ਟੀਚਰ
0: ਨੂੰ,
4: ਟੀਚਰ ਦਾ ਕੋਈ ਹੱਕ ਨੀ ਸੀ ਇਹਨਾਂ ਨੂੰ ਕੁਛ ਕਹਿਣ ਦਾ ਜੀ। ਪੇਪਰ ਵਿੱਚ ਹੁਣ ਤੁਸੀਂ ਪੇਪਰ ਕਰਕੇ ਦੇ ਤੇ, ਤੁਹਾਡੇ ਸੀ ਜੀ ਉਹ, ਤੁਹਾਨੂੰ ਦੇਣੇ ਚਾਹੀਦੇ ਜੀ, ਦੇਖਦੇ ਵੀ ਕੀ ਗਲਤੀ ਜਾਂ ਮੇਰੇ ਕੀ ਕੀਤਾ
0: ਜੀ। ਜੀ
4: ਇਹ ਠੀਕ ਸੀ ਇਹ ਜੀ,
0: ਜਵਾਬ
4: ਉਹਨਾਂ ਦਾ ਜੀ,
0: ਠੀਕ ਹੈ ਜੀ।
4: ਬਾਕੀ ਜੀ ਤੁਸੀਂ ਜੇ ਕਹਿੰਦਾ ਜੀ ਮੇਰੀ ਉਮਰ ਬਹੁਤ ਹੋ ਗਈ ਜੀ, ਮੈਂ ਹੁਣ 87-88 ਸਾਲ ਦੀ ਉਮਰ ਆ ਮੇਰੀ ਜੀ।
0: ਵਾਹ ਜੀ ਕਿਆ ਬਾਤ
4: ਜੀ। ਤੇ ਤੁਸੀਂ ਜੋ ਮਰਜ਼ੀ ਘੁੱਟ ਕੇ ਜੀ ਕਿਸੇ ਨੂੰ ਨਹੀਂ ਸਮਝਾ ਸਕਦੇ ਜੀ, ਕਿਸੇ ਬੱਚੇ ਨਾਲ ਜੇ ਕਰੋ ਨਾ ਜੀ ਘੁੱਟ ਕੇ ਅਸੀਂ ਪੜ੍ਹਾ ਲਵਾਂਗੇ ਜਾਂ ਉਹਨੂੰ ਸੁਧਾਰ ਲਵਾਂਗੇ, ਨਹੀਂ ਜ਼ਰੂਰ ਆ ਜੀ ਉਹ ਜੋ ਹੈਗਾ ਜੋ ਤੁਹਾਡੇ ਖਿਆਲ ਤੁਹਾਡੇ ਹੈਗੇ ਆ ਨਾ ਜਾਂ ਤੁਹਾਡੀ ਜੀ ਨੇਚਰ ਹੈਗੀ ਹੈ
0: ਜੀ,
4: ਉਹਨੂੰ ਨਹੀਂ ਤੁਸੀਂ ਪਤਾ ਸਕਦੇ ਹੋ ਛੋਟੇ ਬੱਚੇ ਦੇ ਜੀ।
0: ਪਰ ਭਾਜੀ ਇਹ ਵੀ ਕਹਿੰਦੇ ਆ ਪੀ ਇੱਕ ਛੋਟੇ ਬੱਚੇ ਆ ਜਿਹੜੇ ਉਹ ਬੇਸ ਹੁੰਦਾ ਆ ਉਸ ਟਾਈਮ ਹੈ ਜਿਹੜੇ ਉਹਨਾਂ ਦੀ ਬੌਧਿਕ ਵਿਕਾਸ ਵੀ ਹੋ ਰਿਹਾ ਹੁੰਦਾ ਸਰੀਰਕ ਵਿਕਾਸ ਦੇ ਨਾਲ, ਜੇ ਉਸ ਵਕਤ ਜਿਹੜਾ ਉਹਨਾਂ ਨੂੰ ਆਪਾਂ ਸਹੀ ਰਾਹ ਲਾ ਦਈਏ ਤਾਂ ਉਹਨਾਂ ਦੀ ਜ਼ਬਾਨੀ ਜਾਂ ਜਵਾਨ ਜਾਂ ਜਵਾਨੀ ਆ ਜਿਹੜੀ ਆ ਜਿਹੜੀ ਉਹ ਬਚਾਈ ਜਾ ਸਕਦੀ ਹੈ ਕੁਰਾਹੇ ਜਾਣ ਤੋਂ।
4: ਨਹੀਂ ਕੁੱਟ ਕੇ ਨਹੀਂ ਜੀ,
0: ਕੁੱਟ ਕੇ ਨਹੀਂ ਹਾਂਜੀ,
4: ਨਹੀਂ ਨਾ ਨਹੀਂ ਬੱਚੇ ਦਾ ਜੀ ਉਹ ਦਿਮਾਗੀ ਜਿਹਨੂੰ ਕੁੱਟੋਗੇ ਨਾ ਜੀ ਉਹ ਦਿਮਾਗੀ ਤੌਰ ਤੇ ਉਹ ਡਰੂਗਾ ਬਹੁਤ, ਬਹੁਤ ਡਰਾਲਾ ਹੋ ਜੂਗਾ ਜੀ,
0: ਠੀਕ ਹੈ
4: ਬਾਹਰ ਜਾਂਦਾ ਵੀ ਡਰੂਗਾ ਕਦੇ ਜੀ ਕਦੇ,
0: ਠੀਕ ਹੈ
4: ਜੀ, ਕਦੇ ਕਦੀ ਮੇਰੇ ਖਿਆਲ ਤੇ ਨਹੀਂ ਬੱਚੇ ਨਾ ਜੀ ਗਾਈ ਉਹ ਸ਼ਾਇਦ ਪਿਆਰ ਨਾਲ ਚਲੋ ਉਹਨੂੰ ਸਮਝਾਓ ਜੇ, ਚਲੋ ਨਹੀਂ ਇੱਕ ਵਾਰੀ ਨੀ ਦੋ ਵਾਰੀ ਲਾਈ ਸਮਝ ਕਿਸੇ ਕਿਸੇ ਬੱਚੇ ਨੂੰ ਸਮਝਾਈ ਜੋ ਤਿੰਨ ਵਾਰੀ ਆਪਾਂ ਅਖੀਰ ਨੂੰ ਸਮਝੂਗਾ ਨਾ ਜੀ,
0: ਸਹੀ ਗੱਲ
4: ਜੇ ਕੋਈ ਮਾਈ ਹਰ ਕੋਈ ਹਰ ਇੱਕ ਬੱਚਾ ਇੰਟੈਲੀਜੈਂਟ ਕੋਈ ਦਿਮਾਗ ਸਾਰੇ ਇੱਕ ਜਿਹਾ ਨਹੀਂ
0: ਹੁੰਦੇ, ਨਹੀਂ ਹੁੰਦੇ ਬਿਲਕੁਲ
4: ਹਾਂਜੀ, ਕੋਈ ਉਹ ਛੇਤੀ ਸਮਝ ਆਉਂਦਾ ਕੋਈ ਨਹੀਂ ਛੇਤੀ ਸਮਝਦਾ ਜੀ,
0: ਜੀ ਜੀ
4: ਨਹੀਂ ਇਹ ਕੁੱਟ ਕੇ ਸੀ ਕਦੀ ਕਦੀ ਕਦੇ ਕੋਈ ਸੁਧ ਨਾ ਸੁਧਰੂਗਾ ਨਾ ਜੀ, ਤਾਂ ਜੇ ਕੋਈ ਕੁੱਟ ਕੇ ਤੁਸੀਂ ਪੜ੍ਹਾ ਰਹੋਗੇ ਨਹੀਂ ਪੜ੍ਹੂਗਾ ਬੱਚਾ ਜੀ।
0: ਜੀ ਬਿਲਕੁਲ ਇਹ ਵੀ ਗੱਲ ਸਹੀ ਜੀ, ਥੈਂਕ ਯੂ ਗਿੱਲ ਸਾਹਿਬ,
4: ਬਹੁਤ ਮਿਹਰ,
0: ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦੇ 4510 ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਭਾਜੀ।
5: ਵੀਜੀ ਕੁੱਟ ਕੁੱਟ ਮਾਰ ਕਰਕੇ ਨਾ ਤਾਂ ਪਹਿਲਾਂ ਹੀ ਮਸਲੇ ਦਾ ਕੋਈ ਹੱਲ ਹੋਣਾ ਤੇ ਨਾ ਹੀ ਬਾਅਦ ਵਿੱਚ ਹੋਣਾ, ਜਦੋਂ ਪੁਰਾਣੇ ਸਮੇਂ ਸੀ ਉਦੋਂ ਵੀ ਕੁੱਟ ਲੈਂਦੇ ਸੀ, ਮੈਂ ਨੀ ਕੋਈ ਅਜਿਹਾ ਦੇਖਿਆ ਜਿਹੜਾ ਕੁੱਟ ਖਾ ਕੇ ਵਿਗੜਿਆ ਹੋਇਆ ਸਿੱਧਾ ਹੋਇਆ ਹੋਵੇ ਹਨਾ
0: ਜੀ,
5: ਤੇ ਏਦਾਂ ਨੀ ਸੀ ਵੀ ਉਹਨੂੰ ਬਿਲਕੁਲ ਹੀ ਉਲਟ ਕਰ ਦੋ, ਪਰ ਉਸ ਟਾਈਮ ਏਦਾਂ ਸੀ ਕੋਈ ਮਾਇੰਡ ਨੀ ਕਰਦਾ ਸੀ ਕਿਉਂਕਿ ਸਾਰਿਆਂ ਨੇ ਸੇਮ ਹੀ ਕਿਸੇ ਦੇ ਵੇਲੇ ਵੀ ਜਿਹੜਾ ਇਹਨੇ ਕਹਿਤਾ ਵੀ ਇਹਦੇ ਕੁੱਟ ਪਈ ਆ, ਟੀਚਰ ਨੇ ਦੂਜੇ ਦਿਨ ਉਹਦੇ ਲਾ ਦੇਣੀਆਂ ਵੀ ਹਾਂ ਏਦਾਂ ਕਿਹਾ ਬਈ, ਕਿਉਂ ਸਾਰਿਆਂ ਨੂੰ ਬਰਾਬਰ ਜਿਹਾ ਰੱਖਦੇ ਹੁੰਦੇ ਸੀ
0: ਜੀ,
5: ਤੇ ਉਹ ਸੁਧਾਰਦੇ ਸੀ ਆਪਣੇ ਚ ਤੋਂ ਹਨਾ
0: ਜੀ ਜੀ,
5: ਨਿੱਕੀ ਮੋਟੀ ਗਲਤੀ ਕਰਨ ਵਾਲਾ ਸੁਧਰਿਆ ਜਾ ਸੁਧਾਰਿਆ ਜਾ ਸਕਦਾ, ਪਰ ਜੇ ਤੁਸੀਂ ਚਾਹੋ ਵੀ ਬਹੁਤ ਜ਼ਿਆਦਾ ਕੁੱਟ ਕੇ ਤੇ ਉਹਨੂੰ ਫੇਰ ਸੁਧਾਰ ਲਓ ਬਿਲਕੁਲ ਵਿਗੜੇ ਨੂੰ, ਉਹ ਨੀ ਸੂਤ ਹੁੰਦਾ ਕੰਮ,
0: ਬੱਚੇ ਢੀਠ ਹੋ ਜਾਂਦੇ ਆ ਜੀ, ਢੀਠ ਹੋ ਜਾਂਦੇ ਆ ਬੱਚੇ ਜੀ,
5: ਢੀਠ ਹੋ ਜਾਂਦੇ, ਇਹ ਇਹ ਐਕਸਪੀਰੀਅੰਸ ਆ ਮੈਂ ਦੇਖਿਆ ਆ ਨਾ ਸਾਡੇ ਨਾਲ ਪੜ੍ਹਦੇ ਹੁੰਦੇ ਸੀ ਕਈ ਮੁੰਡੇ, ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟ ਪੈਣੀ ਬਹੁਤ ਜ਼ਿਆਦਾ, ਸਾਡੇ ਵੀ ਪੈਂਦੀ ਹੁੰਦੀ ਸੀ ਪਰ ਅਸੀਂ ਵਧੀਆ ਹੁੰਦੇ ਸੀ, ਪਰ ਫਿਰ ਵੀ ਸਾਡੇ ਕਿਸੇ ਵੇਲੇ ਪੈ ਜਾਂਦੀ ਹੁੰਦੀ ਕਿਉਂਕਿ ਉਹ ਕਿਸੇ ਨੂੰ ਨੀ ਬਖਸ਼ਦੇ ਸੀ ਟੀਚਰ ਹਨਾ, ਤੇ ਸਾਰਿਆਂ ਨੂੰ ਬਰਾਬਰ ਜਿਹਾ ਰੱਖਦੇ, ਜਿਹੜਾ ਕਿਤੇ ਕਿਸੇ ਨੂੰ ਟੀਚਰ ਕਰਦੀ ਵੀ ਇਹਨੂੰ ਕੁੱਟ ਪਈ ਉਹਦੀ ਤਾਂ ਸੇਵਾ ਜ਼ਿਆਦਾ ਹੋਣੀ ਹੈ ਨਾ ਫਿਰ,
0: ਤੇ
5: ਦੂਸਰਾ ਉਹ ਹਜੇ ਤੱਕ ਨੀ ਸੁਧਰੇ ਉਹ ਬੇਚਾਰੇ ਉਹ ਜਿਹੇ ਰਹਿ ਗਏ ਹਨਾ, ਕੁੱਟ ਕੇ ਕਿਸੇ ਨੂੰ ਥੋੜੇ ਬਹੁਤੇ ਟਾਈਮ ਤੇ ਜੇ ਵਿਗੜਨ ਲੱਗਾ ਹੋਵੇ ਉਹਨੂੰ ਉਹ ਸੁਧਾਰਿਆ ਜਾ ਸਕਦਾ ਨਾ ਕਿ ਜ਼ਿਆਦਾ ਹਨਾ,
0: ਲੌਂਗ ਟਰਮ ਸੋਲੂਸ਼ਨ ਨੀ ਇਹ,
5: ਲੌਂਗ ਟਾਈਮ ਨਹੀਂ ਗਾ, ਤੇ ਨਾਲੇ ਦੂਜਾ ਇਹਨਾਂ ਨੂੰ ਟੀਚਰਾਂ ਨੂੰ ਵੀ ਜਦੋਂ ਈਗੋ ਹਰਟ ਹੁੰਦੀ ਨਾ ਕਈਆਂ ਦੀ, ਉਹ ਉਦੋਂ ਹੀ ਕਰਦੇ ਏਦਾਂ, ਬੇਸ਼ੱਕ ਵੀ ਪਾਵਰ ਆ ਹੁਣ ਸਾਡੀ, ਚਾਹੇ ਪੁਲਿਸ ਵਾਲੇ ਹੋਏ ਚਾਹੇ ਟੀਚਰ ਹੋਏ, ਇਹ ਉਦੋਂ ਹੀ ਕੁੱਟਦੇ ਆ ਜਦੋਂ ਉਹਨਾਂ ਦੀ ਈਗੋ ਹਰਟ ਹੁੰਦੀ ਆ। ਇਹਨਾਂ ਨੂੰ ਵੀ ਥੋੜੀ ਜਿਹੀ ਚਾਹੀਦਾ ਵੀ ਅਸੀਂ ਇੱਕ ਹੋਰ ਤਰੀਕੇ ਲੱਭੀਏ ਕੋਈ ਨਾ ਕੋਈ।
0: ਜੀ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਵਧੀਆ ਕਿਹਾ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਪੁੱਤਰ ਦੀ ਦੇਖੋ ਰੁਪਏ ਚੰਡੇ ਹੀ ਕੰਮ ਆਉਂਦੇ ਆ।
0: ਇਹ ਵੀ ਆਪਾਂ
6: ਮਾਸਟਰਾਂ ਦਾ ਬਦਨਾਮ ਕਰਦੇ, ਮੁੰਡਾ ਸਾਡਾ ਆਪਦਾ ਗੋਲੀਆਂ ਖਾਂਦਾ ਹੋਊ ਜਾਂ ਕੋਈ ਫੈਂਸੀ ਪੀਂਦਾ ਹੋਊਗਾ, ਦੋ ਪੀੜ ਕਿਹੜਾ ਖੜ ਜੂਗਾ, ਦੋ ਪੀੜ ਦੋ ਦਸ ਦਸ ਮਿੰਟ ਤੱਕ ਧੁੱਪੇ ਖੜ ਕੇ ਰਾਜੀ ਨੀ ਆ। ਚੱਲ
7: ਬੱਚੇ ਗੱਲਾਂ ਕਰਦੇ ਹੋਣੇ, ਹੁਣ ਤੈਨੂੰ ਕਹਿਣਾ ਸਾਰੀ ਕਲਾਸ ਖੜੀ ਹੋ
0: ਜਾਓ,
7: ਸਾਰੀ ਕਲਾਸ ਖੜੀ ਕਰ ਦੇਣੀ, ਤੇ ਨਿਆਣੇ ਕਹਿਣਾ ਮੈਡਮ ਜੀ ਸੋਰੀ ਹੁਣ ਨੀ ਕਰਦੇ, ਤੇ ਉਹਨੇ ਬਿਠਾਉਣਾ, ਤੇ ਬੱਚੇ ਫਿਰ ਵੀ ਓਦਾਂ ਸਮਝ ਨੀ ਜਾਂਦੇ ਸੀ, ਮਾਰ ਪੈਂਦੀ ਨੀ ਸੀ, ਪਰ ਹੁਣ ਬੱਚੇ ਤਾਂ ਪੇਸ਼ੈਂਸ ਨਹੀਂ ਹੈਗਾ ਉਹਨਾਂ ਵਿੱਚ, ਹੁਣ ਤਾਂ ਸਮਝਾ ਕੇ ਕੰਮ ਚੱਲਦਾ, ਤਾਂ ਮਾਰਨ ਦੇ ਨਾਲ ਬੱਚਾ ਟੀਟ ਹੋ ਜਾਂਦਾ, ਕਿ ਦੋ ਪਈਆਂ ਦੇ ਸਰਦੀਆਂ ਸਭ ਕਟੋਈ ਦਾ, ਤੇ ਉਹ ਗੱਲ ਆ ਕਿ ਹੁਣ ਨਿਆਣੇ ਨਾ ਵੀ ਮਾਰ ਖਾ ਕੇ ਨੀ ਪਿਆਰ ਨਾਲ ਸਮਝਾਉਣੇ ਪੈਂਦੇ, ਅੱਜ ਕਲੇ ਜ਼ਮਾਨਾ ਹੈ।
0: ਬਿਲਕੁਲ ਬਿਲਕੁਲ ਸਹੀ ਕਿਹਾ ਜੀ,
7: ਟੀਚਰ ਵੈਸੇ ਤਾਂ ਕੋਸ਼ਿਸ਼ ਟੀਚਰ ਦੀ ਵੀ ਇਹ ਹੁੰਦੀ ਹੈ ਕਿ ਬੱਚੇ ਨੂੰ ਸੁਧਾਰਿਆ ਜਾਵੇ, ਉਹਨੂੰ ਇਹ ਨੀ ਹੁੰਦਾ ਕਿ ਬੱਚਾ ਏਡਾ ਵੱਡਾ ਕਦਮ ਚੱਕ ਲਊਗਾ,
0: ਬਾਕੀ ਜਮਾਨੇ ਨਾਲ ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਜੀ, ਰੇਸ਼ਮ ਭਾਜੀ ਦੀ ਕਾਲ ਡ੍ਰੌਪ ਹੋ ਗਈ, ਪਲੀਜ਼ ਦੁਬਾਰਾ ਕਰ ਲਿਓ। 7603 ਜੀ, ਸਤਿ ਸ਼੍ਰੀ ਅਕਾਲ ਭਾਜੀ, ਹਾਂਜੀ ਇੰਦਰਜੀਤ ਭਾਜੀ ਜੀ, ਥੈਂਕ ਯੂ ਜੀ, ਥੈਂਕ ਯੂ ਦਲਵੀਰ ਭਾਜੀ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਜੀ ਸਤਿ ਸ਼੍ਰੀ
8: ਅਕਾਲ। ਆਪਣੇ ਸ਼ਮੀ ਭਾਜੀ, ਪਹਿਲਾਂ ਕਈ ਸਰੋਤੇ ਆਪਣੇ ਕਹਿ ਗਏ, ਆਪਾਂ ਨੇ ਸਾਰਿਆਂ ਨੇ ਕੁੱਟ ਖਾਧੀ ਆ, ਤੇ ਆਪਣੇ ਜਿੱਦਾਂ ਬਰਦਾਸ਼ਤ ਦਾ ਮਾਦਾ ਵੀ ਸੀ ਤੇ ਮਾਦਾ ਹੋਣਾ ਵੀ ਚਾਹੀਦਾ ਆ
0: ਜੀ।
8: ਤੇ ਬਾਕੀ ਮੈਂ ਇੱਕ ਤੁਹਾਨੂੰ ਐਡਵਾਂਸ ਦੱਸਾਂ, ਮੇਰਾ ਬੇਟਾ ਉਹਦੇ ਗਾਂ ਹੁਣ ਨਵੰਬਰ ਚ ਆਉਣ ਵਾਲੇ ਟਾਈਮ ਚ ਬੇਟਾ ਹੋਣਾ, ਬੇਟਾ ਹੋਣਾ ਜਾਂ ਬੇਟੀਆਂ ਨੇ ਬੱਚਾ ਆਉਣਾ
0: ਜੀ ਜੀ।
8: ਉਹਨੇ ਸਾਨੂੰ ਹੁਣੇ ਤੋਂ ਕਿਹਾ ਆ, ਕਹਿੰਦਾ ਡੈਡੀ ਜਦੋਂ ਵੀ ਤੁਹਾਡੇ ਕੋਲ ਮੈਂ ਛੱਡਣਾ ਆ, ਤੁਸੀਂ ਉਦੋਂ ਕੋਈ ਟੀਵੀ ਨੀ ਲਾਣਾ, ਕੋਈ ਫੋਨ ਤੇ ਗੱਲ ਨੀ ਕਰਨੀ, ਮਤਲਬ ਆ ਜਿਹੜੀ ਨਵੀਂ ਅੱਜ ਕੱਲ ਲੋਕਾਂ ਚ ਹੈਗਾ ਨਾ ਨਿਆਣਿਆਂ ਚ, ਉਹ ਮਾਂ ਮਾੜਾ ਜਿਹਾ ਕੰਮ ਕਰਨ ਲੱਗਦੀ, ਉਹਨੂੰ ਲੈਪਟਾਪ ਫੜਾ ਦੇ, ਆਹ ਫੜਾ ਦੇ, ਉਹ ਗੇਮਾਂ ਖੇਡੀ ਜਾਈਏ, ਉਹ ਜਿੱਦਾਂ ਆਪਣੇ ਸਰੋਤੇ ਕਈ ਕਹਿ ਗਏ ਆ ਲਵੀ ਉਹਨਾਂ ਨੂੰ, ਜਿਵੇਂ ਆ ਤੁਹਾਡੇ ਹੁਣੇ ਵੀ ਮੈਂ ਸੁਣ ਲਿਆ ਸੀ ਕਿਤੇ, ਉਹ ਕਹਿੰਦੇ ਜੀ ਬੱਚੇ ਇੰਨਾ ਟੀਵੀ ਟੂਵੀ ਦੇਖਦੇ ਆ, ਇੰਨਾ ਸਕਰੀਨ ਟਾਈਮ ਕਰਦੇ ਆ, ਉਹਨਾਂ ਦੀ ਬੋਲਣ ਦੀ ਪਾਵਰ ਹੀ ਘਟੀ ਜਾਂਦੀ ਆ, ਮਤਲਬ ਠੀਕ ਨੀ
0: ਜੀ ਬਿਲਕੁਲ।
8: ਸੋ ਦੂਜੀ ਗੱਲ, ਜਿੱਦਾਂ ਹੁਣ ਬੱਚੇ ਨੇ ਡੈਥ ਕਰ ਲਈ ਆਪਣੀ ਸੁਸਾਈਡ ਕਰਕੇ, ਜੋ ਵੀ ਆ, ਹੋ ਸਕਦਾ ਉਹ ਪਹਿਲਾਂ ਤੋਂ ਨਸ਼ਾ ਲੈਂਦਾ ਹੋਵੇ ਭਾਜੀ, ਉਦਣ ਉਹਨੇ ਜ਼ਿਆਦਾ ਲੈ ਲਿਆ ਹੋਵੇ ਹਨਾ, ਤੇ ਮੈਂ ਉਹਦੀ ਜਿਹੜੀ ਸਜ਼ਾ ਦੇਣ ਦੇ ਉਹ ਕੋਈ ਇੰਨਾ ਅਗੇਂਸਟ ਨਹੀਂ ਹੈਗਾ, ਸਗੋਂ ਚੰਗਾ ਜੇ ਉਹਨੂੰ ਧੁੱਪੇ ਖੜਾ ਕੀਤਾ, ਉਹ ਚ ਗਰਮੀ ਸਹਿਣ ਦੀ ਸ਼ਕਤੀ ਪੈਦਾ ਹੋਣੀ ਚਾਹੀਦੀ ਸੀਗੀ, ਠੰਡ ਟੋਲਰੇਟ ਕਰਨ ਦੀ ਸ਼ਕਤੀ ਪੈਦਾ ਹੋਣੀ ਚਾਹੀਦੀ ਸੀਗੀ। ਸੋ ਸਾਨੂੰ ਅਗੇਨ ਟੀਚਰ ਤੇ ਜਾਂ ਦੂਜਿਆਂ ਤੀਜਿਆਂ ਤੇ ਬਲੇਮ ਦੇਣ ਦੀ ਬਜਾਏ, ਆਪਣੀ ਜਿਹੜੀ ਸਾਡੀ ਜਨਰੇਸ਼ਨ ਸੀ ਉਹ ਤਾਂ ਲੰਘ ਗਈ, ਜਿਹੜੇ ਸਾਡੇ ਗਾਂ ਪੁੱਤ ਪੋਤੇ ਆਣੇ ਆ, ਅਸੀਂ ਉਹਨਾਂ ਨੂੰ ਗਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ, ਆ ਜਿਹੜਾ ਮੀਡੀਆ ਛੀੜੀਆ ਆ, ਜਿਹੜਾ ਮੀਡੀਆ ਮੀਡੀਆ ਕਿਹੜਾ ਤੁਹਾਡਾ ਮੀਡੀਆ ਨੀ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਕਈ ਵਾਰੀ ਉਹ ਗੱਲ ਕਹਿਣ ਚ ਫਰਕ ਆ ਜੀ, ਤੁਸੀਂ ਸਿਆਣੇ, ਤੁਸੀਂ ਫਟਾਫਟ ਸਮਝ ਗਏ। ਸੋ ਇਹਨਾਂ ਨੂੰ ਅਵਾਇਡ ਕਰਨਾ ਚਾਹੀਦਾ, ਬੱਚਿਆਂ ਨੂੰ ਫਿਜ਼ੀਕਲ ਰੱਖਣਾ ਚਾਹੀਦਾ, ਉਹਨਾਂ ਨੂੰ ਭਾਵੇਂ ਉਹ 2 ਸਾਲ ਦੇ ਹੁੰਦੇ ਆ, ਹੌਲੀ ਹੌਲੀ ਉਹਨਾਂ ਨੂੰ ਬਾਹਰ ਤਿੰਨ ਸਾਲ ਦੇ ਜਦੋਂ ਤੁਰਨ ਜੋਗਾ ਹੋ ਜਾਂਦਾ ਪਹਿਲਾਂ ਘਰ ਦੇ ਵਿੱਚ ਜਿੱਦਾਂ ਆਪਣੀ ਗਟੀਰ ਨਾਲ ਜਿਹਾ ਦੇ ਕੇ ਰੋੜਦੇ ਹੁੰਦੇ ਸੀ ਹਨਾ
0: ਜੀ ਜੀ ਜੀ ਬਿਲਕੁਲ
8: ਤੇ ਉਹ ਲੱਤਾਂ ਬਾਹਾਂ ਉਹਨੂੰ ਬੱਚੇ ਦੀ ਮੈਂਟਲੀ ਫਿਜੀਕਲੀ ਉਹ ਸਾਰਾ ਕਾਮਯਾਬ ਹੋਣਾ ਚਾਹੀਦਾ ਸੋ ਮੈਂ ਉਹਦੇ ਟੀਚਰ ਦੇ ਕੋਈ ਅਗੇਂਸਟ ਨਹੀਂ ਉਹਨੇ ਜੋ ਕੁਛ ਕੀਤਾ ਸਹੀ ਕੀਤਾ ਹਾਂ ਸਾਨੂੰ ਇਹ ਦੇਖਣਾ ਚਾਹੀਦਾ ਬੱਚੇ ਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਹੋ ਸਕਦਾ ਬੱਚਾ ਪਹਿਲਾਂ ਤੋਂ ਮਾੜੀ ਮੋਟੀ ਡਰੱਗ ਲੈਂਦਾ ਹੋਵੇ ਤੇ ਉਦਣ ਉਹਨੇ ਇਸ ਚੀਜ਼ ਨੂੰ ਮਾਇੰਡ ਕਰਕੇ ਡਬਲ ਡੋਜ਼ ਲੈ ਲਈ ਹੋਵੇ ਜਿਹੜੀ ਆਮ ਹੀ ਪੰਜਾਬ ਵਿੱਚ ਚੱਲਦੀ ਆ ਉਹਦੀ ਰੀਜ਼ਨ ਕੁਛ ਵੀ ਹੋ ਸਕਦਾ ਠੀਕ ਹੈ ਜੀ
0: ਜੀ ਜੀ ਥੈਂਕ ਯੂ ਬਾਜੀ ਥੈਂਕ ਯੂ ਜੀ ਕੁਲਦੀਪ ਆਂਟੀ ਜੀ ਸਰ ਤੁਹਾਡਾ ਨੰਬਰ ਲਾਈਨ ਹੈ ਜਿਹੜੀ ਉਹ ਡਰੋਪ ਹੋ ਗਈ ਜੀ ਪਲੀਜ਼ ਦੁਬਾਰਾ ਕਰ ਲਿਓ ਅਗਲੀ ਕਾਲ ਤੇ ਚੱਲਦਾ 3645 ਜੀ ਸਤਿ ਸ੍ਰੀ ਅਕਾਲ
9: ਹਾਂਜੀ ਸ਼ਮੀ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਬਾਜੀ ਹਰਦੀਪ ਬਾਜੀ ਸਤਿ ਸ੍ਰੀ ਅਕਾਲ
9: ਸ਼ਮੀ ਜੀ ਗੱਲ ਇੱਦਾਂ ਹੈਗੀ ਆ ਦੇਖੋ ਆਪਾਂ ਐਡੀ ਦੂਰੋਂ ਆਏ ਆ ਅੱਜ ਆਪਾਂ ਬੱਚਿਆਂ ਦਾ ਨਾ ਖਿਆਲ ਰੱਖਿਆ ਫੇਰ ਇੱਥੇ ਕਰਨਾ ਕੀ ਹੈ ਆਪਾਂ ਬੱਚਿਆਂ ਦਾ ਤਾਂ ਪਹਿਲਾਂ ਰੱਖਣਾ ਚਾਹੀਦਾ ਆ ਇੱਥੇ ਫੇਰ ਬਾਅਦ ਵਿੱਚ ਇੱਥੇ ਜਾਂ ਬੱਚੇ ਬੜੇ ਕਈ ਮੈਂ ਦੇਖਿਓ ਕਹਿੰਦੇ ਦੈਟਸ ਮਾਈ ਲਾਈਫ ਹਾਂਜੀ ਜੇ ਤੁਸੀਂ ਬੜੇ ਹੋਏ ਨੂੰ ਕੁਛ ਕਹੋ ਹਾਂਜੀ ਫੇਰ ਤੁਸੀਂ ਪਾਲਿਆ ਮੇਰਾ ਭਰਾ ਵੀ ਇੱਦਾਂ ਸੀ ਉਹ ਵੀ ਇੱਦਾਂ ਇੱਥੇ ਆ ਕਹਿੰਦਾ ਸੀ ਮੇਰੀ ਜੇ ਤੁਸੀਂ ਪਾਲਿਆ ਸਾਰਾ ਕੁਛ ਮੇਰੇ ਪੇ ਨੇ ਕੀਤਾ ਮੇਰੇ ਪੇ ਨੇ ਵੀ ਉਹ ਕਹਿੰਦਾ ਤੇਰੀ ਲਾਈਫ ਕਾਹਦੀ ਹੋਈ ਹੁਣ ਤੇਰੀ ਲਾਈਫ ਹੋ ਗਈ ਜੇ ਤੈਨੂੰ ਇੱਥੇ ਪਾ ਕੇ ਇੱਥੇ ਤੇ ਲਿਆਂਦਾ ਹੁਣ ਤੇਰੀ ਲਾਈਫ ਕਿੱਦਾਂ ਹੋ ਗਈ ਯਾਨੀ ਗੱਲ ਇੱਦਾਂ ਸ਼ਮੀ ਜੀ ਜਦ ਤੁਸੀਂ ਬੱਚਿਆਂ ਦਾ ਪੂਰਾ ਖਿਆਲ ਰੱਖੋ ਇਹ ਨਾ ਕਹੋ ਲਓ ਜੀ ਜਿੱਦਾਂ ਹੁਣ ਕਈ ਗੱਲ ਕਹਿੰਦੇ ਲਓ ਜੀ ਉਹ ਜੋ ਬਣਨਾ ਉਹ ਬਣਨਾ ਇੱਦਾਂ ਨਾ ਰੱਖੋ ਤੁਸੀਂ ਉਹਨਾਂ ਦਾ ਸਕੂਲੋ ਆਉਂਦੇ ਜਾਂਦੇ ਉਹਨਾਂ ਦੇ ਵਾਸਤੇ ਫੋਲੋ ਉਹਨਾਂ ਦਾ ਪੂਰਾ ਖਿਆਲ ਰੱਖੋ ਉਹਨਾਂ ਦੀ ਸੁਣੋ ਜੋ ਕੁਛ ਕਹਿੰਦੇ ਆ ਤੁਸੀਂ ਪੂਰਾ ਖਿਆਲ ਰੱਖੋਗੇ ਬੱਚੇ ਨੂੰ ਜੋ ਮਰਜ਼ੀ ਬਣਾ ਲਓ ਜੇ ਤੁਸੀਂ ਉਹਦਾ ਕੇਰੇ ਨੀ ਕਰਨੀ ਜਾਂ ਫਿਲਾਨਾ ਫੇਰ ਉਹ ਜੋ ਮਰਜ਼ੀ ਸਕੂਲੇ ਕਰੀ ਜਾਵੇ ਸਾਨੂੰ ਪੂਰਾ ਖਿਆਲ ਰੱਖਣਾ ਚਾਹੀਦਾ ਜੀ ਬੱਚੇ ਦਾ ਬਸ ਮੈਂ ਤਾਂ ਇੰਨਾ ਹੀ ਕਹਿਣਾ ਥੈਂਕਸ
0: ਜੀ ਥੈਂਕ ਯੂ ਭਾਜੀ ਥੈਂਕ ਯੂ ਬਹੁਤ ਸੋਹਣੇ ਵਿਚਾਰ ਰੱਖੇ ਤੁਸੀਂ ਭੁਪਿੰਦਰ ਭਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
10: ਸਤਿ ਸ੍ਰੀ ਅਕਾਲ ਪਟਲ ਸਾਹਿਬ ਦੇਖੋ ਪਸ਼ੂ ਵਿਰਤੀ ਕੁੱਟਮਾਰ ਕਰਦੀ ਹੈ ਤੇ ਪਸ਼ੂ ਵਿਰਤੀ ਕੁੱਟਮਾਰ ਸਹਿੰਦੀ ਹੈ ਇਹ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਇਹਨਾਂ ਸਗੋਂ ਮਾਨਸਿਕ ਤਣਾਅ ਪੈਦਾ ਹੁੰਦੇ ਆ ਇਹਦੇ ਨਾਲ ਜਿਹੜੀ ਪੜ੍ਹਾਈ ਆ ਉਹਨੂੰ ਦਿਲਚਸਪ ਬਣਾਇਆ ਜਾਏ ਤਾਂ ਕਿ ਬੱਚੇ ਆਪ ਸਕੂਲੇ ਜਾਣ ਨਾ ਕਿ ਉੱਥੋਂ ਕਿਨਾਰਾ ਕਰਨ ਕੰਨੀ ਕਰਨ ਜਦੋਂ ਤੁਸੀਂ ਔਖੇ ਔਖੇ ਸਵਾਲ ਤੁਸੀਂ ਸਿੱਖੇ ਹੋਏ ਫਟਾਫਟ ਦੂਜੇ ਦੇ ਖਾਨੇ ਚ ਪਾਉਣੇ ਚਾਹੁੰਦੇ ਹੋ ਕੋਈ ਬੱਚਾ ਇੱਕ ਵਾਰ ਜਾਂ ਦੋ ਵਾਰ ਤਿੰਨ ਵਾਰ ਦੱਸੇ ਤੇ ਸਮਝਦਾ ਕੋਈ ਦਸ ਵਾਰ ਦੱਸੇ ਸਮਝਦਾ ਸਾਰੀ ਜਮਾਤ ਦੇ ਬੱਚੇ ਇੱਕੋ ਜਿਹੇ ਥੋੜੀ ਹੋ ਸਕਦੇ ਆ ਔਰ ਸਾਰੀ ਜਮਾਤ ਦੇ ਇੰਟਰਸਟ ਬੱਚਿਆਂ ਦੇ ਇੱਕੋ ਜਿਹੇ ਕਦੀ ਵੀ ਨੀ ਹੁੰਦੇ ਔਰ ਸਾਰੇ ਪੜਾਕੂ ਨੀ ਹੋ ਸਕਦੇ ਸਾਰੇ ਨਲਾਇਕ ਨੀ ਹੋ ਸਕਦੇ ਆਪੋ ਆਪਣਾ ਦਿਮਾਗੀ ਪੱਧਰ ਹੈ ਨਾ ਉਹਨਾਂ ਨੂੰ ਉਹਨਾਂ ਦੀ ਪੁਣਛਾਣ ਕਰਕੇ ਉਹਨਾਂ ਨੂੰ ਉਹੋ ਜਿਹੇ ਕਸਬ ਚ ਲਾਇਆ ਜਾਣਾ ਚਾਹੀਦਾ ਇਹੋ ਜਿਹੀ ਪੜ੍ਹਾਈ ਹੋਣੀ ਚਾਹੀਦੀ ਨਾ ਕਿ ਇੱਕੋ ਜਿਹਨੂੰ ਸਿਖਾਇਆ ਉਹ ਸਾਰੇ ਉਹੀ ਸਿਖਾਓ ਇਹ ਤਾਂ ਇੱਕ ਤਰ੍ਹਾਂ ਦੇ ਆਹ ਵਿਦਿਆ ਕੇਂਦਰ ਹੈ ਇਹ ਮੁਨਾਫੇ ਵਾਲੇ ਸੰਸਥਾਵਾਂ ਬਣ ਰਹੀਆਂ ਨਾ ਕਿ ਭਵਿੱਖ ਬਣਾ ਰਹੀਆਂ ਨੇ ਤੁਸੀਂ ਤੁਸੀਂ ਕੁਛ ਤੁਹਾਡੇ ਹੈ ਪੜ੍ਹਨ ਦੀ ਦਿਲਚਸਪੀ ਮੇਰੀ ਨਹੀਂ ਹੈ ਮੈਨੂੰ ਕੋਈ ਹੋਰ ਕੰਮ ਦੇ ਦਿੱਤਾ ਜਾਏ ਸਾਰੇ ਡਾਕਟਰ ਹੀ ਥੋੜੇ ਬਣਨੇ ਨੇ ਸਾਰੇ ਮਾਸਟਰ ਨਹੀਂ ਬਣਨੇ ਸਾਰੇ ਇੰਜੀਨੀਅਰ ਨਹੀਂ ਬਣਨੇ ਹੋਰ ਕੰਮ ਲੱਖਾਂ ਹੀ ਧੰਦੇ ਨੇ ਦੁਨੀਆਂ ਜੋ ਵੀ ਤਾਂ ਚਲਾਉਣੇ ਨੇ ਕਿਸੇ ਨੇ ਉਹ ਚਲਾਉਣੇ ਨੇ
0: ਇੰਟਰਸਟ ਦੇ ਹਿਸਾਬ ਦੇ ਨਾਲ ਉਹ ਕੀਤਾ ਜਾ ਸਕਦਾ ਬੱਚੇ ਨੂੰ ਉਧਰਲੇ ਪਾਸੇ ਲਾਇਆ ਜਾ ਸਕਦਾ
10: ਹਾਂ ਬਿਲਕੁਲ ਇੱਕ ਜਦੋਂ ਆਪਾਂ ਬੂਟਾ ਕੋਈ ਲਾਉਂਦੇ ਹਾਂ ਨਾਲ ਹਲਕੀ ਜਿਹੀ ਸੋਟੀ ਖੜੀ ਕਰਨੀ ਪੈਂਦੀ ਉਹਨੂੰ ਸਿੱਧਾ ਰੱਖਣੀ ਹਲਕਾ ਫੁਲਕਾ ਡਰ ਠੀਕ ਹੈ ਹਲਕੀ ਜਿਹੀ ਕੋਈ ਇੱਕ ਅੱਧੀ ਚਪੇੜ ਮਗ ਨਾ ਕੇ ਐਵੇਂ ਡੰਗਰਾਂ ਨੂੰ ਕੁੱਟੋ ਅਸੀਂ ਵੀ ਖਾਂਦੇ ਰਹੇ ਹਾਂ ਪੰਜਾਬੀ ਬੋਲਣ ਦੇ ਵੀ ਕੁੱਟ ਪੈਂਦੀ ਹੁੰਦੀ ਸਕੂਲਾਂ ਚ ਪਰ ਸਾਨੂੰ ਉਹ ਆਲਾ ਦੁਆਲੇ ਸਾਰਾ ਇੱਦਾਂ ਦਾ ਸਾਨੂੰ ਸਮਝਣਾ ਸੀ ਵੀ ਥਾਣੇ ਦੱਸੀਏ ਜਾਂ ਘਰ ਦੱਸੀਏ ਜਾਂ ਇਹਨਾਂ ਦਾ ਰਾਹ ਚ ਕਟਾਪਾ ਕਰੀਏ ਹੁਣ ਲੋਕ ਉੱਠੇ ਨੇ ਜਾਗਰਤ ਹੋਏ ਨੇ ਹੁਣ ਬਿਲਕੁਲ ਐ ਨੀ ਸਹਿਣਾ ਚਾਹੀਦਾ ਉੱਥੇ ਤਾਂ ਹੱਥਾਂ ਦੇ ਡੰਡੇ ਮਾਰਦੇ ਕਿੱਦਾਂ ਕੋਈ ਸਕੂਲ ਹੈ ਕਿ ਬੁੱਚੜ ਖਾਣਾ ਹੈ
0: ਜੀ ਥੈਂਕ ਯੂ ਜੀ ਥੈਂਕ ਯੂ ਭੁਪਿੰਦਰ ਭਾਜੀ ਸੋ ਦੋਸਤੋ ਅੱਜ ਦਾ ਵਿਸ਼ਾ ਮੇਰੇ ਕੁਝ ਕੁ ਸਵਾਲ ਹੈ ਜਿਹਦੇ ਤੇ ਤੁਸੀਂ ਆਪੋ ਵੱਖੋ ਵੱਖਰੇ ਆ ਜਿਹੜੇ ਜਵਾਬ ਦਿੱਤੇ ਸਾਨੂੰ ਬਹੁਤ ਕੁਛ ਹੈ ਜਿਹੜਾ ਸਿੱਖਣ ਨੂੰ ਵੀ ਮਿਲਿਆ ਤੁਹਾਡੇ ਇਹਨਾਂ ਗੱਲਾਂ ਤੋਂ ਵਿੱਚੋਂ ਕੀ ਤੁਸੀਂ ਮੰਨਦੇ ਹੋ ਕਿ ਬੱਚਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕੀ ਹਲਕੀ ਮਾਰ ਘੁੱਟ ਹੈ ਜਿਹੜੀ ਬੱਚਿਆਂ ਲਈ ਠੀਕ ਹੈ ਕੀ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਘੁੱਟ ਕੇ ਲਿਆਉਂਦੇ ਜਾਂ ਸਮਝਾ ਕੇ ਲਿਆਉਂਦਾ ਹਾਂਜੀ ਸੋ ਕੀ ਅੱਜ ਦੇ ਬੱਚੇ ਆ ਜਿਹੜੇ ਸਜ਼ਾ ਬਰਦਾਸ਼ਤ ਆ ਜਿਹੜੇ ਨਹੀਂ ਕਰ ਸਕਦੇ ਜਾਂ ਉਸ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਆ ਜਿਹੜੇ ਗਾਈਡ ਨਹੀਂ ਕਰ ਸਕੇ ਜਾਂ ਸਾਡਾ ਜਿਹੜਾ ਫੇਲੀਅਰ ਹੈ ਜਿਹੜਾ ਕਿਤੇ ਨਾ ਕਿਤੇ ਹੋ ਸਕਦਾ ਹੈ ਸੋ ਅੰਤ ਦੇ ਵਿੱਚ ਇਹੀ ਹੈ ਜੇ ਆਪਾਂ ਸਮ ਅਪ ਕਰਨਾ ਪਵੇ ਵੀ ਬੱਚਿਆਂ ਨੂੰ ਆ ਜਿਹੜਾ ਡਰ ਨਾਲ ਨਹੀਂ ਪਿਆਰ ਦੇ ਨਾਲ ਸਮਝਾ ਕੇ ਸਹੀ ਗਾਈਡੈਂਸ ਦੇ ਨਾਲ ਹੈ ਜਿਹੜਾ ਉਹਨਾਂ ਨੂੰ ਸਹੀ ਰਸਤੇ ਆ ਜਿਹੜਾ ਲਿਆਂਦਾ ਜਾ ਸਕਦਾ ਆ। ਜੇ ਕਿਤੇ ਗਲਤ ਕਰਦੇ ਪਏ ਆ ਉਹਨਾਂ ਨੂੰ ਆ ਜਿਹੜਾ ਉਸੇ ਤਰ੍ਹਾਂ ਸਮਝਾ ਕੇ ਹਾਂਜੀ ਸਹੀ ਰਸਤੇ ਤੇ ਲਿਆਂਦਾ ਜਾ ਸਕਦਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਵਿਸ਼ੇ ਤੇ ਤੁਸੀਂ ਆਪੋ ਆਪਣੇ ਵਿਚਾਰ ਦਿੱਤੇ। ਸੋ ਦੋਸਤੋ ਆਓ ਫਿਰ ਅੱਗੇ ਵੱਧਦੇ ਹਾਂ, ਕੁਛ ਕੁ ਜਿਹੜੇ ਸਾਡੇ ਕੋਲ ਕਮਰਸ਼ੀਅਲਸ ਨੇ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ। ਇੱਕ KPT ਰੈਨੋਵੇਸ਼ਨ, ਘਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ ਤਾਂ ਤੁਸੀਂ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 416-272-1414 416-272-8214 ਤੇ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਵਾਸਤੇ ਸਰਦਾਰ ਮਨਵੀਰ ਸਿੰਘ ਦੇ ਨਾਲ ਗੱਲ ਕਰ ਸਕਦੇ ਹੋ। ਰਿਨਿਊਅਲ ਆ ਰਹੀ ਹੈ, ਤੁਹਾਨੂੰ ਲੱਗਦਾ ਤੁਹਾਡਾ ਪ੍ਰੀਮੀਅਮ ਹੈ ਜਿਹੜਾ ਵੱਧ ਰਿਹਾ। ਸੋ ਨੰਬਰ ਹੈ 647-279-2870 647-219-2870 ਤੇ ਮਨਵੀਰ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਾਕੀ ਤੁਸੀਂ ਟਰੱਕਾਂ ਟ੍ਰੇਲਰਾਂ ਦਾ ਕੋਈ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਤੇ ਤੁਸੀਂ ਜਾ ਸਕਦੇ ਹੋ। ਸੱਤੋ ਦਿਨ ਖੁੱਲਦੇ ਨੇ। ਤੁਸੀਂ ਇਹ ਜਿਹੜਾ ਇਹਨਾਂ ਦਾ ਨੰਬਰ ਹੈ ਜਿਹੜਾ ਉਹ ਨੋਟ ਕਰ ਸਕਦੇ ਹੋ 519-400-9061 519-400-9061। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡਸ ਹੈ ਜਿਹੜੇ ਉਹ ਜਿੱਤਦੇ ਆ ਰਹੇ ਨੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਇਹ ਵਾਕਿਆ ਨੇ। ਐਨੂਅਲ ਸੇਫਟੀ ਕਰਾਉਣੀ, ਕੰਪਿਊਟਰ ਡਾਇਗਨੋਸ ਕਰਾਉਣਾ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ। ਸਪੈਸ਼ਲਾਈਜ਼ ਕਰਦੇ ਨੇ ਜਿਹੜੇ ਕਾਰ ਹੌਲਰਸ ਨੇ ਜਿਹੜੇ ਟਰੱਕ ਟ੍ਰੇਲਰ, ਉਹਦੇ ਵਿੱਚ ਇਹਨਾਂ ਦੀ ਸਪੈਸ਼ਲਿਟੀ ਹੈ। ਪ੍ਰੋਗਰਾਮ ਦਾ ਹਵਾਲਾ ਦਊਂਗੇ। PM ਇੰਸਪੈਕਸ਼ਨ ਹੈ ਜਿਹੜੀ ਫ੍ਰੀ ਆਫ ਕਾਸਟ ਹੈ ਜਿਹੜੀ ਉਹ ਕੀਤੀ ਜਾਵੇਗੀ। ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਤੇ ਕਾਲ ਕਰ ਸਕਦੇ ਹੋ ਤੇ ਉੱਥੇ ਹੀ ਘਰ ਦੇ ਵਿੱਚ ਕੋਈ ਅਪਲਾਇੰਸਸ ਲੈ ਕੇ ਆਉਣਾ ਤਾਂ ਯਾਦ ਰੱਖੋ ਨਾਮ ਡਰੀਮ ਹੋਮ ਅਪਲਾਇੰਸਸ, ਕਿਉਂਕਿ ਇਹ ਜਿਹੜੇ ਅਪਲਾਇੰਸਸ ਦੇ ਉੱਤੇ ਜਿੱਥੇ ਇੱਥੇ ਡੀਲਾਂ ਲੱਗੀਆਂ ਹੋਈਆਂ ਟੌਪ ਆਫ ਦਾ ਲਾਈਨ ਅਪਲਾਇੰਸਸ ਵਿਦ ਗਰੰਟੀ ਵਾਰੰਟੀ ਹੈ ਜਿਹੜੀ ਉਹ ਤੁਹਾਨੂੰ ਦਿੰਦੇ ਨੇ। 3 ਅਪਲਾਇੰਸਸ ਲੈਣ ਤੇ $600 ਦੀ ਸੇਵਿੰਗ ਹੁੰਦੀ ਹੈ, 4 ਤੇ $800 ਦੀ, ਤੇ ਜੇ 5 ਅਪਲਾਇੰਸਸ ਲੈਂਦੇ ਹੋ ਤੇ $1200 ਦੀ ਸੇਵਿੰਗਸ ਤਾਂ ਤੁਸੀਂ ਕਰਦੇ ਹੀ ਕਰਦੇ ਹੋ। ਅਡੀਸ਼ਨਲ ਆ ਜਿਹੜਾ ਤੁਹਾਨੂੰ ਹੋਰ 10% ਆਫ ਹੈ ਜਿਹੜਾ ਦਿੱਤਾ ਜਾਵੇਗਾ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਆ ਜਿਹੜਾ ਬੈਸਟ ਪ੍ਰਾਈਸ ਹੈ ਜਿਹੜਾ, ਇਹ ਕਹਿੰਦੇ ਵੀ ਤੁਸੀਂ ਕੋਈ ਵੀ ਡੀਲ ਲਿਆਓ ਅਸੀਂ ਮੈਚ ਨਹੀਂ, ਅਸੀਂ ਉਸਨੂੰ ਬੀਟ ਕਰਾਂਗੇ। ਕੌਣ? ਡਰੀਮ ਹੋਮ ਅਪਲਾਇੰਸਸ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ 2915 ਅਰਜਨਟੀਆ ਰੋਡ ਮਿਸੀਸਾਗਾ ਵਿਖੇ। ਨੰਬਰ ਟੂ ਕਾਲ 905-805-3000 9058053000 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ। ਤੇ ਉੱਥੇ ਹੀ ਮੋਰਗੇਜ ਬਾਬਤ ਕੋਈ ਵੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ, ਤੁਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਬਹੁਤ ਲੰਬਾ ਤਜਰਬਾ ਹੈ ਉਹਨਾਂ ਕੋਲ। ਸੋ ਨੰਬਰ ਟੂ ਕਾਲ 647-539-4499 647-539-4499 ਤੇ ਰਸ਼ਮੀਤ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਰਿਨਿਊਅਲ ਆ ਰਹੀ ਹੈ ਜਾਂ ਫਿਰ ਤੁਹਾਡੀ ਕੋਈ ਪ੍ਰੀ ਕੌਨ ਹੈ ਜਿਹੜੀ ਉਹ ਕਲੋਜ਼ਿੰਗ ਆ ਰਹੀ ਹੈ। ਸੋ ਰਸ਼ਮੀਤ ਜੀ ਹੋਣਾ ਦਾ ਨੰਬਰ 647-539-4499 ਤੇ ਸੰਪਰਕ ਕਰ ਸਕਦੇ ਹੋ। ਟਰੱਕਾਂ ਟ੍ਰੇਲਾਂ ਦੇ ਸਪਰਿੰਗਾਂ ਦਾ ਕੋਈ ਕੰਮ ਕਰਾਉਣਾ, ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ, ਟ੍ਰੇਲਰ ਟਰੱਕ ਐਂਡ ਟ੍ਰੇਲਰ ਬੁਸ਼ਿੰਗਸ ਦਾ ਕੰਮ ਕਰਾਉਣਾ, ਵੈਲਡਿੰਗ ਦਾ ਕੋਈ ਕੰਮ ਕਰਾਉਣਾ ਤਾਂ P&J ਸਪਰਿੰਗ ਵੀਲ ਅਲਾਈਨਮੈਂਟ ਦੇ ਨਾਲ ਸੰਪਰਕ ਕਰ ਸਕਦੇ ਹੋ। 5330 ਬਰੈਡਕੋ ਬੁਲੇਵਰਡ 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇਹ ਸੀਗਾ ਦੋਸਤੋ ਅੱਜ ਦਾ ਪ੍ਰੋਗਰਾਮ। ਉਮੀਦ ਕਰਦਾ ਅੱਜ ਦੇ ਵਿਸ਼ੇ ਨੂੰ ਹੈ ਜਿਹੜਾ ਤੁਸੀਂ ਪਸੰਦ ਕੀਤਾ ਹੋਵੇਗਾ। ਸੋ ਅੱਜ ਦਾ ਵਿਸ਼ਾ ਹੈ ਜਿਹੜਾ ਕੁਛ ਨਾ ਕੁਛ ਹੈ ਜਿਹੜਾ ਸਾਨੂੰ ਸਿਖਾ ਕੇ ਗਿਆ ਹੋਵੇਗਾ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਕੋਈ ਤੁਹਾਡੇ ਮਨ ਦੇ ਵਿੱਚ ਵਿਸ਼ਾ ਹੁੰਦਾ, ਕਈ ਵਾਰ ਕੋਈ ਹੈ ਜਿਹੜੇ ਲੋਕਲ ਮੁੱਦੇ ਹੁੰਦੇ ਹੈ, ਇਸ਼ੂ ਹੁੰਦੇ ਹੈ ਤੇ ਤੁਸੀਂ ਚਾਹੁੰਦੇ ਆ ਇਸ ਪਲੈਟਫਾਰਮ ਦੇ ਉੱਤੇ ਗੱਲ ਕੀਤੀ ਜਾਵੇ ਜਾਂ ਸੰਬੰਧਿਤ ਕੋਈ ਵੀ ਅਧਿਕਾਰੀ ਹੈ ਉਹਨਾਂ ਨੂੰ ਇੱਥੇ ਲੈ ਕੇ ਆਉਂਦਾ ਜਾਵੇ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਰਿਕੁਐਸਟ ਪਾ ਸਕਦੇ ਹਾਂ। ਇਸ ਹਫ਼ਤੇ ਵੀ ਹੈ ਜਿਹੜੀ ਸਾਡੀ ਇੱਕ ਕੋਸ਼ਿਸ਼ ਹੈ, ਇੱਕ ਇੰਟਰਵਿਊ ਕੰਡਕਟ ਕਰਾਂਗੇ ਬੜੀ ਜਲਦੀ ਹੈ ਜਿਹੜਾ ਉਹਨਾਂ ਦੇ ਨਾਲ ਕਨਫਰਮੇਸ਼ਨ ਅਸੀਂ ਲੈ ਕੇ ਹੈ ਜਿਹੜਾ ਤੁਹਾਨੂੰ ਅਪਡੇਟ ਕਰਾਂਗੇ। ਸੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਬਾਬਤ, ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਕਰਾਉਣੀ ਹੈ। ਨੰਬਰ ਮੇਰਾ 416-917-6363 416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਥੇ ਦੇ ਜਦ ਹੈਵ ਏ ਵੈਰੀ
11: ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਦ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲਾਸ ਇਹਨੇ ਬਿਜ਼ਨਸ ਕੀਤਾ ਏਅਰਬਿੰਦ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416 2652222. J Gundam, call 416-265-2222.
12: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222। ਜੇ ਗੰਡਮ ਕੋਲ 416-265-2222।
1: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ। ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ, ਚੜ੍ਹਦੀ ਕਲਾ ਵਾਲੀ ਸਵੇਰ, ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ।

0: ਸਟੂਡੀਓ ਦੇ ਘੜੀ ਦੇ ਮੁਤਾਬਕ 7:02 ਹੋ ਚੁੱਕੇ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਤੋਂ ਜੁੜ ਚੁੱਕੇ ਨੇ, ਖਬਰਾਂ ਦੇ ਨਾਲ ਸਾਂਝ ਪਾਵਾਂਗੇ ਇੱਕ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਗੱਲਾਂ ਬਾਤਾਂ ਦੀ ਸ਼ੁਰੂਆਤ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਿਨੇਮਾ ਘਰਾਂ ਦੇ ਵਿੱਚ ਪੰਜਾਬੀ ਮੂਵੀ ਚੜ੍ਹਦੀ ਕਲਾ ਲੱਗ ਚੁੱਕੀ ਆ। ਜਿੰਨੇ ਵੀ ਦੋਸਤ ਪਿਆਰੇ ਸੱਜਣ ਮਿੱਤਰ ਇਸ ਟਾਈਮ ਸਾਨੂੰ ਸੁਣ ਰਹੇ ਨੇ, ਸਾਡੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪੈ ਰਹੀ ਹੈ, ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਐਸੀਆਂ ਫਿਲਮਾਂ ਜਿਨ੍ਹਾਂ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਧੂੜਾਂ ਝਾੜਨ ਵਾਲੀਆਂ ਫਿਲਮਾਂ, ਜੇ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਤਾਂ ਅੱਗੇ ਤੋਂ ਐਸੀਆਂ ਫਿਲਮਾਂ ਬਣਿਆ ਨਹੀਂ ਕਰਨਗੀਆਂ। ਅਤੇ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਇਤਿਹਾਸ, ਕਿਉਂਕਿ ਅੱਜ ਕੱਲ੍ਹ ਅਸੀਂ ਬੱਚੇ ਬੁੱਕਾਂ ਨਹੀਂ ਪੜ੍ਹਦੇ, ਬੁੱਕਸ ਨਹੀਂ ਪੜ੍ਹਦੇ, ਸੋ ਸਭ ਤੋਂ ਈਜ਼ੀ ਤਰੀਕਾ ਆ ਇੱਕ ਸਿਨੇਮੇ ਦੇ ਰਾਹੀਂ ਆਪਾਂ ਆਪਣੇ ਬੱਚੇ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਈਏ। ਸੋ ਚੜ੍ਹਦੀ ਕਲਾ ਮੂਵੀ 29 ਮਈ ਨੂੰ ਰਿਲੀਜ਼ ਹੋ ਚੁੱਕੀ ਆ, ਸੋ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਆ। ਜਦੋਂ ਜਦੋਂ ਜਿੱਥੇ ਜਿੱਥੇ ਤੁਹਾਡਾ ਟਾਈਮ ਲੱਗੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਚੜ੍ਹਦੀ ਕਲਾ ਮੂਵੀ ਜ਼ਰੂਰ ਵੇਖ ਕੇ ਆਇਓ। ਸੋ ਇੱਕ ਵਾਰ ਫਿਰ ਸਭ ਦਾ ਸਵਾਗਤ ਸਟੂਡੀਓ ਦੇ ਘੜੇ ਦੇ ਮੁਤਾਬਕ। 905-673-3337 ਸਮਾਂ ਹੋ ਚੁੱਕਿਆ ਜੀ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਨੇ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ 416-817-6500। ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਲੈਣੀਆਂ ਹੋਣ ਤਾਂ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨਾਲ ਗੱਲਬਾਤ ਕਰ ਲਿਓ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਪਲਾਨ ਅਤੇ ਨਾਲ ਦੀ ਨਾਲ ਹੈਲਥ ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਹਰਪ੍ਰੀਤ ਸੈਣੀ ਜੀ 416-817-6500। ਔਰ ਮੌਰਗੇਜ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ, ਮੌਰਗੇਜ ਨਹੀਂ ਹੋ ਪਾ ਰਹੀ, ਫਸਟ ਟਾਈਮ ਹੋਮ ਬਾਇਰ ਹੋ ਜਾਂ ਰੀਫਾਈਨੈਂਸਿੰਗ ਬਾਰੇ ਤੁਹਾਡਾ ਕੋਈ ਸਵਾਲ ਆ ਤਾਂ ਹਰਮਨ ਬੱਤਾ ਜੀ ਨੂੰ ਯਾਦ ਰੱਖੋ, 647-985-9000 ਹਰਮਨ ਬੱਤਾ ਜੀ, ਮੌਰਗੇਜ ਬ੍ਰੋਕਰ। ਅਤੇ ਸਵਾਗਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਦਾ। ਸਮਾਂ ਆਲਮੋਸਟ 7:04 ਹੋ ਚੁੱਕੇ ਆ, ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਅਤੇ ਤੁਹਾਡੇ ਹਮੇਸ਼ਾ ਦੀ ਤਰ੍ਹਾਂ ਸਾਡੀ ਹੱਥ ਜੋੜ ਕੇ ਬੇਨਤੀ, ਇਸ ਪ੍ਰੋਗਰਾਮ ਦੀ ਜਿਹੜੀ ਸ਼ੁੱਧਤਾ ਅਤੇ ਪ੍ਰੋਗਰਾਮ ਦੀ ਜਿਹੜੀ ਪਵਿੱਤਰਤਾ ਨੂੰ ਬਰਕਰਾਰ ਰੱਖਾਂਗੇ। ਬਸ ਤੁਹਾਡੇ ਜਿਹੜੇ ਸਵਾਲ ਆ ਉਹ ਬਸ 20-30 ਸੈਕਿੰਡ ਦੇ ਹੋਣ, ਕੋਈ ਇੱਧਰ ਉੱਧਰ ਦੀ ਗੱਲ ਨਾ ਹੋਵੇ, ਅਤੇ ਬਹੁਤ ਪਿਆਰ, ਬਹੁਤ ਸਰਕਾਰ, ਬਹੁਤ ਮੁਹੱਬਤ ਅਤੇ ਬਹੁਤ ਪਿਆਰ ਨਾਲ ਆਪਾਂ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਕੀ ਹਾਲ ਚਾਲ, ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਜੀ,
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡੀਆਂ ਤਰਕਾਲਾਂ, ਤੁਹਾਡੀ ਚੜ੍ਹਦੀ ਕਲਾ ਦੀ ਸਵੇਰ ਤੇ ਖਬਰਾਂ ਦੀ ਸ਼ੁਰੂਆਤ। ਪਹਿਲੀ ਖਬਰ, ਕਾਂਗਰਸੀ ਲੀਡਰ ਨੂੰ ਝਾੜੂ ਦੀ ਬੇਅਦਬੀ ਕਰਨੀ ਮਹਿੰਗੀ ਪਈ। ਬੇਅਦਬੀ ਸ਼ਬਦ ਹੁਣ ਮੈਨੂੰ ਲੱਗਦਾ ਕਿ ਕਿਤੇ ਵੀ ਵਰਤਿਆ ਜਾਣ ਲੱਗ ਪਿਆ ਆ, ਸੋ ਇਸ ਬਾਰੇ ਚਾਨਣਾ ਪਾਓ। ਜੀ ਆਵਾਜ਼ ਪਹੁੰਚ ਨਹੀਂ ਰਹੀ, ਆਈ ਥਿੰਕ।
1: ਮੈਨੂੰ ਇੱਕ ਜਾਣਕਾਰੀ, ਸੰਧੂ ਸਾਹਿਬ ਮੇਰੀ ਆਵਾਜ਼ ਸਾਡੇ ਸਰੋਤਿਆਂ ਤੱਕ ਕੀ ਠੀਕ ਜਾ ਰਹੀ ਹੈ, ਇਸ ਗੱਲ ਦੀ ਥੋੜੀ ਜਿਹੀ ਪੁਸ਼ਟੀ ਕਰ ਲਈਏ ਤੇ ਫਿਰ ਗੱਲ ਅਸੀਂ ਅੱਗੇ ਵਧਾਵਾਂਗੇ।
0: ਜੀ ਬਿਲਕੁਲ, ਆਈ ਥਿੰਕ ਹੁਣ ਮੈਨੂੰ ਸੁਣ ਪਾ ਰਹੀ ਹੈ ਤੇ ਓਨਰ ਵੀ ਜਾ ਪਾ ਰਹੀ ਹੋਊਗੀ। ਸੋ ਇੱਕ ਵਾਰ ਸਰੋਤਿਓ, ਜੇ ਤੁਸੀਂ ਸਾਨੂੰ ਸੁਣ ਪਾ ਰਹੇ ਹੋ ਤਾਂ ਇੱਕ ਵਾਰ ਕਾਲ ਕਰਕੇ, ਸਾਨੂੰ ਅੱਜ ਦੀਆਂ ਖਬਰਾਂ ਬਹੁਤ ਅਹਿਮ ਨੇ, ਸੋ ਕਾਲ ਕਰਕੇ ਦੱਸੋ ਕਿ ਰਮੇਸ਼ ਹੁਸ਼ਿਆਰਪੁਰੀ ਦੀ ਆਵਾਜ਼ ਬਿਲਕੁਲ ਤੁਹਾਡੇ ਕੰਨਾਂ ਤੱਕ ਦਰੁਸਤ ਪਹੁੰਚ ਰਹੀ ਆ। 905-673-3337 905-673-3337 'ਤੇ ਕਾਲ ਕਰਕੇ ਦੱਸਿਓ ਕਿ ਆਵਾਜ਼ ਤੁਹਾਡੇ ਤੱਕ ਸਹੀ ਅਤੇ ਬਿਲਕੁਲ ਪਰਫੈਕਟ ਪਹੁੰਚ ਰਹੀ ਆ। ਸੋ ਆਪਾਂ ਪ੍ਰੋਗਰਾਮ ਦੀਆਂ ਖਬਰਾਂ ਨੂੰ ਅੱਗੇ ਸ਼ੁਰੂ ਕਰੀਏ ਇੱਕ ਵਾਰ, ਕਿਉਂਕਿ ਤੁਹਾਡੇ 'ਤੇ ਖਬਰ, ਆਵਾਜ਼ ਪਹੁੰਚਣੀ ਬਹੁਤ ਜ਼ਰੂਰੀ ਹੈ, ਜੇ ਆਵਾਜ਼ ਨਾ ਪਹੁੰਚੂ ਤਾਂ ਸਹੀ ਖਬਰ ਨਹੀਂ ਪਹੁੰਚਣੀ। ਸੋ 905-673-3337 ਤੁਸੀਂ ਇੱਕ ਵਾਰੀ ਕਾਲ ਕਰਕੇ ਦੱਸੋ ਕਿ ਆਵਾਜ਼ ਤੁਹਾਡੇ ਤੱਕ ਠੀਕ ਠਾਕ ਪਹੁੰਚ ਰਹੀ ਹੈ, ਅਤੇ ਫਿਰ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਗੁਰਜਿੰਦਰ ਜੀ। ਜੀ ਗੁਰਜਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਕਿਆ ਬਾਤ ਹੈ ਜੀ, ਕਿਆ ਬਾਤ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ। ਸੋ ਜੀ ਮਾਣਦੇ ਹਾਂ ਆਪਾਂ ਅੱਜ ਦੀਆਂ ਖਬਰਾਂ ਦਾ। ਚਲੋ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਤੁਹਾਡਾ ਬਹੁਤ ਪਿਆਰ, ਬਹੁਤ ਮੁਹੱਬਤ, ਸਾਨੂੰ ਮੈਸੇਜ ਮਿਲ ਗਿਆ ਜੀ, ਬਹੁਤ ਸ਼ੁਕਰੀਆ ਜੀ। 9445-9401, ਸੋ ਬਹੁਤ ਪਿਆਰ, ਬਹੁਤ ਸਤਿਕਾਰ ਜੀ। ਰਮੇਸ਼ ਜੀ,
1: ਸੰਧੂ ਸਾਹਿਬ ਬੜਾ ਮਹੱਤਵਪੂਰਨ ਮਸਲਾ ਤੇ ਬੜਾ ਹੈਰਾਨੀਜਨਕ ਵੀ ਹੈ
0: ਜੀ,
1: ਕਿ ਝਾੜੂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਤੇ ਜੇਲ੍ਹ ਦੇ ਵਿੱਚ ਬੰਦ। ਬੇਅਦਬੀ ਜਿਸ ਵਿਅਕਤੀ ਨੇ ਕੀਤੀ ਆ ਉਹ ਕਾਂਗਰਸੀ ਹੈ, ਤੇ ਕਿਸੇ ਦੀ ਸ਼ਿਕਾਇਤ ਤੇ ਜਿਹੜੀ ਕਾਰਵਾਈ ਹੋਈ ਜਿਹਦੇ ਕਰਕੇ ਇੱਕ ਕਾਂਗਰਸੀ ਸਥਾਨਕ ਲੀਡਰ ਦੇ ਖਿਲਾਫ ਕਾਰਵਾਈ ਹੋਈ ਹੈ, ਉਹ ਸ਼ਿਕਾਇਤ ਕਰਤਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ। ਵੈਸੇ ਤੇ ਪ੍ਰਭ ਸੰਧੂ ਜੀ ਉਵੇਂ ਹੈਰਾਨੀ ਵਾਲੀ ਗੱਲ ਹੈ ਕਿ ਬੇਅਦਬੀ ਸ਼ਬਦ ਕਿੱਥੋਂ ਆ ਗਿਆ
0: ਜੀ,
1: ਕਿਉਂਕਿ ਅਸੀਂ ਤੇ ਬੇਅਦਬੀ ਸ਼ਬਦ ਨੂੰ ਵੀ ਬੜਾ ਹੋਰ ਢੰਗ ਦੇ ਨਾਲ ਦੇਖਦੇ ਹਾਂ। ਤੇ ਇੱਥੇ ਆ ਨਵੀਂ ਚਰਚਾ ਪੰਜਾਬ ਦੇ ਵਿੱਚ ਛਿੜ ਗਈ ਹੈ ਝਾੜੂ ਦੀ ਬੇਅਦਬੀ, ਕਿਉਂਕਿ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਹੈ। ਤੇ ਮੈਨੂੰ ਤੇ ਸੰਧੂ ਸਾਹਿਬ ਖਤਰਾ ਜਾਪਦਾ ਕਿ ਘਰ ਹੁਣ ਏਦਾਂ ਤੇ ਕੱਲ ਨੂੰ ਚਾਰ ਬੀਬੀਆਂ ਤੇ ਪਰਚਾ ਵੀ ਦਰਜ ਹੋ ਸਕਦਾ, ਭਾਈ ਤੂੰ ਝਾੜੂ ਪੁੱਠਾ ਰੱਖਦਾ, ਤੂੰ ਸਿੱਧਾ ਨੀ ਰੱਖਿਆ, ਵਰਾਂਡੇ ਚ ਕਿਉਂ ਰੱਖਦਾ, ਤੇ ਚਾਰ ਛਿੱਟਾਂ ਪੈ ਗਈਆਂ, ਤੈਨੂੰ ਨੀ ਪਤਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਹੈ। ਇਸ ਕਰਕੇ ਇਹ ਬੜਾ ਮਹੱਤਵਪੂਰਨ ਮਸਲਾ ਬਣ ਗਿਆ। ਤੇ ਸੰਧੂ ਸਾਹਿਬ ਇਹ ਮਸਲਾ ਦੁਆਬੇ ਦਾ ਇੱਕ ਸ਼ਹਿਰ ਹੈ ਟਾਂਡਾ ਉੜਮੁੜ, ਟਾਂਡਾ ਉੜਮੁੜ ਦੇ ਵਿੱਚ ਜਸਵੀਰ ਸਿੰਘ ਰਾਜਾ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ, ਜਿੱਥੇ ਕਾਂਗਰਸੀ ਲੀਡਰ ਹੋਇਆ ਕਰਦਾ ਸੀ ਸੰਗਤ ਸਿੰਘ ਗਿੱਲ ਜੀ ਸਾਬਕਾ ਮੰਤਰੀ ਹੈ। ਉੱਥੇ ਤਾਜ਼ਾ ਤਰੀਨ ਨਗਰ ਕੌਂਸਲ ਦੀਆਂ ਵੋਟਾਂ ਜਦੋਂ ਪੈ ਕੇ ਹਟੀਆਂ ਤੇ ਵੋਟਾਂ ਤੋਂ ਬਾਅਦ ਜੇਤੂ ਲੋਕ ਢੋਲ ਵਜਾਉਂਦੇ ਆ, ਪੰਜ ਕਾਂਗਰਸੀ ਕੌਂਸਲਰ ਜਿੱਤੇ, 10 ਆਮ ਆਦਮੀ ਪਾਰਟੀ ਦੇ ਜਿੱਤੇ, ਭਾਵ ਕਿ ਆਮ ਆਦਮੀ ਪਾਰਟੀ ਨੂੰ ਇਸ ਟਾਂਡਾ ਉੜਮੁੜ ਚ ਵਾਹਵਾ ਵੱਡਾ ਬਹੁਮਤ ਮਿਲਿਆ, ਜਿੱਤ ਮਿਲੀ ਹੈ। ਔਰ ਸਭ ਤੋਂ ਮੈਂ ਇੱਥੇ ਵਿਸ਼ੇਸ਼ ਦੱਸਦਾ, ਇਹ ਟਾਂਡਾ ਉੜਮੁੜ ਦੇ ਵਿੱਚ ਪਿਛਲੇ 20 ਕੁ ਸਾਲ ਤੋਂ ਇੱਥੇ ਕਾਂਗਰਸ ਹੀ ਕੌਂਸਲ ਤੇ ਉੱਪਰ ਕਾਬਜ ਸੀ ਨਗਰ ਕੌਂਸਲ ਦੇ, ਹੁਣ ਆਮ ਆਦਮੀ ਪਾਰਟੀ ਨੇ ਹੋ ਜਾਣਾ
0: ਜੀ।
1: ਉਹ ਜਿਹੜੇ ਪੰਜ ਚਾਰ ਜਿੱਤੇ ਕਾਂਗਰਸ ਤੇ, ਸੰਧੂ ਸਾਹਿਬ ਢੋਲ ਵਜਾਉਂਦੇ ਵਜਾਉਂਦੇ ਝਾੜੂ ਹੱਥ ਵਿੱਚ ਫੜ ਕੇ ਕੋਈ ਬੋਲੀਆਂ ਪਾ ਰਿਹਾ ਹੈ, ਕੋਈ ਝਾੜੂ ਨੂੰ ਜਿਵੇਂ ਬੜਾ ਕੁਛ ਸੋਸ਼ਲ ਮੀਡੀਆ ਤੇ ਆ ਲੋ ਜੀ ਤੀਲੇ ਤੀਲੇ ਹੋ ਗਿਆ, ਖਿਲਾਰ ਦਿੱਤਾ, ਭਾਵ ਕਿ ਲੋਕ ਚਾਵਾਂ ਦੇ ਵਿੱਚ ਬਥੇਰਾ ਕੁਛ ਕਹਿੰਦੇ ਆ। ਇੱਕ ਲਾ ਕਿਤੇ ਟਾਂਡੇ ਉੜਮੁੜ ਦੀ ਖਬਰ ਥੋੜੋ ਹੈ, ਸਾਰੇ ਲੀਡਰ ਇੱਕ ਦੂਜੇ ਨੂੰ ਖਿਲਾਫ਼ ਕਹਿੰਦੇ, ਕੋਈ ਕਿਸੇ ਦੇ ਕਮਲ ਦੇ ਫੁੱਲ ਨੂੰ ਕਮ ਕਹਿ ਦਿੰਦਾ ਜੀ ਇਹ ਕਮਲਾ ਜਾਣਾ, ਕੋਈ ਕਿਸੇ ਦੀ ਤੱਕੜੀ ਦੀ ਇੱਕ ਅੱਧੀ ਲੱਤ ਬਾਂਹ ਤੋੜ ਦਿੰਦਾ ਜੀ ਇਹਨਾਂ ਦੀ ਤੱਕੜੀ ਜਿਹੜੀ ਟੇਢੀ ਹੋ ਗਈ, ਕੋਈ ਝਾੜੂ ਤੇ ਤੀਲਿਆਂ ਦਾ ਖਿਲਾਰਾ ਪਾਉਂਦਾ ਰਹਿੰਦਾ। ਹੁਣ ਟਾਂਡੇ ਵਿੱਚ ਕੀ ਹੋਇਆ, ਟਾਂਡਾ ਉੜਮੁੜ ਵਿੱਚ ਇੱਕ ਲੀਡਰ ਦੇ ਉੱਪਰ ਜਿਹੜਾ ਉਹ ਸਥਾਨਕ ਕਾਂਗਰਸ ਦਾ ਵਰਕਰ ਕਹਿ ਸਕਦੇ ਹੋ, ਉਸ ਵਰਕਰ ਦੇ ਖਿਲਾਫ਼ ਇੱਕ ਸ਼ਿਕਾਇਤ ਦਿੱਤੀ ਜਾਂਦੀ ਹੈ ਜੀ ਕਿ ਇਸ ਵਿਅਕਤੀ ਨੇ ਵਾਰਡ ਨੰਬਰ 1 ਦੇ ਵਿੱਚ ਜਦੋਂ ਚੋਣ ਜਿੱਤੀ ਇਹਨਾਂ ਨੇ, ਤੇ ਚੋਣ ਜਿੱਤਣ ਤੋਂ ਬਾਅਦ ਇਸ ਜੋਬਨਪ੍ਰੀਤ ਨੇ ਕਹਿੰਦੇ ਕਿ ਝਾੜੂ ਦੀ ਬੇਅਦਬੀ ਕੀਤੀ, ਸਾਡਾ ਉਹ ਚੋਣ ਨਿਸ਼ਾਨ ਹੈ, ਮੰਦਾ ਚੰਗਾ ਬੋਲਿਆ ਪਾਰਟੀ ਨੂੰ, ਮੰਦਾ ਚੰਗਾ ਬੋਲਿਆ ਹਾਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ। ਤੇ ਪੰਜਾਬ ਦੀ ਪੁਲਿਸ ਨੇ ਉੱਥੇ ਸੰਧੂ ਸਾਹਿਬ ਪਰਚਾ ਵੀ ਨਹੀਂ ਦਰਜ ਕੀਤਾ, 57 ਦੀ ਧਾਰਾ ਹੁੰਦੀ ਜਿਹਨੂੰ ਆਪਾਂ ਜਨਰਲ ਡਾਇਰੀ ਆਖਦੇ ਹਾਂ, ਕਿ ਇੱਕ ਪੁਲਿਸ ਕੰਪਲੇਂਟ ਲਿਖਦੀ ਹੈ ਜਨਰਲ ਡਾਇਰੀ ਦੇ ਵਿੱਚ, ਤੇ ਉਸ ਕੰਪਲੇਂਟ ਦੇ ਆਧਾਰ ਤੇ, ਖੈਰ ਹੁਣ ਤੇ 57 ਨਹੀਂ ਹੈ, ਹੁਣ ਹੋਰ ਹੈ ਧਾਰਾ, ਪਰੰਤੂ 57 ਸਾਡੇ ਮੂੰਹ ਤੇ ਚੜਿਆ ਸ਼ਬਦ ਹੈ, ਉਹਦੇ ਤਹਿਤ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਬੇਅਦਬੀ ਦਾ, ਮੈਂ ਨੀ ਕਹਿ ਰਿਹਾ ਬੇਅਦਬੀ ਸ਼ਬਦ, ਆਪਦੀ ਪੁਲਿਸ ਨੇ ਜਿਹੜੀ ਜਨਰਲ ਡਾਇਰੀ ਦੇ ਵਿੱਚ ਜੋ ਕੰਪਲੇਂਟ ਲਿਖੀ ਆ ਕਿ ਇਹਨਾਂ ਨੇ ਜੀ ਝਾੜੂ ਚੋਣ ਨਿਸ਼ਾਨ ਦੀ ਬੇਅਦਬੀ ਪਾਈ ਗਈ, ਮਾਹੌਲ ਖਰਾਬ ਹੋ ਸਕਦਾ ਸੀ, ਇਹ ਵਿਅਕਤੀ ਨੇ ਆਮ ਆਦਮੀ ਪਾਰਟੀ ਨੂੰ ਮੰਦਾ ਚੰਗਾ ਕਹਿੰਦੇ ਇਹਨੂੰ ਗ੍ਰਿਫਤਾਰ ਕੀਤਾ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਕਿ ਬਿਨਾਂ FIR ਤੇ ਕੇਵਲ ਜਨਰਲ ਡਾਇਰੀ ਦੇ ਉੱਪਰ 57 ਦੀ ਕਾਰਵਾਈ ਕਰਦੇ ਹੋਏ ਪੰਜਾਬ ਦੀ ਪੁਲਿਸ ਨੇ ਇੱਕ ਕਾਂਗਰਸੀ ਵਰਕਰ ਨੂੰ ਇਸ ਕਰਕੇ ਜੇਲ੍ਹ ਵਿੱਚ ਧੱਕ ਦਿੱਤਾ ਕਿਉਂਕਿ ਉਸਨੇ ਝਾੜੂ ਨੂੰ ਮੰਦਾ ਚੰਗਾ ਬੋਲਿਆ ਸੀ। ਤਾਂਹੀਓ ਮੈਂ ਸੰਧੂ ਸਾਹਿਬ ਕਹਿ ਕੇ ਹਟਿਆ ਕਿ ਹੁਣ ਇਹ ਬੀਬੀਆਂ ਵੀ ਧਿਆਨ ਦੇ ਨਾਲ ਕੰਮ ਕਰਿਆ ਕਰਨ, ਜੇ ਕਿਤੇ ਝਾੜੂ ਪੁੱਠਾ ਸਿੱਧਾ ਰੱਖ ਦਿੱਤਾ ਤਾਂ ਫਿਰ ਕਾਰਵਾਈ ਉਹਨਾਂ ਬੀਬੀਆਂ ਦੇ ਖਿਲਾਫ਼ ਵੀ ਹੋ ਸਕਦੀ, ਕਿਉਂਕਿ ਭਾਈ ਹੁਣ ਝਾੜੂ ਬੜਾ ਕਹਿੰਦੇ ਪਵਿੱਤਰ ਬਣ ਗਿਆ
0: ਜੀ। ਔਰ ਸਾਨੂੰ ਜਿਹੜੇ ਬਚਪਨ ਦੇ ਵਿੱਚ ਝਾੜੂ ਸਾਡੀ ਮਾਤਾ ਤੋਂ ਪਏ ਆ, ਤੇ ਉਹ ਮਾਤਾ ਨੂੰ ਵੀ ਹੁਣ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿ ਬਈ ਹੁਣ ਝਾੜੂ ਦੇ ਨਾਲ ਤੁਸੀਂ ਕਿਸੇ ਦੀ ਮਾਰਕਟਾਈ ਵੀ ਨਹੀਂ ਕਰ ਸਕਦੇ। ਸੋ ਅਗਲੀ ਖਬਰ ਵੱਲ ਚੱਲਦੇ ਹਾਂ। ਸੋ ਇਹ ਹਾਸੋਹੀਣੀ ਖਬਰ ਹੀ ਆ ਵੈਸੇ ਤਾਂ। ਸੋ ਐਨੀਵੇ 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਜੁੜੇ ਹੋਏ ਨੇ। ਅਗਲੀ ਖਬਰ, ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਫਿਰ ਸਰਗਰਮ ਹੋ ਗਈ ਹੈ ਜੀ।
1: ਬਿਕਰਮ ਮਜੀਠੀਆ ਵੀ ਘੱਟ ਨਹੀਂ ਤੇ ਘੱਟ ਭਾਈ ਅਗਲੇ ਵੀ ਨਹੀਂ, ਅਗਲਿਆਂ ਦੀ ਦੁੱਤੀ ਬੋਲਦੀ ਆ। ਤਾਜ਼ਾ ਤਰੀਨ ਉਹਨਾਂ ਨੇ ਮਜੀਠੇ ਦੀ ਨਗਰ ਕੌਂਸਲ ਜਿੱਤੀ ਹੈ। ਬਿਕਰਮ ਮਜੀਠੀਆ ਵੀ ਅਗਲਿਆਂ ਨੇ ਜੇਲ੍ਹ ਚ ਬੰਦ ਕੀਤਾ ਸੀ, ਭਵਾਂ ਕਿਸੇ ਕੇਸ ਚ ਕੀਤਾ ਤੇ ਸਿਕਾ ਨਾ। ਹੁਣ ਬਿਕਰਮ ਸਿੰਘ ਮਜੀਠੀਆ ਕਹਿੰਦਾ ਮੇਰੇ ਤੋਂ ਤਾਕਤਵਰ ਕੋਈ ਲੀਡਰ ਨਹੀਂ। ਹੁਣ ਸੰਧੂ ਸਾਹਿਬ ਉਹ ਸਾਰੇ ਮਸਲੇ ਚ ਬੀਤੇ 3-4 ਦਿਨ ਤੋਂ, ਖਾਸ ਕਰਕੇ ਅਸੀਂ ਪਿਛਲੇ 2 ਦਿਨ ਦੀ ਗੱਲ ਕਰੀਏ ਜਦੋਂ ਤੋਂ ਨਤੀਜੇ ਆਏ, ਤੇ ਨਤੀਜਿਆਂ ਤੋਂ ਬਾਅਦ ਜੋ ਕੁਛ ਇੱਥੇ ਘਟਨਾਕ੍ਰਮ ਵਾਪਰਿਆ, ਉਸ ਘਟਨਾਕ੍ਰਮ ਦੇ ਵਿੱਚ ਆ ਇੱਕ ਤੇ ਅਸੀਂ ਝਾੜੂ ਵਾਲਾ ਬਰਤਾਂਤ ਸਾਂਝਾ ਕਰਕੇ ਹਟੇ ਹਾਂ, ਝਾੜੂ ਤੋਂ ਇਲਾਵਾ ਲੁਧਿਆਣੇ ਵਿੱਚ ਵੀ ਇੱਕ ਅਕਾਲੀ ਲੀਡਰ ਤੇ ਉਹਦੇ ਭਤੀਜੇ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸੇ ਮਸਲੇ 'ਚ ਜੀ, ਇਹਨਾਂ ਨੇ ਜਿੱਤ ਕੇ ਹੜਦੁੰਗ ਮਚਾਇਆ। ਕਿਉਂਕਿ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਵਾਲੇ ਜੋ ਮਰਜ਼ੀ ਕਰਨ, ਪਟਾਕੇ ਵਜਾਉਣ, ਢੋਲ ਵਜਾਉਣ, ਕਿਸੇ ਦੇ ਘਰ ਮੂਹਰੇ ਜਾ ਕੇ ਚੀਕਾਂ ਮਾਰਨ, ਉਹਨਾਂ ਤੇ ਕੋਈ ਰੌਲਾ ਨਹੀਂ। ਦੂਜਾ ਵਾ ਕਿਉਂ ਕਰ ਜਾਏ, ਭਾਵਾਂ ਜਿੱਤਿਆ ਤੇ ਭਾਵਾਂ ਹਾਰਿਆ। ਹੁਣ ਆ ਜਿਹੜੀ ਤੀਜੀ ਗੱਲ ਤੁਸੀਂ ਬਿਕਰਮ ਮਜੀਠੀਆ ਦੀ ਗੱਲ ਛੇੜ ਲਈ ਆ, ਬਿਕਰਮ ਮਜੀਠੀਆ ਵਾਲਾ ਮਸਲਾ ਇਹ ਆ ਕਿ ਉਹਨਾਂ ਦੇ ਮਜੀਠਾ ਖੇਤਰ ਚ ਇੱਕ ਪੋਲਿੰਗ ਏਜੰਟ ਬਣਦਾ ਵਿਅਕਤੀ
0: ਜੀ,
1: ਉਸ ਪੋਲਿੰਗ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਥਾਣੇ ਦੇ ਵਿੱਚ ਬੰਦ ਕੀਤਾ ਹੋਇਆ ਇਸ ਵੇਲੇ ਉਹਨੂੰ। ਜਿਹੜਾ ਕਾਰਨ ਇਹ ਉੱਤੇ ਦੋਸ਼ ਲੱਗੇ ਕਿ ਭਾਈ ਇਸਨੇ ਮੰਦਾ ਚੰਗਾ ਬੋਲਿਆ, ਲੜਾਈ ਝਗੜਾ ਕੀਤਾ, ਇੱਦਾਂ ਦੇ ਬੜੇ ਸਾਰੇ ਦੋਸ਼ ਉੱਤੇ ਲਾਏ। ਉਹ ਦੋਸ਼ ਲੱਗਣ ਤੋਂ ਬਾਅਦ ਉੱਥੇ ਦੀ ਇੱਕ ਸਥਾਨਕ ਕਿਸਾਨ ਜਥੇਬੰਦੀ ਤੇ ਵਿਕਰਮ ਸਿੰਘ ਮਜੀਠੀਆ ਥਾਣੇ 'ਚ ਪਹੁੰਚ ਜਾਂਦੇ ਆ ਮਜੀਠੇ ਵਾਲੇ 'ਚ। ਹੁਣ ਇਸ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਹੈ ਸੰਧੂ ਸਾਹਿਬ, ਉਹ ਬੋਲਣ ਲੱਗੇ ਅੱਗੇ ਪਿੱਛੇ ਨਹੀਂ ਵੇਖਦੇ, ਪੁਲਿਸ ਦੇ ਗਲ ਪੈਣ ਨੂੰ ਹੀ ਕਰਦੇ ਆ। ਇੱਕ ਦੋ ਤਸਵੀਰਾਂ ਅਸੀਂ ਜਿੱਦਣ ਵੋਟਾਂ ਪਈਆਂ ਉਦਣ ਖੰਨੇ ਦੀਆਂ ਵੀ ਵੇਖੀਆਂ ਸੀ, ਧੂਰੀ ਦੀਆਂ, ਜਦੋਂ ਰਵਨੀਤ ਬਿੱਟੂ ਜਾ ਕੇ ਪੁਲਿਸ ਦੇ ਗਲ ਪਏ ਸੀ। ਇਵੇਂ ਵਿਕਰਮ ਸਿੰਘ ਮਜੀਠੀਆ ਕਿਹੜਾ ਘੱਟ ਕਰਦਾ ਹੈ, ਹੁਣ ਇਹ ਵੀ ਪੁਲਿਸ ਨੂੰ ਕੱਲ ਨੂੰ ਫੜਨ ਦਾ ਕਰਦਾ ਕਿ ਆਓ ਭਾਈ ਬਾਹਰ ਹੁੰਦੇ ਕੌਣ ਆ ਤੁਸੀਂ ਸਾਡੇ ਬੰਦੇ ਨੂੰ ਫੰਡ ਵਾਲੇ। ਖੈਰ ਬੰਦਾ ਤਾਂ ਨੀ ਨਾ ਤੂੰ ਛੁੱਟਿਆ, ਬੰਦਾ ਜੇਲ੍ਹ 'ਚ ਹੈ, ਪਰੰਤੂ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਵਿੱਚੇ ਵਿਕਰਮ ਜੀਠੀ ਦੇ, ਵਿੱਚੇ ਹੋਰਾਂ ਤੇ। ਤੇ ਅੱਜ ਅਧਿਕ ਪੰਜਾਬ ਦੀ ਪੁਲਿਸ ਵਿਕਰਮ ਸਿੰਘ ਮਜੀਠੀ ਨੂੰ ਲੱਭਣ ਲੱਗੀ ਹੋਈ ਹੈ। ਕੀ ਮਜੀਠਾ, ਕੀ ਅੰਮ੍ਰਿਤਸਰ ਉਹਨਾਂ ਦੀ ਰਹਿਜ਼, ਪਤਾ ਇਹ ਲੱਗਾ ਕਿ MLA ਹੋਸਟਲ ਵਾਲੇ ਪਾਸੇ ਨੂੰ ਵੀ ਛਾਪੇਮਾਰੀ ਹੋ ਗਈ ਹੈ। ਭਾਵ ਕਿ ਬਿਕਰਮ ਮਜੀਠੀਏ ਨੂੰ ਗ੍ਰਿਫਤਾਰ ਕਰਨ ਦੇ ਲਈ ਪੰਜਾਬ ਦੀ ਪੁਲਿਸ ਇਸ ਵੇਲੇ ਪੱਬਾਂ ਭਾਰ ਹੈ। ਦੂਜੇ ਪਾਸੇ ਜਿਸ ਮਸਲੇ 'ਚ ਜਿਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ, ਉਸ ਨੌਜਵਾਨ ਦਾ ਪਰਿਵਾਰ ਹਾਈਕੋਰਟ ਪਹੁੰਚ ਚੁੱਕਾ ਹੈ। ਉਸ ਪਰਿਵਾਰ ਨੇ ਦੋਸ਼ ਲਾਇਆ ਕਿ ਗ੍ਰਿਫਤਾਰੀ ਨਜਾਇਜ਼ ਹੈ, ਗਲਤ ਹੈ। ਉਸ ਮਸਲੇ 'ਚ ਹਾਈਕੋਰਟ ਨੇ ਤਲਬ ਕੀਤਾ ਹੈ ਪੁਲਿਸ ਨੂੰ, ਉਹ ਕੱਲ੍ਹ ਕਾਰਵਾਈ ਹੋਣੀ ਹੈ ਜੋ ਵੀ ਅਦਾਲਤ ਵਿੱਚ ਹੁੰਦੀ ਹੈ। ਸੋ ਇੱਦਾਂ ਦੇ ਕਈ ਸਿਆਸੀ ਮਸਲੇ ਇਸ ਵੇਲੇ ਟੇਢੇ ਮੇਢੇ ਜਿਹੇ ਚਲੀ ਜਾਂਦੇ ਆ। ਕਿਤੇ ਬਿਕਰਮ ਮਜੀਠੀਏ ਦੀ ਦੌੜ ਲਗਾਈ ਹੈ, ਕਿਸੇ ਕਿਤੇ ਨੇ ਝਾੜੂ ਦੇ ਨਾਂ ਤੇ ਕੁਛ ਕੀਤਾ ਹੋਇਆ, ਵਾਹਵਾ ਸਿਆਸਤ ਇਸ ਵੇਲੇ ਪੰਜਾਬ ਦੀ ਅਬਾਲੇ ਖਾ ਰਹੀ ਹੈ। ਬਾਕੀ ਭਾਈ ਇਸ ਵੇਲੇ ਤੱਕ ਬਿਕਰਮ ਸਿੰਘ ਮਜੀਠੀਆ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ। ਪੰਜਾਬ ਦੀ ਪੁਲਿਸ ਕਹਿੰਦੀ ਕਿ ਅਸੀਂ ਬਿਕਰਮ ਮਜੀਠੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੇ
0: ਜੀ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
5: ਔਰ ਵਿਜ਼ਿਟ insuranceforyou.ca।
0: ਜੀ ਬਿਲਕੁਲ, ਔਰ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਨਾਲ ਦੀ ਨਾਲ ਰਮੇਸ਼ ਜੀ, ਪਿਛਲੇ ਦਿਨੀ ਇੱਕ ਪਾਰਟੀ ਚਰਚਾ ਦੇ ਵਿੱਚ ਆਈ, ਕਾਕਰੇਚ ਪਾਰਟੀ। ਸਾਡੇ ਹੋ ਸਕਦਾ ਕਿ ਸਾਡੇ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਹੋਣ, ਸੋ ਜਦੋਂ ਉਹ ਪਾਰਟੀ ਸੋਸ਼ਲ ਮੀਡੀਆ ਦੇ ਉੱਪਰ ਧੜਾ ਧੜ ਉਹਨੂੰ ਵਿਊ ਮਿਲਣੇ ਸ਼ੁਰੂ ਹੋਏ, ਧੜਾ ਧੜ ਉਹਨਾਂ ਦੇ ਫੋਲੋਅਰ ਇਕੱਠੇ ਹੋਏ, ਹੁਣ ਕਹਿੰਦੇ ਕਿ ਕਾਕਰੋਚ ਪਾਰਟੀ ਵੱਲੋਂ ਭਾਰਤ ਵਿੱਚ ਪਹਿਲੇ ਪ੍ਰਦਰਸ਼ਨ ਦਾ ਐਲਾਨ ਕਰਤਾ, ਜਦਕਿ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਸਿਰਫ ਇੱਕ ਸੋਸ਼ਲ ਮੀਡੀਆ ਤੇ ਹੀ ਇੱਕ ਵਿਹਲੇ ਲੋਕਾਂ ਵੱਲੋਂ ਕੀਤਾ ਗਿਆ ਇਕੱਠਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਸੰਧੂ ਸਾਹਿਬ, ਜਿਸ ਦਿਨ ਇਹ ਪਾਰਟੀ ਬਣੀ ਸੀ ਕਾਕਰੋਚ ਪਾਰਟੀ ਸੋਸ਼ਲ ਮੀਡੀਆ ਤੇ, ਜੇ ਸਾਡੇ ਸਰੋਤਿਆਂ ਨੂੰ ਯਾਦ ਹੋਵੇ ਤੇ ਮੈਂ ਇੱਕ ਵਾਰ ਨਹੀਂ ਇੱਕ ਤੋਂ ਵੱਧ ਵਾਰ ਟਿੱਪਣੀ ਕੀਤੀ ਸੀ ਕਿ ਇਹ ਸਧਾਰਨ ਘਟਨਾ ਕ੍ਰਮ ਮੈਨੂੰ ਜਾਪਦਾ ਨਹੀਂ ਹੈ। ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਭਾਰਤੀ ਸਿਆਸਤ 'ਚ ਬੜੇ ਉਲਝੇ ਹੋਏ ਤਾਣੇ ਬਾਣੇ 'ਚ ਲੋਕਾਂ ਨੂੰ ਕੁਛ ਦਿਖਾਇਆ ਹੋਰ ਜਾਂਦਾ, ਪੇਸ਼ ਕੁਛ ਹੋਰ ਕੀਤਾ ਜਾਂਦਾ, ਮਗਰ ਕਹਾਣੀ ਹੋਰ ਹੁੰਦੀ ਹੈ। ਇਸ ਕਰਕੇ ਮੈਂ ਅਪੀਲ ਕੀਤੀ ਸੀ ਕਿ ਚਲੋ ਕਾਕਰੋਚ ਪਾਰਟੀ ਬਣੀ ਹੈ, ਕੋਈ ਰੌਲਾ ਨਹੀਂ ਸੋਸ਼ਲ ਮੀਡੀਆ ਤੇ ਬਣ ਗਈ, ਪਰੰਤੂ ਇਹ ਨਾ ਹੋਵੇ ਕਿ ਅਸੀਂ ਸਾਰੇ ਹੀ ਪੱਬਾਂ ਭਾਰ ਹੋ ਜਾਈਏ ਤੇ ਪਤਾ ਸਾਨੂੰ ਫਿਰ ਵੀ ਉਸ ਵੇਲੇ ਜਾ ਕੇ ਲੱਗੇ ਜਦੋਂ ਅਸੀਂ ਵੱਡਾ ਨੁਕਸਾਨ ਕਰਾ ਚੁੱਕੇ ਹੋਈਏ। ਇਸ ਕਰਕੇ ਜਿਹੜਾ ਵੀ ਕਦਮ ਪੁੱਟਣਾ ਬੜੇ ਧਿਆਨ ਦੇ ਨਾਲ ਪੁੱਟਣਾ, ਮੈਂ ਇੱਕ ਅਰਜੋਈ ਕੀਤੀ ਸੀ, ਇੱਕ ਅਪੀਲ ਕੀਤੀ ਸੀ। ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ, ਜੇ ਕੁਝ ਦਿਨ ਪਹਿਲੀ ਗੱਲ ਹੈ ਇਹ ਸਾਰਾ ਘਟਨਾਕ੍ਰਮ, ਕੁਝ ਦਿਨ ਪਹਿਲਾਂ ਕਾਕਰੋਚ ਪਾਰਟੀ, ਹੁਣ ਕਾਕਰੋਚ ਚਲੋ ਅਸੀਂ ਉੱਧਰ ਨੂੰ ਜਾਂਦੇ ਨਹੀਂ, ਇੱਕ ਕੀੜਾ ਆ, ਹਾਲਾਂਕਿ ਇਸ ਕੀੜੇ ਦਾ ਵੀ ਇੱਕ ਆਪਣਾ ਵਿਲੱਖਣ ਇਤਿਹਾਸ ਆ, ਕਹਿੰਦੇ ਡਾਇਨਾਸੌਰ ਤੋਂ ਪਹਿਲਾਂ ਹੁੰਦਾ ਸੀ ਇਹ ਕਾਕਰੋਚ ਤੇ ਅੱਜ ਤੱਕ ਇਸ ਧਰਤੀ ਤੇ ਹੈ। ਹੁਣ ਉਹ ਕਾਕਰੋਚ ਸ਼ਬਦ ਜਿਹੜਾ, ਇਹ ਸ਼ਬਦ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਭਾਰਤ ਦੀ ਨਿਆਂਪਾਲਿਕਾ ਦੇ ਜਿਹੜੇ ਸਿਰੇ ਦੇ ਉੱਪਰ ਹੁੰਦੇ ਨੇ, ਜਿਹਨਾਂ ਨੂੰ ਅਸੀਂ ਚੀਫ ਜਸਟਿਸ ਕਹਿੰਦੇ ਹਾਂ, ਉਹਨਾਂ ਨੇ ਭਾਰਤੀ ਬੇਰੁਜ਼ਗਾਰਾਂ ਦੀ ਤੁਲਨਾ ਕਾਕਰੋਚ ਦੇ ਨਾਲ ਕਰ ਦਿੱਤੀ। ਗੁੱਸਾ ਚੜਿਆ ਲੋਕਾਂ ਨੂੰ, ਉਸ ਗੁੱਸੇ ਦੇ ਵਿੱਚੋਂ ਇੱਕ ਦੂਰ ਯੂਨੀਵਰਸਿਟੀ 'ਚ, ਦੁਨੀਆਂ ਦੇ ਵੱਡੇ ਮੁਲਕ ਦੀ ਇੱਕ ਯੂਨੀਵਰਸਿਟੀ 'ਚ ਬੈਠਾ ਇੱਕ ਨੌਜਵਾਨ ਸੋਸ਼ਲ ਮੀਡੀਆ ਤੇ ਇੱਕ ਪਾਰਟੀ ਬਣਾ ਦਿੰਦਾ ਜਿਸ ਪਾਰਟੀ ਦਾ ਨਾਂ ਰੱਖਦਾ ਕਾਕਰੋਚ ਜਨਤਾ ਪਾਰਟੀ, ਕਹਿੰਦਾ ਕਿ ਆ ਜਾਓ ਭਾਈ ਸਾਰੇ ਬੇਰੋਜ਼ਗਾਰ ਜਿਹੜੇ ਆ ਨਾ ਇਹਦੇ ਮੈਂਬਰ ਬਣੋ। ਪਰ ਸੰਧੂ ਸਾਹਿਬ ਲੱਖਾਂ ਕਰੋੜਾਂ ਦੀ ਗਿਣਤੀ ਚ ਲੋਕ ਉੱਥੇ ਸੋਸ਼ਲ ਮੀਡੀਆ ਤੇ ਉਹਦੇ ਨਾਲ ਜੁੜ ਜਾਂਦੇ ਆ, ਸੋਸ਼ਲ ਮੀਡੀਆ ਨੂੰ ਬੈਨ ਕਰ ਦਿੱਤਾ ਜਾਂਦਾ, ਬੜਾ ਕੁਛ ਚੱਲਦਾ, ਥੋੜੀ ਬਹੁਤੀ ਬਿਆਨਬਾਜ਼ੀ ਵੀ ਹੋਈ, ਕੁਝ ਇੱਕ ਸਿਆਸੀ ਲੀਡਰ ਵੀ ਭਾਰਤ ਤੇ ਕੁਝ ਸਾਰੇ ਨਹੀਂ ਇੱਕ ਦੋ ਹੱਕ ਵਿੱਚ ਨਿਤਰੇ ਇਸ ਕਾਕਰੋਚ ਪਾਰਟੀ ਤੇ। ਤੇ ਅੱਜ ਜਿਸ ਮੈਂ ਨੌਜਵਾਨ ਦਾ ਜ਼ਿਕਰ ਕਰਕੇ ਹਟਿਆ ਜਿਹੜਾ ਇਹਦਾ ਸੰਸਥਾਪਕ ਹੈ ਕਾਕਰੋਚ ਜਨਤਾ ਪਾਰਟੀ ਦਾ ਅਭਿਜੀਤ ਦੀਪਕੋ, ਅਭਿਜੀਤ ਦੀਪਕੋ ਨੇ ਸੰਧੂ ਸਾਹਿਬ ਐਲਾਨ ਕਰ ਦਿੱਤਾ ਕਿ ਜਿਹੜਾ ਭਾਈ ਆ ਸ਼ਨੀਵਾਰ ਆਉਣਾ 6 ਤਰੀਕ ਮੈਂ ਭਾਰਤ ਆ ਰਿਹਾ, ਔਰ ਕਹਿੰਦਾ ਸਾਰੇ ਜਣੇ ਹਵਾਈ ਅੱਡੇ ਆ ਜਾਓ, ਕਹਿੰਦਾ ਦਿੱਲੀ ਵਾਲੇ ਹਵਾਈ ਅੱਡੇ, ਅਸੀਂ ਦਿੱਲੀ ਹਵਾਈ ਅੱਡੇ ਤੋਂ ਇਕੱਠੇ ਹੋ ਕੇ ਕਹਿੰਦੇ ਚਲਾਂਗੇ ਪਾਰਲੀਮੈਂਟ ਸਟਰੀਟ, ਉੱਥੇ ਜਿਹੜਾ ਪੁਲਿਸ ਥਾਣਾ ਉਹਨਾਂ ਤੋਂ ਆ ਕੇ ਆ ਲਵਾਂਗੇ, ਜੰਤਰ ਮੰਤਰ ਵਿੱਚ ਜਾ ਕੇ ਕਰਾਂਗੇ ਪ੍ਰਦਰਸ਼ਨ। 6 ਜੂਨ ਨੂੰ ਰੋਜ਼ ਪਾਰਟੀ ਨੇ ਸੰਧੂ ਸਾਹਿਬ ਪਹਿਲੇ ਆਪਣੇ ਪ੍ਰਦਰਸ਼ਨ ਦਾ ਭਾਰਤ ਵਿੱਚ ਐਲਾਨ ਕਰ ਦਿੱਤਾ ਹੈ। ਮੰਗ ਕੀ ਰੱਖੀ, ਜਿਹੜੀ ਪਹਿਲੀ ਮੰਗ ਇਸ ਪਾਰਟੀ ਨੇ ਰੱਖੀ ਹੈ ਸੰਧੂ ਸਾਹਿਬ, ਇਸ ਪਾਰਟੀ ਨੇ ਪਹਿਲੀ ਮੰਗ ਰੱਖੀ ਕਿ ਜਿਹੜਾ ਭਾਰਤ ਦਾ ਸਿੱਖਿਆ ਮੰਤਰੀ ਹੈ ਜਿਹਨੂੰ ਅਸੀਂ ਕੇਂਦਰੀ ਸਿੱਖਿਆ ਮੰਤਰੀ ਆਖਦੇ ਧਰਮਿੰਦਰ ਪ੍ਰਧਾਨ
0: ਜੀ,
1: ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਦਿੱਤੀ ਹੈ। ਹੁਣ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨੀ ਬਹੁਤ ਵੱਡੀ ਗੱਲ ਹੈ, ਕਾਰਨ ਉਹਦਾ ਇਹ ਆ ਕਿ ਆ ਬੀਤੇ ਦਿਨਾਂ ਦੇ ਵਿੱਚ ਜਿਹੜਾ ਨੀਟ ਵਗੈਰਾ ਦੇ ਪੇਪਰ ਲੀਕ ਹੋਏ, ਹੈ ਤੇ ਬਹੁਤ ਵੱਡੀ ਉਹ ਗੁਸਤਾਖੀ ਹੈ, ਬੜੀ ਵੱਡੀ ਗਲਤੀ ਹੈ
0: ਜੀ।
1: ਹੁਣ ਇੱਥੇ ਅਸਤੀਫੇ ਦੇਣ ਦਾ ਤਾਂ ਰਿਵਾਜ ਹੀ ਨਹੀਂ, ਭਾਵੇਂ ਜੋ ਮਰਜ਼ੀ ਹੋਈ ਜਾਵੇ। ਹੁਣ ਇਸ ਪਾਰਟੀ ਨੇ ਉਸ ਡਿਪਾਰਟਮੈਂਟ ਭਾਰਤੀ ਜਿਸ ਡਿਪਾਰਟਮੈਂਟ ਐਜੂਕੇਸ਼ਨ ਅਦਾਰੇ ਚ ਪੇਪਰ ਲੀਕ ਹੁਣ ਹਟਦੇ ਹੀ ਨਹੀਂ, ਉਹਦੇ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੋ ਮੰਗ ਵੀ ਬੜੀ ਵੱਡੀ ਹੈ। ਔਰ ਮੈਂ ਹੋਰ ਇੱਕ ਸੰਧੂ ਸਾਹਿਬ ਇੱਥੇ ਇਸ਼ਾਰਾ ਕਰਦਾ, ਮੈਨੂੰ ਅਜੇ ਵੀ ਇਹਦੇ ਵਿੱਚ ਬਹੁਤ ਕੁਛ ਜਿਹੜਾ ਨਾ ਪਿਛਲੇ ਪਾਸੇ ਨਜ਼ਰ ਆ ਰਿਹਾ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀਆਂ ਗੱਲਾਂ ਤੇ ਪਹਿਲਾਂ ਚੱਲ ਰਹੀਆਂ, ਭਾਰਤ ਦੀ ਕੇਂਦਰੀ ਕੈਬਨਿਟ ਵਿੱਚ ਤਬਦੀਲੀ ਦੀਆਂ ਗੱਲਾਂ ਚੱਲ ਰਹੀਆਂ, ਕਈਆਂ ਦੀ ਛੁੱਟੀ ਹੋਣੀ ਹੈ, ਕਈਆਂ ਦੀ ਅਗਲਿਆਂ ਨੇ ਜਾਣ ਕੇ ਕਰਨੀ ਆ, ਕਈਆਂ ਨੂੰ ਹੋਰ ਜ਼ਿੰਮੇਵਾਰੀਆਂ ਦੇਣੀਆਂ, ਤੇ ਉੱਪਰੋਂ ਅਭਿਜੀਤ ਦੀਪਕੋ ਦਾ ਭਾਰਤ ਵਿੱਚ ਇੰਟਰ ਕਰਨਾ, ਤੇ ਇੰਟਰ ਕਰਨ ਤੋਂ ਬਾਅਦ ਵੱਡੇ ਪ੍ਰਦਰਸ਼ਨ ਦੀ ਗੱਲ ਆਖ ਦੇਣੀ, ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਲੈਣੀ। ਸੋ ਇਹ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਸਾਰਾ ਕੁਛ ਜਾਪਦਾ, ਮੈਨੂੰ ਲੱਗਦਾ ਕਿ ਇਹਦੇ ਮਗਰ ਵੀ ਕੁਛ ਵੱਡੇ ਤੇ ਸਿਆਣੇ ਦਿਮਾਗ ਬੈਠੇ ਆ। ਬਾਕੀ ਵੇਖਦੇ ਭਾਈ 6 ਤਰੀਕ ਦੌੜੀ ਆ ਰਹੀ ਹੈ, ਤੇ 6 ਤਰੀਕ ਨੂੰ ਕਿੱਡਾ ਇਕੱਠ ਹੁੰਦਾ ਤੇ ਕੀ ਮੰਗ ਹੁੰਦੀ ਹੈ ਤੇ ਸਰਕਾਰ ਉੱਤੇ ਕੀ ਪ੍ਰਤੀਕਰਮ ਦਿੰਦੀ ਹੈ
0: ਜੀ। ਬਿਲਕੁਲ, ਔਰ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰਨ 'ਚ ਅਪਲਾਈਂਸ ਜੰਕਸ਼ਨ, ਤੁਸੀਂ ਘਰ ਵਾਸਤੇ ਅਪਲਾਈਂਸਿਸ ਲੈਣੇ ਆ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਬੇਸਮੈਂਟ ਵਾਸਤੇ ਤੁਸੀਂ ਅਪਲਾਈਂਸਿਸ ਦੇਖ ਰਹੇ ਹੋ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ, ਫਰਿਜਸ, ਸਟੋਵਸ, ਡਿਸ਼ਵਾਸ਼ਸ, ਡਰਾਇਰ, ਤੁਸੀਂ ਅਪਲਾਈਂਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਹੈ। 905-450-0054 905-450-0054 905-450-0054 ਅਪਲਾਈਂਸ ਜੰਕਸ਼ਨ। ਅਤੇ ਅਗਲੀ ਖਬਰ ਵੱਲ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿੱਧੂ ਪਰਿਵਾਰ ਨੇ 2027 ਦੀਆਂ ਚੋਣਾਂ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਤਾ। ਲੱਗਦਾ ਨਹੀਂ ਸੀ ਕਿਉਂਕਿ ਜਿਸ ਦੀਆਂ ਖਬਰਾਂ ਆ ਸਕੀਆਂ ਕਹਿੰਦੇ ਕਿ ਅਸੀਂ ਹੁਣ ਰਾਜਨੀਤਿਕ ਦੇ ਵਿੱਚ ਸਾਨੂੰ ਵੱਡਾ ਅਹੁਦਾ ਨਹੀਂ ਮਿਲਿਆ ਤੇ ਅਸੀਂ ਨਹੀਂ ਜਾਵਾਂਗੇ, ਪਰ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਰਮੇਸ਼ ਜੀ।
1: ਸੰਧੂ ਸਾਹਿਬ ਨੱਚਣ ਵਾਲੇ
0: ਗਾਉਣ ਵਾਲੇ ਦਾ ਮੂੰਹ ਕਿਆ ਬਾਤ
1: ਨਹੀਂ ਰਹਿੰਦੀ, ਤੇ ਗਾਉਣ ਵਾਲੇ ਦਾ ਇਹਨਾਂ ਨੇ ਸਿਆਸਤ ਹੀ ਕਰਨੀ ਹੈ, ਇਹ ਨਹੀਂ ਰਹਿ ਸਕਦੇ
0: ਜੀ ਬਿਲਕੁਲ।
1: ਤੇ ਕਰਕੇ ਨਾ ਜਿਸ ਪਰਿਵਾਰ ਦਾ ਤੁਸੀਂ ਜ਼ਿਕਰ, ਇੱਕ ਪਰਿਵਾਰ ਦੀ ਮੈਂ ਹਮੇਸ਼ਾ ਜਿਹੜੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਉੱਪਰ ਨਾ ਬੇਈਮਾਨੀ ਦਾ ਕੋਈ ਧੱਬਾ ਨਹੀਂ ਹੈ ਇਸ ਪਰਿਵਾਰ, ਪਰੰਤੂ ਜੇ ਸਿਆਸੀ ਤੌਰ ਤੇ ਗੱਲ ਕਰੀਏ ਤੇ ਸਿਆਸੀ ਤੌਰ ਤੇ ਬਹੁਤਾ ਫਿੱਟ ਪਰਿਵਾਰ ਨਹੀਂ ਹੈ, ਸਿਆਸਤ ਚ ਬਹੁਤਾ ਮਾਫਕ ਨਹੀਂ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਖਾਸ ਕਰਕੇ, ਨਵਜੋਤ ਸਿੰਘ ਸਿੱਧੂ ਵੀ ਡੋਨਲਡ ਟਰੰਪ ਵਾਂਗੂ ਪਤਾ ਥੋੜੋ ਕਦੋਂ ਕੀ ਆਖਦੇ ਨੇ। ਹੁਣ ਜਦੋਂ ਇਸ ਵੇਲੇ ਤਾਜ਼ਾ ਹਾਲਾਤ

0: ये डॉक्टर नवजोत कौर सिद्धू ने आख्या है। हालांकि अलाना कह देना यह बड़ा सौखा हुंदा है। भारतीय राष्ट्रपति पार्टी कल दी अजी गल है जदों इन्हां ने बनाई सी, कहा इन्होंने यह सी कि दूसरिया पार्टियां ते सारे लीडर है जिन्हां नूं पार्टियां ने सत्कार ही नहीं दिता, उन्हां दीआं टिकटां कटते रहे है, असीं साफ सुथरे ते मेहनती लोगों इत लैके आवांगे। हुण दूजियां पार्टियां वाले मेहनती लैके आउणे आ जां नवें मेहनती लैके आउणे, इह पूरा अजे साफ नहीं है। परंतु जिदां दा उह लगातार अपने मूहों शब्दां दा प्रगटावा कर रहे ने बीपी नवजोत कौर सिद्धू हुणी, एक गल बड़ी साफ है कि वह भारतीय जनता पार्टी के प्रति झुक रहे हैं, भारतीय जनता पार्टी वाले पासे उन्हां दा झुका है। प्रधानमंत्री नरेंद्र मोदी की भी वह तरीफ कई बार कर चुके हैं, कांग्रेस की रज के बदखोई कर चुके हैं, अकाली दल तो चलो कुछ बोले नहीं है, तो उपरों भारत की माफ करना पंजाब की सियासत इदां दी इस वेले जिस भारतीय जनता पार्टी सियासी तौर पर एक बहुत महत्वपूर्ण पड़ाव चो लंघ रही है। ਕਿਹੜੀ ਪਾਰਟੀ ਨੇ ਕਿੱਧਰ ਜਾ ਕੇ ਚੋਣਾਂ, ਇਹ ਆਉਣ ਵਾਲੇ ਮਹੀਨਿਆਂ ਚ ਬੜੀਆਂ ਵਿਸ਼ੇਸ਼ ਗੱਲਾਂ ਨੇ, ਬੜਾ ਵਿਸ਼ੇਸ਼ ਘਟਨਾਕ੍ਰਮ ਪੰਜਾਬ ਦੀ ਧਰਤੀ ਤੇ ਵਾਪਰ ਤੇ ਉਹ ਤੋਂ ਪਹਿਲਾਂ
1: कुछ आवाज दे विच मेरे तक थोड़ी आवाज नहीं पहुंच रही, विचों बहुत सारी डिस्टर्बेशन हो रही है। मैनू लगता कि यह डिस्टर्बिंग मैनू लगता हो सकता कि ऑनलाइन कोई टेक्निकल इशू होवे, मैनू ऑफ द एयर कॉल भी आ चुकी हैं। रमेश जी अज अपनी आवाज नहीं थोड़ी साइड तक सही पहुंच रही, विचों बहुत सारिया मैनू लगता कि कुछ टेक्निकल इशू आ, आप क्यों ना कॉल नू कट के दोबारा तो लाइए, कोशिश करिए कि थोड़ी आवाज़ साढ़े तक बहुत क्लीयर पहुँचनी चाहिए। थोड़े शब्दों का बहुत मुल आ साढ़े तक, एक एक शब्द थोड़ा बिल्कुल क्रिस्टल क्लीयर पहुँचना चाहिए। तो आप दोबारा कॉल एक बार करने की कोशिश करते हैं।
0: संधु साहब देखो तो हम आवाज अपनी ठीक जा रही है।
1: हाँ जी हूँ बिल्कुल सही आई है जी, क्योंकि मैंने ऑफ देयर कुछ कॉल भी आ रही। जी
0: जी जी चलो संधु साहब आप इथे गल नबेड़ते हाँ कि जिहड़ा बीबी नवजोत कौर सिद्धू का फैसला है तो हुण भविख ही दसूगा कि बीबी नवजोत कौर सिद्धू बड़ा जिहड़ा सियासी ऊठ है किस करवट बैठता है। उवें अपने आप च उहनां दा चलो ऐलान महत्वपूर्ण है क्योंकि पंजाब की सियासत विच वोटरां दा बहुत बुरी तरह वर्गीकरण हो रहा है, बंडियां वोटरां च पै रही है
1: जी।
0: बड़ा ही पंजाब दे विच वख-वख पार्टियां, पता ही नहीं लगता इत्थे किन्नियां क पार्टियां हाजियां किन्नियां क ने आउणा आ। ਸੋ ਪਟਿਆਲਾ ਸ਼ਹਿਰੀ ਦਾ ਐਲਾਨ ਕੀਤਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੀ ਉਮੀਦਵਾਰੀ ਦਾ
1: ਜੀ,
0: ਆਪਣੀ ਜਿਹੜੀ ਉਹਨਾਂ ਦੀ ਪਾਰਟੀ ਹੈ ਭਾਰਤੀ ਰਾਸ਼ਟਰਵਾਦੀ ਪਾਰਟੀ। ਬਾਕੀ ਵੇਖਦੇ ਭਾਈ ਆਉਣ ਵਾਲੇ ਮਹੀਨਿਆਂ ਚ ਜੇ ਬੜੇ ਸਾਰੇ ਬਦਲਾਅ ਆਉਣੇ ਹੈ, ਇਹ ਇੱਕ ਐਲਾਨ ਹੈ, ਇਦਾਂ ਦੇ ਐਲਾਨ ਅਜੇ ਕਈ ਹੋਣੇ
1: ਜੀ। ਬਿਲਕੁਲ ਨਾਲ ਦੀ ਨਾਲ ਤੁਸੀਂ ਜੇ ਇੰਸ਼ੋਰੈਂਸ ਬਹੁਤ ਸਾਰੀ ਪੇ ਕਰ ਰਹੇ ਹੋ, ਆਟੋ ਟਰੱਕ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ, ਤਾਂ ਤੁਹਾਨੂੰ ਮੈਂਡੀ ਗਿੱਲ ਹੋਣਾਂ ਦਾ ਨੰਬਰ ਦਿੰਦੇ ਹਾਂ। ਮੈਂਡੀ ਗਿੱਲ ਜੀ ਉਹਨਾਂ ਕੋਲ ਬਹੁਤ ਵਧੀਆ ਡਿਸਕਾਊਂਟ ਆਏ ਹੋਏ ਨੇ, ਬੰਡਲ ਡਿਸਕਾਊਂਟ ਜਿਹਨੂੰ ਕਹਿੰਦੇ ਨੇ। ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ ਖਾਸ ਸੇਵਾਵਾਂ ਦਿੰਦੇ ਨੇ, ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ, ਨਾਲ ਦੀ ਨਾਲ ਓਨਰ ਆਪਰੇਟਰ ਅਤੇ ਫਲੀਟ ਓਨਰਸ ਲਈ ਖਾਸ ਟਰੱਕਿੰਗ ਇੰਸ਼ੋਰੈਂਸ ਪ੍ਰੋਗਰਾਮ ਲੈ ਕੇ ਆਏ ਨੇ। ਪਾਲਿਸੀ ਦੇ ਵਿੱਚ ਡਰਾਈਵਰਾਂ ਨੂੰ ਐਡ ਕਰਨਾ, ਡਰਾਈਵਰ ਜੋੜਨ ਵਿੱਚ ਵੀ ਤੁਹਾਡੀ ਮਦਦ ਕਰਨਗੇ। ਸੋ ਮੈਂਡੀ ਗਿੱਲ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਆ 905-201-3611, ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ 647-929-9509, 647-929-9509, ਮੈਂਡੀ ਗਿੱਲ ਫਰੋਮ ਏਬਲ ਇੰਸ਼ੋਰੈਂਸ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਐਸਸੀ ਕਮਿਸ਼ਨ ਨੇ ਕੱਲ੍ਹ ਵੀ ਗੱਲਬਾਤ ਕਰ ਰਹੇ ਸੀ ਕਿ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਆ, ਵੱਧ ਵੀ ਗਈਆਂ ਆ, ਐਸਸੀ ਕਮਿਸ਼ਨ ਹੱਥ ਧੋ ਕੇ ਉਹਨਾਂ ਦੇ ਪਿੱਛੇ ਪੈ ਗਿਆ ਆ। ਸੋ ਐਸਸੀ ਕਮਿਸ਼ਨ ਨੇ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕਰ ਦਿੱਤਾ ਜੀ, ਹੁਣ ਕਹਿੰਦੇ
0: ਸਭ ਇਹ ਹੋਣਾ ਹੀ ਸੀ ਕਿਉਂਕਿ ਭਾਵੇਂ ਰਵਨੀਤ ਬਿੱਟੂ ਨੇ ਬੜੇ ਸਿੱਧੇ ਤੇ ਸਪਸ਼ਟ ਸ਼ਬਦਾਂ ਚ ਆਪਣੇ ਬੋਲਾਂ ਲਈ ਬੀਤੇ ਕੱਲ ਮਾਫੀ ਮੰਗ ਲਈ ਸੀ, ਪਰੰਤੂ ਉਹ ਮਾਫੀ ਕੋਈ ਐ ਨਹੀਂ ਕਹਿ ਸਕਦੇ ਕਿ ਉਸਨੇ ਅਧਿਕਾਰਤ ਤੌਰ ਤੇ ਕਿਤੇ ਵਿਧੀਵਤ ਮੰਗੀ। ਕੇਵਲ ਤੇ ਕੇਵਲ ਇੱਕ ਪ੍ਰੈਸ ਮੁਲਾਕਾਤ ਵਿੱਚ ਜਦੋਂ ਪੱਤਰਕਾਰ ਭਾਈਚਾਰਾ ਉਹਨਾਂ ਨੂੰ ਸਵਾਲ ਪੁੱਛਦਾ ਜਾਂ ਟਿੱਪਣੀ ਕਰਦਾ ਕੋਈ, ਤੇ ਉਹਦੇ ਦੌਰਾਨ ਮੰਗੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੜੀ ਸਪਸ਼ਟ ਮਾਫੀ ਮੰਗੀ ਸੀ। ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਮਾਫੀ ਮੰਗਣੀ ਪੈਣੀ ਸੀ, ਕਾਰਨ ਹੈ ਕਿ ਉਹਨਾਂ ਦੀ ਇਹ ਸਿਆਣਪ ਹੈ ਜੇ ਮੰਗ ਲਈ ਹੈ, ਕਿਉਂਕਿ ਗਲਤੀ ਵੀ ਵੱਡੀ ਹੈ। ਅਸੀਂ ਕੇਂਦਰੀ ਲੀਡਰ ਹੋਈਏ, ਏਡੇ ਵੱਡੇ ਕੱਦ ਦੇ ਆਗੂ ਹੋਈਏ,

0: ਕੱਲ ਦੇ ਅਸੀਂ ਲੀਡਰ ਨਹੀਂ, ਕਈ ਵਾਰ ਮੈਂਬਰ ਪਾਰਲੀਮੈਂਟ ਰਹੇ ਹੈ, ਠੀਕ ਹੈ, ਪਹਿਲਾਂ ਕਾਂਗਰਸ ਵਿੱਚ ਸੀ, ਅੱਜ ਭਾਜਪਾ ਚ, ਕੱਲ ਕਿੱਧਰ ਸਾਨੂੰ ਨਹੀਂ ਪਤਾ, ਪਰੰਤੂ ਏਡੇ ਵੱਡੇ ਕੱਦ ਦਾ ਲੀਡਰ ਇਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕਰੇ ਜਿਹੜੇ ਸ਼ਬਦਾਂ ਚ ਮੈਂ ਸਮਝਦਾ ਕਿ ਕੋਈ ਸਧਾਰਨ ਪੰਚਾਇਤ ਵਿੱਚ ਨਹੀਂ ਲੋਕ ਵਰਤਦੇ ਜਿੱਦਾਂ ਦੇ ਵਰਤਦੇ ਸੀ। ਫਿਰ ਐਸਸੀ ਕਮਿਸ਼ਨ ਨੇ ਪੰਜਾਬ ਦੀ ਪੁਲਿਸ ਨੂੰ ਕਿਹਾ ਕਿ ਭਾਈ ਰਿਪੋਰਟ ਤੋਂ, ਹੁਣ ਇੱਕ ਤੇ ਸੰਧੂ ਸਾਹਿਬ ਪੰਜਾਬ ਤੇ ਪੁਲਿਸ ਦੇ ਜਿਹੜੇ ਐਸਪੀ ਨੇ ਖੰਨੇ ਵਾਲੇ, ਉਹ ਅੱਜ ਪਹੁੰਚੇ ਸੀ ਐਸਸੀ ਕਮਿਸ਼ਨ ਦੇ ਅੱਗੇ ਰਿਪੋਰਟ ਲੈ ਕੇ। ਐਸਸੀ ਕਮਿਸ਼ਨ ਨੇ ਥੋੜੀ ਜਿਹੀ ਝਾੜਚੰਬ ਤੇ ਪੰਜਾਬ ਪੁਲਿਸ ਦੀ ਵੀ ਕੀਤੀ, ਕਿਉਂਕਿ ਪੰਜਾਬ ਦੀ ਪੁਲਿਸ ਨੂੰ ਜਦੋਂ ਐਸਸੀ ਕਮਿਸ਼ਨ ਨੇ ਪੁੱਛਿਆ ਕਿ ਭਾਈ ਆ ਤੁਸੀਂ ਸੁਣੀ ਹੈ ਆਡੀਓ ਵੀਡੀਓ, ਕਹਿੰਦੇ ਜੀ ਸੁਣੀ ਹੈ, ਕਹਿੰਦੇ ਦੱਸੋ ਕਾਰਵਾਈ ਕੀ ਕੀਤੀ, ਕਹਿੰਦੇ ਜੀ ਸਾਨੂੰ ਤਾਂ ਸ਼ਿਕਾਇਤ ਹੀ ਕੋਈ ਨਹੀਂ ਮਿਲੀ। ਐਸਸੀ ਕਮਿਸ਼ਨ ਕਹਿੰਦਾ ਕਿ ਐਸਸੀ ਕਮਿਸ਼ਨ ਤੁਹਾਨੂੰ ਚਿੱਠੀ ਕੱਢਣ ਲੱਗਾ ਹੈ। ਐਸਸੀ ਕਮਿਸ਼ਨ ਨੇ ਸੋ ਮੋਟੋ ਨੋਟਿਸ ਲੈ ਲਿਆ, ਸੋਸ਼ਲ ਮੀਡੀਆ ਤੇ ਸਾਰਾ ਕੁਝ ਹੁੰਦਾ, ਤੇ ਤੁਸੀਂ ਕਹਿੰਦੇ ਸਾਨੂੰ ਸ਼ਿਕਾਇਤ ਨਹੀਂ ਮਿਲੀ। ਤੁਹਾਡੀ ਮਰਜ਼ੀ ਹੈ, ਜਿੱਦਣ ਤੁਹਾਡਾ ਚਿੱਤ ਕਰਦਾ ਉਦੋਂ ਤੁਸੀਂ ਸੋਸ਼ਲ ਮੀਡੀਆ ਦੇ ਬਿਹਾਫ ਤੇ ਕਾਰਵਾਈ ਕਰ ਦਿੰਦੇ ਹੋ, ਜਿੱਦਣ ਤੁਹਾਡਾ ਚਿੱਤ ਨਹੀਂ ਕਰਦਾ ਉਦੋਂ ਤੁਸੀਂ ਕਹਿੰਦੇ ਸਾਨੂੰ ਸ਼ਿਕਾਇਤ ਕਿਸੇ ਨੇ ਦਿੱਤੀ। ਇਹ ਕਿਹੜਾ ਕੰਮ ਹੋਇਆ? ਇੱਕ ਤੇ ਅੱਜ ਪੰਜਾਬ ਪੁਲਿਸ ਦੀ ਖਿਚਾਈ ਕੀਤੀ ਹੈ ਪੰਜਾਬ ਰਾਜ ਐਸਸੀ ਕਮਿਸ਼ਨ ਨੇ, ਦੂਜਾ ਰਵਨੀਤ ਬਿੱਟੂ ਨੂੰ 4 ਤਰੀਕ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਨੂੰ ਕਹਿਤਾ। ਆ 4 ਜੂਨ ਆ ਗਈ, ਅੱਜ 1 ਜੂਨ ਹੈ, ਅਗਲੇ 2 ਦਿਨ ਵਿਚਾਲੇ ਛੱਡ ਕੇ 4 ਜੂਨ ਨੂੰ ਹੁਣ ਐਸਸੀ ਕਮਿਸ਼ਨ ਦੇ ਅੱਗੇ ਰਵਨੀਤ ਬਿੱਟੂ ਨੇ ਪੇਸ਼ ਹੋਣਾ ਹੈ। ਲੱਗਦਾ ਮੈਨੂੰ ਇੰਝ ਹੈ ਕਿ ਰਵਨੀਤ ਬਿੱਟੂ ਪੇਸ਼ ਹੋਵੇਗਾ, ਔਰ ਬੜਾ ਸਿੱਧੇ ਦਿਲ ਦੇ ਨਾਲ, ਕਿਉਂਕਿ ਉਸਨੇ ਕੱਲ ਹੀ ਇਸ਼ਾਰਾ ਕਰ ਦਿੱਤਾ ਸੀ ਮਾਫ਼ੀ ਮੰਗੇਗਾ। ਮਾਫ਼ੀ ਮੰਗ ਲਏ ਤੇ ਚੰਗੀ ਗੱਲ ਹੈ, ਨਹੀਂ ਤੇ ਜਿਹੋ ਜਿਹੇ ਸ਼ਬਦ ਉਸਨੇ ਬੋਲੇ ਹੈ, ਮੈਨੂੰ ਲੱਗਦਾ ਕਿ ਉਹ ਸ਼ਬਦਾਂ ਦਾ ਜਿਹੜਾ ਵੱਡੇ ਪੱਧਰ ਤੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਜਿਹੜਾ ਨੁਕਸਾਨ ਝੱਲਣਾ ਪੈ ਸਕਦਾ ਹੈ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਟੈਰਕਸ ਕੌਂਕਰੀਟ ਨੂੰ ਯਾਦ ਰੱਖਣਾ, ਟੈਰਕਸ ਕੌਂਕਰੀਟ ਸਰਵਿਸਿਜ਼, ਕੁਲਵਿੰਦਰ ਧਾਲੀਵਾਲ ਕੰਕਰੀਟ ਅਤੇ ਬਾਹਰੀ ਕੰਮਾਂ ਦੇ ਮਾਹਿਰ ਨੇ। ਤੁਸੀਂ ਬਾਹਰ ਘਰ ਦੇ ਸਾਹਮਣੇ ਕੰਕਰੀਟ ਦਾ ਕੰਮ ਕਰਵਾਉਣਾ ਹੈ ਜਾਂ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਹੈ ਅਤੇ ਲੀਕੇਜ ਰਿਪੇਅਰ ਕਰਵਾਉਣੀ ਆ, ਆਪਣਾ ਡਰਾਈਵੇ ਬਣਾਉਣਾ, ਪੈਟੀਓ ਅਤੇ ਹੋਰ ਕੰਕਰੀਟ ਦੇ ਕੰਮਾਂ ਵਾਸਤੇ ਤੁਸੀਂ ਯਾਦ ਰੱਖਣਾ ਆ ਟੈਰਕਸ ਕੌਂਕਰੀਟ। ਕੁਲਵਿੰਦਰ ਧਾਲੀਵਾਲ ਉਹਨਾਂ ਨੂੰ 647-523-2372 ਪੰਜਾਬੀ ਲਾਈਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਟੈਰਸ ਕੌਂਕਰੀਟ, ਕੁਲਵਿੰਦਰ ਧਾਲੀਵਾਲ, 647-523-2372, 6475262372, ਟੈਰਕਸ ਕੌਂਕਰੀਟ। ਔਰ ਅਗਲੀ ਖਬਰ ਦੇ ਵੱਲ ਚੱਲਦੇ ਹਾਂ, ਬਹੁਤ ਸਾਰੀਆਂ ਕਾਲਸ। 8900 ਸਤਨਾਮ ਸਿੰਘ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਸਾਰੇ ਹੋਲਡ ਰੱਖਿਓ, ਗੱਲਾਂ ਬਾਤਾਂ ਦੇ ਵਿੱਚ ਅੱਗੇ ਜਾ ਕੇ ਆਪਾਂ ਸਾਂਝ ਪਾਵਾਂਗੇ। ਤੁਹਾਡੇ ਸਵਾਲ ਸੀਮਤ ਹੋਣ, ਕੁਛ ਸੈਕਿੰਡਾਂ ਦੇ ਹੋਣ, ਤਾਂ ਕਿ ਸਾਡੇ ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਦਾ ਸੀਮਤ ਜਵਾਬ ਤੁਹਾਡੇ ਤੱਕ ਦੇ ਸਕਣ, ਪਹੁੰਚਾ ਸਕਣ। ਨਾਲ ਦੀ ਨਾਲ ਆਪ ਲੀਡਰਸ਼ਿਪ ਨੇ ਹੁਣ ਨਗਰ ਕੌਂਸਲਾਂ ਦੀ ਜਿਹੜੀ ਪ੍ਰਧਾਨਗੀ ਦੀ ਚੋਣ ਦਾ ਹੱਕ ਸਥਾਨਕ ਵਿਧਾਇਕਾਂ ਕੋਲੋਂ ਖੋਹ ਲਿਆ, ਕਹਿੰਦੇ, ਇਹ ਕੀ ਖਬਰ ਹੈ ਜੀ?
0: ਸੰਧੂ ਸਾਹਿਬ, ਤੁਸੀਂ ਕਹਿੰਦੇ ਖੋ ਲਿਆ, ਪਰੰਤੂ ਜੇ ਆਮ ਆਦਮੀ ਪਾਰਟੀ ਦੇ ਹਿਸਾਬ ਦੇ ਨਾਲ, ਉਹਨਾਂ ਦੇ ਸ਼ਬਦਾਂ ਦੇ ਮੁਤਾਬਕ ਗੱਲ ਕਰੀਏ, ਤੇ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਾਰੇ ਅਧਿਕਾਰ ਦੇ ਦਿੱਤੇ ਹੈ। ਦੇਖੋ, ਵੈਸੇ ਤੇ ਸੰਧੂ ਸਾਹਿਬ ਮਸਲਾ ਇਹਨਾਂ ਦੀ ਪਾਰਟੀ ਦਾ ਆ, ਕਿਉਂਕਿ ਇਹ ਜਿੱਤੇ ਆ ਭਾਈ, ਚਾਹੇ ਕਿਸੇ ਨੂੰ ਜਿੱਥੇ ਨਗਰ ਨਿਗਮ ਹੈ ਉੱਥੇ ਮੇਅਰ ਬਣਨਾ ਹੁੰਦਾ, ਜਿੱਥੇ ਨਗਰ ਕੌਂਸਲ ਹੈ ਉੱਥੇ ਪ੍ਰਧਾਨ ਬਣਨਾ ਹੁੰਦਾ, ਬੜਾ ਵੱਡਾ ਰੁਤਬਾ ਹੁੰਦਾ, ਕੋਈ ਛੋਟਾ ਰੁਤਬਾ ਨਹੀਂ, ਮੇਅਰ ਦਾ ਤੇ ਬਾਬਾ ਹੀ ਵੱਡਾ ਹੁੰਦਾ। ਸਹੂਲਤਾਂ ਵੀ ਬਥੇਰੀਆਂ ਹੁੰਦੀਆਂ, ਚੌਧਰ ਵੀ ਬਥੇਰੀ ਹੁੰਦੀ ਤੇ ਹੋਰ ਵੀ ਬਥੇਰਾ ਕੁਛ ਆ ਜਾਂਦਾ ਘਰ, ਇਹ ਵੀ ਕੁਦਰਤੀ ਵਰਤਾਰਾ ਹੀ ਆ ਇੱਥੇ ਦਾ। ਹੁਣ ਦੇਖੋ, ਪਾਰਟੀ ਵਿੱਚ ਪਹਿਲਾਂ ਕੀ ਚੱਲਦਾ ਸੀ, ਅੱਜ ਤੱਕ ਜੋ ਚੱਲਦਾ ਹੈ ਹੁੰਦੀ, ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਰਜ਼ੀ ਪਾਰਟੀ ਦੀ ਆ। ਜਿਹੜਾ ਸਥਾਨਕ ਪਾਰਟੀ ਦਾ ਵੱਡੇ ਕੱਦ ਦਾ ਲੀਡਰ ਹੁੰਦਾ, ਉਹ ਕਹਿੰਦਾ ਜੀ ਫਲਾਣੇ ਨੂੰ ਪ੍ਰਧਾਨ ਬਣਾ ਦਿਓ, ਫਲਾਣੇ ਨੂੰ ਮੀਤ ਪ੍ਰਧਾਨ ਬਣਾ ਦਿਓ, ਫਲਾਣੇ ਨੂੰ ਮੇਅਰ ਲਾ ਦਿਓ। ਆਮ ਤੌਰ ਤੇ ਜਿਹੜਾ ਸਥਾਨਕ ਵਿਧਾਇਕ ਹੁੰਦਾ, ਸਥਾਨਕ ਮੰਤਰੀ ਹੁੰਦਾ, ਉਹਦੀ ਚੱਲਦੀ, ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਚੱਲਦੀ ਸੀ। ਪਰੰਤੂ ਆਮ ਆਦਮੀ ਪਾਰਟੀ ਵਿੱਚ ਸਾਨੂੰ ਤੁਹਾਨੂੰ ਸੰਧੂ ਸਾਹਿਬ ਇੰਝ ਮਹਿਸੂਸ ਹੁੰਦਾ ਅੱਜ ਤੱਕ ਕਿ ਭਾਈ ਇਹ ਤੇ ਆਮ ਆਦਮੀ ਹੈ, ਇਹ ਤੇ ਆਮ ਲੋਕਾਂ ਦੀ ਪਾਰਟੀ ਹੈ
1: ਜੀ,
0: ਇੱਥੇ ਤੇ ਘੱਟੋ ਘੱਟ ਜਿਹੜੇ ਕੌਂਸਲਰ ਜਿੱਤੇ ਨੇ, ਜਿਹੜਾ ਉਹ ਚ ਕੋਈ ਭੋਰਾ ਸਿਆਣਾ ਆ, ਜਿਹੜਾ ਕੋਈ 4 ਕਲਾਸਾਂ ਪੜ੍ਹਿਆ ਆ, ਜਿਹੜਾ ਕੋਈ ਸੂਝਵਾਨ ਹੈ, ਜਿਹੜਾ ਵਾਕਈ ਆਮ ਆਦਮੀ ਪਾਰਟੀ ਦਾ ਬੜਾ ਹੀ ਵਫ਼ਾਦਾਰ ਲੀਡਰ ਹੈ, ਉਹਨੂੰ ਮੌਕਾ ਮਿਲਣਾ ਚਾਹੀਦਾ। ਜਾਂ ਇੰਝ ਕਹੀਏ ਕਿ ਜਿਹੜੇ ਸਥਾਨਕ ਕੌਂਸਲਰ ਜਿੱਤੇ ਨੇ, ਉਹ ਆਪਸ ਵਿੱਚ ਮੀਟਿੰਗ ਕਰਨ, ਤੈਅ ਕਰਨ ਕਿ ਭਾਈ ਆ ਫਲਾਨਾ ਬਣਨਾ ਚਾਹੀਦਾ, ਤੇ ਹੋਇਆ ਕਿ ਇੱਥੇ ਉਹ ਕੁਛ ਹੀ ਜੋ ਪਿਛਲੀਆਂ ਪਾਰਟੀਆਂ ਚ ਹੁੰਦਾ। ਜਿਹੜੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ, ਦੇਖੋ ਕਿੰਨੀ ਵੱਡੇ ਪੱਧਰ ਤੇ ਆਪਣੀ ਗੱਲ ਦੱਸ ਰਹੀ ਹੈ, ਜਿਵੇਂ ਪਰ ਕਿੱਡਾ ਕਮਾਲ ਕੀਤਾ, ਕਹਿੰਦੇ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰੇ ਅਧਿਕਾਰ ਦੇ ਤੇ ਉਹ ਤੈਅ ਕਰਨਗੇ ਕਿ ਕਿਹੜੀ ਕੌਂਸਲਰ ਦਾ ਕੌਣ, ਕੌਂਸਲ ਦਾ ਪ੍ਰਧਾਨ ਕਿਹੜੀ ਦਾ ਕਿਨ ਬਣਨਾ, ਤੇ ਕਿਹੜੀ ਨਿਗਮ ਦਾ ਪ੍ਰਧਾਨ ਕਿਨ ਬਣਨਾ। ਦੇਖੋ ਕਿੱਡਾ ਹੈਰਾਨੀਜਨਕ ਹੈ ਕਿ ਪਾਰਟੀ ਆਮ ਆਦਮੀ ਪਾਰਟੀ ਔਰ ਫੈਸਲਾ ਕਰਨਗੇ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ। ਔਰ ਇਹ ਤੋਂ ਅੱਗੇ ਮੈਂ ਦੱਸਦਾ, ਜਿਹੜੇ ਕੋਰ ਕਮੇਟੀ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੈਸਲਾ ਲੈਣਗੇ। ਸੱਚੀ ਗੱਲ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਬਦ ਫਿੱਟ ਕੀਤਾ ਗਿਆ, ਫੈਸਲਾ ਕਿਸੇ ਹੋਰ ਨੇ ਲੈਣਾ ਆ। ਸੰਧੂ ਸਾਹਿਬ ਜਿਹੜੀ ਸਭ ਤੋਂ ਵੱਡੀ ਗੱਲ ਹੈ, ਔਰ ਫੈਸਲਾ ਇਹ ਕਿਨ ਲੈਣਾ ਆ, ਦਿੱਲੀ ਦੀ ਲੀਡਰਸ਼ਿਪ ਨੇ ਲੈਣਾ ਹੈ। ਫੈਸਲਾ ਲਊਗਾ ਮਨੀਸ਼ ਸਿਸੋਦੀਆ, ਫੈਸਲਾ ਲਊਗਾ ਅਰਵਿੰਦ ਕੇਜਰੀਵਾਲ। ਮੈਂ ਯਾਦ ਕਰਾ ਦਾ ਸਰੋਤਿਆਂ ਨੂੰ, ਜਿਤਨਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੀ ਹੋਈ ਸੀ, ਜਿਤਨਾ ਜੇ ਟਿਕਟਾਂ ਦਿੱਤੀਆਂ, ਲੁਧਿਆਣੇ ਵਿੱਚ ਇੱਕ ਮੀਟਿੰਗ ਹੋਈ ਸੀ, ਮਨੀਸ਼ ਸਿਸੋਦੀਆ ਨੇ ਮੀਟਿੰਗ ਲਈ, ਸੰਧੂ ਸਾਹਿਬ ਉਸ ਮੀਟਿੰਗ ਦੇ ਵਿੱਚ ਇੰਨਾ ਕਰੌਲਾ ਪਿਆ ਕਿ ਅੱਜ ਤੱਕ ਆਮ ਆਦਮੀ ਪਾਰਟੀ ਦੀ ਕਿਸੇ ਮੀਟਿੰਗ 'ਚ ਨਹੀਂ ਪਿਆ ਸੀ। ਪੰਜਾਬ ਦਾ ਇੱਕ ਮਾਲਵੇ ਦਾ ਮੰਤਰੀ ਮਨੀਸ਼ ਸਿਸੋਦੀਆ ਨੂੰ ਉੱਠ ਕੇ ਪੈ ਗਿਆ ਸੀ, ਕਹਿੰਦਾ ਤੁਸੀਂ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ, ਚੁੱਕ ਲਓ ਆਪਣਾ ਦਿੱਲੀ ਦੁੱਲੀ ਮਾਡਲ, ਅਸੀਂ ਦੇਖ ਲਿਆ ਤੁਹਾਡਾ ਦਿੱਲੀ ਮਾਡਲ, ਕਹਿੰਦਾ ਚੁੱਕ ਕੇ ਲੈ ਜਾਓ ਇੱਥੋਂ। ਕਹਿੰਦੇ ਕਿ ਟਿਕਟਾਂ ਫੈਸਲਾ, ਅਸੀਂ ਵੋਟਾਂ ਲੈਣ ਵਾਲੇ, ਅਸੀਂ ਲੋਕਾਂ ਦੇ ਕੰਮ ਕਰਾਉਣੇ, ਅਸੀਂ ਫੈਸਲਾ ਕਰਨਾ ਸਥਾਨਕ ਟਿਕਟ ਕਿਹਨੂੰ ਦੇਣੀ ਹੈ। ਕਹਿੰਦੇ ਕਿ ਜਿਹਨਾਂ ਨੂੰ ਅਸੀਂ ਰਿਕਮੈਂਡ ਕਰਦੇ ਤੁਸੀਂ ਦਿੱਲੀ ਵਾਲੇ ਟਿਕਟ ਹੋਰ ਨੂੰ ਹੀ ਦੇ ਦਿੰਦੇ, ਤੁਹਾਨੂੰ ਕੀ ਪਤਾ ਹੇਠਾਂ ਕੀ ਵਾਪਰਦਾ। ਬਾਕੀ ਮਨੀਸ਼ ਸਿਸੋਦੀਆ ਦਾ ਸਿਰਫ ਕਹਿੰਦੇ ਕਾਲਰ ਹੀ ਨਹੀਂ ਫੜਿਆ ਸੀ, ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆਇਆ ਤੁਰੰਤ ਲੁਧਿਆਣੇ, ਵਿੱਚ ਪੈ ਕੇ ਗੱਲ ਮੁਕਾਈ ਸੀ, ਤੇ ਆਹ ਅਜੇ ਗੱਲ 5-7 ਦਿਨ ਪੁਰਾਣੀ ਆ, ਫਿਰ ਸਿਆਪਾ ਪਾ ਲਿਆ। ਹੁਣ ਦੇਖੋ ਕਿੱਡੇ ਵੱਡੇ ਪੱਧਰ ਤੇ ਸਥਾਨਕ ਲੀਡਰ ਨੇ ਮਿਹਨਤ ਕੀਤੀ ਹੋਵੇਗੀ, ਟਿਕਟਾਂ ਦਿੱਤੀਆਂ, ਉਹਦੇ ਲਈ ਪ੍ਰਚਾਰ ਕੀਤਾ, ਤੇ ਉਹ ਤੋਂ ਬਾਅਦ ਫੈਸਲਾ ਕੌਣ ਲਊਗੀ? ਦਿੱਲੀ ਦੀ ਲੀਡਰਸ਼ਿਪ ਇਹ ਕਿੱਦਾਂ ਦੀ ਗੱਲ ਹੈ ਕਿ ਫੈਸਲਾ ਸਥਾਨਕ ਲੀਡਰਾਂ ਨੇ ਕਰਨਾ, ਸਥਾਨਕ ਲੋਕਾਂ ਨੇ ਕਰਨਾ, ਤੇ ਅਧਿਕਾਰ ਕਿਹਨੂੰ ਦੇ ਦਿੱਤੇ ਜੀ? ਕਹਿੰਦੇ ਦਿੱਲੀ ਵਾਲਿਆਂ ਨੂੰ। ਸੋ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਵਰਤਾਰਾ ਨਾ ਸੰਧੂ ਸਾਹਿਬ, ਮੈਨੂੰ ਲੱਗਦਾ ਕਿ ਬਾਕੀ ਤੇ ਭਾਈ ਉਹਨਾਂ ਦੀ ਮਰਜ਼ੀ ਹੈ, ਪਰੰਤੂ ਇਹਨਾਂ ਨੂੰ ਇਸ ਵਰਤਾਰੇ ਦਾ ਬੜਾ ਮਹਿੰਗਾ ਮੁੱਲ ਤਾਰਨਾ ਪੈਣਾ ਆ, ਤੇ ਉਹ ਮਹਿੰਗਾ ਮੁੱਲ ਤਾਰਨ ਦਾ ਸਮਾਂ ਬਹੁਤ ਨੇੜੇ ਆ ਚੁੱਕਾ ਹੈ
1: ਜੀ। ਬਿਲਕੁਲ, ਪ੍ਰੋਗਰਾਮ ਦੇ ਸਿਰਸੇ ਨੂੰ ਸਪੌਂਸਰ ਕਰਨ ਜੀ ਮੱਲੀ ਟੈਂਟ ਸਰਵਿਸ। ਟੈਂਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਬਾਹਰ ਹੀ ਪ੍ਰੋਗਰਾਮ ਕਰਨੇ ਆ, ਕੋਈ ਤੁਹਾਡੇ ਈਵੈਂਟਸ ਆ, ਹੁਣ ਮੌਸਮ ਬਹੁਤ ਵਧੀਆ ਹੋ ਗਿਆ, ਹੁਣ ਬਹੁਤ ਸਾਰੇ ਈਵੈਂਟਸ ਬਾਹਰ ਹੋਣੇ ਆ, ਉਹਦੇ ਲਈ ਟੈਂਟਾਂ ਦੀ ਜ਼ਰੂਰਤ ਪੈਂਦੀ ਆ। ਸੋ ਟੈਂਟ ਸਰਵਿਸ, ਮੈਨੂੰ ਲੱਗਦਾ ਕਿ ਮੱਲੀ ਟੈਂਟ ਸਰਵਿਸ ਆਲਰੇਡੀ ਜਾਣਿਆ ਪਛਾਣਿਆ ਨਾਮ ਆ, ਤੁਸੀਂ ਮੱਲੀ ਟੈਂਟ ਸਰਵਿਸ ਨੂੰ ਕਾਲ ਕਰ ਸਕਦੇ ਹੋ 647-999-2569, 647-999-2569। ਮੱਲੀ ਟੈਂਟ ਸਰਵਿਸ, ਜੀ ਟੀ ਅਤੇ ਜੀ ਟੀ ਤੋਂ ਬਾਹਰ ਸਾਰਾ ਰਾਊਂਡ ਸੇਵਾਵਾਂ ਦਿੰਦੇ ਨੇ ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਣ ਤੋਂ ਪਹਿਲਾਂ ਇੱਕ ਵਾਰ ਮੈਂ ਥੋੜ੍ਹੀ ਇਜਾਜ਼ਤ ਲਵਾਂ ਕਿ ਮੈਨੂੰ ਤੁਸੀਂ ਇਜਾਜ਼ਤ ਦੇਣੀ ਆ, ਤੁਸੀਂ ਮੈਨੂੰ ਸਿਰਫ ਇੱਕ ਹੈਡਜ਼ਅਪ ਦੇਣਾ ਆ, ਕਾਲਸ ਬਹੁਤ ਸਾਰੀਆਂ ਨੇ, ਜਦੋਂ ਤੁਹਾਡੀ ਇਜਾਜ਼ਤ ਹੋਈ ਰਮੇਸ਼ ਜੀ ਉਦੋਂ ਆਪਾਂ ਕਾਲਾਂ ਅਤੇ ਸਰੋਤਿਆਂ ਦੇ ਸਵਾਲ ਲਵਾਂਗੇ। ਪਰ ਸਰੋਤਿਆਂ ਨੂੰ ਵੀ ਇੱਕ ਰਿਕੁਐਸਟ ਆ ਕਿ ਜਿਸ 20 ਸੈਕਿੰਡ ਦੇ ਵਿੱਚ ਆਪਣੀ ਗੱਲ ਨੂੰ ਰੱਖਣਾ ਆ ਜੀ ਰਮੇਸ਼ ਜੀ।
0: ਨਹੀਂ ਨਹੀਂ ਚਲੋ, ਸਰੋਤਿਆਂ ਨੂੰ ਵੀ ਸੰਧੂ ਸਾਹਿਬ ਜ਼ਰੂਰ ਨਾਲ ਨਾਲ ਲਈਏ, ਤੇ ਨਾਲ ਨਾਲ ਖਬਰਾਂ ਵੀ, ਪਹਿਲਾਂ ਸਰੋਤਿਆਂ ਦੀ ਵੀ, ਮੈਨੂੰ ਲੱਗਦਾ ਕਿ ਵਾਰੀ ਸਰੋਤਿਆਂ ਦੀ ਹੈ ਹੁਣ
1: ਜੀ,
0: ਉਹਨਾਂ ਨੂੰ ਸਮਾਂ ਦੇਈਏ।
1: ਬਿਲਕੁਲ ਜੀ। ਸੋ ਪਹਿਲੀ ਕਾਲ ਵੱਲ ਚੱਲਦੇ ਹਾਂ ਜੀ, 8-99 ਲੰਬੇ ਸਮੇਂ ਤੋਂ ਹੋਲਡ ਨੇ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ,
1: ਸਤਿ ਸ਼੍ਰੀ ਅਕਾਲ ਜੀ।
2: ਰਮੇਸ਼ ਜੀ, ਇਸਦਾ ਕੀ ਭਵਿੱਖ ਹੈ? ਕਿਉਂਕਿ ਇਹਦੇ ਇੰਡੀਆ ਅਲਾਇੰਸ, ਜਿਹੜਾ ਇੰਡੀਆ ਗਠਬੰਧਨ 2024 ਚ ਬਣਿਆ ਸੀ, ਉਹਦੇ ਜਿੰਨੇ ਗਠਕ ਹੈ ਕਿ ਨਹੀਂ, ਉਹ ਆਪਣਾ ਆਪਣੇ ਏਰੀਆ ਦੇ ਵਿੱਚ ਇਲੈਕਸ਼ਨ ਹਾਰ ਚੁੱਕੇ ਨੇ। ਜਿੱਦਾਂ ਆਮ ਪਾਰਟੀ ਦਿੱਲੀ 'ਚ ਹਾਰੀ, ਸ਼ਿਵ ਸੈਨਾ ਮਹਾਰਾਸ਼ਟਰ 'ਚ ਹਾਰੀ, ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਬਿਹਾਰ 'ਚ ਹਾਰੀ, ਤੇ ਹੁਣ ਲਾਸਟ ਜਿਹੜੀ ਮਮਤਾ ਬੈਨਰਜੀ ਉਹ ਬੰਗਾਲ 'ਚ ਹਾਰ ਗਈ, ਤੇ DMK ਉਹ ਵੀ ਹਾਰ ਗਈ ਤਾਮਿਲਨਾਡੂ 'ਚ। ਹੁਣ ਇਹਨਾਂ ਦਾ ਭਵਿੱਖ ਕੀ ਆ? ਕਿਉਂਕਿ ਇੱਕ ਡੈਮੋਕ੍ਰੇਸੀ ਦੀ ਮੌਜੂਦਗੀ ਲਈ ਇੱਕ ਆਪੋਜੀਸ਼ਨ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਸੀ। ਤੁਸੀਂ ਆਪਣੇ ਵਿਚਾਰ ਦੱਸੋ, ਕੀ ਇਹ ਹੁਣ 2029 'ਚ ਫਿਰ ਜਾਗਣਗੇ, ਉਦੋਂ ਕੁਛ ਕਰਨਗੇ? ਥੈਂਕ ਯੂ ਸੋ ਮਚ
1: ਸਰ ਜੀ। ਤੁਹਾਡੀ ਤੁਸੀਂ ਕਿੰਨਾ ਦਾ ਭਵਿੱਖ ਪੁੱਛਿਆ ਮੈਨੂੰ, ਹੋ ਸਕਦਾ ਕਿ ਮੈਨੂੰ ਇੰਡੀਆ ਲਾਈਨਸ ਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਸੰਧੂ ਸਾਹਿਬ ਕੁਸ਼ਚਨ ਆ ਸਵਾਲ ਦੀ ਵਿੱਚੋਂ, ਜਿੱਦਾਂ ਇਹਨੂੰ ਕਹਿੰਦੇ ਵਾਸ਼ਨਾ ਸਮੈਲ, ਉਹਦੇ ਵਿੱਚੋਂ ਫਿਰ ਮੈਨੂੰ ਗੱਲ ਕਈ ਵਾਰੀ ਸੌਖਿਆਂ ਸਮਝ ਆ ਜਾਂਦੀ ਹੈ
1: ਜੀ,
0: ਕਿਉਂਕਿ ਮੇਰਾ ਥੋੜਾ ਜਿਹਾ ਕਾਰਜ ਉਹ ਹੈਗਾ ਤੇ ਤੁਹਾਡਾ ਕਾਰਜ ਥੋੜਾ ਜਿਹਾ ਹੋਰ ਹੈ, ਇਸ ਕਰਕੇ ਮੈਨੂੰ ਗੱਲ ਕਈ ਵਾਰੀ ਸੌਖੇ ਸਮਝ ਆ ਜਾਂਦੀ ਹੈ। ਇਹ ਦੇਖੋ ਗੱਲ ਇਹ ਹੈ ਸਰੋਤੇ, ਦੋ ਚੀਜ਼ਾਂ ਆਪਾਂ ਚਰਚਾ ਕਰਾਂਗੇ, ਇੰਡੀਆ ਅਲਾਇੰਸ ਤੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਜਿਹੜਾ ਭਾਰਤ ਦੇ ਵਿੱਚ ਇਸ ਵੇਲੇ ਵੀ ਸਟੈਂਡ ਕਰਦਾ ਆ। ਇਹ ਗੱਲ ਤੇ ਬੜੀ ਸਾਫ਼ ਹੈ ਕਿ ਗੱਠਜੋੜ ਜੇ ਜਿਹੜਾ ਨਾ, ਜਿਹਨੂੰ ਆਪਾਂ NDA ਗੱਠਜੋੜ ਆਖਦੇ ਹਾਂ, ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਹੈ, ਉੱਥੇ ਵੀ ਸਰੋਤੇ ਬੜੇ ਮਾੜੇ ਹਾਲਾਤ ਹੈ। ਕੋਈ NDA ਗੱਠਜੋੜ ਅਸੀਂ ਕਹੀਏ ਬੜਾ ਅੰਦਰ ਇਹਨਾਂ ਦਾ ਪਿਆਰ ਮੁਹੱਬਤ ਹੈ, ਬੜੇ ਇੱਕ ਦੂਜੇ ਨੂੰ ਸਤਿਕਾਰ ਹੈ, ਨਹੀਂ, ਉੱਥੇ ਉਸ ਗੱਠਜੋੜ ਦੀ ਮਜ਼ਬੂਤੀ ਦਾ ਕਾਰਨ ਇਹ ਹੈ ਕਿ ਉਸ ਗੱਠਜੋੜ ਦੇ ਕੋਲ ਭਾਜਪਾ ਜਿਹੜੀ ਉਹਦੀ ਅਗਵਾਈ ਕਰ ਰਹੀ, ਉਹਦੇ ਕੋਲ ਤਾਕਤ ਹੈ, ਤੇ ਜਿਹਦੇ ਕੋਲ ਤਾਕਤ ਹੋਵੇ ਮੇਰੇ ਵਰਗੇ ਐਵੇਂ ਫਿਰ ਉਹਦੇ ਮਗਰ ਪੂਛ ਚੁੱਕੀ ਫਿਰਦੇ ਆ। ਇਸ ਕਰਕੇ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਗੱਠਜੋੜ ਜਿਹੜੇ ਹੁੰਦੇ ਆ, ਸਿਆਸੀ ਗੱਠਜੋੜੇ ਦੀ ਬੁੱਕਤ ਕੋਈ ਨਹੀਂ ਹੈ, NDA ਦੀ ਤਾਂ ਆ ਕਿਉਂਕਿ ਉਹਨਾਂ ਕੋਲ ਤਾਕਤ ਹੈ, ਤੇ ਇੰਡੀਆ ਗੱਠਜੋੜ ਦੀ ਬੁੱਕਤ ਤਾਂ ਨਹੀਂ ਕਿਉਂਕਿ ਭਾਈ ਇੱਥੇ ਪੁੱਛਦਾ ਹੀ ਨਹੀਂ ਕਾਂਗਰਸ ਨੂੰ, ਪੁੱਛਦਾ ਕੌਣ ਹੈ, ਰਾਹੁਲ ਗਾਂਧੀ ਰੌਲਾ ਪਾਈ ਜਾਂਦਾ, ਉਹਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ। ਇਸ ਕਰਕੇ ਇੱਕ ਤੇ ਕਾਰਨ ਇਹ ਆ ਕਿ ਇੰਡੀਆ ਗੱਠਜੋੜ ਦੀ ਮਜ਼ਬੂਤ, ਜੇ ਅਸੀਂ ਕਹਿੰਦੇ ਕਿ ਇੰਡੀਆ ਗੱਠਜੋੜ ਕਮਜ਼ੋਰ ਹੈ, सच, यह सच है कि कमजोर है, परंतु उस कमजोरी का कारण है कि कांग्रेस को शक्तियां घट रही हैं, ताकत नहीं है, सूबे च कमजोर हो रही है, केंद्र च हैगी है। इस करके जो मेरे वर्गे दो दो चार चार सीटां वाले वह भी राहुल गांधी को अखां दिखाते रहते हैं। हुण दूजी गल, देखो मेरी समझ आती, मैं सोचते पहला भी कई बार टिप्पणी की है, इंडिया गठजोड़ कांग्रेस की अगवाई वाला गठजोड़ सी। कांग्रेस ठीक है बेसिकली अज के समय भारत में बड़े हौली पार्टी है, परंतु आइडियोलॉजिकली विचारधारक तौर पर एक चंगी पार्टी होया करती सी, एक विचारधारा होंदी सी उहदे कोल, जिथे वह थिड़क चुकी है। नाल ही दसदा जे कांग्रेस अपनी उस विचारधारा से आके अलायंस बनाउंदी है ते उस विचारधारा के नेड़े तेड़े वाले लोगों नूं जोड़दी है ते वह गठजोड़ होवेगा मजबूत। परंतु कांग्रेस ने की किया, भाई आ शिवसेना हुण अजकल भाजपा के विरोध चल है, वह नाल हुण आम आदमी पार्टी माफ करना उहदी आइडियोलॉजी सानू समझ नहीं आउंदी, तुहानू वी समझ आ गई है बहुतियां नूं कि आइडियोलॉजी की है, कांग्रेस दे नाल कदे वी नहीं फिट बैठनी। सो इस करके जदों आपां केवल ते केवल विरोधी दे विरोधी नूं लै के आउणा ते उह जिहड़ा गठजोड़ वैसे ही पहलां कमजोर गठजोड़ ते जिहड़ियां कांग्रेस गलती कर रही है, मेरी समझ आ कि कांग्रेस नूं अपनी विचारधारा ते खड़ के उहदे नेड़े तेड़े दीआं पार्टियां नूं नाल लै के गठजोड़ बनाउणा चाहीदा है। ਭਾਵੇਂ ਸੀਟਾਂ ਹੋਰ ਚਾਰ ਘੱਟ ਜਾਣ ਕੋਈ ਗੱਲ ਨਹੀਂ, ਤੇ ਜੇ ਇਸੇ ਰਾਹ ਕਾਂਗਰਸ ਤੁਰੀ ਰਹੀ ਫਿਰ ਚਾਰ ਸੀਟਾਂ ਨਹੀਂ ਘੱਟ ਘਟਣੀਆਂ, ਫਿਰ ਆ ਜੋ ਹਾਲਾਤ ਆ ਇਹੀ ਰਹਿਣੇ।
1: जी बिल्कुल, अगला सुनेहा थोनों टैक्स अकाउंटिंग वालों, जे तुसी अजे तक अपना टैक्स फाइल नहीं किया ते टैक्स दा भाई सीजन ऑलमोस्ट लंघ गया है, पर बहुत सारे दोस्तों ने अजे सोच रहे कि टैक्स फाइल करना, तो तुसी याद रखो टैक्स अकाउंटिंग थोड़े नाल एक भरोसेमंद तजर्बेकार अकाउंटिंग फर्म, स्टूडेंट्स लई, नवे इमीग्रेंट्स परिवारों के लिए, ऊबर ड्राइवर्स, समॉल बिजनेस ओनर ऑपरेटर्स, ऑनलाइन सैलर्स ते कॉन्ट्रैक्टर के लिए बहुत वधिया रिस्पोंसिबल प्राइस, सही सलाह, पूरी मेहनत के नाल, पूरी जानकारी के नाल टैक्स फाइल करनगे ते थोड़ा बनदा बहुत वधिया रिफंड थोनों सीआरए तो लैके देणगे। परसनल टैक्स के नाल नाल जे कॉर्पोरेट टैक्सेशन बुक कीपिंग के लिए तुसीं एक वधिया टैक्सल फर्म लभ रहे सी तां टैक्सल अकाउंटिंग नूं तुसीं याद रखो। पंजाबी लहरां दा रैफरेंस देण ते 50% डिस्काउंट, तुसीं बस कहना कि पंजाबी लहरां तों सुण के तुहाडे कोल आए हां जी, तो 50% डिस्काउंट तुहानूं मिल जाणा है। 647-461-0361 647-461-0361 टैक्सल अकाउंटिंग। सो नेक्स्ट कॉल वाल चलते हैं जी, कमलजीत सिंह, सत श्री अकाल सर, तुसी ऑनर हो जी।
3: हाँ जी, सत श्री अकाल संधू साहब ते रमेश जी, थानू भी सत श्री अकाल। देखो रमेश जी, जिस तरह हम तुसी कहा ना भगवंत मान फैसला लगा, देखो कमांड एक हाथ ही चंगी रहती है, ਉਹ ਆਪ ਹੀ ਦੱਸਿਆ ਵੀ ਟੰਡ ਆਉਣ ਮੋੜ ਦੇ ਵਿੱਚ ਹਾਲਾਂਕਿ ਲਾਗੇ ਪੈ ਜਾਂਦਾ ਮੈਂ ਆਦਮਪੁਰ, ਉੱਥੇ ਜਾ ਕੇ ਬਹੁਤ ਬੁਰਾ ਹਾਲ ਹੈ ਸਿਟੀ ਦੀਆਂ ਸਫਾਈਆਂ ਦਾ, ਸਾਰਾ ਕੁਝ ਦਾ ਸਾਡੇ ਸਾਰਿਆਂ ਨੂੰ ਪਤਾ, ਚਾਹੇ ਆਦਮਪੁਰ ਵਾਲੀ ਚਾਹੇ ਜਲੰਧਰ ਲਾ ਲਈਏ, ਤੇ ਇਹਦੇ ਵਿੱਚ ਮੇਰੇ ਖਿਆਲ ਕੇਪੇਬਲ ਬੰਦਾ ਹੋਊਗਾ, ਜਿਹਨੂੰ ਬੋਲ ਕੇ ਤੋਂ ਬੰਦਾ ਜਵਾਬ ਦੇ ਵੀ ਹੋਊਗਾ, ਹਨਾ ਉਹ ਥੱਲਿਓ ਕਈ ਵਾਰੀ ਘਾਟਾ ਮਾਟਾ ਹੋ ਜਾਂਦਾ, ਮੈਂ ਨੀ ਕਹਿੰਦਾ ਆਮ ਆਦਮੀ ਪਾਰਟੀ ਨਹੀਂ, ਪਰ ਮਸਲਾ ਇਹ ਪਹਿਲਾਂ ਜੋ ਹੁੰਦਾ ਰਿਹਾ ਤੁਹਾਨੂੰ ਪਤਾ ਹੀ ਹੈ, ਬਹੁਤ ਮਤਾ ਸਹੀ ਕੰਮ ਹੈ। ਔਰ ਮੈਂ ਜੀ ਦੇਖੋ ਇੰਡੀਆ ਦੇ ਵਿੱਚ ਹੁਣ ਜਿਹੜੇ ਪੇਪਰ ਨੇ ਉਹ ਪੇਪਰ ਲੀਕ ਜਿਹੜਾ ਹੋਇਆ ਸੀ ਨੀਟ ਵਾਲਿਆਂ ਦਾ, ਉਹਨੂੰ ਆਰਮੀ ਦੇ ਏਅਰ ਬੋਸ ਲੈ ਕੇ ਜਾ ਰਹੀ ਆ, ਮਤਲਬ ਉਹਨਾਂ ਨੇ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਪੇਪਰ ਤੇ ਪਾਉਣ ਉਹਨੇ ਜਵਾਬ ਦੇ ਸੀ ਕਿ ਮੰਤਰੀ ਸੰਤਰੀ ਜਿਹੜੇ ਕਿਸੇ ਦਾ ਕੋਈ ਬਿਆਨ ਨਹੀਂ ਹੈ, ਚਲੋ 55 ਦੇ ਛਾਤੀ ਵਾਲੇ ਪ੍ਰਧਾਨ ਮੰਤਰੀ ਦਾ ਗੱਲ ਹੀ ਕਿਹੜੀ ਹੈ ਨਾ, ਹੁਣ ਤਾਂ ਬੋਲਣਾ ਇਹ ਕੁਛ ਵੀ ਨਾ, ਤੇ ਮਤਲਬ ਬੜੇ ਹਾਸੋਹੀਣੀ ਗੱਲ ਆ, ਸਿਸਟਮ ਨਹੀਂ ਸੁਧਾਰਿਆ, ਉਲਟਾ ਆਰਮੀ ਆਏਗੀ ਜੀ ਇਹ ਬਾਈ ਏਅਰ ਲੈ ਕੇ ਜਾਵਾਂਗੇ ਤੁਹਾਨੂੰ, ਜੇ ਕਰਾਂਗੇ ਉਹ ਕਰਾਂਗੇ, ਤੇ ਬੜੇ ਰੌਲੇ ਨੇ ਉੱਥੇ ਹਜੇ ਵੀ, ਤੇ ਬਿਹਾਰ ਦੇ ਵਿੱਚ ਉਹਦੇ ਅੰਦਰ ਬੈਠਿਆਂ ਨੂੰ ਬੰਦਾ ਨੂੰ ਗੱਲ ਵੀ ਨਹੀਂ ਕਰ ਦਿੱਤੀ ਉਹਨਾਂ ਨੇ, ਜਿਹੜੇ ਆਪਣੇ ਸਟੂਡੈਂਟ ਜਿਹੜੇ ਸੀ। ਕਾਂਗਰਸ ਪਾਰਟੀ ਜ਼ਰੂਰ ਇੰਡੀਆ ਦਾ ਜਿਹੜਾ ਭਵਿੱਖ ਆ ਉਹ ਕਿਤੇ ਹੋਰ ਪਾਸੇ ਵੱਲ ਲੈ ਕੇ ਜਾਏਗੀ, ਮੈਨੂੰ ਤੇ ਜੇ ਲੱਗਦਾ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ
1: ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਸਿਸਟਮ ਇੱਕ ਸ਼ਬਦ ਵਰਤਿਆ ਸਰੋਤਿਓ ਤੁਸੀਂ, ਤੁਹਾਡੇ ਸਵਾਲ ਜਵਾਬ ਵਿੱਚ ਹੀ ਅਗਲੀ ਗੱਲ ਛੁਪੀ ਹੈ, ਇਹੀ ਗੱਲ ਮੈਂ ਕਹਿ ਕੇ ਹਟਿਆ ਕਿ ਸਿਸਟਮ ਸਹੀ ਹੋਣਾ ਚਾਹੀਦਾ। ਅਸੀਂ ਸਾਰੀਆਂ ਪਾਵਰਾਂ ਦਾ ਕੇਂਦਰੀਕਰਨ ਕਰਕੇ ਕਿ ਹੁਣ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕਰਨਗੇ ਕਿ ਕੌਣ ਕਿੱਥੇ ਮੇਅਰ ਬਣੇਗਾ, ਕੌਣ ਪ੍ਰਧਾਨ ਬਣੇਗਾ, ਜਾਂ ਉਹਨਾਂ ਦੇ ਰਾਹੀਂ ਅਸੀਂ ਦਿੱਲੀ ਵਾਲੇ ਪਾਸੇ ਤੋਂ ਇਸ਼ਾਰਾ ਕਰ ਦਈਏ ਕਿ ਅਰਵਿੰਦ ਕੇਜਰੀ, ਇਹ ਢੰਗ ਠੀਕ ਨਹੀਂ। ਦੇਖੋ ਲੋਕਤੰਤਰੀ ਢਾਂਚੇ ਤੇ ਪਹਿਰਾ ਦੇਣਾ ਪਏਗਾ, ਲੋਕਤੰਤਰੀ ਢਾਂਚੇ ਚੋਂ ਅਸੀਂ ਕਮੀਆਂ ਵਾਲੇ ਪਾਸੇ ਨੂੰ ਜਾਣਾ ਹੈ, ਉਹ ਚੋਂ ਲੱਭਣੀਆਂ ਤੇ ਦੂਰ ਕਰਨੀਆਂ। ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਚਾਹੇ ਇਸ ਪਾਰਟੀ ਚਾਹੇ ਕਿਸੇ ਹੋਰ ਪਾਰਟੀ, ਵਨਮੈਨ ਸ਼ੋਅ ਕਦੇ ਵੀ ਨਹੀਂ ਕਾਮਯਾਬ ਹੋ ਸਕਦਾ। ਰੌਲਾ ਤੇ ਤੁਸੀਂ ਆਪਣੀ ਆਈਡੀਓਲੋਜੀ ਤੈਅ ਕਰੋ, ਵਿਚਾਰਧਾਰਾ ਕਿ ਅਸੀਂ ਆਹ ਪ੍ਰਧਾਨ ਬਣਾਉਣਾ, ਜਿਹਦੇ ਪੱਲੇ ਆਹ ਚੀਜ਼ਾਂ ਹੋਊਗੀਆਂ, ਜਿਹੜਾ ਆਮ ਆਦਮੀ ਪਾਰਟੀ ਲਈ ਜਿਸਨੇ ਆਹ ਕੀਤਾ ਹੋਵੇ ਜਾਂ ਇੰਨੇ ਸਾਲਾਂ ਤੋਂ ਜੁੜਿਆ ਹੋਵੇ ਜਾਂ ਉਹਦੀ ਪੜ੍ਹਾਈ ਦਾ ਆਹ ਹੋਵੇ ਜਾਂ ਉਹਦਾ ਪੱਧਰ ਆਹ ਹੋਵੇ, ਤੈਅ ਕਰੋ ਚੁਣੇ ਚਾਹੇ ਸਾਡੇ ਵੱਲੋਂ, ਫਿਰ ਸਾਰੇ ਭਗਵੰਤ ਮਾਨ ਫੈਸਲੇ ਲੈ ਲਏ। ਇਹ ਥੋੜੋ ਹੈ ਕਿ ਜਿਹੜੇ ਭਗਵੰਤ ਮਾਨ ਨੂੰ ਚੰਗਾ ਲੱਗਾ ਉਹ ਠੀਕ ਹੈ, ਜਿਹੜਾ ਸਥਾਨਕ ਲੀਡਰ ਨੂੰ ਚੰਗਾ ਲੱਗੇ ਉਹ ਗਲਤ ਹੈ। ਇਹ ਗੱਲ ਗਲਤ ਹੈ ਸਰੋਤਿਓ, ਇਹ ਲੋਕਤੰਤਰੀ ਢਾਂਚੇ ਨੂੰ ਜੇ ਕਾਇਮ ਰੱਖਣਾ ਆ ਤੇ ਉਹਦੇ ਵਿੱਚ ਨੁਕਸ ਸਾਨੂੰ ਕੱਢਣੇ ਪੈਣੇ ਆ। ਮੈਂ ਤੇ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਇਹ ਢੰਗ ਆਮ ਆਦਮੀ ਪਾਰਟੀ ਲਈ ਤੇ ਠੀਕ ਹੀ ਹੈ ਨੀਗਾ, ਬਾਕੀਆਂ ਚ ਵੀ ਠੀਕ, ਪਰ ਤੂੰ ਆਮ ਆਦਮੀ ਪਾਰਟੀ ਇਹ ਢੰਗ ਅਪਣਾਏ ਇਹ ਠੀਕ ਨਹੀਂ ਹੈ
1: ਜੀ। ਨੈਕਸਟ ਕਾਲ 9445, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ।
4: ਆਪਣਾ ਹੁਸ਼ਿਆਰਪੁਰ ਜੀ ਸਿੱਧੂ ਸਾਹਿਬ, ਹੁਸ਼ਿਆਰਪੁਰ ਜੀ ਪਟਿਆਲੇ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਆ ਗਿਆ। ਸੁਰਜੀਤ ਸਿੰਘ ਰੱਖੜਾ ਪਹਿਲਾਂ ਵੀ ਅਕਾਲੀ ਦਲ ਚ ਮੰਤਰੀ ਰਿਹਾ, ਔਰ ਸੁਰਜੀਤ ਸਿੰਘ ਰੱਖੜਾ ਦੇ ਦੋ ਭਰਾ ਅਮਰੀਕਾ ਵਿੱਚ ਆ, ਜੋ ਬਹੁਤ ਹੀ ਅਮੀਰ ਹੈ, ਜਿਹਨਾਂ ਕੋਲੇ 1000 ਪੈਟਰੋਲ ਪੰਪ ਹੈ। ਪਟਿਆਲੇ ਦੇ ਵਿੱਚ ਹੀ ਸਿੱਧੂ ਪਰਿਵਾਰ ਦੇ ਜਿਹਨਾਂ ਮਨਜੋਤ ਕੌਰ ਸਿੱਧੂ ਪਹੁੰਚ ਗਈ, ਉਹ ਇੱਕ ਇਮਾਨਦਾਰ ਅਮੀਰ ਹੀ ਹੈ। ਅਗਰ
1: ਤੁਹਾਡੀ ਆਵਾਜ਼ ਕੱਟ ਗਈ ਹੈ ਜੀ, ਤੁਹਾਡਾ ਸਵਾਲ ਸਾਡੇ ਤੱਕ ਅਧੂਰਾ, ਅਜੇ ਤੱਕ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। 905-673-3337, ਤੁਸੀਂ ਦੁਬਾਰਾ ਕਾਲ ਕਰ ਲਿਓ ਤਾਂ ਕਿ ਤੁਹਾਡੇ ਪੂਰਾ ਸਵਾਲ ਸਾਡੇ ਤੱਕ ਪਹੁੰਚੇ ਅਤੇ ਰਮੇਸ਼ ਜੀ ਉਹਨਾਂ ਦਾ ਜਵਾਬ ਦੇ ਸਕਣ। ਆਪਾਂ ਨੈਕਸਟ ਕਾਲ ਵੱਲ ਚੱਲੀਏ, ਜਾਂ ਤੁਹਾਨੂੰ ਸੁਗੰਧ ਆ ਗਈ ਹੈ ਜੀ?
0: ਚਲੋ, ਨਹੀਂ ਨਹੀਂ, ਮੈਨੂੰ ਥੋੜੀ ਬਹੁਤੀ ਤੇ ਆਉਣੀ ਸੁਭਾਵਿਕ ਹੈ ਜੀ, ਕਿਉਂਕਿ ਕੁਦਰਤੀ ਬਣੀ, ਇੱਦਾਂ ਦਾ ਟੇਸਟ ਗਿਆ। ਚਲੋ ਇੱਦਾਂ ਆ, ਜਿਸ ਸੁਰਜੀਤ ਸਿੰਘ ਰੱਖੜੇ ਦਾ ਜ਼ਿਕਰ ਕੀਤਾ ਆ, ਸਮਾਣੇ ਖੇਤਰ ਦਾ ਜ਼ਿਕਰ ਕੀਤਾ ਹੈ, ਹੁਣ ਦੇਖੋ ਸੁਰਜੀਤ ਸਿੰਘ ਰੱਖੜਾ ਮਹੀਨਾ ਖੰਡ ਪਿੱਛੇ ਚਲੇ ਜਾਈਏ ਤੇ ਇੱਕ ਕਹਿੰਦਾ ਸੀ ਕਿ ਮੈਂ ਹੀ ਅਸਲੀ ਪੰਥਕ ਹਾਂ, ਮੈਂ ਹੀ ਅਸਲੀ ਅਕਾਲੀ ਹਾਂ। ਉੱਥੇ ਸੁਖਬੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਨਹੀਂ ਮੰਨਦਾ, ਹੁਣ ਤੇ ਗਿਆਨੀ ਹਰਪ੍ਰੀਤ ਵਾਲੀ ਪਾਰਟੀ ਕਹਿੰਦਾ ਜੀ ਅਸਲੀ ਇਹੋ ਹੈ, ਆਪਕੀ ਕਹਿੰਦਾ ਮੈਂ ਉਸ ਸ਼੍ਰੋਮਣੀ ਅਕਾਲੀ ਦਲ ਦਾ ਨਾ ਉੱਪਰ ਅਕਾਲੀ ਆ, ਤੇ ਉਹ ਅਕਾਲੀ ਉਹ ਪੰਥਕ ਅੱਜ ਆਮ ਆਦਮੀ ਪਾਰਟੀ ਦੀ ਘਰੇਰੀ ਚੜ ਗਿਆ, ਸੱਦ ਕੇ ਜਾਂਦੇ ਇਹਨਾਂ ਪੰਥਕ ਲੀਡਰਾਂ ਦੇ, ਅਕਾਲੀ ਲੀਡਰਾਂ ਦੇ, ਹੁਣ ਕਹਿੰਦੇ ਜੀ ਅਸਲੀ ਸੇਵਾ ਹੀ ਉੱਥੇ ਜਾ ਕੇ ਹੋਣੀ ਹੈ। ਦੇਖੋ ਸਰੋਤਿਓ, ਬੜਾ ਸਿੱਧਾ ਤੇ ਸਪਸ਼ਟ ਹੈ, ਜਦੋਂ ਇੱਕ ਲੀਡਰ ਦੂਜੇ ਪਾਰਟੀ ਚ ਜਾਂਦਾ ਹੈ ਇਹ ਵਰਤਾਰਾ ਕਦੇ ਵੀ ਸਮਾਜ ਲਈ ਚੰਗਾ ਹੋ ਹੀ ਨਹੀਂ ਸਕਦਾ। ਸੁਰਜੀਤ ਸਿੰਘ ਰੱਖੜਾ ਜਿੱਦਣੀ ਗਿਆ ਸੀ, ਮੈਂ ਉਦਣੀ ਕਹਿਤਾ ਸੀ ਕਿ ਆਮ ਆਦਮੀ ਪਾਰਟੀ ਨੇ ਨਾ ਕਿਸੇ ਸੌਦੇਬਾਜ਼ੀ ਤਹਿਤ ਹੀ ਖੜਿਆ ਹੋਵੇਗਾ, ਤੇ ਜਿਹੜਾ ਚੇਤਨ ਸਿੰਘ ਚੌੜਾ ਮਾਜਰਾ ਉਦਣ ਦਾ ਉੱਥੇ ਨਾ ਰੰਗ ਹੀ ਉੜਿਆ ਫਿਰਦਾ, ਕਿਉਂਕਿ ਚੇਤਨ ਸਿੰਘ ਚੌੜਾ ਮਾਜਰਾ ਦੇ ਪਹਿਲਾਂ ਚਰਚਾ ਸੀ ਕਿ ਟਿਕਟ ਕੱਟੀ ਜਾਣੀ ਹੈ। ਹੁਣ ਸਮਾਣੇ ਦੇ ਵਿੱਚ ਇੱਕ ਪਾਸੇ ਸੁਰਜੀਤ ਸਿੰਘ ਰੱਖੜਾ ਜਿਹਦਾ ਤੁਸੀਂ ਜ਼ਿਕਰ ਕਰਕੇ ਹੋ ਕਿ ਪੈਸਿਆਂ ਦੀ ਪੰਡ ਮੁੱਕਦੀ ਨੀ, ਇੱਕ ਪਾਸੇ ਚੇਤਨ ਸਿੰਘ ਚੌੜਾ ਮਾਜਰਾ, ਤੇ ਸੁਰਜੀਤ ਸਿੰਘ ਰੱਖੜਾ ਜੇ ਇਧਰੋਂ ਛੱਡ ਕੇ ਉਧਰ ਗਿਆ ਤੇ ਐ ਤੇ ਹੈ ਨੀ ਕਿ ਉੱਥੇ ਕੋਈ ਸੇਵਾ ਲਈ ਗਿਆ। ਉਹਨੂੰ ਲੱਗਦਾ ਹੋਏਗਾ ਕਿ ਭਾਈ ਮੈਂ ਕੁਰਸੀ 227 ਚ ਇੱਧਰ ਆ ਕੇ ਲੈ ਲੈਣੀ ਹੈ, ਤਾਂਹੀਓ ਗਿਆ ਆ। ਇਹ ਸਿਆਸੀ ਖੇਡ ਹੈ, ਪਰੰਤੂ ਆਮ ਆਦਮੀ ਪਾਰਟੀ ਇਹ ਸਿਆਸੀ ਖੇਡਾਂ ਦਾ ਹਿੱਸਾ ਆ। ਮੈਂ ਤੇ ਆਮ ਆਦਮੀ ਪਾਰਟੀ ਨੂੰ ਇਸ ਗੱਲੋਂ ਹਮੇਸ਼ਾ ਹੀ ਨਿੰਦਦਾ ਆ ਕਿ ਆਮ ਆਦਮੀ ਪਾਰਟੀ ਜਿਹੜੀਆਂ ਇਹ ਰਵਾਇਤਾਂ ਬਰਕਰਾਰ ਰੱਖੀਆਂ, ਬਲਕਿ ਦੂਸਰੀਆਂ ਪਾਰਟੀਆਂ ਨੂੰ ਵੀ ਕਈ ਥਾਵਾਂ ਤੇ 2 ਕਦਮ ਅੱਗੇ ਹੈ। ਇਹ ਢੰਗ ਠੀਕ ਨਹੀਂ ਹੈ, ਆਮ ਆਦਮੀ ਪਾਰਟੀ ਨੂੰ ਇੱਥੇ ਬ੍ਰੇਕ ਲਾਉਣ ਦੀ ਲੋੜ ਹੈ, ਨਹੀਂ ਤੇ ਭਾਈ ਫਿਰ 227 ਚ ਦੇਖਾਂਗੇ ਲੋਕ ਕੀ ਕਹਿੰਦੇ ਆ
1: ਜੀ। ਬਿਲਕੁਲ, ਅਗਲਾ ਮੈਸੇਜ ਅਸੀਂ ਤੁਹਾਨੂੰ ਦੇ ਦਈਏ ਬ੍ਰੈਂਪਟਨ ਕ੍ਰੈਮਟੋਰੀਅਮ ਵੱਲੋਂ। ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਆ ਆਪਣੇ ਪਰਿਵਾਰਾਂ ਲਈ, ਆਪਣੇ ਜਾਣ ਤੋਂ ਬਾਅਦ ਤੁਸੀਂ ਜੇ ਮੁਸ਼ਕਲਾਂ ਨਹੀਂ ਪੈਦਾ ਕਰਨੀਆਂ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਸਾਰਾ ਕੁਝ ਆਪਣੇ ਆਪ ਪਲਾਨ ਕਰਕੇ ਜਾਓ। 905-400-5222 9054582222 ਬ੍ਰੈਂਪਟਨ ਕ੍ਰੈਮਟੋਰੀਅਮ। ਔਰ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ।
5: ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ।
5: ਮੈਂ ਕਿਹਾ ਜਿਹੜੇ ਝਾੜੂ ਜੋ ਕੱਢੇ ਜਾਣਗੇ ਹੁਣ ਕਾਂਗਰਸ ਪਾਰਟੀ ਦੀ ਦਿੱਲੀ ਲੈਣ ਜਾਣਗੇ ਜੀ, ਇੱਕ ਤਾਂ ਇਹ ਦੱਸਿਆ ਮੈਨੂੰ। ਇੱਕ ਮਾਲਵੇ ਜ਼ਿਲ੍ਹੇ ਦਾ ਮੋਗਾ ਗੜ੍ਹ ਹੈ ਜੀ, ਮੋਗੇ ਗੜ੍ਹ ਚ ਰੋੜਾ ਖੜੀ ਸੀ ਬੀਬੀ ਭੈਣ ਜੀ, ਕੋਈ ਉਹ ਜਿਹੜੀ ਤੋਂ ਹਾਰੀ ਆ ਉਹ ਚੌਥੀ ਵਾਰ ਲਗਾਤਾਰ ਜਿੱਤ ਗਏ ਜੀ। ਹਾਂਜੀ, ਉਹਨੇ ਜਾਣੀ ਬਥੇਰੀ ਉਹਨੇ ਕਿਹਾ ਵੀ ਤੁਸੀਂ ਕਾਗਜ਼ ਵਾਪਸ ਲੈ ਲਓ, ਤੁਸੀਂ ਅਸੀਂ MLA ਆ ਕੁਛ ਵੀ ਕਰ ਸਕਦੇ ਹਾਂ। ਉਹ ਕਹਿੰਦੇ ਨਾ ਅਸੀਂ ਕਾਗਜ਼ ਵਾਪਸ ਲੈਣੇ ਆ, ਸੰਤ ਨਗਰ ਤੋਂ ਜਿੱਤੀ ਹੈ ਬੀਬੀ ਉਹ ਜੀ, ਬਹੁਤ ਫਰਕ ਨਾਲ ਜਿੱਤੀ ਉਹ ਬੀਬੀ ਜੀ ਐਵੇਂ ਕਹਿਦੀਏ, ਤੇ ਲਗਾਤਾਰ ਚੌਥੀ ਵਾਰ ਜਿੱਤੀ ਗਈ ਆ। ਫਿਰ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਆਹ ਕਰ ਨੀ ਦੇਣਾ, ਅਸੀਂ ਆਹ ਜਿਹੜਾ ਕਰਦੇ ਹੁੰਦੇ ਬਾਜੇ ਵਜਾਉਂਦੇ ਹੁੰਦੇ ਆ, ਉਹ ਕੋਈ ਨਾ ਬਾਜੇ ਅਸੀਂ ਵਜਾਉਂਦੇ ਨੇ, ਬਾਜੇ ਤੁਹਾਡੇ ਵੱਜਣਗੇ ਹੁਣ।
1: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। 905-673-3337। ਰਮੇਸ਼ ਜੀ, ਮੈਨੂੰ ਕੋਕਰੇਚ ਜਿਵੇਂ ਤੁਸੀਂ ਕਿਹਾ ਕਿ ਇਹਦੇ ਪਿੱਛੇ ਕੁਛ ਹੋ ਸਕਦਾ, ਮੈਨੂੰ ਨਹੀਂ ਪਤਾ, ਪਰ ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਖੂਬਸੂਰਤ ਲੱਗੀ, ਉਹਨਾਂ ਦੇ ਮੈਮੋਰੈਂਡਮ ਦੇ ਵਿੱਚ ਜਾਂ ਵਟ ਐਵਰ ਉਹਨਾਂ ਨੇ ਜਿਹੜਾ ਆਪਣਾ ਇੱਕ ਕੁਛ ਸਵਾਲ ਰੱਖੇ ਆ ਕਿ ਜਿਹੜੇ ਪਾਰਟੀ ਬਦਲੂ ਨੇਤਾ ਆ ਉਹਨਾਂ ਨੂੰ 5 ਸਾਲ ਲਈ ਬੈਨ ਕਰ ਦਿੱਤਾ ਜਾਊਗਾ। ਅਤੇ ਜਿਹੜਾ ਮੈਨੂੰ ਸਭ ਤੋਂ ਪਿਆਰੀ ਗੱਲ ਇਹ ਲੱਗਦੀ ਹੈ ਕਿ ਦਲ ਬਦਲੂ ਨੇਤਾ ਨਾ ਜਿਹੜੇ ਉਹ ਜਿਹੜੇ ਸਿਰਫ ਆਪਦੇ ਨਿੱਜੀ ਸਵਾਰਥ ਲਈ ਰਾਜਨੀਤੀ ਦੇ ਵਿੱਚ ਜਾਂਦੇ ਆ, ਰਾਜਨੀਤਿਕ ਨੂੰ ਸੇਵਾ ਸਮਝਦੇ, ਸਾਨੂੰ ਇੱਕ ਉਹ ਛਲਾਵਾ ਦਿੰਦੇ ਕਿ ਬਈ ਉਸ ਕਰਕੇ ਜਾ ਰਹੇ ਹਾਂ, ਔਰ ਨਾਲ ਦੀ ਨਾਲ ਫਿਰ ਮੌਕਾ ਬਦਲ, ਜਦੋਂ ਵੀ ਮੌਕਾ ਬਦਲਿਆ ਛਾਲ ਮਾਰ ਕੇ ਇੱਧਰ ਛਾਲ ਮਾਰ ਕੇ ਇੱਧਰ, ਉਹਨਾਂ ਵਾਸਤੇ ਜਿਹੜਾ ਉਹ ਇਹਨੇ ਇੱਕ ਚੀਜ਼ ਰੱਖੀ ਨਾ ਕਿ 5 ਸਾਲ ਵਾਸਤੇ ਬੈਨ ਕਰ ਦਿਓ ਜਿਹੜਾ ਇੱਧਰ ਉੱਧਰ ਹੋਊਗਾ। ਸੋ ਜੀ ਸਰ,
0: ਇਹ ਦੇਖੋ ਸੰਧੂ ਸਾਹਿਬ, ਗੱਲ ਇਹ ਹੈ, ਮੈਂ ਨਹੀਂ ਕਹਿੰਦਾ ਕਿ ਕੋਕਰੋਚ ਪਾਰਟੀ, ਹਾਲਾਂਕਿ ਚਲੋ ਇਹ ਜੇ ਪੋਲੀਟੀਕਲ ਪਾਰਟੀ ਤੇ ਅਸੀਂ ਕਹਿ ਨਹੀਂ ਸਕਦੇ, ਨਾ ਇਹ ਭਾਰਤ ਵਿੱਚ ਕੋਈ ਰਜਿਸਟਰਡ ਹੈ, ਨਾ ਇਹਦੀ ਕੋਈ ਟੀਮ ਹੈ। ਵਨ ਮੈਨ ਸ਼ੋ ਹੈ, ਉਹ ਵੀ ਸੋਸ਼ਲ ਮੀਡੀਆ ਦਾ, ਜਿਸ ਮੁੰਡੇ ਦਾ ਨਾਮ ਮੈਂ ਦੱਸ ਕੇ ਵੀ ਹਟਿਆ ਕਿ ਅਭਿਜੀਤ ਦਿਪਕੇ ਹੈ। ਹਾਲਾਂਕਿ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਬੀਤੇ ਸਮੇਂ ਚ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਪੂਰਾ ਜੁੜਿਆ ਰਿਹਾ ਕੰਮ ਕਾਰ ਵੀ ਕੀਤਾ ਹੈ, ਤੇ ਬੋਸਟਨ ਯੂਨੀਵਰਸਿਟੀ ਦਾ ਇਹ ਵਿਦਿਆਰਥੀ ਹੈ ਇਸ ਫੀਲਡ ਦਾ, ਪੋਲੀਟੀਕਲ ਢਾਂਚੇ ਨਾਲ ਪਹਿਲਾਂ ਵੀ ਇਹਦਾ ਕਿਤੇ ਨਾ ਕਿਤੇ ਵਾਹ ਵਸਦਾ ਹੈ। ਹੁਣ ਪਹਿਲਾਂ ਤੇ ਸਾਰਾ ਕੁਝ ਸੋਸ਼ਲ ਮੀਡੀਆ ਦੇ, ਇਸ ਕਰਕੇ ਆਪਾਂ ਨੂੰ ਇਸ ਗੱਲ ਨੂੰ ਉਸ ਢੰਗ ਤੱਕ ਲੈ ਕੇ ਨਹੀਂ ਜਾਣਾ ਚਾਹੀਦਾ, ਅਸੀਂ ਇਹਨੂੰ ਬਹੁਤ ਉੱਪਰ ਲੈ ਕੇ ਜਾਈਏ ਜਾਂ ਬਹੁਤ ਹੇਠਾਂ, ਮੈਨੂੰ ਲੱਗਦਾ ਕਿ ਬਹੁਤਾ ਉੱਧਰ ਨੂੰ ਜਾਣਾ ਹੀ ਨਹੀਂ ਚਾਹੀਦਾ। ਪਰੰਤੂ ਹੁਣ ਜਿਹੜੀ ਮੈਂ ਚੀਜ਼ ਵਾਰ ਵਾਰ ਕਹਿ ਰਿਹਾ ਕਿ ਚਲੋ ਅਸੀਂ ਮੰਨ ਵੀ ਲਈਏ ਕਿ ਮੁੰਡੇ ਨੇ ਪਾਰਟੀ ਬਣਾਈ, ਹੋ ਸਕਦਾ ਉਹਦੇ ਮਨ 'ਚ ਕੋਈ ਚੰਗਾ ਵਿਚਾਰ ਹੋਵੇ, ਕੋਈ ਚੰਗਾ ਇਰਾਦਾ ਹੋਵੇ, ਪਰੰਤੂ ਜੋ ਬੀਤੇ ਸਮੇਂ 'ਚ ਅਸੀਂ ਵੇਖ ਚੁੱਕੇ ਹਾਂ, ਜੋ ਹੱਡ ਹੰਡਾ ਚੁੱਕੇ ਹਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ 2011 ਦਿੱਲੀ ਦੇ ਵਿੱਚ ਆਹ ਕੁਛ ਹੀ ਹੋਇਆ ਸੀ। ਉਦੋਂ ਵੀ ਐਂਟੀ ਕਰਪਸ਼ਨ ਮੂਵਮੈਂਟ ਹੈ ਨਾ ਹਜ਼ਾਰੇ ਵਾਲੀ, ਤੇ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲਦੀ ਹੈ। ਆਮ ਆਦਮੀ ਪਾਰਟੀ ਵੀ ਤੇ ਇਹੀ ਕਹਿੰਦੀ ਸੀ ਜੋ ਤੁਸੀਂ ਸ਼ਬਦਾਂ ਦਾ ਜ਼ਿਕਰ ਕਰਕੇ ਹਟੇ ਹੋ, ਆਮ ਆਦਮੀ ਪਾਰਟੀ ਤੇ ਇਹ ਤੋਂ ਵੀ 8 ਗੱਲਾਂ ਬਈ ਵੱਡੀਆਂ ਕਹਿੰਦੀ ਹੁੰਦੀ ਸੀ। ਹੁਣ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਵੀ ਤੇ ਇੱਧਰੋਂ ਚਲਾ ਗਿਆ, ਉੱਧਰੋਂ ਲੈ ਲਿਆ, ਕੋਈ ਇਹਨਾਂ ਦਾ ਉੱਧਰ ਚਲਾ ਗਿਆ, ਉੱਧਰੋਂ ਇਹ ਲੈ, ਸਾਰਾ ਕੁਛ ਹੀ ਉਹ ਕੁਛ ਹੀ ਚਲੀ ਜਾਂਦਾ। ਟਰਾਲੀ, ਮੈਂ ਟਰਾਲੀ ਦੇ ਅੱਗੇ ਇੱਕ ਸ਼ਬਦ ਫਿੱਟ ਕਰਾਂ, ਉਹ ਕਿਸੇ ਅੱਜ ਤੱਕ ਪੋਲੀਟੀਕਲ ਪਾਰਟੀ ਤੇ ਟਰਾਲੀ ਸ਼ੋਰ ਦਾ ਦੋਸ਼ ਲੱਗਾ ਸੀ। ਸੋ ਕਹਿਣ ਤੋਂ ਭਾਵ ਮੇਰੇ ਆ ਕਿ ਅਸੀਂ ਕਾਲੇ ਨਾ ਪਈਏ, ਐਵੇਂ ਨਾ ਅਸੀਂ ਪਹਿਲਾਂ ਕਿਸੇ ਹੋਰ ਨੂੰ ਤੇ ਹੁਣ ਕੁਛ ਨੂੰ ਬੀਤੇ ਸਮੇਂ ਚੋਂ ਸਿੱਖੀਏ। ਵੇਟ ਐਂਡ ਵਾਚ ਇੱਕ ਸ਼ਬਦ ਹੁੰਦਾ, ਵੇਟ ਐਂਡ ਵਾਚ, ਇਹ ਮੁੰਡਾ ਆਲਣ ਤੋਂ ਆਪਣੀ ਗੱਲ ਰੱਖੇ, ਜਿਹੜੀ ਚੰਗੀ ਗੱਲ ਹੈ ਉਹਦੀ ਪ੍ਰੇਜ਼ ਕਰਾਂਗੇ, ਜੇ ਕੋਈ ਚੰਗਾ ਫੈਸਲਾ ਲਊਗਾ ਉਹਦੇ ਨਾਲ ਖੜਾਂਗੇ, ਨਹੀਂ ਲਊਗਾ ਤੇ ਭਾਈ ਕਹੂੰਗਾ ਕਿ ਦੱਸ ਭਾਈ ਪਿਛਲਾ ਤੇਰਾ ਪਿਛੋਕੜ ਕੀ ਹੈ, ਕਿਵੇਂ ਪਾਰਟੀ ਬਣ ਗਈ, ਕਿਵੇਂ ਕਰੋੜਾਂ 'ਚ ਲੋਕ ਰਾਤੋ ਰਾਤ ਨਾਲ ਜੁੜ ਜਾਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਨੂੰ ਵੇਟ ਐਂਡ ਵਾਚ ਵਾਲੀ ਹੈ, ਅਜੇ ਤੱਕ ਆਪਾਂ ਕਾਹਲੇ ਨਾ ਪਈਏ ਕਿ ਐਵੇਂ ਪਹਿਲਾਂ ਕਈ ਗਲਤੀਆਂ ਅਸੀਂ ਇੱਦਾਂ ਹੀ ਕਰ ਲਈਆਂ, ਰਾਤੋ ਰਾਤ ਅਸੀਂ ਫੈਸਲੇ ਲੈ ਰਹੇ ਤੇ ਬਾਅਦ ਵਿੱਚ ਪਤਾ ਲੱਗਾ ਹੋਏ ਇੱਥੇ ਫੈਸਲਾ ਹੀ ਗਲਤ ਸੀ। ਸੋ ਮੈਨੂੰ ਲੱਗਦਾ ਕਿ ਬੀਤੇ 'ਚੋਂ ਸਿੱਖ ਲੈਣਾ ਚਾਹੀਦਾ ਹੈ, ਕਾਹਲੇ ਨਾ ਪਈਏ, ਦੇਖਦੇ ਹਾਂ ਮੁੰਡਾ ਕਰਦਾ ਕੀ ਹੈ, ਫਿਰ ਦੇਖਾਂ।
1: ਜੀ ਬਿਲਕੁਲ ਜੀ, ਪ੍ਰੋਗਰਾਮ ਦੇ ਸਿਸਟਮ ਨੂੰ ਸਪੌਂਸਰ ਕਰ ਰਹੇ ਡਿਕਸੀ ਰੋਡ ਐਂਡ ਕਿੰਗ ਸਟਰੀਟ ਤੇ ਲੋਕੇਟਡ ਨੇ ਗਿੱਲ ਫਾਰਮ ਵਾਲੇ। ਸੋ ਗਿੱਲ ਫਾਰਮ, ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਘਰ ਵਾਸਤੇ, ਤੁਸੀਂ ਆਪਣੇ ਯਾਰਡ ਵਾਸਤੇ, ਜਾਂ ਤੁਸੀਂ ਘਰ ਦੇ ਵਿੱਚ ਛੋਟਾ ਜਿਹਾ ਕੋਈ ਆਪਣਾ ਪਾਰਕ ਬਣਾਇਆ ਹੋਇਆ, ਤੁਹਾਨੂੰ ਲੱਗਦਾ ਕਿ ਇੱਥੇ ਸਬਜ਼ੀਆਂ ਲੱਗਣ, ਸੋਹਣੇ ਫੁੱਲ ਲੱਗਣ, ਤਾਂ ਗਿੱਲ ਫਾਰਮ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈ ਸਕਦੇ ਹੋ, ਨਾਲ ਦੀ ਨਾਲ ਫਰੈਸ਼ ਚੱਕੀ ਆਟਾ ਮਿਲ ਜਾਣਾ ਤੁਹਾਨੂੰ ਗਿੱਲ ਫਾਰਮ ਤੋਂ, ਅਤੇ ਤਾਜ਼ਾ ਸਬਜ਼ੀਆਂ। ਫਾਰਮ ਪ੍ਰੋਡਿਊਸ, ਗਿੱਲ ਫਾਰਮ ਪ੍ਰੋਡਿਊਸ, ਡਿਕਸੀ ਐਂਡ ਕਿੰਗ ਸਟਰੀਟ, ਕੈਲਡਨ, 416-898-8778, 416-898-8778, ਗਿੱਲ ਫਾਰਮ। ਅਤੇ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ ਜੀ। ਸਤਿ ਸ਼੍ਰੀ ਅਕਾਲ ਪ੍ਰਿਤਪਾਲ ਜੀ।
6: ਸਤਿ
1: ਸ਼੍ਰੀ ਅਕਾਲ ਜੀ।
6: دن ہے سہنا آج پہلی تاریخ ہے، خوش ہے زمانہ آج پہلی تاریخ ہے، جون مہینے دی پہلی تاریخ ہے، اور سب نو اے مہینہ جڑا پیغام دے رہا کہ خوشیاں کھڑے لے کے آوے اور صحت تندرستی قائم رہے۔ جی اج ڈیوٹی دی بی بی رپندر جی دی، تے انہوں نے یہ گیت ضرور سننا سی، وہ ہر پہلی تاریخ نو یہ گیت سنا دے نے، اس گیت بارے میں دسنا چاہنا تھوڑا جا۔ 1954 ਦਾ ਇਹ ਗੀਤ ਹੈ, ਕਿਸ਼ੋਰ ਕੁਮਾਰ ਦਾ ਗਾਇਆ ਹੋਇਆ, ਔਰ ਫਿਲਮ ਦਾ ਨਾਮ ਹੀ ਦਿਨ ਪਹਿਲੀ ਤਾਰੀਖ ਸੀ, ਪਹਿਲੀ ਤਾਰੀਖ ਦਾ ਟਾਈਟਲ ਗਾਣਾ ਸੀ ਦਿਨ ਸੁਹਾਣਾ ਅੱਜ ਪਹਿਲੀ ਤਾਰੀਖ ਹੈ। ਤੇ ਰੇਡੀਓ ਸਿਲੋਨ ਹਰ ਮਹੀਨੇ ਪਹਿਲੀ ਤਾਰੀਖ ਨੂੰ ਇਹ ਗੀਤ ਸੁਣਾਇਆ ਕਰਦਾ ਸੀ, ਕਿੱਥੇ 1954 ਤੇ ਕਿੱਥੇ 2026 72 ਸਾਲ ਪੁਰਾਣਾ ਗਾਣਾ ਹੋਣ ਦੇ ਬਾਵਜੂਦ ਵੀ ਗੀਤ ਬੜਾ ਮਸ਼ਹੂਰ ਸੀ। ਮੇਰਾ ਸੁਝਾਅ ਹੈ ਕਿ ਅਗਰ ਸੰਧੂ ਸਾਹਿਬ ਜੀ ਸੁਣਾ ਦਿਆ ਕਰਨ ਤਾਂ ਇਹਨਾਂ ਦੀ ਮਿਹਰਬਾਨੀ ਹੋਵੇ
1: ਜੀ। ਬਹੁਤ ਸ਼ੁਕਰੀਆ ਸਰ।
6: ਇਜਾਜ਼ਤ ਹੋਵੇ ਤੁਸੀਂ ਹੋਰ ਗੱਲ ਕਰ ਸਕਦੇ ਹੋ ਕਿ ਇੱਥੇ ਸਮਾਪਤ ਕਰਦੇ ਹਾਂ।
1: ਤੁਸੀਂ ਕੁਇਕ ਜੇ ਕੋਈ 5 ਸੈਕਿੰਡ ਵਿੱਚ ਕੋਈ ਗੱਲ ਰੱਖਣਾ ਚਾਹੁੰਦੇ ਹੋ
6: ਤਾਂ ਬਸ ਛੋਟੀ ਗੱਲ ਛੋਟੀ ਜਿਹੀ ਗੱਲ ਕਰਾਂਗਾ। ਇਹ ਕਰ ਕਰਾਂਗਾ ਕਿ ਹੁਕਮਰਾਨ ਪਾਰਟੀ ਜਿਹੜੀ ਹੈ ਇਹ ਬੜੇ ਊਟ ਪਟਾਂਗ ਦੇ ਕੰਮ ਕਰਦੀ ਹੈ। ਉਹਦੇ ਝਾੜੂ ਦੇ ਬੇਸ ਤੇ ਉਹਨਾਂ ਨੇ ਕਿਹਾ ਕਿ ਬੇਦੀ ਹੋ ਗਈ। ਬੇਦੀ ਦੇ ਧਾਰਮਿਕ ਗ੍ਰੰਥਾਂ ਦੀ ਹੁੰਦੀ ਹੈ, ਜਿੱਥੇ ਧਾਰਮਿਕ ਗ੍ਰੰਥਾਂ ਦੀ ਬੇਦੀ ਹੁੰਦੀ ਹੈ ਉੱਥੇ ਕੁਛ ਕਰਦੇ ਨਹੀਂ। 2015 ਚ ਸਾਨੂੰ ਨੀ ਯਾਦ ਹੋਣਾ ਕਿ ਬਰਗਾੜੀ ਔਰ ਬੈਦਲ ਕਲਾਂ ਚ ਜਿਹੜੀ ਬੇਦੀ ਵੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ, ਤੇ ਬਾਅਦ ਚ ਉਹਨਾਂ ਨੇ ਆਪਣਾ ਧਰਨਾ ਲਾਇਆ ਸੀ ਕੋਟਕਪੂਰੇ ਦੇ ਉੱਤੇ, ਉੱਥੇ ਖਾਮੋਸ਼ ਕਾਂਗਰਸ ਦੇ ਉੱਪਰ ਗੋਲੀ ਚਲਾਈ ਗਈ ਸੀ। ਉਹਨਾਂ ਨੂੰ ਅੱਜ ਤੱਕ ਇਨਸਾਫ਼ ਨੀ ਮਿਲਿਆ, ਨਾ ਅਕਾਲੀ ਦਲ ਬਾਦਲ ਨੇ ਦਿੱਤਾ, ਨਾ ਕਾਂਗਰਸ ਨੇ ਦਿੱਤਾ, ਨਾ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਇਹਨਾਂ ਨੇ ਦਿੱਤਾ। ਇਹਦੇ ਬਾਰੇ ਕੀ ਕਹੋਗੇ
1: ਜੀ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
0: ਦੇਖੋ ਇਹ ਭਾਰਤ ਦਾ ਦਖਾਂਤ ਹੈ ਕਿ ਇੱਥੇ ਨਾ ਮੁਰਗੀ ਨੂੰ ਮਾਰਨਾ ਪਾਪ ਸਮਝਿਆ ਜਾਂਦਾ ਹੈ। ਮੁਰਗੀ ਜਾਂ ਕੁਛ ਹੋਰ ਤੁਸੀਂ ਸਮਝ ਸਕਦੇ ਹੋ, ਜੇ ਉਹਦੋਂ ਕੋਈ ਫੜ ਲਵੇ ਜਾਂ ਮਾਰ ਦੇਵੇ ਜਾਂ ਗੱਡੀ ਚ ਇੱਧਰ ਉੱਧਰ ਲੈ ਜਾ ਰਿਹਾ ਹੈ, ਉੱਤੇ ਹਮਲੇ ਹੋ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ, ਕਹਿੰਦੇ ਕਿ ਧਰਮ ਦੀ ਰੱਖਿਆ। ਪਰੰਤੂ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹਦੇ ਵਿੱਚ ਅਸੀਂ ਢਿੱਡਾਂ ਦੇ ਵਿੱਚ ਜੀਵ ਮਾਰ ਦਿੰਦੇ ਹਾਂ, ਪਾਪ ਕੀ ਨਵ ਜੰਮੇ ਬੱਚੇ ਮਾਰ ਦਿੰਦੇ, ਉਹਨੂੰ ਪਾਪ ਨਹੀਂ ਸਮਝਿਆ ਜਾਂਦਾ। ਇਹ ਭਾਰਤ ਦਾ ਦਖਾਂਤ ਹੈ। ਇੱਥੇ ਆਹੀ ਤੇ ਰੌਲਾ ਆ ਜਿਹਦਾ ਤੁਸੀਂ ਸੁਰੋਂ ਤੇ ਜ਼ਿਕਰ ਕਰਕੇ ਗਏ ਹੋ। ਮੈਂ ਤਾਂਹੀਓ ਤਾਂ ਕਹਿੰਦਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਤੋਂ ਆਸ ਰੱਖੀ ਨਹੀਂ ਸੀ। ਝਾੜੂ ਸ਼ਬਦ ਨੂੰ ਦੇਖੋ ਕਿੱਧਰ ਨੂੰ ਲੈ ਗਏ ਕਿ ਝਾੜੂ ਦੀ ਮੇਰੇ ਸ਼ਬਦ ਨਹੀਂ ਹੈ, ਜਿਹੜੀ ਡੀ ਡੀ ਆਰ ਲਿਖੀ ਗਈ ਹੈ ਸੰਧੂ ਸਾਹਿਬ ਥਾਣੇ ਚ, ਉੱਥੇ ਅਜੇ ਕਿ ਝਾੜੂ ਦੀ ਬੇਅਦਬੀ ਕੀਤੀ, ਹੱਦ ਹੋ ਗਈ ਹੈ ਯਾਰ। ਉਹ ਝਾੜੂ ਦੇਖੋ ਉਹ ਫਿਰ ਤਾਂਹੀਓ ਲੋਕ ਟਿੱਚਣਾ ਕਰਦੇ ਕਿ ਹੁਣ ਤੁਸੀਂ ਜਿਹੜੀਆਂ ਨਗਰ ਕੌਂਸਲ ਚੋਣਾਂ ਜਿੱਤੀਆਂ, ਨਗਰ ਨਿਗਮ ਬਣਾ ਕੇ ਰੱਖ ਲਓ ਅੱਗੇ ਇੱਕ ਇੱਕ ਝਾੜੂ, ਫਿਰ ਉੱਥੇ ਭਾਈ ਲਿਖ ਲਓ ਕਿ ਭਾਈ ਇਹਨੂੰ ਹੁਣ ਝਾੜੂ ਜ਼ਮੀਨ ਤੇ ਫੇਰਨਾ ਮਨਾ ਆ, ਹੁਣ ਇਹਨੂੰ ਹੁਣ ਉੱਪਰ ਰੱਖਾਂਗੇ ਛੱਤ ਤੇ। ਸੋ ਇਸ ਕਰਕੇ ਇਹ ਸਰੋਤਿਓ ਨਿੰਦਣਯੋਗ ਹੈ, ਇਹ ਗੱਲ ਠੀਕ ਨਹੀਂ ਹੈ। ਹਾਂ ਕਿਸੇ ਰੋਕ ਢੰਗ ਦੇ ਨਾਲ ਹੋ ਜਾਂਦੀ ਵੱਖਰੀ ਗੱਲ ਸੀ, ਪਰੰਤੂ ਸਿਆਸੀ ਅੱਡੇ ਪਾਹੇ ਲੈਣੇ ਇਹ ਮੈਂ ਸਮਝਦਾ ਕਿ ਨਿੰਦਣਯੋਗ ਹੈ। ਆ ਜੋ ਕੁਛ ਵੋਟਾਂ ਤੋਂ ਬਾਅਦ ਵਰਤਾਰਾ ਹੋਇਆ ਨਾ, ਕਈ ਥਾਵਾਂ ਤੇ ਜੋ ਰਿਪੋਰਟਾਂ ਆਈਆਂ ਨੇ, ਆਮ ਆਦਮੀ ਪਾਰਟੀ ਕੋਲੋਂ ਅਸੀਂ ਇਹ ਉਮੀਦ ਨਹੀਂ ਰੱਖਦੇ। ਜੇ ਆਮ ਆਦਮੀ ਪਾਰਟੀ ਦਾ ਭਾਈ ਕੋਈ ਵਿਸ਼ੇਸ਼ ਵਿਅਕਤੀ ਸੁਣ ਰਿਹਾ ਤੇ ਸਾਡਾ ਇਹ ਸੁਨੇਹਾ ਨੋਟ ਕਰੇ ਕਿ ਅਸੀਂ ਆਮ ਆਦਮੀ ਪਾਰਟੀ ਤੋਂ ਆਸਾਂ ਹੋਰ ਤੇ ਚੰਗੀਆਂ ਆਸਾਂ ਰੱਖਦੇ ਹਾਂ। ਇਹ ਆਸ ਸਾਡੀ ਆਮ ਆਦਮੀ ਪਾਰਟੀ ਤੋਂ ਕਦੇ ਵੀ ਨਹੀਂ ਸੀ
1: ਜੀ। ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਕਾਲਸ ਨੇ, ਆਪਾਂ ਜ਼ਰੂਰ ਹੋਲਡ ਕਰਾਂਗੇ। ਲੰਬੇ ਲੰਬੇ ਸਮੇਂ ਤੋਂ ਹੋਲਡ ਨੇ, ਸੋ ਹੋਰ ਹੋਲਡ ਆਪਾਂ ਨਹੀਂ ਕਰਦੇ। ਮੈਂ ਕੋਸ਼ਿਸ਼ ਕਰਦਾ ਕਿ ਕੁਇਕ ਕੁਇਕ ਸਾਰਿਆਂ ਦੇ ਰਿਵਿਊ ਲੈ ਲਾਂ ਤਾਂ ਕਿ ਸਮਾਂ ਵੀ ਆਪਣੇ ਕੋਲ ਬਹੁਤ ਸੀਮਤ ਆ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ ਨਵ ਏਅਰ ਕੰਫਰਟ ਤੋਂ। ਜੀ ਸਰ,
7: ਸਰ ਗੱਲ ਇਹ ਆ ਕਿ ਉਹ ਲੜਕਾ ਜਿਹਨੇ ਕਾਂਗਰਸ ਪਾਰਟੀ ਬਣਾਈ ਆ, ਮੈਂ ਇੱਕੋ ਗੱਲ ਦੀ ਐਪਰੀਸ਼ੀਏਟ ਕਰਦਾ ਕਿ ਦੁਨੀਆਂ ਨੂੰ ਉਹਨੇ ਪ੍ਰਭਾਵਿਤ ਕੀਤਾ ਆ, ਔਰ ਇਹੋ ਜਿਹੇ ਲੋਕ ਹੀ ਦੁਨੀਆਂ ਬਦਲਦੇ ਆ, ਤੇ ਇਹੋ ਜਿਹੇ ਲੀਡਰ ਮੇਰੇ ਲੱਗਦਾ ਹੋਣੇ ਚਾਹੀਦੇ ਆ ਆਪਾਂ ਨੂੰ ਐਪਰੀਸ਼ੀਏਟ ਕਰਨ ਦਾ। ਠੀਕ ਆ, ਕੁਝ ਅਜੇ ਨਹੀਂ ਬਣਿਆ, ਪਰ ਜੋ ਉਹਨੇ ਪ੍ਰਭਾਵਿਤ ਕੀਤਾ ਦੁਨੀਆਂ ਭਰ ਨੂੰ, ਉਹ ਕਾਬਲੇ ਤਾਰੀਫ ਆ। ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇਸ ਤੇ ਮੈਨੂੰ ਲੱਗਦਾ ਕਿ ਆਲਰੇਡੀ ਰਮੇਸ਼ ਜੀ ਬਹੁਤ ਕਹਿ ਚੁੱਕਿਆ ਕਿ ਵੇਟ ਐਂਡ ਵਾਚ, ਮੈਨੂੰ ਲੱਗਦਾ ਕਿ ਸਹੀ ਸ਼ਬਦ ਆ ਕਿ ਵੇਟ ਐਂਡ ਵਾਚ। ਜੀ ਰਮੇਸ਼ ਜੀ,
0: ਬਿਲਕੁਲ ਬਿਲਕੁਲ ਸੰਧੂ ਸਾਹਿਬ, ਮੈਨੂੰ ਲੱਗਦਾ ਕਿ ਅਸੀਂ ਬਿਲਕੁਲ ਉਸ ਲੜਕੇ ਨੂੰ ਨਿੰਦ ਨਹੀਂ ਰਹੇ। ਉਸ ਲੜਕੇ ਨੇ ਜੇ ਉਹ ਕੰਮ ਵਾਕਈ ਕਿਸੇ ਇੱਕ ਤਿੱਖਣ ਬੁੱਧੀ ਤੇ ਵਿਵੇਕ ਦੇ ਨਾਲ ਭਾਰਤੀ ਸਿਆਸਤ ਦੇ ਵਿੱਚ ਕੋਈ ਬਦਲਾਅ ਲਈ ਕੀਤਾ ਤੇ ਅਸੀਂ ਉਹਦੀ ਸਮਰਥਨ ਕਰਾਂਗੇ, ਉਹਨੂੰ ਸ਼ਾਬਾਸ਼ ਦੇਵਾਂਗੇ। ਪਰੰਤੂ ਕਾਹਲੇ ਪੈ ਕੇ ਅਸੀਂ ਸੋਸ਼ਲ ਮੀਡੀਆ ਦੇ ਆਧਾਰ ਤੇ ਫੈਸਲਾ ਨਹੀਂ ਲੈ ਸਕਦੇ। ਉਹ ਮੁੰਡੇ ਨੂੰ ਆਪਣੀ ਗੱਲ ਰੱਖ ਲੈਣ ਦਿਓ, ਉਸ ਮੁੰਡੇ ਦੀ ਗੱਲ ਸਮਾਜ ਵਿੱਚ ਜਾ ਲੈਣ ਦਿਓ, ਫਿਰ ਫੈਸਲਾ ਲਵਾਂਗੇ ਕਿ ਗੱਲ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ।
1: ਜੀ ਨੈਕਸਟ ਕਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ 2989 ਜੀ 2989 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ ਜੀ 2990 ਜੀ ਜੀ ਸਰ ਤੁਸੀਂ ਆਨਰ ਹੋ ਜੀ।
8: ਹਾਂਜੀ ਹਾਂਜੀ, ਇੱਕ ਰਵੀਸ਼ ਕੁਮਾਰ ਖਬਰ ਦੇ ਰਿਹਾ ਜੀ, ਆਪਣੇ ਪੀਐਮ ਸਾਹਿਬ ਕੋਈ ਏਅਰ ਇੰਡੀਆ ਦਾ ਪਲੇਨ ਦੀ ਕੋਈ ਗੱਲਬਾਤ ਕਰ ਰਹੇ ਸੀ, ਜੇ ਉਹਦੇ ਬਾਰੇ ਕੋਈ ਰਮੇਸ਼ ਜੀ ਪਤਾ ਜੀ ਆਪਾਂ ਨੂੰ ਕੋਈ?
1: ਰਵੀਸ਼ ਜੀ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਤੁਹਾਡੇ ਕੋਲ ਜੇ ਜਾਣਕਾਰੀ ਹੋਵੇ ਰਵੀਸ਼ ਜੀ, ਬੜੇ
0: ਸੁਲਝੇ ਮਾਫੀ ਇਸ ਗੱਲ ਲਈ, ਇਸ ਗੱਲ ਦੀ ਮਾਫੀ, ਇਹ ਜਾਣਕਾਰੀ ਮੇਰੇ ਕੋਲ ਨਹੀਂ ਹੈ, ਆਪਾਂ ਜੀ ਨੂੰ ਛੱਡਣਾ ਪਏਗਾ।
1: ਬਿਲਕੁਲ ਜੀ। ਸੋ ਨੈਕਸਟ ਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 3162 3162, ਸਤਿ ਸ਼੍ਰੀ ਅਕਾਲ ਜੀ।
9: ਮੈਂ ਨਾ ਫਟਾਫਟ ਆਪਣੀ ਗੱਲ ਦੱਸਾਂਗਾ, ਪਿਛਲੇ 7-8 ਸਾਲਾਂ ਤੋਂ ਮੈਂ ਪੰਜਾਬ ਜਾ ਰਿਹਾ ਤੇ ਮੈਂ ਦੇਖ ਰਿਹਾ ਉੱਥੇ ਡੈਮੋਗ੍ਰਾਫਿਕਸ ਕਿੱਦਾਂ ਚੇਂਜ ਹੋ ਰਹੀ ਹੈ। ਹੁਣ ਨਗਰ ਨਿਗਮ ਦੇ ਜਦੋਂ ਮੈਂ ਵਾਪਸ ਮੁੜ ਕੇ ਆਇਆ ਜਸ 2 ਦਿਨ ਪਹਿਲਾਂ,
1: ਤੇ
9: ਜਿਹੜੇ ਲੋਕਲ ਬੰਦੇ ਸੀਗੇ ਉੱਥੇ, ਲੋਕਲ ਬੰਦੇ ਘੱਟ, ਜਦੋਂ ਪ੍ਰਧਾਨ ਬੁੱਧ ਹੁੰਦਾ ਭਈਏ ਜ਼ਿਆਦਾ ਨੇ ਉੱਥੇ, ਤੇ ਯੂਪੀ ਬਿਹਾਰ ਬੰਗਲਾਦੇਸ਼ੀ ਆਪਾਂ ਡਿਨਾਈ ਨਹੀਂ ਕਰ ਸਕਦੇ, ਆਪਾਂ ਉੱਥੇ ਜ਼ੀਰਕਪੁਰ ਜਾਂ ਚੰਡੀਗੜ੍ਹ ਤੋਂ ਬਾਹਰ ਨਿਕਲ ਜੇ ਝੁੱਗੀਆਂ ਵਾਧੂ ਇੰਨੀ ਝੁੱਗੀਆਂ ਨੇ ਕਿ ਉਹ ਬੰਦੇ ਕਿੱਥੇ ਆ ਰਹੇ ਨੇ, ਉਹਨਾਂ ਦੀ ਵੋਟਾਂ ਵੀ ਬਣੀਆਂ, ਫਿਰ ਉਹ ਯੂਪੀ ਬਿਹਾਰ ਵੀ ਵਾਪਸ ਜਾਂਦੇ ਵੋਟਾਂ ਪਾਉਣ, ਤੇ ਇਹ ਐਸ ਆਈ ਆਰ ਜੋ ਬੰਗਾਲ ਚ ਹੋਈ ਹੈ ਤੁਹਾਨੂੰ ਲੱਗਦਾ ਵੀ ਇਹ ਇੰਨੀ ਇਫੈਕਟਿਵ ਰਹੇਗੀ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਅੱਜ ਟਾਈਮ, ਸਬਜ਼ੀਆਂ ਵੇਚਣ ਵਾਲੇ, ਉਹ ਆਪਣਾ ਨੋਨ ਵੇਜ ਵੇਚਣ ਵਾਲੇ, ਦਰਜੀ ਹੋ ਗਏ, ਜਨਾਨੀਆਂ ਦੇ, ਬੰਦਿਆਂ ਦੇ, ਪਨਵਾੜੀ ਹੋ ਗਏ, ਇਹ ਸਾਰੇ ਕੰਮ ਯੂਪੀ ਬਿਹਾਰ ਦੇ ਲੋਕਾਂ ਨੇ ਲੈ ਲਏ ਹੈ। ਲਾਈਕ ਮੈਂ ਦੇਖਦਾ ਜਾ ਕੇ ਵਾਪਸ ਵੀ ਇਹ ਆਪਣਾ ਡੈਮੋਗ੍ਰਾਫਿਕ ਜਿਸ ਹਿਸਾਬ ਨਾਲ ਚੇਂਜ ਹੋ ਰਹੀ ਹੈ, ਲਾਈਕ ਇਹ ਥੋੜਾ ਚਿੰਤਾਜਨਕ ਲੱਗਦਾ ਮੈਨੂੰ।
1: ਜੀ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਆਪਣੇ ਕੋਲ ਸਮਾਂ ਸੀਮਤ ਹੈ ਅਤੇ ਜ਼ਰੂਰ ਇਸ ਗੱਲ ਦਾ, ਇਹ ਬੜੀ ਅਹਿਮ ਖਬਰ ਆ, ਇਸ ਗੱਲ ਦੀ ਜਾਣਕਾਰੀ ਜ਼ਰੂਰ ਆਪਾਂ ਲਵਾਂਗੇ ਰਮੇਸ਼ ਜੀ। ਜੀ ਰਮੇਸ਼ ਜੀ,
0: ਸੰਸੋ ਇੱਦਾਂ ਆ ਗੱਲ, ਇਹੋ ਆਵਾਸ ਤੇ ਪ੍ਰਵਾਸ ਵੈਸੇ ਤੇ ਕੁੱਲ ਜਹਾਨ ਚ ਹੀ ਹੈ ਜੀ, ਸਦਾ ਤੋਂ ਹੈ, ਮੁੱਢ ਕਦੀਮ ਤੋਂ ਹੈ ਆਵਾਸ ਤੇ ਪ੍ਰਵਾਸ, ਇਸ ਕਰਕੇ ਇਹਨੂੰ ਆਪਾਂ ਗੈਰ ਕੁਦਰਤੀ ਵਰਤਾਰਾ ਨਹੀਂ ਕਹਿ ਸਕਦੇ। ਪਰੰਤੂ ਜੋ ਬੀਤੇ ਸਮੇਂ ਚ ਪੰਜਾਬ ਚ ਮੈਂ ਵੀ ਵੇਖ ਰਿਹਾ, ਸਰੋਤੇ ਵੀ ਜ਼ਿਕਰ ਕਰਕੇ ਗਏ ਹੈ, ਮਾਫ਼ ਕਰਨਾ ਮੈਂ ਬਹੁਤ ਵਾਰ ਕਿਹਾ, ਅੱਜ ਫਿਰ ਕਹੂੰਗਾ, ਪੰਜਾਬ ਦਾ ਸੰਦੂਸਾ ਵਰਤਾਰਾ ਕਈ ਵਾਰ ਇੰਝ ਲੱਗਦਾ ਕਿ ਇਹ ਗੈਰ ਕੁਦਰਤੀ ਹੈ, ਇਹਦੇ ਵਿੱਚ ਮੈਨੂੰ ਵਾਕਿਆ ਲੱਗਦਾ ਕਿ ਇਹ ਗੈਰ ਕੁਦਰਤੀ ਹੈ, ਤੇ ਜਦੋਂ ਗੈਰ ਕੁਦਰਤੀ ਚੀਜ਼ ਹੋਵੇ ਤੇ ਫਿਰ ਉੱਥੇ ਸ਼ੱਕ ਸ਼ੁਭਾ ਹੋਣੇ ਸੁਭਾਵਿਕ ਹੈ। ਸੋ ਸਰੋਤਿਓ, ਮੇਰੇ ਵੀ ਸ਼ੱਕ ਸ਼ੁਭਾ ਹੈਗੇ ਨੇ ਇਸ ਸਾਰੇ ਪ੍ਰਬੰਧ ਦੇ ਉੱਪਰ। ਰਹੀ ਗੱਲ ਵੋਟਾਂ ਦੀ, ਦੇਖੋ ਐਸ ਆਈ ਆਰ ਵਿੱਚ ਉਮੀਦ ਹੈ ਮੈਨੂੰ ਤੇ ਕਿ ਕਾਫੀ ਸਾਰੀਆਂ ਵੋਟਾਂ ਪ੍ਰਵਾਸੀਆਂ ਦੀਆਂ ਕੱਟੀਆਂ ਜਾਣੀਆਂ, ਕਾਫੀ ਸਾਰੀ ਵੱਡੀ ਗਿਣਤੀ ਚ ਕੱਟੀਆਂ ਜਾਣੀਆਂ। ਪਰੰਤੂ ਮੈਨੂੰ ਜਿਹੜਾ ਦੂਜਾ ਨਾਲ ਹੀ ਗੱਲ ਦਾ ਪਤਾ ਆ ਕਿ ਉਹ ਵੋਟਾਂ 6 ਮਹੀਨੇ, ਸਾਲ, ਡੇਢ ਸਾਲ, 2 ਸਾਲ ਲਈ ਕੱਟੀਆਂ ਜਾਣੀਆਂ, ਮੁੜ ਕੇ ਫਿਰ ਬਣ ਜਾਣੀਆਂ, ਕਿਉਂਕਿ ਐਸ ਆਈ ਆਰ ਇਹ ਕਿਤੇ ਵੀ ਨਹੀਂ ਕਹਿੰਦੀ ਕਿ ਦੁਬਾਰਾ ਵੋਟ ਨਹੀਂ ਬਣ ਸਕਦੀ। ਦੁਬਾਰਾ ਵੋਟ ਕਰਾਉਣ, ਨਿਯਮ ਥੋੜੋ ਬਦਲਿਆ, ਨਿਯਮ ਤੇ ਉਹੀ ਆ, ਜਿਹਨਾਂ ਨਿਯਮਾਂ ਤੇ ਉਹਨਾਂ ਨੇ ਪਹਿਲਾਂ ਵੋਟ ਬਣਾਈ ਉਹਨਾਂ ਨੇ ਫਿਰ ਦੁਬਾਰਾ ਬਣਾ ਲੈਣੀ ਹੈ ਵੋਟ। ਸੋ ਇਸ ਕਰਕੇ ਐਸ ਆਈ ਆਰ ਤੱਕ ਗੱਲ ਜਾ ਕੇ ਨਹੀਂ ਰੁਕਣੀ, ਐਸ ਆਈ ਆਰ ਤੋਂ ਅਗਲੇ ਪੜਾਅ ਵਿੱਚ ਵੀ ਜੇ ਸਖਤੀ ਹੋਵੇਗੀ ਕਿ ਵੋਟ ਇਹਨਾਂ ਹਾਲਾਤਾਂ ਚ ਇਸੇ ਢੰਗ ਨਾਲ ਬਣ ਸਕਦੀ ਹੈ, ਤਾਂ ਉਹ ਕੱਟੀਓ ਵੋਟ ਮੁੜ ਕੇ ਨਹੀਂ ਬਣਨੀ, ਨਹੀਂ ਤੇ ਇਹ ਦੁਬਾਰਾ ਫਿਰ ਬਣ ਜਾਣੀ ਹੈ, ਹੁਣ ਜ਼ਰੂਰ ਮੈਨੂੰ ਲੱਗਦਾ ਕਿ ਕੱਟੀਆਂ ਜਾਣਗੀਆਂ।
1: ਜੀ, ਬਹੁਤ ਬਹੁਤ ਸ਼ੁਕਰੀਆ, ਸਮਾਂ ਆਲਮੋਸਟ ਸੀਮਤ ਔਰ ਆਲਮੋਸਟ ਸਮੇਂ ਦੀਆਂ ਸੂਈਆਂ ਸਾਨੂੰ ਇਜਾਜ਼ਤ ਅੱਗੇ ਨਹੀਂ ਦੇ ਰਹੀਆਂ, ਅੱਜ ਦਾ ਪ੍ਰੋਗਰਾਮ ਇੱਥੇ ਤੱਕ ਸਾਨੂੰ ਇਜਾਜ਼ਤ ਦਿਓ ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਣਾ, ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿ ਗਈਆਂ, ਕੱਲ੍ਹ ਨੂੰ ਫਿਰ ਇੱਕ ਨਵੀਂ ਸਵੇਰ, ਨਵੇਂ ਦਿਨ ਦੇ ਵਿੱਚ, ਨਵੀਂ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਫਿਰ ਗੱਲਾਂ ਬਾਤਾਂ, ਬਹੁਤ ਸਾਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ, ਇੱਥੇ ਸਾਨੂੰ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼।
10: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ, 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ, ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222,

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ ਵੈਲਕਮ ਵੈਲਕਮ, ਹੈਪੀ ਮੰਡੇ ਮਾਰਨਿੰਗ। ਮੰਡੇ ਦੀ ਸਵੇਰ ਹੋਵੇ ਤੇ ਚਾਹ ਨਾ ਹੋਵੇ, ਆਏ ਕਿਵੇਂ ਹੋ ਸਕਦਾ ਹੈ? ਸੋ ਮੰਡੇ ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰਾ ਦਿਨ, ਤੇ ਤੁਹਾਡੀਆਂ ਸਾਡੀਆਂ ਖੂਬਸੂਰਤ ਗੱਲਾਂ ਬਾਤਾਂ ਹੁਣ ਪੂਰਾ ਵੀਕ ਚੱਲਣਗੀਆਂ। ਸੋ ਲੈਟਸ ਹੈਵ ਅ ਗੁੱਡ ਵੀਕ। ਦੇਖੋ ਵੀਕ ਵਧੀਆ ਤਾਂ ਹੀ ਰਹਿੰਦਾ ਜੇ ਥੋੜ੍ਹੀ ਬਹੁਤੀ ਆਪਾਂ ਪਲੈਨਿੰਗ ਕਰ ਲਈਏ। ਅੱਧੇ ਲੋਕਾਂ ਨੂੰ ਤਾਂ ਇਹ ਟੈਨਸ਼ਨ ਪਈ ਰਹਿੰਦੀ ਹੈ ਕਿ ਲੰਚ ਲਈ ਕੀ ਖਾਣਾ, ਡਿਨਰ ਲਈ ਕੀ ਖਾਣਾ। ਤੁਸੀਂ ਥੋੜ੍ਹੀ ਜਿਹੀ ਪਲੈਨਿੰਗ ਕੀਤੀ ਹੋਵੇ ਨਾ ਕਿ ਆਹ ਬਈ ਸਾਡਾ ਮੀਲ ਪਲੈਨ ਹੈ ਪੂਰੇ ਦਿਨ ਲਈ, ਦੋ ਤਿੰਨ ਦਿਨਾਂ ਦਾ ਖਾਣਾ ਖੁਣਾ ਤੁਸੀਂ ਥੋੜ੍ਹਾ ਜਿਹਾ ਐਡਵਾਂਸ ਦੇ ਵਿੱਚ ਦੋ ਚਾਰ ਦਿਨ ਪਹਿਲਾਂ ਬਣਾ ਲਓ। ਮੈਨੂੰ ਲੱਗਦਾ ਇੰਨੇ ਕੀ ਚੇਂਜ ਨਾਲ ਦੇਖਿਓ ਸੀ ਤੁਹਾਡਾ ਵੀਕ ਕਿੰਨਾ ਸ਼ਾਂਤੀ ਦੇ ਨਾਲ, ਕਿੰਨਾ ਸਟ੍ਰੈਸ ਫ੍ਰੀ ਲੰਘਦਾ। ਕਿਉਂਕਿ ਹੁਣ ਕਈ ਵਾਰ ਨਾ ਸ਼ਾਮ ਹੁੰਦੀ ਹੈ ਤੇ ਬੰਦਾ ਫ੍ਰੀਜ਼ਰ ਦੇ ਵਿੱਚ, ਫਰਿੱਜ ਦੇ ਵਿੱਚ ਟੱਕਰਾਂ ਮਾਰਦਾ, ਆਹ ਬਣਾ ਲਈਏ ਉਹ ਬਣਾ ਲਈਏ, ਫਿਰ ਹਾਰ ਕੇ ਬੰਦਾ ਕਹਿੰਦਾ ਚਲੋ ਜੀ ਮੈਕਡੋਨਲ ਹੀ ਮੰਗਾ ਲਓ। ਐਵੇਂ ਕਿਹੜਾ ਇੱਕ ਅੱਧਾ ਘੰਟਾ ਕਿਚਨ ਦੇ ਵਿੱਚ ਮੱਥਾ ਮਾਰੂਗਾ। ਉਹੀ ਗੱਲ, ਤੁਹਾਡਾ ਖਾਣਾ ਬਣਾਇਆ ਹੋਵੇ, ਫਰਿੱਜ ਦੇ ਵਿੱਚ ਰੱਖਿਆ ਹੋਵੇ, ਕੱਢੋ ਮਾਈਕ੍ਰੋਵੇਵ ਕਰੋ, ਚਲੋ ਜੀ ਖਾ ਲਿਆ, ਡਨ। ਸੋ ਇੰਗਲਿਸ਼ ਦੀ ਇੱਕ ਬੜੀ ਸੋਹਣੀ ਕਹਾਵਤ ਹੈ ਕਿ ਫੇਲਿੰਗ ਟੂ ਪਲੈਨ ਇਜ਼ ਪਲੈਨਿੰਗ ਟੂ ਫੇਲ। ਸੋ ਜਿਹੜਾ ਬੰਦਾ ਪਲੈਨ ਹੀ ਨਹੀਂ ਕਰ ਰਿਹਾ ਤਾਂ ਫਿਰ ਉਹਨੂੰ ਫੇਲੀਅਰ ਹੀ ਨਜ਼ਰ ਆਊ ਕਿ ਨਹੀਂ। ਸੋ ਇਹ ਅੱਜ ਦੀ ਥੋੜ੍ਹੀ ਜਿਹੀ ਇੱਕ ਤੁਹਾਡੇ ਲਈ ਵਿਜ਼ਡਮ ਕਿ ਪਲੈਨ ਕਰ ਲਿਆ ਕਰੋ ਇੱਕ ਇੱਕ ਚੀਜ਼। ਸਵੇਰੇ ਕੰਮ ਤੇ ਜਾਣਾ, ਕੱਪੜੇ ਪਾਉਣੇ ਆ, ਕੱਪੜੇ ਰਾਤ ਨੂੰ ਰੱਖੇ ਹੋਣ, ਕਿਹਾ ਵੀ ਸਵੇਰੇ ਆਹ ਪਾ ਕੇ ਜਾਵਾਂਗੇ। ਇੰਨੇ ਕੁ ਨਾਲ ਹੀ ਬੰਦੇ ਦਾ ਜਿਹੜਾ ਸਵੇਰ ਦਾ ਟਾਈਮ ਹੈ ਬਚ ਜਾਂਦਾ ਤੇ ਸਵੇਰ ਦੀ ਸਟ੍ਰੈਸ ਉਹ ਵੀ ਬਚ ਜਾਂਦੀ ਹੈ। ਤੁਹਾਡੇ ਕੋਲ ਕੁਝ ਹੋਰ ਜੇ ਟਿਪਸ ਹੈਗੀਆਂ ਨੇ ਪਲੈਨਿੰਗ ਨੂੰ ਲੈ ਕੇ? ਮੈਂ ਫੂਡ ਦੀ ਦੱਸਦੀ, ਕੱਪੜਿਆਂ ਦੀ ਟਿਪ ਦੱਸਦੀ, ਹੋਰ ਵੀ ਬੜੀਆਂ ਚੀਜ਼ਾਂ ਨੇ ਜੇ ਤੁਸੀਂ ਕੁਛ ਕਰਦੇ ਹੋ ਤਾਂ ਕਿ ਤੁਹਾਡਾ ਵੀਕ, ਤੁਹਾਡੀ ਸਵੇਰ ਥੋੜ੍ਹੀ ਜਿਹੀ ਸਟ੍ਰੈਸ ਫ੍ਰੀ ਲੰਘੇ, ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਹੈਪੀ ਮੰਡੇ, ਹੋਪ ਯੂ ਹੈਵ ਅ ਗ੍ਰੇਟ ਵੀਕ। ਤੇ ਤੁਹਾਡੇ ਨਾਲ ਅਸੀਂ ਜੁੜੇ ਹਾਂ, ਤੁਸੀਂ ਵੈਸੇ ਸਾਡੇ ਨਾਲ ਸਵੇਰ ਤੋਂ ਹੀ ਜੁੜੇ ਹੋਏ ਹੋ, ਸਵੇਰ ਦੇ 4 ਵਜੇ ਤੋਂ ਪ੍ਰੋਗਰਾਮ ਲਗਾਤਾਰ ਤੁਸੀਂ ਸੁਣ ਰਹੇ ਹੋ। ਸੋ ਥੈਂਕ ਯੂ ਐਂਡ ਸਭ ਨੂੰ ਇੱਕ ਵਾਰ ਫਿਰ ਵੈਲਕਮ। ਵਕਾਰ ਖਾਨ ਜੀ ਜੁੜੇ ਨੇ ਸਾਡੇ ਨਾਲ ਰੋਜਰਸ ਦੀਆਂ ਕੁਝ ਡੀਲਸ ਲੈ ਕੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਹਾਂ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 6478000.
0: ਵੈਰੀ ਗੁੱਡ, 6478648000, 6478000। ਵਕਾਰ ਖਾਨ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਇੱਕ ਤਾਂ ਮੁਬਾਰਕਾਂ, ਨਹੀਂ ਮੁਬਾਰਕਾਂ ਇੱਕ ਮਿੰਟ ਮੈਨੂੰ ਦਿਓ, ਤੁਹਾਨੂੰ ਅਸੀਂ ਨਹੀਂ ਸੱਚ ਯਾਰ ਮੈਂ ਮੁਬਾਰਕਾਂ ਦੇਣੀਆਂ ਸੀਗੀਆਂ, ਬਟ ਉਹ ਹੁਣ ਮੁਬਾਰਕਾਂ ਮੈਂ ਕੱਲ੍ਹ ਚੈੱਕ ਹੀ ਨਹੀਂ ਕੀਤਾ ਕਿ ਕੀ ਬਣਿਆ। ਤੇ ਕੱਲ ਮੁੰਬਈ ਵਾਲੇ ਹਾਰ ਗਏ ਤੇ ਪੰਜਾਬ ਵੀ ਆਊਟ ਹੈ ਨਾ, ਮੈਨੂੰ ਭੁਲੇਖਾ ਸੀਗਾ, ਮੈਂ ਕਿਹਾ ਬਈ ਪੰਜਾਬ ਵਾਲੇ ਪਰਸੋਂ ਜਿੱਤੇ ਤੇ ਪੰਜਾਬ ਵਿਲ ਐਡਵਾਂਸ, ਬਟ ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਗੱਲ ਨੂੰ। ਵੈਸੇ ਤਾਂ ਆਈ ਐਮ ਪ੍ਰੀਟੀ ਸ਼ੁਅਰ ਕਿ ਮੁੰਬਈ ਦੇ ਹਾਰਨ ਦੇ ਨਾਲ ਪੰਜਾਬ ਵੀ ਐਲੀਮੀਨੇਟਡ ਹੈ, ਹੁਣ ਬੈਂਗਲੋਰ, ਗੁਜਰਾਤ, ਹੈਦਰਾਬਾਦ ਤੇ ਰਾਜਸਥਾਨ ਪਲੇ ਆਫਸ ਦੇ ਵਿੱਚ ਨੇ ਤੇ ਫਾਈਨਲ 31 ਨੂੰ ਹੈ, ਤੇ ਬਾਕੀ ਕੱਲ ਨੂੰ ਰੋਇਲ ਚੈਲੰਜਰ ਤੇ ਗੁਜਰਾਤ ਦਾ ਮੈਚ ਹੈ, ਪਰਸੋਂ ਨੂੰ ਫਿਰ ਹੈਦਰਾਬਾਦ ਤੇ ਰਾਜਸਥਾਨ ਦਾ ਮੈਚ ਹੈ। ਪੰਜਾਬ ਵਾਲੇ ਵੈਸੇ ਆਪਾਂ ਨੂੰ ਥੋੜ੍ਹੀ ਜਿਹੀ ਉਹਨਾਂ ਨੇ ਇੱਕ ਕਹਿੰਦੇ ਨਹੀਂ ਹੁੰਦੇ ਹੋਪ ਤੇ ਇੱਕ ਲਾਈਟ ਤਾਂ ਦਿਖਾਈ ਸੀਗੀ ਜਿੱਤ ਕੇ, ਬਟ ਚਲੋ ਹੁਣ ਰਾਜਸਥਾਨ ਨੇ ਵੀ ਕਿਹਾ ਤਾਂ ਕਿ ਨਾ ਬਈ ਨਾ, ਪੰਜਾਬ ਵਾਲੇ ਕਿਵੇਂ ਅੱਗੇ ਵਧਣਗੇ, ਨੋਟ ਹੈਪਨਿੰਗ। ਸੋ ਚਲੋ ਇਟਸ ਓਕੇ, ਅਗਲੀ ਵਾਰ ਨੂੰ ਸਹੀ। 8777 ਹੈਲੋ।
2: ਹਾਂਜੀ ਬਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਕਿਵੇਂ ਹੋ?
2: ਉਹ ਪਰ ਬੰਬੇ ਹਾਰਨ ਕਰਕੇ ਜੀ ਜਿੱਤਦਾ ਜਿੱਤਦਾ ਪਤਾ ਨੀ ਕੀ ਗੱਲ ਆ। ਪਹਿਲਾਂ ਤੇ ਵਿਕਟਾਂ ਵਧੀਆ ਲੈ ਲਈਆਂ ਸੀ ਉਹਨਾਂ ਨੇ ਇਹਦੀਆਂ ਰਾਜਸਥਾਨ ਰਾਇਲ ਦੀਆਂ, ਬਾਅਦ ਚ ਰਨ ਨੀ ਬਣ ਸਕੇ।
0: ਜਦੋਂ ਛੇ ਮੈਚ ਤੁਸੀਂ ਆਪ ਹਾਰਨੇ ਆ ਤਾਂ ਫਿਰ ਗੜਬੜ ਕਾਹਦੀ ਆ? ਦੇਖੋ ਭਾਜੀ ਕਿੱਡੀ ਤੁਸੀਂ ਛੇ ਮੈਚ ਲਗਾਤਾਰ ਜਿੱਤੇ ਹੋ, ਫਿਰ ਬਾਅਦ ਦੇ ਵਿੱਚ ਇੱਕ ਵੀ ਨਾ ਜਿੱਤ ਪਾਓ, ਫਿਰ ਤਾਂ ਗਲਤੀ ਤੁਹਾਡੀ ਵੀ ਆ।
2: ਪੰਜਾਬ ਦੀ ਕਿਸਮਤ ਵੀ ਇਹੋ ਜਿਹੀ ਆ ਜੀ, ਜਿਹੜਾ ਮੈਚ ਟਾਈ ਹੋਇਆ ਨਾ, ਇੱਕ ਪੁਆਇੰਟ ਦਿੱਤਾ, ਕੁਛ ਵੀ ਪੰਜਾਬ ਬੜਾ ਉੱਪਰ ਸੀ, ਬਸ ਉਹ ਬਾਰਿਸ਼ ਆ ਗਈ।
0: ਅੱਛਾ ਬਾਰਿਸ਼ ਵਾਲਾ, ਹਾਂ ਹਾਂ ਹਾਂ
2: ਸਾਰੇ ਜੀ ਜੀ ਚਲੋ ਹੁਣ ਅਗਲੇ ਸਾਲ ਦੇਖਾਂਗੇ ਕੀ ਬਣਦਾ ਫਿਰ
3: ਪੂਰੀਆਂ ਹੁਣ ਡਿਜ਼ਰਵਿੰਗ ਟੀਮਸ ਨੇ ਅੱਗੇ। ਜੇ ਕਿਸੇ ਦੀ ਹਾਰਨ ਨਾਲ ਜਾਂ ਜਿੱਤਣ ਨਾਲ ਤੁਸੀਂ ਪਲੇ ਆਫ ਚ ਅੱਗੇ ਜਾ ਰਹੇ ਹੋ, ਅੱਗੇ ਜਾ ਕੇ ਤੁਸੀਂ ਇੱਕ ਅੱਛੀ ਸਪੋਟ ਕਿਸੇ ਦੀ ਬਲੋਕ ਕਰ ਰਹੇ ਹੋ। ਆਈ ਥਿੰਕ ਉਹਨਾਂ ਦੀ ਲਾਸਟ ਵਿੱਚ ਪਰਫਾਰਮੈਂਸ 6-7 ਮੈਚ ਵਿੱਚ ਸੀਗੀ ਵੀ ਨੀ ਵੀ ਵਿਨਰਸ ਵਾਲੀ। ਜੇ ਹੁਣ ਵੀ ਚਲੇ ਜਾਂਦੇ, ਐਡਵਾਂਸ ਵੀ ਕਰ ਜਾਂਦੇ, ਅਗਲਾ ਮੈਚ ਹਾਰ ਜਾਣਾ ਸੀ ਇਹਨਾਂ ਨੇ।
0: ਸਹੀ ਗੱਲ, ਪਰ ਚਲੋ ਹਾਰ ਤਾਂ ਜਾਂਦੇ, ਪਰ ਇੰਨਾ ਤਾਂ ਹੋਊਗਾ ਵੀ ਹਾਂ ਐਟਲੀਸਟ ਥੋੜੀ ਜੀ ਤਾਂ ਜਿਹੜੀ ਪ੍ਰਾਈਡ ਹੈ ਕਿ ਚਲੋ ਪਲੇ ਆਫ ਦੇ ਵਿੱਚ ਪਹੁੰਚੇ ਤਾਂ ਸਹੀ।
3: ਸਾਰੀਆਂ ਟੀਮਾਂ ਆਪਣੀਆਂ ਐਟ ਦੀ ਐਂਡ ਆਫ ਦਾ ਡੇ ਹੈ ਨਾ, ਕਿਉਂਕਿ ਜਿਹੜੀ ਡਿਜ਼ਰਵਿੰਗ ਟੀਮ ਆ ਉਹੀ ਅੱਗੇ ਜਾਣੀ ਚਾਹੀਦੀ ਹੈ। ਜਿਹੜੀ ਹੁਣ ਰਾਜਸਥਾਨ ਰਾਇਲ ਨਾ ਵਧੀਆ ਕਰ ਰਿਹਾ ਸੀਗਾ, ਦੇ ਡਿਜ਼ਰਵ ਇਟ, ਉਹਨਾਂ ਨੇ ਆਪਣੇ ਮੈਚ ਜਿੱਤੇ ਨੇ। ਜਿਹੜੀਆਂ ਟੀਮਾਂ ਉੱਪਰ ਗਈਆਂ ਤੁਸੀਂ ਦੇਖੋ ਸਾਰੇ ਟੇਬਲ ਤੋਂ ਨੀਚੇ ਹੁੰਦੀਆਂ ਸੀਗੀਆਂ, ਉਹਨਾਂ ਨੇ ਸ਼ਫਲ ਕੀਤਾ ਸਾਰਾ ਕੁਛ ਉੱਪਰ ਜਾਣ ਵਾਸਤੇ। ਆਪਣੀ ਟੀਮ ਨੇ ਤਾਂ ਬਹੁਤ ਹੀ ਵਧੀਆ ਸ਼ਫਲ ਕੀਤਾ, ਟੌਪ ਤੋਂ ਤੁਸੀਂ ਬਾਹਰ ਹੀ ਹੋ ਗਏ,
0: ਟੌਪ ਟੂ ਬੌਟਮ। ਕੱਲ ਵੀ ਇੱਕ ਮਾਰਕਮ ਦੀ ਪਾਰਕ ਦੇ ਵਿੱਚ ਇੱਕ ਕਯੋਟੀ ਨੇ ਇੱਕ ਬੱਚੇ ਨੂੰ ਬਾਈਟ ਕੀਤਾ, 7:30 ਦੀ ਸ਼ਾਮ ਦੀ ਗੱਲ ਹੈ, 4-5 ਸਾਲ ਦਾ ਬੱਚਾ, ਲੱਕਲੀ ਨਾਟ ਸੀਰੀਅਸਲੀ ਇੰਜਰਡ। ਤੇ ਮੈਂ ਵੀ ਇੱਥੇ ਮਹੀਨੇ ਦੀ ਗੱਲ ਹੈ ਵਾਕ ਕਰ ਰਿਹਾ ਸੀ ਤੇ ਸਟਰੀਟ ਦੇ ਉੱਤੇ ਯਾਰ ਕਯੋਟੀ ਭੱਜਿਆ ਦਿਸ ਰਿਹਾ ਸੀਗਾ। ਆਈ ਡੋਨਟ ਨੋ ਜੇ ਵਾਈਲਡ ਲਾਈਫ ਵਾਲੇ ਕੁਝ ਕਰਦੇ ਵੀ ਨੇ। ਮੈਂ ਸਿਟੀ ਨੂੰ ਇੱਕ ਆਨਲਾਈਨ ਜਾ ਕੇ ਅਵੇਅਰ ਵੀ ਕੀਤਾ ਸੀਗਾ, ਆਈ ਥਿੰਕ ਇਹਨਾਂ ਉਹਨਾਂ ਦੀ ਕੋਈ ਵੈਬਸਾਈਟ ਹੈਗੀ ਹੈ, ਤੁਸੀਂ ਦੱਸ ਦਿਓ ਵੀ ਇਸ ਸਟਰੀਟ ਤੇ ਇੰਨੇ ਕੁ ਵਜੇ ਸਾਨੂੰ ਕਯੋਟੀ ਦਿਸਿਆ, ਆਉਂਦੇ ਆ ਕੁਛ ਕਰਦੇ ਆ ਕਿ ਨਹੀਂ, ਆਈ ਐਮ ਨੋਟ ਸ਼ੋਰ, ਬਟ ਰਿਪੋਰਟ ਜ਼ਰੂਰ ਕਰਦਾ ਕਰੋ। ਤੇ ਬੱਚੇ ਪਾਰਕਾਂ ਦੇ ਵਿੱਚ ਨੇ ਅੱਜ ਕੱਲ੍ਹ, ਆਊਟਡੋਰ ਆਪਾਂ ਚਲੋ ਜਾ ਹੀ ਰਹੇ ਹਾਂ ਮੌਸਮ ਕਰਕੇ, ਤਾਂ ਪਲੀਜ਼ ਮੇਕ ਸ਼ੋਰ ਕਰ ਲਓ ਕਿ ਤੁਸੀਂ ਬੱਚੇ ਨੂੰ ਇਕੱਲੇ ਨਾ ਛੱਡੋ, ਉੱਧਰੋਂ ਕੋਈ ਜਾਨਵਰ ਆਉਂਦਾ ਤੇ ਨੈਵਰ ਨੋ ਕੀ ਹੋ ਸਕਦਾ। ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ, ਕਿਵੇਂ ਹੋ?
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਹਰਪ੍ਰੀਤ ਦਾ ਫੋਨ ਨੰਬਰ ਹੈ 416-817-6500। ਹਰਪ੍ਰੀਤ ਕੀ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ?
4: ਬਿਲਕੁਲ ਨਵੀ, ਸੋ ਆਪਾਂ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹਾਂ, ਸੇਵਿੰਗ ਅਕਾਊਂਟਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹਾਂ. ਸੋ ਜਿੰਨੇ ਵੀ ਸਾਡੇ ਨਵੇਂ ਲਿਸਨਰਸ ਜੁੜੇ ਆ, ਤੁਹਾਡਾ ਕੋਈ ਵੀ ਕੁਐਸਚਨ ਹੈਗਾ ਇਹਨਾਂ ਸਰਵਿਸਿਜ਼ ਨਾਲ ਰਿਲੇਟਡ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ ਟਰੈਵਲ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ, ਜਾਂ ਫਿਰ ਤੁਸੀਂ ਇੱਥੇ ਨਿਊ ਇਮੀਗ੍ਰੈਂਟਸ ਹੈਗੇ ਆ, ਤੁਹਾਨੂੰ ਨਹੀਂ ਪਤਾ ਹੈਗਾ ਇੱਥੇ ਕਿਹੜੇ ਕਿਹੜੇ ਗਵਰਨਮੈਂਟ ਦੇ ਸਪੋਂਸਰਡ ਪਲਾਨ ਚੱਲਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਜਾਂ ਤਾਂ ਤੁਸੀਂ ਟੈਕਸ ਵਾਈਜ਼ ਬੈਨੀਫਿਟ ਲੈ ਸਕਦੇ ਆ, ਜਾਂ ਫਿਰ ਗਵਰਨਮੈਂਟ ਦੀਆਂ ਗ੍ਰਾਂਟਸ ਲੈ ਸਕਦੇ ਆ. ਸੋ ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ, ਚਾਹੇ ਉਹ TFS ਦਾ ਅਕਾਊਂਟ ਆ, RRSP ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਹੈਗਾ, ਜਾਂ ਫਿਰ ਬੱਚਿਆਂ ਦਾ RESP, ਜਾਂ ਫਿਰ RDSP, ਜਿਨ੍ਹਾਂ ਦੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਹੈਗੇ ਆ, ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਤੇ ਜਿਹੜੇ ਡਿਸੇਬਿਲਟੀ ਟੈਕਸ ਕ੍ਰੈਡਿਟ ਲਈ ਅਪਰੂਵਡ ਹੈਗੇ ਆ CRA ਵੱਲੋਂ, ਉਹਨਾਂ ਦੇ ਲਈ $90,000 ਤੱਕ ਦੀ ਗ੍ਰਾਂਟ ਜਿਹੜੀ CRA RDSP ਪਲਾਨ ਦੇ ਵਿੱਚ ਸਪੋਂਸਰ ਕਰ ਰਹੀ ਆ. ਸੋ ਉਹਦੀ ਡਿਟੇਲ ਇਨਫੋਰਮੇਸ਼ਨ ਲੈਣੀ ਹੈਗੀ ਆ, ਤਾਂ ਨੰਬਰ ਹੈਗਾ ਜੀ ਮੇਰਾ 416-817-6500. ਸਮਰ ਦਾ ਟਾਈਮ ਹੈਗਾ ਆ, ਜਦੋਂ ਤੁਹਾਡੇ ਪੇਰੈਂਟਸ ਇੱਥੇ ਦੁਆਰਾ ਰੀਵਿਜ਼ਿਟ ਕਰ ਰਹੇ ਆ ਸੁਪਰਵੀਜ਼ਾ ਦੇ ਅੰਡਰ, ਹਮੇਸ਼ਾ ਆਪਾਂ 2-3 ਗੱਲਾਂ ਦੀ ਗੱਲ ਕਰਦੇ ਹੈਗੇ ਆ ਕਿ ਇੱਕ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਐਂਡ ਦੂਸਰੀ ਚੀਜ਼ ਇਹ ਹੈਗੀ ਆ ਕਿ ਈਵਨ ਦੋ ਸੁਪਰਵੀਜ਼ਾ ਤੇ ਸੈਕਿੰਡ ਜਾਂ ਥਰਡ ਟਾਈਮ ਵੀ ਆ ਰਹੇ ਆ, ਕੰਡੀਸ਼ਨ ਸੇਮ ਹੀ ਹੈਗੀ ਆ ਕਿ ਉਹਨਾਂ ਦੇ ਕੋਲ ਕਵਰੇਜ ਹੋਣੀ ਜ਼ਰੂਰੀ ਆ. ਕਈ ਵਾਰ ਮੈਨੂੰ ਕਈ ਕਲਾਇੰਟਸ ਦਾ ਫੋਨ ਆਉਂਦਾ ਜਦੋਂ ਏਅਰਪੋਰਟ ਤੇ ਹੁੰਦੇ ਆ ਕਿ ਅਸੀਂ ਪਹਿਲਾਂ ਇੰਸ਼ੋਰੈਂਸ ਨਹੀਂ ਕਰਵਾਈ ਸੀ, ਅਸੀਂ ਉਹ ਹੁਣ ਇਮੀਗ੍ਰੇਸ਼ਨ ਆਫਿਸਰ ਨੇ ਰੋਕ ਲਿਆ ਹੈਗਾ ਆ, ਤੁਸੀਂ ਹੁਣ ਰਾਈਟ ਵੇ ਕਵਰੇਜ ਕਰ ਦਿਓ. ਸੋ ਕਈ ਵਾਰ ਅਸੀਂ ਆਪ ਹੀ ਅਸਿਊਮ ਕਰ ਲੈਂਦੇ ਹਾਂ ਕਿ ਵੀਜ਼ਾ ਤਾਂ ਲੱਗਾ ਹੋਇਆ, ਹੁਣ ਕਿਹੜਾ ਉਹਨਾਂ ਨੇ ਪਹਿਲੀ ਵਾਰੀ ਆਉਣਾ ਹੈ ਜਿਹੜਾ ਇਮੀਗ੍ਰੇਸ਼ਨ ਆਫਿਸਰ ਨੇ ਚੈੱਕ ਕਰਨਾ ਹੈਗਾ. ਸੋ ਰੈਂਡਮਲੀ ਕੋਈ ਵੀ ਫਾਈਲ ਜਿਹੜੀ ਹੈਗੀ ਆ ਉਹ ਉਸੇ ਵੇਲੇ ਏਅਰਪੋਰਟ ਤੇ ਚੈੱਕ ਕਰ ਲੈਂਦੇ ਆ, ਐਂਡ ਅਗਰ ਸੁਪਰ ਵੀਜ਼ਾ ਲੱਗਾ ਹੋਇਆ ਤਾਂ ਉਹਨਾਂ ਦੀ ਕੰਡੀਸ਼ਨ ਇਹੀ ਹੈਗੀ ਆ ਕਿ 1 year ਦੀ ਮੈਡੀਕਲ ਇੰਸ਼ੋਰੈਂਸ ਜਿਹੜੀ ਜ਼ਰੂਰ ਹੋਣੀ ਚਾਹੀਦੀ ਆ. ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500. ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ. ਤੇ ਨੰਬਰ ਮੇਰਾ ਅਗੇਨ 416-817-6500.
0: 416-817-6500, 00-416-816-8065 ਤੁਸੀਂ ਜ਼ਰੂਰ ਗੱਲਬਾਤ ਕਰੋ. ਹਰਪ੍ਰੀਤ, ਥੈਂਕ ਯੂ ਸੋ ਮੱਚ. ਸੋ ਓਕੇ, ਇੱਕ ਦੋ ਚੀਜ਼ਾਂ ਹੋਰ ਤੁਹਾਨੂੰ ਯਾਰ ਥੋੜ੍ਹਾ ਜਿਹਾ ਅਪਡੇਟ ਰੱਖੀ ਸਪੋਰਟਸ ਦੇ ਵਿੱਚ. ਕੱਲ NBA ਦਾ ਇੱਕ ਮੈਚ ਹੋਇਆ ਸੈਨਟੋਨੀਓ ਤੇ ਓਕਲਾਹੋਮਾ ਸਿਟੀ ਦਾ. ਹੁਣ ਉਹ ਸੀਰੀਜ਼ 2-2 ਟਾਈਡ ਹੈ ਤੇ ਅੱਜ ਨਿਊਯਾਰਕ ਵਾਲੇ ਹਿਸਟਰੀ ਬਣਾ ਸਕਦੇ ਆ. ਨਿਊਯਾਰਕ ਨਿਕਸ ਦਾ ਤੇ ਕਲੀਵਲੈਂਡ ਵਾਲਿਆਂ ਦਾ ਅੱਜ 8 PM ਸ਼ਾਮ ਨੂੰ ਮੈਚ ਹੈ. ਜੇ ਨਿਊਯਾਰਕ ਵਾਲੇ ਜਿੱਤਦੇ ਆ ਤਾਂ ਫਿਰ ਬਹੁਤ ਲੰਬੇ ਸਮੇਂ ਬਾਅਦ ਨਿਊਯਾਰਕ ਨਿਕਸ ਫਾਈਨਲਸ ਦੇ ਵਿੱਚ ਜਾਣਗੇ. ਤੇ ਨਿਊਯਾਰਕ ਤੁਹਾਨੂੰ ਪਤਾ ਹੀ ਹੈ ਕਿੱਡੀ ਯਾਰ ਪਾਪੂਲਰ ਇੱਕ ਟੀਮ ਹੈ, ਕਿੰਨਾ ਪਾਪੂਲਰ ਇੱਕ ਸ਼ਹਿਰ ਹੈ. ਤੇ ਨਿਊਯਾਰਕ ਨਿਕਸ ਦੀਆਂ ਜਿਹੜੀਆਂ ਟਿਕਟਾਂ ਨੇ, ਹੁਣ ਇਹ ਜਿਹੜੀ ਸੀਰੀਜ਼ ਹੈ $2,500-3,000 ਦੀਆਂ ਟਿਕਟਾਂ ਦੀ ਸ਼ੁਰੂਆਤ ਪ੍ਰਾਈਸ ਸੀਗੀ, ਸਟਾਰਟਿੰਗ ਪ੍ਰਾਈਸ. ਹੁਣ ਫਾਈਨਲਸ ਦੇ ਵਿੱਚ ਚਲੇ ਗਏ ਤਾਂ ਯਾਰ ਪਤਾ ਨਹੀਂ ਕੀ ਹਿਸਾਬ ਹੋਊਗਾ. ਨਿਊਯਾਰਕ ਵਿਲ ਬੀ ਅ ਵੈਰੀ ਇੱਕ ਕਹਿੰਦੇ ਨਹੀਂ ਹੁੰਦੇ ਵਾਈਬ ਵਾਲੀ ਸਿਟੀ ਅੱਗੇ ਹੈਗੀ ਹੈ. ਨਿਊਯਾਰਕ ਤਾਂ ਰਾਤ ਨੂੰ ਯਾਰ ਕੋਈ ਸੌਂਦਾ ਨਹੀਂ, ਬਟ ਹੁਣ ਜਦੋਂ ਕੋਈ ਏਡੀ ਵੱਡੀ ਸਪੋਰਟਸ ਦੀ ਤੁਹਾਡੀ ਟੀਮ ਫਾਈਨਲਸ ਦੇ ਵਿੱਚ ਪਹੁੰਚਣ ਜਾ ਰਹੀ ਹੈ, ਫਿਰ ਕਰੇਜ਼ ਤਾਂ ਵਾਕਈ ਨੈਕਸਟ ਲੈਵਲ ਹੋ. ਤੇ ਨਾਲ ਦਿਲਜੀਤ ਦੋਸਾਂਝ ਹੁਣੇ MSG ਮੈਡੀਸਨ ਸਕੁਏਅਰ ਗਾਰਡਨ ਨੂੰ ਸੋਲਡ ਆਊਟ ਕਰਕੇ ਹਟੇ ਨੇ ਇਸ ਵੀਕਐਂਡ. ਦੇਖਿਆ ਨਿਊਯਾਰਕ ਵਾਲੇ ਵੀ ਖੇਡ ਰਹੇ ਆ ਤੇ ਦਿਲਜੀਤ ਹੁਣੇ ਵੀ 24-25 ਦੋ ਰਾਤਾਂ ਸੋਲਡ ਆਊਟ ਕਰ ਰਹੇ ਨੇ. ਬੜੀ ਵੱਡੀ ਗੱਲ ਹੈ ਆਪਣੇ ਲਈ ਯਾਰ ਕਿ ਦਿਲਜੀਤ, ਪਰ ਦਿਲਜੀਤ ਦਾ ਜੇ ਅੱਜ ਹਾਂ ਨਿਊਯਾਰਕ ਵਾਲੇ ਖੇਡ ਰਹੇ ਕਲੀਵਲੈਂਡ, ਠੀਕ ਹੈ. ਸੋ ਦਿਲਜੀਤ ਨੇ ਕੱਲ ਵੀ MSG ਸੋਲਡ ਆਊਟ ਕੀਤਾ ਤੇ ਅੱਜ ਵੀ MSG ਸੋਲਡ ਆਊਟ ਦਿਲਜੀਤ ਕਰ ਰਹੇ ਨੇ. ਸੋ ਬੜੀ ਮਾਣ ਵਾਲੀ ਗੱਲ ਹੈ ਯਾਰ ਕਿ ਏਡੀ ਵੱਡੀ ਇਹ ਬਹੁਤ ਇੱਕ ਆਈਕੋਨਿਕ ਅਰੀਨਾ, ਬਹੁਤ ਸਾਰੇ ਲੋਕ ਜਾਣਦੇ ਹੋਣਗੇ ਮੈਡੀਸਨ ਸਕੁਏਅਰ ਗਾਰਡਨ ਇਸ ਅਰੀਨਾ ਦਾ ਨਾਮ ਹੈ. ਤੇ ਸਪੋਰਟਸ ਦੀ ਦੁਨੀਆ ਦੀ ਇਟਸ ਵਨ ਆਫ ਦ ਮੋਸਟ ਪਾਪੂਲਰ ਸਟੇਡੀਅਮਸ. ਤੇ ਦਿਲਜੀਤ ਹੁਣੇ ਸੋਲਡ ਆਊਟ ਬੈਕ ਟੂ ਬੈਕ ਰਾਤਾਂ ਕਰ ਰਹੇ ਨੇ, ਬੜੀ ਇੱਕ ਆਪਣੇ ਸਾਰੇ ਲਈ ਇੱਕ ਮਾਣ ਵਾਲੀ ਗੱਲ ਹੈ. ਸੋ ਦੋ ਤਿੰਨ ਚੀਜ਼ਾਂ ਤੇ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਤੁਹਾਡੇ ਨਾਲ. ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਨੂੰ ਯਾਦ ਰੱਖੋ. ਅਗਰ ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ, ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਵਾਲੇ ਹਾਜ਼ਰ ਨੇ. ਕੋਈ ਗੱਡੀ 'ਚ ਡੈਂਟ ਪੈ ਗਿਆ, ਕੋਈ ਬੰਪਰ ਦਾ ਕੋਈ ਇਸ਼ੂ, ਕੋਈ ਫੈਂਡਰ ਦਾ ਇਸ਼ੂ, ਤਾਂ ਐਮਪਾਇਰ ਆਟੋ ਬਾਡੀ 181 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਹੈ. ਇੰਸ਼ੋਰੈਂਸ ਨਾਲ ਸਾਰੀ ਡੀਲਿੰਗ ਇਹ ਕਰਨਗੇ ਆਪਾਂ ਨੂੰ ਟੈਨਸ਼ਨ ਇਹ ਹੁੰਦੀ ਯਾਰ ਕਿ ਕਲੇਮ ਕੌਣ ਲੈ ਕੇ ਦਊਗਾ, ਕੀ ਕਰੀਏ। ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ, ਇਹ ਤੁਹਾਨੂੰ ਕਲੇਮ ਲੈ ਕੇ ਦੇਣਗੇ, ਇੰਸ਼ੋਰੈਂਸ ਨਾਲ ਡੀਲਿੰਗ ਸਾਰੀ ਇਹ ਕਰਨਗੇ। ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦਾ ਨੰਬਰ ਨੋਟ ਕਰ ਲਓ ਤੁਸੀਂ, 905-453-6780। ਗੱਡੀ ਨੂੰ ਪੇਂਟ ਵੀ ਕਰਨ ਦਾ ਟਾਈਮ ਆ ਗਿਆ, 905-453-6780। ਗੱਡੀ ਤੁਹਾਡੀ ਪੇਂਟ ਵੀ ਕਰਨਗੇ, ਸਾਰੀਆਂ ਰਿਪੇਅਰਸ ਵੀ ਕਰਨਗੇ। ਗੱਡੀ ਤੁਸੀਂ ਦੇਖੋਗੇ ਕਿਉਂਕਿ ਬੱਲੇ ਯਾਰ ਸਾਡੀ ਗੱਡੀ ਆ, ਸਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ। ਸੋ ਇਹਨਾਂ ਨੂੰ ਕਾਲ ਕਰ ਲਓ ਇੱਕ ਵਾਰ, ਦੇ ਆਰ ਅਵੇਲੇਬਲ। ਅਤੇ ਇੱਕ ਜੇ ਕਿਸੇ ਨੇ ਕਿਚਨ ਰੈਡੀ ਕਰਾਉਣੀ ਹੈ, ਹੁਣ ਮੌਸਮ ਵਧੀਆ ਹੋ ਗਿਆ, ਆਪਾਂ ਸਾਰੇ ਘਰਾਂ ਘਰਾਂ ਦੇ ਕੰਮ ਕਰਵਾ ਰਹੇ ਹਾਂ, ਸੋ ਕਿਚਨ ਬ੍ਰੈਂਡ ਨਿਊ ਰੈਡੀ ਕਰਵਾਓ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਫੋਨ ਕਰੋ, ਬਹੁਤ ਹੀ ਸੋਹਣੀ ਬੜੀ ਟੌਪ ਦੀ ਕਿਚਨ ਭਾਅ ਜੀ ਉਹਨੇ ਰੈਡੀ ਕਰਕੇ ਦੇਣਗੇ, ਬੜਾ ਹੀ ਰੀਜਨੇਬਲ ਰੇਟ। ਸਾਡਾ ਰੈਫਰੈਂਸ ਤੁਸੀਂ ਦੇ ਦਿਓ ਇਹਨਾਂ ਨੂੰ, ਫਰੀ ਐਸਟੀਮੇਟ, ਅਤੇ ਡਬਲ ਅੰਡਰਮਾਊਂਟ ਸਿੰਕ ਤੁਹਾਨੂੰ ਫਰੀ ਦੇ ਰਹੇ ਨੇ ਨਾਲ, ਅਤੇ ਸਾਡਾ ਨਾਮ ਲੈਣ ਦੇ ਨਾਲ ਤੁਹਾਨੂੰ ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ। ਸੋ ਇੱਕ ਵਾਰ ਇਹਨਾਂ ਦਾ ਕੰਮ ਦੇਖ ਲਿਓ, ਚਾਹੇ ਕਿਚਨ ਰੈਡੀ ਕਰਾਉਣੀ ਆ, ਨਵਾਂ ਬਾਰ ਰੈਡੀ ਕਰਾਉਣਾ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਵਾਉਣਾ, ਅਮੇਜ਼ਿੰਗ ਕੰਮ। ਨੰਬਰ ਹੈ 416-859-1920, 416-859-1920 ਨੰਬਰ ਹੈ। ਸੋ ਵੀਕਐਂਡ 'ਤੇ ਕਣੀਆਂ ਹੀ ਕਣੀਆਂ, ਕਣੀਆਂ ਹੀ ਕਣੀਆਂ ਹੈ, ਦੋ ਦਿਨ ਐਵੇਂ ਲੰਘ ਗਏ। ਕੱਲ੍ਹ ਅਸੀਂ ਯਾਰ ਦੋਸਤ ਗੋਲਫ ਖੇਡਣ ਗਏ, ਸਾਰਾ ਦਿਨ ਅਸੀਂ ਖੇਡੇ ਅਤੇ ਕਣੀਆਂ ਹਲਕੀਆਂ ਹਲਕੀਆਂ, ਬਹੁਤ ਥੋੜ੍ਹੀ ਥੋੜ੍ਹੀ ਇੱਕ ਬੂੰਦਾਬਾਂਦੀ ਜੀ ਹੋ ਰਹੀ ਸੀ, ਸੀਗਾ ਬੜਾ ਪਿਆਰਾ ਮੌਸਮ, ਬਟ ਕੰਡੀਸ਼ਨਸ ਬਹੁਤ ਵੈਟ ਸੀ। ਪਰਸੋਂ ਤਾਂ ਤੁਸੀਂ ਦੇਖਿਆ ਹੀ ਹੈ, ਸਾਰਾ ਦਿਨ ਮੀਂਹ ਹਟਿਆ ਹੀ ਨਹੀਂ। ਸੋ ਇਸ ਵੀਕ ਮੌਸਮ ਬੜਾ ਪਿਆਰਾ, ਅੱਜ ਵੀ 24-25 ਡਿਗਰੀ ਤੱਕ, ਕੱਲ੍ਹ ਨੂੰ ਵੀ 26-27 ਤੱਕ, ਪਰਸੋਂ ਵੀ 24 ਤੱਕ। ਸੋ ਹੁਣ ਚੱਲ ਸੋ ਚੱਲ ਸਮਰ ਦਾ ਵੈਦਰ ਹੈ। ਬੜੇ ਲੋਕਾਂ ਨੇ ਯਾਰ ਵਿਆਹ ਸ਼ਾਦੀਆਂ ਰੱਖੀਆਂ, ਜਦੋਂ ਵਿਆਹਾਂ ਦੇ ਸਮਿਆਂ 'ਤੇ ਮੀਂਹ ਪੈ ਜਾਵੇ ਨਾ, ਤਾਂ ਥੋੜ੍ਹਾ ਮੁਸ਼ਕਿਲ ਜ਼ਰੂਰ ਹੋ ਜਾਂਦਾ, ਕਿਉਂਕਿ ਫਿਰ ਆਪਾਂ ਬਾਹਰ ਟੈਂਟ ਟੁੱਟ ਲਾਏ ਹੁੰਦੇ ਆ, ਜਾਗੋਆਂ ਕੱਢਣੀਆਂ ਹੁੰਦੀਆਂ, ਉੱਥੋਂ ਦੀ ਮੀਂਹ ਪੈ ਜਾਂਦਾ, ਸੋ ਥੋੜ੍ਹਾ ਮੁਸ਼ਕਿਲ ਤਾਂ ਜ਼ਰੂਰ ਹੁੰਦਾ। ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਨੀ ਹੈ ਇੱਕ ਦੋਸਤਾਂ ਦੇ ਸਿਚੁਏਸ਼ਨ ਬਾਰੇ। ਸੋ 7-8 ਯਾਰ ਦੋਸਤ ਨੇ ਅਤੇ ਉਹ ਵਕੇਸ਼ਨ 'ਤੇ ਜਾ ਰਹੇ ਆ, ਵਕੇਸ਼ਨ 'ਤੇ ਚੱਲੇ ਆ, ਅਤੇ ਉਹਨਾਂ ਨੇ ਚਲੋ ਟਿਕਟਾਂ ਟੁਕਟਾਂ ਬੁੱਕ ਕਰ ਲਈਆਂ, ਅਤੇ ਟਿਕਟਾਂ ਬੁੱਕ ਕਰਨ ਤੋਂ ਬਾਅਦ ਏਅਰਪੋਰਟ 'ਤੇ ਗਏ, ਅਤੇ ਉਹਨਾਂ ਵਿੱਚੋਂ ਦੋ ਜਾਣੇ ਕਹਿੰਦੇ ਕਿ ਯਾਰ ਸਾਡੀਆਂ ਤਾਂ ਅਸੀਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਬੁੱਕ ਕੀਤੀਆਂ, ਅਤੇ ਦੂਜੇ ਮੁੰਡੇ ਕਹਿੰਦੇ ਯਾਰ ਤੁਸੀਂ ਸਾਨੂੰ ਦੱਸਿਆ ਨਹੀਂ, ਤੁਸੀਂ ਜੇ ਅਸੀਂ ਪਿੱਛੇ ਇਕੋਨਮੀ 'ਚ ਬਹਿ ਰਹੇ ਹਾਂ, ਤੁਸੀਂ ਕਿਉਂ ਬਿਜ਼ਨਸ ਕਲਾਸ ਦੇ ਵਿੱਚ ਬਹਿ ਰਹੇ ਹੋ? ਅਤੇ ਉਹਨਾਂ 'ਚ ਥੋੜ੍ਹੀ ਜਿਹੀ ਇੱਕ ਉਹ ਅਪਸੈਟ ਹੋ ਜਾਂਦੇ ਆ ਜਿਹੜੇ ਪਿੱਛੇ ਬੈਠੇ ਆ, ਵੀ ਯਾਰ ਚੰਗਾ ਲੱਗਦਾ ਆਪਾਂ ਸਾਰੇ ਇਕੱਠੇ ਚੱਲੇ ਹਾਂ, ਚਲੋ ਤੁਹਾਡੇ ਕੋਲ ਪੈਸਾ ਹੈਗਾ ਜਾਂ ਤੁਹਾਡੇ ਕੋਲ ਜੋ ਵੀ ਹੈ, ਤੁਸੀਂ ਅੱਗੇ ਬੈਠਣਾ ਚਾਹੁੰਦੇ ਹੋ, ਚਲੋ ਆਪਣੇ ਫੈਮਿਲੀ ਨਾਲ ਬਹਿ ਜਾਓ, ਜੇ ਕਿਤੇ ਇਕੱਲੇ ਜਾ ਰਹੇ ਹੋ ਬਹਿ ਜਾਓ, ਪਰ ਆਪਾਂ ਜੇ ਯਾਰ ਦੋਸਤ ਇਕੱਠੇ ਵਕੇਸ਼ਨ 'ਤੇ ਜਾ ਰਹੇ ਹਾਂ, ਤਾਂ ਯਾਰ ਸਾਰੇ ਇਕੱਠੇ ਬੈਠੀਏ, ਇਕੱਠੇ ਆਪਾਂ ਜਾਈਏ, ਇਕੱਠੇ ਇੰਜੋਏ ਕਰੀਏ। ਤੁਸੀਂ ਹੁਣ 5-7 ਘੰਟੇ ਅੱਗੇ ਬੈਠੇ ਜਾਓਗੇ, ਅਸੀਂ ਪਿੱਛੇ ਬੈਠੇ ਹਾਂ, ਉਹ 'ਚ ਕੀ ਸਵਾਦ ਹੈ? ਉਹ ਕਹਿੰਦੇ ਯਾਰ ਕਿ ਅਸੀਂ ਟਿਕਟਾਂ ਬੁੱਕ ਕੀਤੀਆਂ, ਸਾਡੀ ਆਪਦੀ ਮਰਜ਼ੀ ਆ, ਜੇ ਅਸੀਂ ਇਕੋਨਮੀ ਦੀਆਂ ਕਰਨੀਆਂ ਜਾਂ ਬਿਜ਼ਨਸ ਕਲਾਸ ਦੀਆਂ ਕਰਨੀਆਂ, ਵੀ ਤੁਹਾਨੂੰ ਕੀ ਆ? ਉਹ ਕਹਿੰਦੇ ਨਹੀਂ ਯਾਰ ਸਾਨੂੰ ਕੀ ਇਹਦਾ ਕੀ ਮਤਲਬ ਹੈ, ਇਕੱਠੇ ਜਾ ਰਹੇ ਹਾਂ, ਇਕੱਠੇ ਬੈਠੇ ਜਾਓ। ਹੁਣ ਤੁਹਾਡਾ ਸਭ ਦਾ ਕੀ ਖਿਆਲ ਹੈ? ਜੇ ਹੁਣ ਯਾਰ ਆਪਾਂ ਗਰੁੱਪ ਦੇ ਵਿੱਚ ਜਾ ਰਹੇ ਹਾਂ ਅਤੇ ਬਾਕੀ ਤੁਹਾਡੀ ਗਰੁੱਪ ਹੈ ਉਹ ਪਿੱਛੇ ਬੈਠੇ ਆ ਇਕੋਨਮੀ ਰੈਗੂਲਰ ਸੀਟਾਂ 'ਚ, ਕੀ ਚੰਗਾ ਲੱਗਦਾ ਕਿ ਤੁਸੀਂ ਅੱਗੇ ਬੈਠੇ ਜਾਓ? ਕੀ ਖਿਆਲ ਹੈ ਤੁਹਾਡਾ? 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337। ਤੁਹਾਡੀਆਂ ਕੁਝ ਕਾਲਸ ਲਈਏ, ਅਤੇ ਵਟ ਡੂ ਯੂ ਥਿੰਕ, ਜੇ ਹੁਣ ਤੁਸੀਂ ਕਿਸੇ ਆਪਣੇ ਯਾਰਾਂ ਦੋਸਤਾਂ ਨਾਲ ਜਾ ਰਹੇ ਹੋ, ਤੁਸੀਂ ਆਰਾਮ ਨਾਲ ਪਹੁੰਚੇ ਹੋ ਏਅਰਪੋਰਟ 'ਤੇ, ਚੈੱਕ ਇਨ ਚੁੱਕ ਇਨ ਕਰ ਰਹੇ ਹੋ,
5: ਤਿੰਨ ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਤੁਹਾਡਾ ਕੀ ਖਿਆਲ ਹੈ ਵੈਸੇ, ਦੇਖਦੇ ਹਾਂ। 0007
7: ਹੈਲੋ
0: ਜੀ, ਵੈਲਕਮ।
7: ਹਾਂਜੀ ਸਰ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।

ਨਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਣਕੇ ਜਿੰਨੀ ਕਦਰ ਨੇ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋਗਾਜ਼ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯੋਰਕ ਵਾਸ਼ਿੰਗਟਨ ਯੂਨੀਵਰਸਿਟੀ ਤੱਕ ਸੁਣ ਰਹੇ ਹੋ ਔਰ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਰੌਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਔਰ ਇਸੇ ਸਾਹਸ ਦੇ ਨਾਲ ਤੁਸੀਂ ਇਸ ਸਮੇਂ ਖੂਬਸੂਰਤ ਵੈਦਰ ਜਿਹਦੇ ਵਿੱਚ ਪੀਅਰਸਨ ਏਅਰਪੋਰਟ ਦਾ ਟਰੈਕ 6 ਬਿਲਕੁਲ ਸਾਡੇ ਸਾਹਮਣੇ ਨਜ਼ਰ ਆ ਰਿਹਾ ਔਰ 401 ਈਸਟ ਬਾਊਂਡ ਮੂਵਿੰਗ ਲਿਟਲ ਸਲੋ ਟੁਵਰਡਸ ਸਾਊਥ ਆਫ ਜੋ ਪੀਅਰਸਨ ਏਅਰਪੋਰਟ ਹਲਕਾ ਜਿਹਾ 70-80 ਸਪੀਡ 'ਤੇ ਚੱਲ ਰਿਹਾ ਅਤੇ ਡੇਰੀ ਰੋਡ ਤੋਂ ਲੈ ਕੇ ਸਟੀਲਸ ਤੋਂ ਲੈ ਕੇ ਹਰ ਜਿਹੜੀ ਵੱਡੀ ਛੋਟੀ ਰੋਡ ਹੈ ਮੂਵਿੰਗ ਸਮੂਥ ਕਿਤੇ ਨਾ ਕਿਤੇ ਟ੍ਰੈਫਿਕ ਦੇ ਵਿੱਚ ਤੁਸੀਂ ਵਿਘਨ ਦੇਖ ਰਹੇ ਹੋਵੋਗੇ। ਔਰ ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਜੋ ਕੁਛ ਇੱਕ ਖਬਰ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਕਿ ਨਵਾ ਸਕਾਸ਼ੀਆ ਵੱਲ ਇੱਕ ਸਾਊਥ ਏਸ਼ੀਅਨ ਕੁੜੀ ਸੀ, ਇੱਕ ਬੱਚੇ ਨੂੰ ਜਨਮ ਦਿੱਤਾ, ਬੱਚੇ ਨੂੰ ਫਿਰ ਜਨਮ ਦਿਨ ਤੋਂ ਬਾਅਦ ਜੰਗਲਾਂ 'ਚ ਸੁੱਟ ਦਿੱਤਾ ਅਤੇ ਉਹ ਤੋਂ ਬਾਅਦ ਪੁਲਿਸ ਨੇ ਬੋਡੀ ਰਿਕਵਰ ਕੀਤੀ, ਫਿਰ ਉਸ ਤੋਂ ਬਾਅਦ ਉਹਦੀ ਆਪਦੀ ਵੀ ਡੈਥ ਹੋ ਜਾਂਦੀ ਹੈ। ਦੋ ਜਾਣਿਆਂ ਦੀ ਸ਼ਕਲਾਂ ਜਦੋਂ ਅਸੀਂ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਬੜੀ ਲਾਨਤ ਅਤੇ ਘਾਣ ਮਹਿਸੂਸ ਕਰਦੇ ਕਿ ਕਿਸ ਤਰ੍ਹਾਂ ਸਿਰਾਂ ਦੇ ਉੱਤੇ ਇਹ ਲੋਕ ਪੱਗਾਂ ਬੰਨ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਅੱਜ ਸਵੇਰੇ 23 ਸਾਲ ਦੀ ਇੱਕ ਲੜਕੀ ਨੂੰ ਹੋਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈਗਾ, ਬੱਚੇ ਨੂੰ ਘਰ ਦੇ ਵਿੱਚ ਜਨਮ ਦੇਣਾ ਅਤੇ ਉਸ ਤੋਂ ਬਾਅਦ ਉਸ ਬੱਚੇ ਦੀ ਮੌਤ ਹੋ ਜਾਣੀ, ਇਹਦੇ ਉੱਪਰ ਵੀ ਇੱਕ ਖਬਰ ਚੱਲ ਰਹੀ ਹੈ। ਲੈਟ ਸੀ ਕਿ ਆਉਣ ਵਾਲੇ ਟਾਈਮ 'ਚ ਕੌਣ ਲੋਕ ਨੇ ਇਹ ਅਤੇ ਇਸ ਤਰ੍ਹਾਂ ਦੇ ਹੈਵਾਨ ਇਹ ਲੋਕ ਕਿਸ ਤਰ੍ਹਾਂ ਬਣ ਸਕਦੇ ਆ ਕਿ ਛੋਟੇ ਛੋਟੇ ਬੱਚਿਆਂ ਦੇ। ਮੈਂ ਬੜਾ ਸੈਂਸਿਟਿਵ ਇਸ ਮਾਮਲੇ 'ਚ, ਬੱਚਿਆਂ ਦੇ ਮਾਮਲੇ 'ਚ। ਮੈਨੂੰ ਯਾਦ ਆ ਕਿ ਮੈਂ ਕਈ ਵਾਰੀ ਕਹਿ ਦਿੰਦਾ ਕਿ ਜੇ ਤੁਸੀਂ ਸਕੂਲ ਟਰੱਸਟੀ ਬਣੇ ਹੋ ਤੁਹਾਡਾ ਕੰਮ ਹੈ ਪਾਰਕਿੰਗ ਲੋਟਸ ਦੇ ਵਿੱਚ ਦੇਖਣਾ ਕਿ ਕੋਈ ਨਸ਼ੇ ਵੇਚਣ ਵਾਲਾ ਤਾਂ ਨਹੀਂ ਆਉਂਦਾ, ਤੁਹਾਡਾ ਕੰਮ ਹੈ ਕੋਈ ਬੱਚੇ ਦੇ ਮੈਂਟਲ ਲੈਵਲ 'ਤੇ ਅਸਰ ਤਾਂ ਨਹੀਂ ਹੋ ਰਿਹਾ, ਸਕੂਲ 'ਚ ਕੋਈ ਗੁੰਡਾ ਤੱਤਵ ਲੋਕ ਜਿਹੜੇ ਨੇ ਬੋਲਿੰਗ ਤਾਂ ਨਹੀਂ ਕਰ ਰਹੇ ਹੈਗੇ, ਜਿਹੜੇ ਗੁੰਡੇ ਟਾਈਪ ਲੋਕ ਹੁੰਦੇ ਨੇ ਸਕੂਲਸ ਦੇ ਵਿੱਚ ਵੀ ਹੁੰਦੇ ਨੇ, ਬੱਚੇ ਜਿਹੜੇ ਆਮ ਸਧਾਰਨ ਬੱਚੇ ਨੇ ਉਹਨਾਂ 'ਤੇ ਖੌਫ ਡਰ ਤਾਂ ਨਹੀਂ ਪੈਦਾ ਕਰ ਰਹੇ ਕਿ ਤੁਹਾਡਾ ਸਕੂਲ ਦਾ ਸਿਸਟਮ ਸਾਰਾ ਸਹੀ ਚੱਲਦਾ। ਇਹਦੇ ਲਈ ਆਪਾਂ ਸਕੂਲ ਟਰੱਸਟੀ ਚੁਣਦੇ ਹਾਂ, ਆਪਾਂ ਸਕੂਲ ਟਰੱਸਟੀ ਇਸ ਲਈ ਨਹੀਂ ਚੁਣਦੇ ਕਿ ਉਹ ਮਹਿਰਵਾਨਾ ਬੰਦ ਕਰਾਉਣਗੇ ਜਾਂ ਸ਼ੁਰੂ ਕਰਾਉਣਗੇ, ਅਸੀਂ ਕਾਊਂਸਲਰ ਇਸ ਲਈ ਨਹੀਂ ਚੁਣਦੇ ਕਿ ਉਹ ਮਹਿਰਵਾਨੀ ਦੇ ਉੱਤੇ ਲੜ ਰਿਹਾ ਹੈਗਾ, ਅਸੀਂ ਸਕੂਲ ਟਰੱਸਟੀ ਇਸ ਲਈ ਨਹੀਂ ਚੁਣਦੇ ਕਿ ਉਹ LMI ਤੇ ਲੜ ਰਿਹਾ, ਅਸੀਂ ਸਕੂਲ ਟਰੱਸਟੀ ਚੁਣਦੇ ਜਿਹੜਾ ਉਹਦਾ ਕੰਮ ਆ। ਸਿਆਸਤ ਦੇ ਵਿੱਚ ਡਰਾਮੇਬਾਜ਼ੀ ਜਿਹੜੀ ਆ ਉਹ ਬਹੁਤ ਵਾਰ ਚੱਲਦੀ ਹੈ, ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਕਿ ਪ੍ਰੋਵਿੰਸ਼ੀਅਲ ਲੈਵਲ ਦੇ ਲੀਡਰ ਨੇ ਖੜ੍ਹੇ ਹੋ ਕੇ ਕਹਿੰਦੇ ਆ ਮਕਾਨ ਸਸਤੇ ਦੇਵਾਂਗੇ, ਪਰ ਜਿਹੜੀ ਜ਼ਮੀਨ 'ਤੇ ਖੜ੍ਹ ਕੇ ਬੋਲ ਰਹੇ ਹੁੰਦੇ ਨੇ ਜਿੱਥੇ ਐਕਸਕਵੇਸ਼ਨ ਮਸ਼ੀਨ ਚੱਲ ਰਹੀ ਹੁੰਦੀ ਹੈ, ਡਿਗਿੰਗ ਚੱਲ ਰਹੀ ਹੁੰਦੀ ਹੈ, ਉਹ ਜਗ੍ਹਾ ਹੀ ਜਿਹੜੀ 100 ਮਿਲੀਅਨ ਦੀ ਬਿਲਡਰ ਨੇ ਲਈ ਹੁੰਦੀ ਹੈ, ਇਹਨਾਂ ਦੀ ਜ਼ੋਨਿੰਗ ਕਰ ਚੇਂਜ ਕਰਨ ਤੋਂ ਬਾਅਦ ਉਹ ਜਿਹੜੀ ਹੈਗੀ ਆ ਤਕਰੀਬਨ ਜਿਹੜੀ ਆ 800-900 ਮਿਲੀਅਨ ਦੀ ਬਣ ਜਾਂਦੀ ਹੈ। ਯਾਨੀ ਕਿ ਜ਼ਮੀਨ ਦੇ ਵਿੱਚ ਇੰਨੇ ਰੇਟ ਘਪਲੇ 'ਚ ਵੱਧ ਜਾਂਦੇ ਨੇ, ਇੱਟਾਂ ਕੰਧਾਂ 'ਚੋਂ ਤੁਸੀਂ ਕੀ ਬਚਾ ਲਉਂਗੇ ਕਿ ਕੀ ਸਸਤਾ ਕਰ ਲਉਂਗੇ। ਦਿਸ ਇਜ਼ ਆਲ ਹੈਪਨਿੰਗ ਰਬਿਸ਼ ਟਾਈਪ ਆਫ ਥਿੰਗਸ ਸਰਾਊਂਡਿੰਗ ਆਸ। ਉੱਧਰ ਮਾਰਕਰ ਨਹੀਂ ਆ ਰਿਹਾ ਹੈਗਾ, ਉਹ ਜੂਇਸ਼ ਦੇ ਉੱਪਰ ਬੋਲਣ ਲੱਗਿਆ ਜਾ ਕੇ, ਟੋਰਾਂਟੋ ਪ੍ਰਾਈਮ ਮਿਨਿਸਟਰ ਹੈ ਜਿਹੜਾ, ਮੈਨੂੰ ਲੱਗਦਾ ਕਿ ਪ੍ਰਾਈਮ ਮਿਨਿਸਟਰ ਨੂੰ ਨਾ ਜੂਇਸ਼ ਦੀਆਂ ਵੋਟਾਂ ਲੈਣ ਨਾਲੋਂ ਜ਼ਿਆਦਾ ਇਸ ਸਮੇਂ ਇਕਨੋਮੀ 'ਤੇ ਬੋਲਣ ਦੀ ਲੋੜ ਹੈ ਕਿ ਸਾਡੇ ਨੈਸ਼ਨਲ ਬੈਂਕਸ ਨੇ ਜਿਹੜੇ ਉਹ ਬਿਲੀਅਨਸ ਆਫ ਬਿਲੀਅਨਸ ਡਾਲਰ ਦੇ ਵਿੱਚ ਪ੍ਰੋਫਿਟੇਬਲ ਨੇ ਅਤੇ ਜਿਹੜੇ ਉਹਨਾਂ ਦੀਆਂ ਕਿਸ਼ਤਾਂ ਦੇ ਰਹੇ ਨੇ ਉਹਨਾਂ ਦੇ ਚੈਕਿੰਗ ਅਕਾਊਂਟ ਖਾਲੀ ਹੋ ਚੁੱਕੇ ਨੇ। ਯਾਨੀ ਕਿ ਇੰਟਰਸਟ ਰੇਟ ਮਹਿੰਗਾਈ ਦੇ ਬਹਾਨੇ ਨਾਲ, ਕਰੋਨਾ ਵਾਇਰਸ ਦੇ ਬਹਾਨੇ ਨਾਲ, ਇਹ ਸਭ ਕੁਝ ਜੋ ਦੁਨੀਆ 'ਚ ਹੋਇਆ, ਦੁਨੀਆ ਹੁਣ ਸਮਝਣ ਲੱਗ ਚੁੱਕੀ ਹੈ ਕਿ ਕੁਛ ਮਿਲੇ ਜੁਲੇ ਲੋਕ 500,000, 2,000, 5,000 ਲੋਕ ਨੇ, ਇਹ ਲੋਕ ਬਾਕੀ ਦੁਨੀਆ ਨੂੰ ਆਪਣੇ ਜਿਹੜੇ ਸਿਸਟਮ ਦੇ ਰਾਹੀਂ, ਜਿਹੜਾ ਸੋ ਕਾਲ ਸਿਸਟਮ ਹੈ, ਉਹ ਥੱਲੇ ਲੈ ਕੇ ਜਾ ਰਹੇ। ਆਈ ਉਮੀਦ, ਆਈ ਹੋਪ, ਆਈ ਫੁੱਲੀ ਉਮੀਦ ਕਿ ਮਾਰਕ ਕਾਰਨੀ, ਜਿਹਦੇ ਲਈ ਮੈਂ ਸੋਚ ਰਿਹਾ ਸੀ ਬਹੁਤ ਟਾਈਮ ਪਹਿਲਾਂ ਕਿ ਇਹ ਇਕੋਨਮੀ 'ਤੇ ਜ਼ਰੂਰ ਗੱਲ ਕਰੂਗਾ, ਲੋਕਾਂ ਦੀ ਅਫੋਰਡੇਬਿਲਟੀ 'ਤੇ ਗੱਲ ਕਰੇ। ਰੌਲਾ ਚੱਲਦਾ ਕਿ ਇੱਕ ਕੰਪਨੀ ਹੈ ਇੱਥੇ, ਉਹਨੇ ਅਪਾਰਟਮੈਂਟਾਂ 'ਤੇ ਰੈਂਟ ਵਧਾ ਦਿੱਤੇ ਨੇ 8%। ਯਾਨੀ ਕਿ $200 ਸੀ, ਜੇ $2,000 ਸੀ, 8 × 2 = 16, $160 ਵਧਾ ਦਿੱਤੇ ਉਹਨੇ ਇੱਕ ਸਾਲ ਬਾਅਦ। ਅਤੇ ਜਿਨ੍ਹਾਂ ਦੇ 8-8 ਮਹੀਨੇ ਰੈਂਟ ਨਹੀਂ ਮਿਲਦੇ, $2,000 ਦੇ ਹਿਸਾਬ ਨਾਲ $16,000, ਕੀ ਗੱਲ ਉਹ ਪਾਕਿਸਤਾਨੀ ਨੇ ਕਿ ਉਹ ਬੰਗਲਾਦੇਸ਼ੀ ਨੇ ਕਿ ਅਫਗਾਨਿਸਤਾਨੀ ਨੇ, ਉਹ ਵੀ ਤਾਂ ਕੈਨੇਡੀਅਨ ਨੇ ਨਾ, ਉਹਨਾਂ ਦੀ ਬਾਰ ਨੂੰ ਇਹ ਚੁੱਪ ਕਰੇ ਬੈਠੇ ਨੇ ਸਾਰੇ। ਸਭ ਨੂੰ ਪਤਾ ਕਿ ਕਿਰਾਇਆ ਮਾਰਨਾ ਇੱਕ ਰਿਵਾਜ ਦੇ ਤੌਰ ਦੇ ਉੱਤੇ ਚੱਲਦਾ ਪਿਆ, ਸਿਰਫ ਆਪਣੀਆਂ ਰਿਸਪੋਂਸੀਬਿਲਟੀਜ਼ ਖਤਮ ਕਰਨ ਦੇ ਲਈ ਕਿਰਾਏਦਾਰਾਂ ਨੂੰ ਇਹ ਮਾਰਨ ਲਈ ਪੈਸੇ ਜਿਹੜਾ ਇੱਕ ਰਾਹ ਖੋਲ੍ਹਦੇ ਨੇ। ਅੱਜ ਦੇ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਸਟੂਡੀਓ ਨੰਬਰ 905-673-33-37 ਔਰ ਖਰੀਆਂ ਅਤੇ ਜੋ ਸੱਚ ਹੈ ਗੱਲਾਂ, ਉਹਨਾਂ 'ਤੇ ਮੈਂ ਗੱਲ ਕਰਦਾ ਹੁੰਦਾ ਕਿ ਤੁਹਾਨੂੰ ਤਨਖਾਹ ਮਿਲਦੀ ਹੈ ਕਿਸ ਚੀਜ਼ ਦੀ, ਬੰਦ ਤੁਸੀਂ LMI ਕਰਾਉਂਦੇ ਫਿਰਦੇ ਹੋ, ਜਿਹੜੀ ਚੀਜ਼ ਤੁਸੀਂ ਬੰਦ ਕਰਾਉਣੀ ਆ, ਤੁਸੀਂ ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਫਿਰ ਕੇ ਕੋਈ ਵੀ ਨਹੀਂ ਦੇਖਦਾ ਕਿ ਮੇਰੇ ਸਕੂਲਾਂ ਦੇ ਵਿੱਚ ਕੀ ਹੋ ਰਿਹਾ। ਮੈਂ ਕਿੰਨੇ ਪੇਰੈਂਟਸ ਨੇ ਔਨ ਏਅਰ ਲੈ ਸਕਦਾ ਜਿਹੜੇ ਕੰਪਲੇਂਟ ਕਰਨਗੇ। ਆਈ ਹੈਵ ਸੀਨ ਕਿ ਟੋਰਬਰਮ 9-10 ਵਾਰਡ ਦੇ ਸਕੂਲ ਦੇ ਕੋਲ ਚਾਕੂ ਮਾਰ ਜਾਂਦੇ ਨੇ ਇੱਕ ਬੱਚੇ ਦੇ ਚੌਂਕ ਦੇ ਵਿੱਚ ਖੜ੍ਹੇ ਦੇ, ਸਕੂਲ ਦੇ ਮੂਹਰੇ, ਹਾਈ ਸਕੂਲ ਦੇ ਮੂਹਰੇ ਖੜ੍ਹੇ ਦੇ। ਕੁਛ ਗੁੰਡਾ ਤੱਤਵ ਆਉਂਦੇ, ਗੋਲੀਆਂ, ਚਾਕੂ, ਛੁਰੇ, ਇਹ ਸਭ ਕੁਛ ਚੱਲਦਾ। ਇਹ ਸਭ ਕਾਸੇ ਲਈ ਅਸੀਂ ਇਲੈਕਟ ਕਰਦੇ ਹਾਂ ਸਕੂਲ ਟਰੱਸਟੀਜ਼ ਨੂੰ, ਰੀਜਨਲ ਕੌਂਸਲਰਸ ਨੂੰ ਹੋਰ ਡਿਊਟੀਜ਼ ਲਈ ਕਰਦੇ ਹਾਂ ਕੌਂਸਲਰਸ। ਜਦੋਂ ਕੈਮਰੇ ਹਟਾਉਣ ਲਈ ਡਕਫੋਰਡ ਨੇ ਕਿਹਾ ਸੀ ਸਾਡੇ ਬ੍ਰੈਂਪਟਨ ਦੇ ਕੌਂਸਲਰਸ ਕੈਮਰੇ ਜਿਹੜੀ ਸਪੀਡ ਵਾਲੀ ਗੰਨ ਲੈ ਕੇ ਖੜ੍ਹੇ ਸੀ ਰੋਡ ਦੇ ਉੱਤੇ, ਜਿਵੇਂ ਉਹ ਪੁਲਿਸਿੰਗ 'ਚ ਹੁੰਦੇ ਨੇ, ਉਹਨਾਂ ਦਾ ਕੰਮ ਹੈ ਕੌਂਸਲਰ ਦਾ ਸਪੀਡ ਨੂੰ। ਹੁਣ ਜੋ ਸਹੀ ਢੰਗ ਚੱਲ ਰਿਹਾ ਹੈਗਾ, ਬੰਪਸ ਬਣਾਏ ਜਾ ਰਹੇ ਨੇ ਤਾਂ ਜੋ ਸਪੀਡ ਨੂੰ ਰਿਡਿਊਸ ਕੀਤਾ ਜਾਵੇ ਅਤੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ। ਦਿਸ ਇਜ਼ ਦਾ ਰਾਈਟ ਅਪਰੋਚ। ਪਰ ਤੁਸੀਂ ਕੈਮਰਿਆਂ ਥੱਲੇ ਖੜ੍ਹ ਕੇ ਜਿੱਥੋਂ ਰੋਜ਼ ਦਾ ਇੱਕ ਕੈਮਰੇ ਤੋਂ ਤੁਹਾਨੂੰ $10,000 ਇਕੱਠਾ ਹੋ ਰਿਹਾ, ਉਹ ਲੋਕਾਂ ਤੋਂ ਜਿਹਨਾਂ ਤੋਂ ਆਪਣੀ ਕਿਸ਼ਤਾਂ ਨਹੀਂ ਦੇ ਰਹੀਆਂ ਘਰਾਂ ਦੀਆਂ, ਜਿਹਨਾਂ ਕੋਲੋਂ ਇਹ ਦੇਖਦੇ ਨੇ ਗੈਸ ਸਟੇਸ਼ਨ 'ਤੇ 2 ਸੈਂਟ ਗੈਸ ਸਸਤੀ ਆ, ਫਟਾਫਟ ਗੱਡੀਆਂ ਘੁਮਾ ਲੈਂਦੇ ਨੇ ਅੰਦਰ ਨੂੰ ਵੀ 2 ਸੈਂਟ ਸਸਤੀ ਆ, ਬਚਾ ਲਈਏ, ਅਤੇ ਤੁਸੀਂ ਉਹਨਾਂ ਨੂੰ 250-250, 300-300 ਰੁਪਈਏ 4 ਓਵਰ 'ਤੇ, 2 ਓਵਰ 'ਤੇ, 1 ਓਵਰ 'ਤੇ ਚਾਰਜ ਕਰ ਰਹੇ ਸੀ। ਇਹ ਸੱਚਾਈ ਹੈ ਇਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਸੋਚ ਰਹੇ ਹੋ ਤੁਹਾਡੇ ਸ਼ਹਿਰ ਦਾ ਭਲਾ ਕਰਨਗੇ। ਤੁਸੀਂ ਆਪਣੇ ਸ਼ਹਿਰ ਦਾ ਭਲਾ ਕਰਨਾ, ਅਕਤੂਬਰ ਆ ਰਿਹਾ ਹੁਣ, ਇਹਨੇ ਤਾਂ ਜਿੱਤੇ ਜਾਣਾ, ਇਹਦੇ ਖਿਲਾਫ ਕੋਈ ਤਕੜਾ ਬੰਦਾ ਨਹੀਂ ਹੈ, ਫਲਾਣਾ ਨਹੀਂ ਹੈ, ਇਹ ਸਭ ਚੀਜ਼ਾਂ ਛੱਡ ਦਿਓ। ਇਹ ਭਾਰਤ ਅਤੇ ਪਾਕਿਸਤਾਨ 'ਚ ਚੱਲਦੀਆਂ ਹੁੰਦੀਆਂ ਸੀ ਕਿ ਨਵਾਜ਼ ਸ਼ਰੀਫ ਬਹੁਤ ਸਟਰੋਂਗ ਹੈ, ਮੋਦੀ ਤਾਂ ਹਾਰ ਹੀ ਨਹੀਂ ਸਕਦਾ। ਮੋਦੀ ਨੇ ਨਹੀਂ ਹਾਰਨਾ ਹੁੰਦਾ, ਲੋਕਾਂ ਨੇ ਹਰਾਉਣਾ ਹੁੰਦਾ ਮੋਦੀ ਨੂੰ। ਮੋਦੀ ਨਹੀਂ ਆ ਕੇ ਕਹਿੰਦਾ ਕਿ ਮੈਂ ਹਾਰੂੰਗਾ ਨਹੀਂ ਅਤੇ ਤੁਸੀਂ ਮੰਨ ਜਾਂਦੇ ਹੋ ਕਿ ਨਹੀਂ, ਤੁਸੀਂ ਦੇਖਣਾ ਹੁੰਦਾ ਕਿ ਕਿਹੜੀ ਸਰਕਾਰ ਲੈ ਕੇ ਆਉਣੀ ਹੈ। ਇਸ ਵਾਰ ਇਲੈਕਸ਼ਨ 'ਚ ਤੁਸੀਂ ਇਹ ਲੜ ਰਹੇ ਹੋ। ਮੇਰਾ ਸੰਤੋਸ਼, ਸੰਤੋਸ਼ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਮੈਂ ਸੰਤੋਸ਼ ਕੌਰ, ਮੈਂ ਫੇਅਰਡੀਲ ਰੀਅਲਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ, ਆਪਣੇ ਬ੍ਰੋਕਰ ਆਫ ਰੈਕਰਡ ਹਰਦੀਪ ਸੰਦੇਰ ਉਹਨਾਂ ਦੀ ਟੀਮ 'ਚ।
0: ਵੈਰੀ ਗੁੱਡ।
1: ਅਤੇ ਅੱਜ, ਹਾਂਜੀ ਅਮਨ ਜੀ,
0: ਸੋ ਸੰਤੋਸ਼ ਸਾਡੇ ਨਾਲ ਨੇ, ਅਤੇ ਸੰਤੋਸ਼ ਅੱਜ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ, ਲਾਈਨਸ ਵੀ ਓਪਨ ਕਰਾਂਗੇ। ਸੰਤੋਸ਼ ਨੇ ਮੈਨੂੰ ਇੱਕ ਕੁਐਸਚਨ ਭੇਜ ਦਿੱਤਾ, ਪਰ ਅਨਫੋਰਚੁਨੇਟਲੀ ਮੈਂ ਪੜ੍ਹਿਆ ਨਹੀਂ ਉਹਦੇ 'ਤੇ। ਇੱਕ ਚੀਜ਼ ਮੈਂ ਜ਼ਰੂਰ ਦੇਖ ਲਈ ਕਿ ਉਹਦੇ 'ਤੇ ਸਮਾਈਲ ਵਾਲਾ ਬਣਾਇਆ ਹੋਇਆ ਸੀ ਫੇਸ, ਅਤੇ ਕੁਐਸਚਨ ਜਿਹੜਾ ਹੈਗਾ ਜੋ ਮੈਂ ਚੈੱਕ ਕਰ ਰਿਹਾ, ਮੈਂ ਦੇਖ ਰਿਹਾ ਸੰਤੋਸ਼ ਦਾ ਕੁਐਸਚਨ ਮੈਂ ਦੇਖ ਲਿਆ, ਅਤੇ ਉੱਤੇ ਨਾਲ ਹਾਸੇ ਮਜ਼ਾਕ ਵਾਲਾ ਵੀ ਬਣਾਇਆ, ਹਾਸੀਆਂ ਖੇਡੀਆਂ ਵਾਲਾ, ਅਤੇ ਬਈ ਜ਼ਰੂਰ ਇਸ ਸਵਾਲ ਦਾ ਜਵਾਬ ਸਾਰੇ ਅੱਜ ਦੇਣਗੇ। ਸਟੂਡੀਓਜ਼ ਦੇ ਨੰਬਰ ਨੇ ਸੰਤੋਸ਼ ਉਹਨਾਂ ਦੇ, ਸ਼ੇਰਜੰਗ ਸਿੰਘ ਰਾਣਾ ਉਹਨਾਂ ਨੇ ਜੁਆਇਨ ਕੀਤਾ ਪੰਜਾਬ ਇੰਸ਼ੋਰੈਂਸ ਤੋਂ 416-910-9000 ਦੇ ਉੱਤੇ। RDSP ਜਿਹੜੇ ਲੋਕਾਂ ਨੂੰ ਡਿਸੇਬਿਲਟੀ ਆ ਉਹਨਾਂ ਦੇ ਉੱਪਰ ਇੱਕ ਮੈਸੇਜ ਲੈ ਕੇ ਚੱਲਦੇ ਨੇ। ਇਸੇ ਤਰ੍ਹਾਂ ਸ਼ੋਅ ਨੂੰ ਜੋ ਮਨਿੰਦਰ ਸਿੰਘ ਪੱਡਾ ਨੇ, ਪੈਰਾਲੀਗਲ ਨੇ, ਸੰਤੋਸ਼ ਪਰਸੋਂ ਮਿਲ ਕੇ ਆਇਆ ਮੈਂ ਮਨਿੰਦਰ ਨੂੰ ਸੈਟਰਡੇ ਨੂੰ, ਬੈਸਟ ਗਾਏ, ਮਤਲਬ ਇੱਥੋਂ ਦਾ ਬੋਰਨ ਮੁੰਡਾ, ਪੰਜਾਬੀ ਐਂ ਬੋਲਦਾ ਲੱਗਦਾ ਕਿ ਆਪਾਂ ਨੂੰ ਪੰਜਾਬੀ ਸਿੱਖਣ ਦੀ ਜ਼ਰੂਰਤ ਹੈ। ਮਨਿੰਦਰ ਜਿਹੜਾ ਹੈਗਾ ਸਾਰਿਆਂ ਨੂੰ ਟ੍ਰੈਫਿਕ ਟਿਕਟ 'ਚੋਂ ਰਿਲੀਫ ਦਵਾਊਗਾ, ਕਿਉਂਕਿ ਇੰਸ਼ੋਰੈਂਸ ਦੇ ਲਾਅ ਚੇਂਜ ਹੋਣ ਲੱਗੇ ਨੇ ਹੁਣ ਜੀ ਇਹਨਾਂ ਦੇ, ਹੁਣੇ ਕੀ ਕਰਨ ਲੱਗੇ ਨੇ, ਕਵਰੇਜ ਘਟਾਉਣ ਲੱਗੇ ਨੇ ਜਿਹੜੀ ਗੱਡੀਆਂ ਦੀ ਇੰਸ਼ੋਰੈਂਸ ਨਹੀਂ,
1: ਹਾਂਜੀ,
0: ਉਹਦੇ 'ਚ ਉਹਨੂੰ ਕਲੋਜ਼ ਦੱਸਣ ਲੱਗੇ, ਤੁਸੀਂ ਪੌਣਾ ਪਾ ਲਓ, ਨਹੀਂ ਪੌਣਾ ਨਾ ਪਾਓ, ਤੁਹਾਡੀ ਇੰਸ਼ੋਰੈਂਸ ਉਹਨਾਂ ਸਸਤੀ ਹੋਜੂ, ਯਾਨੀ ਕਵਰੇਜ ਘਟਾ ਲਓ, ਰੇਟ ਨਹੀਂ ਅਸੀਂ ਘਟਾਵਾਂਗੇ, ਤੁਹਾਡੀ ਇਹੀ ਕੀਤਾ ਹੀ, ਲੋਕਾਂ ਨੂੰ ਇਹ ਕਹਿ ਰਹੀਆਂ ਨੇ ਇੰਸ਼ੋਰੈਂਸ ਕੰਪਨੀਆਂ, ਅਤੇ ਸਰਕਾਰ ਸਲਾਹ ਦੇ ਰਹੀ ਹੈ ਕਿ ਤੁਸੀਂ ਐਂ ਕਰੋ ਫਿਰ ਕਵਰੇਜ ਘਟਾ ਲਓ ਆਪਣੀ, ਇੰਸ਼ੋਰੈਂਸ ਕੰਪਨੀ ਤਾਂ ਸਭ ਤੋਂ ਕੰਟਰੋਲ ਨਹੀਂ ਹੋ ਰਹੀਆਂ। ਡਕਫੋਰਡ, ਬਾਰ ਬਾਰ ਇੱਕੋ ਬੰਦੇ ਨੂੰ ਜਿਤਾਓਗੇ ਨਾ, ਤੁਹਾਡਾ ਆਹੀ ਸਭ ਕੁਛ ਹੋਊ ਜੋ ਆਪਾਂ ਡਿਜ਼ਰਵ ਕਰਦੇ ਪਏ ਹਾਂ ਰਾਈਟ ਨਾਓ। ਹਾਂਜੀ, ਤੁਸੀਂ ਇੱਕ ਇੱਕ ਬੰਦੇ ਨੂੰ ਰਾਜਿਆਂ ਵਾਂਗੂ ਬਿਠਾ ਦਿੰਦੇ ਹੋ 15-15 ਸਾਲ ਲਈ, ਫਿਰ ਉਹ ਸਮਝ ਜਾਂਦੇ ਨੇ ਵੀ ਆ ਇੱਕ ਮਹੀਨਾ ਹੁੰਦਾ ਇਲੈਕਸ਼ਨਾਂ ਦਾ, ਉਹ 15 ਦਿਨ ਕੰਮ ਕਰਨਾ ਹੁੰਦਾ ਨੇ ਆਪਾਂ ਨੇ, ਉਹ 15 ਦਿਨ ਤੋਂ ਇੱਕ ਮਹੀਨਾ ਪਹਿਲਾਂ ਅਨਾਊਂਸਮੈਂਟ ਸਟਾਰਟ ਕਰ ਦਿਓ, ਡਰਾਮੇਬਾਜ਼ੀਆਂ ਸਟਾਰਟ ਕਰ ਦਿਓ, ਉਹ ਤੋਂ ਬਾਅਦ ਇਹ ਵੋਟਾਂ ਪਾ ਦੇਣਗੇ, ਮੁੜ ਕੇ ਸੌਂ ਜਾਓ, 4 ਸਾਲ ਬਾਅਦ ਫਿਰ ਜਾਗਣਾ ਆਪਾਂ ਨੇ। 4 ਸਾਲ ਇਹਨਾਂ ਕੋਈ ਪਾਵਰ ਨਹੀਂ, ਨਾ ਇਹਨਾਂ ਕੋਲ ਟਾਈਮ ਹੈ, ਖਰਚਿਆਂ 'ਚ ਇੱਦਾਂ ਬੰਨ੍ਹਤੇ ਨੇ, ਅਸੀਂ ਇਹਦਾ ਸਾਹ ਨਹੀਂ ਲੈ ਸਕਦੇ, ਬੋਲਣਗੇ ਕਿੱਥੋਂ ਸਾਡੇ ਖਿਲਾਫ਼। ਸੋ ਮਨਿੰਦਰ ਸਿੰਘ ਕਹਿੰਦੇ ਨੇ ਕਿ ਤੁਹਾਡੇ ਮਕਾਨਾਂ 'ਚ ਅਗਰ ਕਿਰਾਏਦਾਰਾਂ ਦੇ ਕਬਜ਼ੇ ਕੀਤੇ ਹੋਏ ਨੇ, ਛੱਡਦੇ ਨਹੀਂ, ਮੈਂ ਸਿਰਫ ਕਿਰਾਏਦਾਰਾਂ ਨੂੰ ਰਿਪ੍ਰੈਜ਼ੈਂਟ ਕਰਦਾ, ਲੈਂਡਲੋਰਡ ਟੈਨੈਂਟ ਬੋਰਡ ਦਾ ਕੋਈ ਵੀ ਰੌਲਾ ਤੁਸੀਂ ਆਪ ਡੀਲ ਕਰਨ ਦੀ ਬਜਾਏ ਮੇਰੇ ਤੋਂ ਸਲਾਹ ਲਓ, ਤਦੇ ਤੁਹਾਡੇ ਕੇਸ 8-8 ਮਹੀਨੇ ਲਮਕ ਜਾਂਦੇ ਨੇ। ਮਨਿੰਦਰ ਸਿੰਘ ਪੱਡਾ ਪੈਰਾਲੀਗਲ ਨੇ, ਤੁਸੀਂ ਟ੍ਰੈਫਿਕ ਟਿਕਟ ਜਾਂ ਡਰਿੰਕ ਐਂਡ ਡਰਾਈਵ 'ਚ ਚਾਰਜ ਹੋ ਗਏ ਹੋ ਅਤੇ ਉਹਦੇ ਵਿੱਚ ਵੀ ਹੈਲਪ ਕਰਦੇ ਨੇ, 647-0794-0797 ਜਿਹੜਾ ਵੀ ਕਾਲ ਕਰੂਗਾ ਡਿਸਕਰੇਜ ਨਹੀਂ ਹੋਊਗਾ ਵੀ ਉਹ ਫੋਨ ਚੱਕ ਲਿਆ। ਆਮ ਤੌਰ 'ਤੇ ਕੀ ਹੁੰਦਾ, ਡਿਪੋਜ਼ਿਟ ਆ ਗਿਆ, ਉਹ ਤੋਂ ਬਾਅਦ ਫੋਨ ਚੱਕਣੋਂ ਹਟ ਜਾਂਦੇ ਆ। ਮਨਿੰਦਰ ਕਹਿੰਦਾ ਡਿਪੋਜ਼ਿਟ ਆਵੇ ਨਾ ਆਵੇ ਮੇਰੀ ਸਰਵਿਸ ਉਸੇ ਤਰ੍ਹਾਂ ਰਹੂਗੀ। 647-0794-0797 'ਤੇ ਮਨਿੰਦਰ ਸਿੰਘ ਨੇ ਪੱਡਾ ਅਤੇ ਤੁਸੀਂ ਪੈਰਾਲੀਗਲ ਨੇ ਇਹਨਾਂ ਨੂੰ ਕੰਟੈਕਟ ਕਰਨਾ ਹੈਗਾ ਅਤੇ ਸ਼ੋਅ ਦੇ ਵਿੱਚ ਸੰਤੋਸ਼ ਨਾ ਇੱਕ ਮੈਨੂੰ ਕਿਸੇ ਨੇ ਕੰਟੈਕਟ ਕੀਤਾ ਉਹਨਾਂ ਦੀ ਬੀਅਰ ਦੀ ਕੰਪਨੀ ਆ
1: ਜੀ
0: ਉਹ ਮੈਨੂੰ ਕਹਿੰਦੇ ਵੀ ਅਸੀਂ ਬੀਅਰ ਦੀ ਐਡ ਚਲਾਉਣੀ ਆ
1: ਜੀ
0: ਹਾਂ ਹੁਣ ਮੈਂ ਸੋਚਣ ਲੱਗ ਗਿਆ ਕਿ ਮੈਂ ਐਡ ਲਵਾਂ ਕਿ ਨਾ ਲਵਾਂ
1: ਜੀ
0: ਫਿਰ ਉਹ ਮੈਨੂੰ ਪਤਾ ਕੀ ਕਹਿੰਦੇ ਹੱਸ ਕੇ ਕਹਿੰਦੇ ਭਾਅ ਜੀ ਤੁਸੀਂ ਬਿਜ਼ਨਸ ਤੇ ਨਾ ਸੈਂਟੀਮੈਂਟਸ ਨੇ ਇਹਨਾਂ ਨੂੰ ਮਿਕਸ ਨਾ ਕਰਿਆ ਕਰੋ ਯੂ ਆਰ ਅ ਵੈਰੀ ਪ੍ਰੋਫੈਸ਼ਨਲ ਗਾਏ ਜਿਹੜੇ ਪੀਂਦੇ ਪਏ ਨੇ ਸਾਡੀ ਐਡ ਸੁਣ ਕੇ ਤਾਂ ਪੀਣ ਲੱਗਣੀ ਨਹੀਂ ਕਿਸੇ ਨੇ ਅੱਜ ਤਾਂ ਜਿਹੜੇ ਪੀਂਦੇ ਨੇ ਉਹਨਾਂ ਨੂੰ ਚਾਹੁੰਦੇ ਤੁਹਾਡੇ ਥਰੂ ਮੈਸੇਜ ਪਹੁੰਚਾ ਦਈਏ ਅਸੀਂ ਤੁਸੀਂ ਸਾਡਾ ਐਡ ਜ਼ਰੂਰ ਲਓ ਮੈਂ ਕਿਹਾ ਚਲੋ ਕੁਛ ਇੱਕ ਦੋ ਦਿਨ ਸੋਚਣ ਦਿਓ ਸਾਨੂੰ ਅਸੀਂ ਤੁਹਾਨੂੰ ਦੱਸਦੇ ਹਾਂ ਕਹਿੰਦੇ ਤੁਸੀਂ ਠੀਕ ਹੈ ਮੈਂ ਕਿਹਾ ਕਹਿੰਦਾ ਬੀਅਰ ਤਾਂ ਸਾਰੀ ਦੁਨੀਆ ਪੀਂਦੀ ਆ ਬਚਪਨ 'ਚੋਂ ਤੁਸੀਂ ਦੇਖਣਾ ਕਿੰਨੇ ਦੋਸਤ ਤੁਹਾਡੇ ਪੀਂਦੇ ਨੇ ਕਿੰਨੀਆਂ ਬੀਅਰਾਂ ਪੀ ਕੇ ਸੜਕਾਂ 'ਤੇ ਡਿੱਗੇ ਪਏ ਨੇ ਮੈਂ ਕਿਹਾ ਨਹੀਂ ਨਹੀਂ ਗੱਲ ਤਾਂ ਠੀਕ ਹੈ ਤੁਹਾਡੀ ਕਹਿੰਦਾ ਇੱਕ ਡਰਿੰਕ ਹੈ 'ਚ ਹਲਕੀ ਜਿਹੀ ਅਲਕੋਹਲ ਆ ਹਲਕੀ ਜੀ ਬਿਲਕੁਲ ਹਲਕੀ ਜੀ ਅਤੇ ਮੈਂ ਕਿਹਾ ਠੀਕ ਹੈ ਚਲੋ ਅਸੀਂ ਸੋਚਦੇ ਹਾਂ ਫਿਰ ਮੈਂ ਸੋਚਿਆ ਸੰਤੋਸ਼ ਬਈ ਅਸੀਂ ਕਿਹੜਾ ਕੋਈ ਧਾਰਮਿਕ ਸੰਸਥਾ ਜਿਹੜੀ ਚਲਾਉਣੀ ਹੈ ਵੀ ਲੋਕਾਂ ਨੇ ਸਾਨੂੰ ਉਹਦੇ ਅਸੀਂ ਕਿਵੇਂ ਹਾਂ ਅਸੀਂ ਵਧੀਆ ਹੋਣਾ ਚਾਹੀਦੇ ਹਾਂ
1: ਅਤੇ
0: ਇਹ ਬਿਜ਼ਨਸ ਨੇ ਆਪਾਂ ਇਹਨਾਂ ਨੂੰ ਰਿਫਿਊਜ਼ ਕਰਦੇ ਹਾਂ ਐਗਜ਼ਾਮਪਲ ਦਿੰਦਾ ਮੈਂ ਬੜੇ ਮੇਰੇ ਕੋਲ ਬੜੇ ਕੈਲਗਰੀ ਐਡਮਿੰਟਨ ਦੀ ਐਡਾਂ ਵਾਲੇ ਆਉਂਦੇ ਹੁੰਦੇ ਸੀ ਟੋਰਾਂਟੋ 'ਚੋਂ ਮੈਂ ਇਹਨਾਂ ਨੂੰ ਰਿਫਿਊਜ਼ ਕਰ ਦੇਣੇ ਉਹਨਾਂ ਨੇ ਕਹਿਣਾ $3,000 ਦੇ ਦਾਂਗੇ ਚਲਾਓ ਐਡ ਮੈਂ ਕਹਿਣਾ $3,000 ਪਿੱਛੇ ਕੋਈ ਬੰਦਾ ਬੰਨਿਆ ਜਾਊ ਅਤੇ ਉਹਦਾ 30,000-40,000 ਜਾਂ 3,00,000 ਦਾ ਨੁਕਸਾਨ ਹੋਊਗਾ ਬਈ ਇਹਨਾਂ ਤੋਂ ਸਾਂਭ ਤਾਂ ਹੋਣਾ ਨਹੀਂ ਗਾ ਕਿਉਂਕਿ ਮੈਂ ਅਲਬਰਟਾ ਦੇਖਿਆ ਸੀ ਨਾ 2009-11 ਤੱਕ ਮੈਂ ਉੱਥੇ ਬੈਂਕਰਪਸੀਆਂ ਦਾ ਬਿਜ਼ਨਸ ਕੀਤਾ ਮੈਂ ਅਲਬਰਟਾ ਦੇਖਿਆ ਕਿ ਜਦੋਂ ਤਾਂ ਇਮੀਗ੍ਰੇਸ਼ਨ ਖੁੱਲ੍ਹ ਜਾਂਦੀ ਹੈ ਕੋਈ ਇਹੋ ਜਿਹਾ ਪਲਾਨ ਖੁੱਲ੍ਹ ਜਾਂਦਾ ਫਿਰ ਤਾਂ ਪੈਂਦਾ ਗਾਹ ਉੱਥੇ ਜਦੋਂ ਉੱਥੇ ਕੋਈ ਚੀਜ਼ ਦੇ ਪ੍ਰੋਗਰਾਮ ਬੰਦ ਹੋ ਜਾਂਦੇ ਨੇ ਤਾਂ ਅਲਬਰਟਾ ਡੈੱਡ ਹੋ ਜਾਂਦਾ ਕਿਉਂਕਿ ਪਾਪੂਲੇਸ਼ਨ ਜ਼ਿਆਦਾ ਨਹੀਂ ਹੈਗੀ ਅਤੇ ਚਲੋ ਹੁਣ ਲੋਕਾਂ ਨੇ ਲਏ ਫਿਰ ਮੈਂ ਸੋਚਿਆ ਮੈਂ ਨਾ ਚਲਾ ਕੇ ਨੁਕਸਾਨ ਤਾਂ ਕਰਾ ਲਿਆ ਹੁਣ ਇਹ ਲੋਕ ਮੈਨੂੰ ਕਾਲ ਕਰਦੇ ਨੇ ਜਿਹੜੇ ਇਹਨਾਂ ਰੇਡੀਓ 'ਚੋਂ ਜਾਂ ਸਾਡੇ ਕਿਸੇ ਚੈਨਲ ਤੋਂ ਜਾਂ ਕਿਸੇ ਹੋਰ ਚੈਨਲ ਤੋਂ ਸੁਣ ਕੇ ਅਲਬਰਟਾ ਕੈਲਗਰੀ ਗਏ ਮੈਂ ਕਿਹੜਾ ਰੋਕ ਪਾਇਆ ਆਈ ਸ਼ੁੱਡ ਇਨਫੋਰਮ ਦੈਮ ਅਤੇ ਮੈਂ ਐਡ ਚਲਾਉਂਦਾ ਸੋ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਹਾਂ ਸਰਵਾਈਵ ਤਾਂ ਹੀ ਕਰਾਂਗੇ ਜੇ ਅਸੀਂ ਇਹ ਸਭ ਕੁਝ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਸੋਚ ਕੇ ਦੱਸੂ ਅਤੇ ਮੈਂ ਤੁਹਾਡੇ ਨਾਲ ਅੱਜ ਗੱਲ ਔਨ ਏਅਰ ਜਾਣ ਕੇ ਕੀਤੀ ਕਿਉਂਕਿ ਮੈਨੂੰ ਪਤਾ ਕਈ ਫਿਰ ਮੈਨੂੰ ਕੰਟਰੋਲ ਕਰਨ ਲੱਗ ਜਾਂਦਾ ਉਹ ਅਮਨ ਜੀ ਅਸੀਂ ਤਾਂ ਸੋਚਿਆ ਸੀ ਤੁਸੀਂ ਵੀ ਮੈਂ ਵੀ ਨਹੀਂ ਹੈਗਾ ਜੇ ਉਹ ਕਹਿੰਦੇ ਅਸੀਂ ਤਾਂ ਭਾਅ ਜੀ ਜਿਹੜੇ ਪੀਂਦੇ ਉਹਨਾਂ ਨੂੰ ਮੈਸੇਜ ਪਹੁੰਚਾਉਣਾ ਸਾਨੂੰ ਨਵੇਂ ਨਹੀਂ ਚਾਹੀਦੇ ਤੁਸੀਂ ਸਾਡੀ ਕੰਪਨੀ ਪ੍ਰਮੋਟ ਕਰਦੇ ਹੋ ਮੈਂ ਕਿਹਾ ਕਰ ਦਾਂਗੇ ਚਲੋ ਕੋਈ ਨਹੀਂ ਦੇਖ ਲਾਂਗੇ ਪਰ ਸਾਨੂੰ ਟਾਈਮ ਦੇ ਦਿਓ 2-4 ਦਿਨ ਦਾ ਸਟੂਡੀਓ ਨੰਬਰ 905-673-3337 ਜੇ ਤੁਹਾਡਾ ਕਿਸੇ ਦਾ ਪੀਨੇ ਨਵੇਂ ਜ਼ਰੂਰ ਦਿਓ ਮੈਨੂੰ ਬਟ ਮੈਂ ਆਪਣੀ ਗੱਲ ਖੋਲ੍ਹ ਕੇ ਕਿਉਂਕਿ ਮੈਂ ਨਾ ਖੁੱਲ੍ਹੀ ਕਿਤਾਬ ਮੰਗੋ ਚੱਲਣਾ ਚਾਹੁੰਦਾ ਲਾਈਫ 'ਚ ਬੰਦ ਜੇ ਨਹੀਂ ਰਹਿਣਾ ਨਾ ਚੁਸਤੀਆਂ ਕਰਨੀਆਂ ਨਾ ਚਲਾਕੀਆਂ ਮੈਂ ਇਹੋ ਜਿਹੇ ਲੋਕ ਦੇਖੇ ਨੇ ਤੁਹਾਡੇ ਕੋਲ ਆ ਜਾਂਦੇ ਕਹਿੰਦੇ ਤੁਹਾਡੇ ਨਾਲ ਖੜੇ ਹਾਂ ਜੀ ਜਾਵਾਂਗੇ ਕਿਤੇ ਨਹੀਂ ਮੁੜ ਕੇ ਫੋਨ ਨਹੀਂ ਚੱਕਦੇ ਮਤਲਬ ਜਨਾਨੀਆਂ ਵਾਂਗੂ ਰੁੱਸ ਜਾਂਦੇ ਨੇ ਸੋਰੀ ਅਬਾਊਟ ਸੰਤੋਸ਼
1: ਜੀ ਜੀ
0: ਲੇਡੀਜ਼ ਦੀ ਟੌਰ ਹੁੰਦੀ ਹੈ ਨਾ ਰੁੱਸਣਾ ਉਹ ਕਿਵੇਂ ਰੁੱਸ ਜਾਂਦੇ ਨੇ ਫਿਰ ਲੱਭਦੇ ਹੀ ਨਹੀਂ ਕਿੱਥੇ ਗਏ ਹੈ ਸੋ ਮਰਦਾਂ ਵਾਂਗੂ ਜੀਆ ਕਰੋ ਸਾਰੇ ਮਰਦਾਂ ਵਾਲੀ ਗੱਲ ਇਹ ਹੁੰਦੀ ਆ ਅੱਖ ਚ ਅੱਖ ਪਾ ਕੇ ਗੱਲ ਕਰੋ ਮੇਰਾ ਇੱਕ ਦੋਸਤ ਸੀਗਾ ਨਾਰਾਜ਼ ਹੋ ਗਿਆ ਮੇਰੇ ਤੋਂ ਮੇਰੇ ਕੋਈ ਸ਼ਬਦ ਕਹੇ ਗਏ ਉਹਨੂੰ ਬੁਰੇ ਲੱਗ ਗਏ ਮੈਨੂੰ ਕਹਿੰਦਾ ਵੀ ਗੱਲ ਕਰਨੀ ਆ ਮੈਂ ਕਿਹਾ ਕੋਈ ਨਹੀਂ ਆਪਾਂ ਅੱਖ ਚ ਅੱਖ ਪਾ ਕੇ ਗੱਲ ਕਰਾਂਗੇ ਆ ਜਾ ਅਸੀਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਅਤੇ ਮੈਂ ਸਾਰੀ ਗੱਲ ਕਹੀ ਪਿੱਠ ਪਿੱਛੇ ਤਾਂ ਲੋਕ ਮੋਦੀ ਨੂੰ ਬਥੇਰੀਆਂ ਗਾਲਾਂ ਕੱਢਦੇ ਨੇ ਗੱਲ ਤਾਂ ਸਾਹਮਣੇ ਦੀ ਆ ਵੀ ਇੱਥੋਂ ਚੜੋ ਜਹਾਜ਼ ਜਹਾਜ਼ ਚੜ੍ਹ ਕੇ ਦਿੱਲੀ ਏਅਰਪੋਰਟ 'ਤੇ ਲਾਓ ਧਰਨਾ ਫਿਰ ਮੰਨੀਏ ਵੀ ਬਈ ਮੋਦੀ ਨੂੰ ਤੁਸੀਂ ਸੰਗਲਾਂ ਨਾ ਬੰਨਤਾ ਮੋਦੀ ਨੂੰ ਫਲਾਣੀ ਚੀਜ਼ ਨਾ ਬੰਨਤਾ ਸਵਾਦ ਤਾਂ ਨਾ ਦੂਰੋਂ ਖੜ ਕੇ ਐਵੇਂ ਬੜਕਾ ਮਾਰਨੀਆਂ ਵੀ ਨਾ ਗੱਲ ਹੈਗੀ ਮਰਦਾਨਗੀ ਵਾਲੀ ਸੋ ਗੱਲਾਂ ਇਹ ਨਹੀਂ ਵੀ ਬਈ ਤੁਸੀਂ ਜੋ ਹੈ ਉਸ ਨੂੰ ਅਸੈਪਟ ਕਰੋ ਅਤੇ ਜੋ ਨਹੀਂ ਹੈ ਅਗਲੇ ਨੂੰ ਦੱਸ ਪਾਓ ਕਿ ਨਹੀਂ ਇਹ ਹੈ ਨਹੀਂ ਜ਼ਿੰਦਗੀ 'ਚ ਇੱਦਾਂ ਦੇ ਰਹੋ ਮੇਰਾ ਕਹਿਣਾ ਤੁਹਾਨੂੰ ਭਾਵ ਇਹ ਆ ਚੁਸਤੀਆਂ ਚਲਾਕੀਆਂ ਗੇਮਾਂ ਗੁੰਮਾਂ ਜੀਆਂ ਖੇਡ ਕੇ ਬੰਦੇ ਉੱਥੇ ਦੇ ਉੱਥੇ ਹੀ ਘੁੰਮਦੇ ਦੇਖੇ ਨੇ ਮੈਂ ਸਾਰੀ ਜ਼ਿੰਦਗੀ ਅਤੇ ਸੰਤੋਸ਼ ਜੀ ਆਜ ਆਪਕਾ ਸਵਾਲ ਕਿਆ ਹੈ ਪਹਿਲੇ ਯੋ ਪੁੱਛ ਲੇਤੇ ਹਮ
1: ਜੀ ਬਿਲਕੁਲ ਅਮਨ ਜੀ ਅੱਜ ਮੇਰਾ ਕੁਐਸਚਨ ਹੈਗਾ ਮੈਨੂੰ ਆਪ ਨੂੰ ਇਹਦਾ ਆਨਸਰ ਨਹੀਂ ਸਮਝ ਆ ਰਿਹਾ ਤਾਂ ਹੀ ਮੈਂ ਤੁਹਾਨੂੰ ਭੇਜਿਆ ਸੀ ਇੱਕ ਬੰਦਾ ਆ ਦਸੰਬਰ ਵਿੱਚ ਪੈਦਾ ਹੋਇਆ ਪਰ ਉਹਦਾ ਜਿਹੜਾ ਬਰਥਡੇ ਆ ਉਹ ਜੂਨ ਦੇ ਵਿੱਚ ਆਉਂਦਾ ਹੈ ਇਹ ਕਿਵੇਂ ਪੋਸੀਬਲ ਆ
0: ਸੰਤੋਸ਼ ਜੀ ਨਾਲ ਇੱਕ ਕੁਐਸਚਨ ਹੋਰ ਰੈਡੀ ਰੱਖ ਲਓ ਇਹਨਾਂ ਨੇ ਜਵਾਬ ਦੇ ਦੇਣੇ ਰਾਈਟ ਵੇ
1: ਲੈਟਸ ਸੀ
0: ਨਹੀਂ ਸੀਰੀਅਸਲੀ ਸੰਤੋਸ਼ ਕਹਿੰਦੇ ਦਸੰਬਰ ਚ ਪੈਦਾ ਹੁੰਦਾ ਤੇ ਬਰਥਡੇ ਜੂਨ ਚ ਮਨਾਉਂਦਾ
1: ਜੀ ਜੀ ਐਦਾਂ ਕਿਉਂ
0: ਪਾਸਪੋਰਟ ਦੋ ਨਾ ਬਣਾਈ ਫਿਰਦਾ ਹੋਵੇ
1: ਹਾਂਜੀ
0: ਦੋ ਪਾਸਪੋਰਟ ਨਾ ਬਣਾਈ ਫਿਰਦਾ ਹੋਵੇ
1: ਦੇਖੋ ਅਮਨ ਜੀ ਹੁਣ ਆਨਸਰ ਆਉਂਦੇ ਆ ਸਾਡੇ ਕੋਲ ਕੀ ਆਨਸਰ ਨਿਕਲਦਾ ਮੈਨੂੰ ਉਹਦੇ ਆਪ ਨੂੰ ਵੀ ਨਹੀਂ
0: ਠੀਕ ਆ ਹਾਂਜੀ ਸਤਿ ਸ਼੍ਰੀ ਅਕਾਲ
2: ਜੀ
0: ਹਾਂਜੀ
2: ਚੜ੍ਹਦੀ ਕਲਾ ਭਾਜੀ
0: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ
2: ਹੈਲੋ
0: ਹਾਂਜੀ ਹਾਂਜੀ ਬੋਲੋ ਤੁਸੀਂ ਇਹ ਤੇ ਹੋ
2: ਹਾਂਜੀ ਭਾਜੀ ਦੇਖੋ ਹੁਣ ਇੱਕ ਤੁਹਾਡੇ ਕੋਲ ਨਵੀਂ ਕੋਈ ਆਵੇ ਕੰਪਨੀ ਕਿ ਮੈਂ ਚਾਕਲੇਟ ਦੀ ਮਸ਼ਹੂਰੀ ਕਰਨੀ ਆ ਜਾਂ ਕੋਲਡ ਡਰਿੰਕ ਦੀ ਕਰਨੀ ਆ,
0: ਹਾਂਜੀ,
2: ਉਹ ਆਪਾਂ ਨੂੰ ਬੜੀਆਂ ਨਾਰਮਲ ਲੱਗਦੀਆਂ ਕਿਉਂਕਿ ਸਾਰੀ ਦੁਨੀਆ ਪੀਂਦੀ ਆ, ਗ੍ਰੋਸਰੀ ਸਟੋਰ ਤੇ ਅਵੇਲੇਬਲ ਸਭ ਕੁਝ ਹੈ ਨਾ,
0: ਹਾਂਜੀ,
2: ਪਰ ਰਿਐਲਿਟੀ ਵੇਖਿਆ ਜਾਵੇ ਤੇ ਉਹ ਵੀ ਕਿੰਨੀਆਂ ਹਾਨੀਕਾਰਕ ਹੈ, ਆਪਾਂ ਜਿੰਨੀ ਸ਼ੂਗਰ ਹੈ ਜੋ ਕੁਛ ਹੈਗਾ ਉਹਦੇ ਚ ਆਪਾਂ ਉਹਦੀ ਹੱਸ ਕੇ ਕਰ ਦਿੰਦੇ ਆ।
0: ਪਰ ਮੈਂ ਤੁਹਾਨੂੰ ਇਹ ਗੱਲ ਕਰ ਦਿੰਦਾ, ਮੈਂ ਬੜਾ ਸੋਚਿਆ, ਮੈਂ ਕਿਹਾ ਲੈ ਜੇ ਮੈਂ ਆਪਣਾ ਜੇ ਮੇਰਾ ਇਹਨਾਂ ਨੇ ਮੇਰਾ ਕਿਰਦਾਰ ਹੀ ਇਦਾਂ ਦੇਖਣਾ ਕਿ ਮੈਂ ਕੀ ਕਰਦਾ, ਫਿਰ ਲੋੜ ਨਹੀਂ ਹੈ, ਫਿਰ ਜਿਵੇਂ ਹੈ ਉਵੇਂ ਚੱਲਦੇ ਰਹੋ ਜ਼ਿੰਦਗੀ 'ਚ, ਹੈ ਨਾ ਬਈ। ਹਾਂ ਠੀਕ ਹੈ, ਇਹ ਕੋਸ਼ਿਸ਼ ਕਰੋ, ਰੀਅਲ ਨੁਕਸਾਨ ਭਾਅ ਜੀ ਗੱਲ ਦੱਸੋ, ਰੀਅਲ ਨੁਕਸਾਨ ਇੱਕ ਬੀਅਰ ਦੀ ਬੋਤਲ ਨਾਲ ਆ ਕਿ ਰੀਅਲ ਨੁਕਸਾਨ ਕਿਸੇ ਨੂੰ ਮਿਸਲੀਡ ਕਰਕੇ ਉਹਦੇ ਸਾਰੇ ਪੈਸੇ ਕਿਤੇ ਇੱਕ ਜਗ੍ਹਾ ਲਾ ਕੇ, ਚਲੋ ਇਕਨੋਮੀ ਗਿਰੀ, ਦੇਖੋ ਐ ਨਹੀਂ ਮੈਂ ਕਹਿੰਦਾ ਵੀ ਇਕੱਲੇ ਕੈਲਗਰੀ ਐਡਮਿੰਟਨ 'ਚ ਨੁਕਸਾਨ ਹੋਇਆ ਲੋਕਾਂ ਦਾ, ਇੱਦਾਂ ਨਹੀਂ ਮੈਂ ਕਹਿੰਦਾ, ਇਸ ਵੇਲੇ ਪੂਰੇ ਦੇ ਪੂਰੇ ਸ਼ਹਿਰਾਂ ਦੀ ਵੀ ਵੈਲਿਊ ਥੱਲੇ ਗਿਰੀ, ਹੈ ਨਾ ਬਈ, ਵਿੱਚ ਉਹ ਵੀ ਨੇ, ਪਰ ਇੱਕ ਚੀਜ਼ ਹੁੰਦੀ ਆ ਵੀ ਜਿੱਥੇ ਤੁਸੀਂ ਜਾ ਨਹੀਂ ਸਕਦੇ ਤੁਸੀਂ ਉੱਥੇ ਕਾਹਨੂੰ ਪੰਗੇ ਲੈਣੇ ਨੇ, ਰਾਈਟ, ਸਮਝਦੇ ਹੋ ਨਾ ਮੇਰੀ ਗੱਲ, ਉਹ ਚੀਜ਼ ਲਈ ਮੈਨੂੰ ਹੁੰਦਾ ਸੀ ਵੀ ਇਹ ਮੈਨੇਜ ਕਿਵੇਂ ਕਰਨਗੇ ਜੇ ਉੱਥੇ ਕਿਰਾਏਦਾਰ ਨੇ ਕੋਈ ਰੌਲਾ ਪਾ ਲਿਆ, ਕਿਹਨੂੰ ਕਿਹਾ ਕਰਨਗੇ ਫੋਨ ਕਰਕੇ, ਉਹ ਕਹਿੰਦੇ ਸੀ ਮੈਨੇਜਮੈਂਟ ਨਾਲ ਦੇਵਾਂਗੇ, ਮੈਨੇਜਮੈਂਟ ਸਮਝਾਉਂਦਾ, ਬਿਲਡਰਾਂ ਦੀ ਮੈਨੇਜਮੈਂਟ ਕੀ ਹੁੰਦੀ ਸੀ, ਤੁਹਾਡਾ ਮਕਾਨ ਲੈਂਦੇ ਚਾਬੀਆਂ ਫੜਾਉਂਦੇ ਸੀ ODSP ਵਾਲਿਆਂ ਨੂੰ, ਅਤੇ ODSP ਵਾਲੇ ਪ੍ਰੋਫੈਸ਼ਨਲ ਟੈਨੈਂਟਸ ਹੁੰਦੇ ਨੇ ਕਈ ਵਿੱਚ, ਕਈ ਸਾਰੇ ਨਹੀਂ ਕਈ, ਠੀਕ ਹੈ, ਉਹ ਪ੍ਰੋਫੈਸ਼ਨਲ ਟੈਨੈਂਟ ਨੇ, ਉਹਨਾਂ ਨੂੰ ਪਤਾ ਲੈਂਡਲੋਰਡ ਟੈਨੈਂਟ ਬੋਰਡ ਕਿਵੇਂ ਚੱਲਦਾ, ਮਕਾਨ ਮਾਲਕ ਕਿਵੇਂ ਠੋਕਣਾ, ਤਾਰਾਂ ਆਪੇ ਕੱਟੀ ਜਾਣੀਆਂ, ਆਪੇ ਚੀਜ਼ਾਂ ਕਰ ਕਰਕੇ ਕੰਪਲੇਂਟਾਂ ਪਾਈ ਜਾਣੀ ਸਿਟੀ 'ਚ, ਫਿਰ ਕਹਿਣਾ ਕੈਸ਼ ਫੋਰ ਕੀ, ਤੁਹਾਨੂੰ ਪਤਾ ਇੱਥੇ ਇੱਕ ਰਿਵਾਜ਼ ਆ ਕੈਸ਼ ਫੋਰ ਕੀ ਦਾ, ਸ਼ਰੇਆਮ ਚੱਲਦਾ, ਸ਼ਰੇਆਮ ਲੈਂਡਲੋਰਡ ਟੈਨੈਂਟ ਬੋਰਡ 'ਚ, ਪਤਾ ਕਿਰਾਏਦਾਰ ਕਹਿੰਦਾ ਵੀ 15,000 ਡਾਲਰ ਦੇ ਤੇਰਾ ਮਕਾਨ ਛੱਡ ਦੂੰ, ਨਹੀਂ ਤਾਂ ਤੇਰਾ ਮਕਾਨ ਨਹੀਂ ਛੱਡਣਾ, 15,000 ਦੇ ਦੇ,
2: ਹਾਂਜੀ,
0: ਇਹ ਗੁੰਡਾਗਰਦੀ ਹੋਆ, ਹੋਰ ਕੀ ਆ ਭਾਜੀ, ਇਹ
2: ਬਿਲਕੁਲ
0: ਗੁੰਡਾਗਰਦੀ ਨਹੀਂ ਹੈ, ਇਹ ਕਿਉਂ ਕਿਸੇ ਨੂੰ ਭਾਜੀ, ਤੁਸੀਂ ਕਿਸੇ ਦੀ ਰੈਂਟਲ ਕਾਰ ਲਿਆ ਕੇ 2 ਘੰਟੇ ਲੇਟ ਕਰਕੇ ਦਿਖਾਓ, ਜਿਹੜੀਆਂ ਕਾਰਪੋਰੇਟਸ ਨੇ ਉਹਨਾਂ ਲਈ ਲਾਅ ਅਲੱਗ ਨੇ, ਜਿਹੜੇ ਸ਼ਹਿਰੀ ਨੇ ਜਿਨ੍ਹਾਂ ਨੇ ਸਰਕਾਰਾਂ ਚੁਣੀਆਂ ਉਹਨਾਂ ਲਈ ਇਹੋ ਜਿਹੇ ਗੰਦੇ ਲਾਅ ਇਹਨਾਂ ਨੇ ਰੱਖੇ ਹੋਏ ਨੇ ਕਿ ਰਹੇ ਰੱਬ ਦਾ ਨਾਂ। ਆਹ ਕੈਨਫ ਦੀ ਬਿਲਡਿੰਗ ਸੀ ਜਿਹੜੀ ਅੱਜ ਗੱਲ ਕਰਦਾ ਮੈਂ ਸਵੇਰੇ, ਇਹ ਇੱਕ ਕਾਰਪੋਰੇਟ ਆ ਬੜਾ ਤਕੜਾ, ਉਹਨੇ ਕਲੋਜ਼ ਪਾਏ ਹੋਏ ਨੇ ਆਪਣੇ ਰੈਂਟਲ ਐਗਰੀਮੈਂਟ 'ਚ, ਉਹਦਾ ਹੁਣ ਰੌਲਾ ਪੈਂਦਾ ਪਿਆ ਵੀ 8% ਰੈਂਟ ਵਧਾ ਰਿਹਾ, ਹੈਂਜੀ, ਅਤੇ ਤੁਸੀਂ ਜਿਹੜੀਆਂ ਲੋਕਾਂ ਦੀਆਂ ਡਬਲ ਮੌਰਗੇਜਾਂ ਕਰਤੀਆਂ, ਉਹ ਤੁਸੀਂ ਲੋਕਾਂ ਦੀ ਮੌਰਗੇਜ ਡਬਲ ਕੀਤੀ, ਉਹਦੇ ਕੌਜ਼ ਆਏ ਨੇ ਭਾਜੀ, ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਸਰਨਦੀਪ ਕੀ ਕਹਿਣਾ ਚਾਹੁੰਦੇ ਹੋ
3: ਭਾਈ? ਆਨਸਰ ਹੀ ਦੇਣਾ ਹੈ,
0: ਦੇਖੋ ਪਰਾ ਕਰੋ
3: ਭਾਈ, ਦਸੰਬਰ 'ਚ ਪੈਦਾ ਹੋਇਆ ਤੇ ਜੂਨ 'ਚ ਬਰਥਡੇ ਆ,
0: ਹਾਂ,
3: ਤੇ ਆਨਸਰ ਹੀ ਇਹ ਹੈ, ਦਸੰਬਰ ਜਗ੍ਹਾ ਦਾ ਨਾਮ ਆ।
0: ਅੱਛਾ, ਦਸੰਬਰ ਜਗ੍ਹਾ ਦਾ ਨਾਂ ਤੇ ਜੂਨ 'ਚ ਮਨਾਉਂਦਾ ਪਿਆ,
3: ਤੇ ਜੂਨ 'ਚ
0: ਜੇ ਜੂਨ ਜਗ੍ਹਾ ਦਾ ਨਾਂ ਹੋਇਆ ਫਿਰ ਕਿਸੇ ਨੇ ਮੈਨੂੰ ਕੱਲ ਫੋਨ ਕੀਤਾ, ਕੋਈ ਸੰਡੇ ਕੋ ਆਏ ਥੇ ਆਪਕੇ ਪਾਸ ਕੋਈ ਬਜ਼ੁਰਗ ਥੇ?
4: ਆਇਆ ਜੀ ਆਇਆ।
0: ਉਹਨਾਂ ਨੇ ਮੈਨੂੰ ਇੰਨੀਆਂ ਅਸੀਸਾਂ ਦਿੱਤੀਆਂ, ਕਹਿੰਦੇ ਅਮਨ ਮੈਂ ਤੇਰੇ ਤੋਂ ਨੰਬਰ ਲੈ ਕੇ, ਇੱਕ ਤਾਂ ਪਵਨ ਕੌਰ ਗਿੱਲ ਜਿਹੜੀ ਕੁੜੀ ਆ ਪਵਨ ਨੂੰ ਕਾਲ ਕੀਤੀ, ਕਹਿੰਦੇ ਮੇਰੀ ਇੰਸ਼ੋਰੈਂਸ ਬਹੁਤ ਘਟੀ ਪਵਨ ਤੋਂ, ਹਾਂਜੀ, ਅਤੇ ਪਵਨ ਦਾ ਨੰਬਰ ਨੋਟ ਕਰੋ, ਬਕਾਇਦਾ ਉਹਨਾਂ ਨੇ ਮੈਂਸ਼ਨ ਕੀਤਾ, ਕਹਿੰਦੇ ਮੈਂ ਕਹਿੰਦਾ ਪਵਨ ਤੋਂ ਸਰਵਿਸ ਲਈ, ਬਹੁਤ ਵਧੀਆ ਸਰਵਿਸ ਦਿੱਤੀ ਉਹ ਕੁੜੀ ਨੇ, 647-3259900 ਨੰਬਰ ਆ, ਆਟੋ ਇੰਸ਼ੋਰੈਂਸ ਅਗਰ ਘੱਟ ਨਹੀਂ ਨਾ ਰਹੀ ਤੁਸੀਂ ਪਵਨ ਨੂੰ ਕੰਟੈਕਟ ਕਰਨਾ, ਅਤੇ ਹੁਣ ਨਵੇਂ ਲਾਅ ਜਿਹੜੇ ਆ ਰਹੇ ਉਹਦੇ ਬਾਰੇ ਪੁੱਛ ਲਓ ਕੀ ਆ ਰਹੇ ਨੇ, ਜਿਹਦੇ 'ਚ ਇਹ ਤੁਹਾਡੀਆਂ ਸਰਵਿਸਿਸ ਘਟਾ ਰਹੇ ਨੇ, ਜੇ ਇੰਸ਼ੋਰੈਂਸ ਸਸਤੀ ਲੈਣੀ ਹੈ ਤਾਂ ਸਰਵਿਸਿਸ ਘਟਾ ਲਓ ਆਪਣੀਆਂ,

0: ਬੂੜ ਦੇ ਰੁੱਖ ਚਲੇ ਗਏ, ਸਾਡੇ ਗੱਡੇ ਚਲੇ ਗਏ, ਸਾਡੇ ਬੈਲ ਚਲੇ। ਉਹ ਤੁਸੀਂ ਲੈ ਕੇ ਗਏ ਹੋ ਬੈਲ, ਗੱਡੇ, ਬੈਲ, ਬੋੜ ਤੁਸੀਂ ਮੈਂ ਖਤਮ ਕੀਤੇ ਨੇ। ਕੋਈ ਹੜ੍ਹ ਨਹੀਂ ਆਇਆ ਸੀ, ਉਹ 'ਚ ਰੁੜ ਗਏ ਉਹ, ਵੀ ਮੁੜ ਕੇ ਆਏ ਨਹੀਂ। ਇਹਨਾਂ ਲੋਕਾਂ ਨੇ ਆਪਣਾ ਕਲਚਰ ਸਾਂਭਿਆ, ਹੁਣ ਵੀ ਪੱਤਲਾਂ 'ਤੇ ਰੱਖ ਕੇ ਰੋਟੀ ਖਾਂਦੇ ਨੇ ਇਹ। ਬ੍ਰਿਜੀ, ਆਪ ਕੇਲੇ ਕੇ ਪੱਤੇ ਕੇ ਉੱਪਰ ਕਿਉਂ ਰੱਖ ਕੇ ਖਾਤੇ ਹੋ ਖਾਣਾ?
1: ਜੀ ਉਹ ਮੈਡੀਕੇਟਡ ਇਫੈਕਟ ਹੈ ਜੀ।
0: ਅੱਛਾ,
1: ਕੇਲੇ ਕੇ ਪੱਤੇ ਕਾ
0: ਬ੍ਰਿਜੀ ਜਗ੍ਹਾ ਚੇਂਜ ਕਰੋ ਆਪਣੀ, ਤੁਹਾਡੀ ਰੇਂਜ ਠੀਕ ਨਹੀਂ ਹੈ। ਕੇਲੇ ਕਾ ਪੱਤਾ ਠੀਕ ਹੈ, ਥੋੜਾ ਸਾ ਚੇਂਜ ਹੋ। ਹਾਂ, ਆਪ ਬੋਲ ਰਹੇ ਸੀ ਉਸਮੇ ਮੈਡੀਕੇਸ਼ਨ ਹੈ ਨਾ?
1: ਇਹ ਸਰੀਰ ਕੇ ਲਈ ਅੱਛਾ ਹੈ ਜੀ।
0: ਕੇਲੇ ਕਾ ਪੱਤਾ
1: ਗਰਮ ਖਾਣਾ ਕੇਲੇ ਕੇ ਪੱਤੇ ਮੇਂ ਡਾਲੇਗਾ ਤੋ ਉਸ ਸਮੇਂ ਇਟਸ ਗੁੱਡ ਫੋਰ ਬੋਡੀ
0: ਬੋਡੀ। ਹਾਂ, ਦੁਨੀਆ ਦੇ ਵਿੱਚ ਇਹ ਲੋਕ ਮਸ਼ਹੂਰ ਹੋਏ, ਇਹਨਾਂ ਨੇ ਆਪਣਾ ਕਲਚਰ ਸਾਂਭਿਆ। ਬ੍ਰਿਜੀ, ਆਪਕਾ ਟ੍ਰੈਡੀਸ਼ਨਲ ਕਪੜਾ ਕਿਆ ਹੈ? ਆਪ ਕਿਆ ਪਹਿਨਤੇ ਹੋ ਟ੍ਰੈਡੀਸ਼ਨਲੀ ਕੇਰਲਾ ਮੇਂ?
1: ਮੁੰਡ ਟ੍ਰੈਡੀਸ਼ਨਲ ਧੋਤੀ ਜੈਸਾ।
0: ਧੋਤੀ ਹੈ ਨਾ? ਇਹਨਾਂ ਲੋਕਾਂ ਨੇ ਧੋਤੀ ਗਲੋਬਲ ਲੈਵਲ ਤੇ ਮਸ਼ਹੂਰ ਕੀਤੀ ਆਪਣੀ। ਇਹਨਾਂ ਦੀਆਂ ਫਿਲਮਾਂ ਦੇਖ ਲਿਓ, ਤੇ ਉਹ 'ਚ ਧੋਤੀ ਬੰਨੀ ਹੁੰਦੀ ਹੈ ਹੀਰੋ ਦੇ, ਜਿਹੜਾ ਜਿਹੜਾ ਜਿਹੜਾ 50 ਕਰੋੜ ਰੁਪਇਆ 100 ਕਰੋੜ ਰੁਪਇਆ ਲੈ ਰਿਹਾ ਹੁੰਦਾ, ਉਹ ਧੋਤੀ ਬੰਨਦਾ। ਮੈਂ ਦਲਜੀਤ ਦੁਸਾਂਝ ਨੂੰ ਵੀ ਵੈਰੀ ਗੁੱਡ ਕਹਿੰਦਾ, ਮੁੰਡਾ ਵਧੀਆ ਹੈਗਾ, ਤੇ ਉਹਨੇ ਪੱਗ ਨੂੰ ਸਿਰ ਤੇ ਰੱਖਿਆ, ਸਭ ਕੁਝ ਕੀਤਾ, ਤੇ ਬਸ ਇੱਕੋ ਚੀਜ਼ ਹੋਈ ਕਿ ਦਲਜੀਤ ਦੁਸਾਂਝ ਹੋ ਗਿਆ। ਦਲਜੀਤ ਸਿੰਘ ਦੁਸਾਂਝ ਹੁੰਦਾ ਨਾ, ਨਜ਼ਾਰਾ ਹੋਰ ਆ ਜਾਣਾ ਸੀ ਕਿ ਦਲਜੀਤ ਸਿੰਘ ਦੁਸਾਂਝ, ਲੋਕ ਕਹਿੰਦੇ ਸਿੰਘ ਔਨ ਸਟੇਜ। ਹਾਂਜੀ, ਕੋਈ ਨਹੀਂ ਦਲਜੀਤ ਸਿੰਘ, ਇਹ ਗਾਣਾ ਵਜਾਉਣਾ ਵੀ ਇੱਕ ਧੰਦਾ ਹੈ, ਇੱਕ ਪੇਸ਼ਾ ਹੈਗਾ ਸਾਡੇ ਰੇਡੀਓ ਵਾਂਗੂ। ਕੋਈ ਗੱਲ ਨਹੀਂ, 'ਚ ਸਿੰਘ ਨਾ ਕੱਟਿਆ ਕਰੋ ਆਪਣੇ ਨਾਂ ਨਾਲ, ਸਿੰਘ ਲਾਈ ਰੱਖਿਆ ਕਰੋ ਨਾਲ, ਤੇ ਪਤਾ ਲੱਗੇ ਕਿ ਸਿੰਘ ਸਰਦਾਰਾਂ ਦੇ ਮੁੰਡੇ ਨੇ ਇਹ। ਸੋ ਬ੍ਰਿਜੀ, ਔਰ ਕੋਈ ਟ੍ਰੈਡੀਸ਼ਨਲ ਚੀਜ਼ ਆਪ ਲੋਗੋਂ ਨੇ ਸੰਭਾਲ ਕੇ ਰੱਖੀ ਹੋ, ਜੋ ਆਪ ਲੋਗੋਂ ਨੇ? ਪਾਣੀ ਕੈਸੇ ਰੱਖਤੇ ਆਪ ਪਾਣੀ?
1: ਹਾਂ ਜੀ, ਹਮਾਰੇ ਪਾਣੀ ਜੀ, ਉਸਕੇ ਹਿੰਦੀ ਮਾਲੂਮ ਨਹੀਂ, ਔਰ ਨੈਚੁਰਲ ਪਾਣੀ ਹੈ ਹਮਾਰਾ।
0: ਆਪ ਨਦੀ ਸੇ, ਨਾਲੇ ਸੇ ਪਾਣੀ ਪੀ ਲੇਤੇ ਹੈ?
1: ਕਰੈਕਟ, ਯਾ ਪੀ ਲੇਤੇ ਜੀ।
0: ਆਪ ਦਿੱਲੀ ਮੇਂ ਗੰਗਾ ਮੇਂ ਜਾ ਕੇ ਪਾਣੀ ਪੀਨਾ?
1: ਨਹੀਂ ਸਕਤਾ।
0: ਹਾਂ, ਸੋ ਜਿਹੜੇ ਆਪਾਂ ਨੌਰਥ ਇੰਡੀਅਨ ਆ ਨਾ, ਆਪਾਂ ਨੇ ਸਭ ਕਾਸੇ ਸੱਤਿਆਨਾਸ਼ ਮਾਰਤਾ ਆਪਾਂ ਵੈਸਟਰਨ ਬਣਨ ਦੇ ਚੱਕਰਾਂ 'ਚ ਨਾ। ਆ ਤੁਸੀਂ ਇੱਥੋਂ ਇੱਥੇ ਇੰਡੀਆ ਤੋਂ ਆਏ ਹੋਏ, ਕੱਪੜੇ ਦੇਖਿਆ ਕਰੋ ਕਿਹੋ ਜਿਹੇ ਪਾਏ ਹੁੰਦੇ ਨੇ, ਜਿਹੜੇ ਥਿੱਤਰੇ ਹੁੰਦੇ ਨਵੇਂ। ਰੋਟੀ ਹੋਵੇ ਨਾ, ਜੇਬ 'ਚ ਪੈਸੇ ਨਾ ਹੋਣ ਬਟੂਏ 'ਚ, ਕੱਪੜਿਆਂ 'ਤੇ ਪੈਸੇ ਐਂ ਖਰਚ ਹੁੰਦੇ ਵੀ ਜਿਵੇਂ ਗੋਰੇ ਗੋਰੀਆਂ ਪਿੱਛੇ ਰਹਿ ਗਏ ਅੱਗੇ ਰਹਿ ਗਏ। ਇਹਨਾਂ ਲੋਕਾਂ ਦੇ ਸਟੂਡੈਂਟਸ ਦੇਖੋ ਇੱਥੇ ਆਏ ਹੋਏ, ਸਾਡੇ ਕੋਲ ਰਹਿ ਕੇ ਗਏ ਨੇ ਇੱਕ ਘਰ 'ਚ, ਅਰਾਊਂਡ ਸਾਡੇ ਕੋਲ 2.5 ਸਾਲ ਰਹਿ ਕੇ ਗਏ ਨੇ। ਬਾਰਕਰ ਅਤੇ ਸੰਤੋਸ਼ ਰਹੇ ਨਾ 2.5 ਸਾਲ?
2: ਹਾਂਜੀ ਹਾਂਜੀ,
0: 2.5 ਸਾਲ ਔਨ ਟਾਈਮ ਕਰਾਇਆ, ਔਨ ਟਾਈਮ ਸਾਰਾ ਕੁਛ ਠੀਕ ਹੈ, ਸਾਫ਼ ਸੁਥਰਾ ਜਿਵੇਂ ਸਾਰੇ ਰਹਿੰਦੇ ਨੇ, ਉਮੀ ਰਹਿੰਦੇ ਸੀਗੇ, ਕੋਈ ਗੱਡੀ ਖਾਸ ਗੱਲ ਨਹੀਂ। ਬਟ 2.5 ਸਾਲ ਉਹਨਾਂ ਨੇ ਬਿਜਲੀ ਦੇ ਬਿੱਲ ਟਾਈਮ ਨਾਲ ਪੇ ਕੀਤੇ, ਪਾਣੀ ਸਾਡੇ ਤਾਂ ਇੱਥੇ ਪਤਾ ਨਹੀਂ ਲੱਗਦਾ, ਝੋਲਾ ਚੱਕਿਆ ਆਜ ਰਾਤ 12 ਵਜੇ ਸੇ ਹਮਾਰਾ ਕਿਹਾ ਭਾਈ ਔਰ ਮੈਨੇ ਝੋਲਾ ਲੈ ਕੇ ਭਾਗ ਜਾਏਂਗੇ, ਝੋਲੇ ਲੈ ਕੇ ਭੱਜਦੇ ਰਹੇ ਨੇ। ਮੈਂ ਨਹੀਂ ਕਹਿੰਦਾ ਸਾਰੇ ਸਾਡੇ ਇਹੋ ਜਿਹੇ ਨੇ, ਬਹੁਤ ਜਾਣਿਆਂ 'ਚ ਇਹ ਰਿਵਾਜ਼ ਪਿਆ ਹੈ ਵੀ ਭੱਜ ਜੋ ਰਾਤੋਂ ਰਾਤ। ਛੋਟੀਆਂ ਛੋਟੀਆਂ ਬੇਈਮਾਨੀਆਂ, ਲੋਕਾਂ ਨੂੰ ਸੰਤ ਦਿਖਾਉਣਾ ਆਪਣੇ ਆਪ ਨੂੰ, ਮੇਰੇ ਨਾਲ ਇਹ ਗਲਤ ਹੋ ਰਿਹਾ, ਮੈਨੂੰ ਇਹ ਸਾਰੇ ਐਂ ਕਰਦੇ ਨੇ, ਵਿਕਟਮ ਕਾਰਡ ਖੇਡਣਾ। ਤੁਹਾਨੂੰ ਪਤਾ ਜਿਹੜਾ ਨਵਾਂ ਸਕੋਸ਼ ਵਾਲੀ ਕੁੜੀ ਆ, ਇਹਨਾਂ ਨੇ ਪਹਿਲਾਂ ਆਨਲਾਈਨ ਪੈਸੇ ਵੀ ਇਕੱਠੇ ਕੀਤੇ ਲੋਕਾਂ ਤੋਂ ਗੋ ਫੰਡ ਮੀ 'ਤੇ। ਬਈ ਇਹਨਾਂ ਨੇ ਵੱਡੀਆਂ ਵੱਡੀਆਂ ਚੀਜ਼ਾਂ ਫਲੋਪ ਕਰਤੀਆਂ, ਗੋ ਫੰਡ ਮੀ ਵੀ ਫਲੋਪ ਕਰਤਾ, ਖਾ ਖਾ ਕੇ ਪੈਸੇ ਲੋਕਾਂ ਨੇ, ਜਿਹਦੇ ਮਰਜ਼ੀ ਲੱਤ 'ਤੇ ਸੱਟ ਲੱਗਿਆ ਕਰੇ ਗੋ ਫੰਡ ਮੀ 'ਤੇ। ਉਹ ਬਾਈ, ਆਹ ਬਾਈ ਦੇਖੋ, ਆਹ ਬਾਈ ਵਿਚਾਰਾ ਚੱਲ ਨਹੀਂ ਸਕਦਾ, ਆਹ ਬਾਈ ਦੀ ਹੈਲਪ ਕਰੋ, ਸਾਰੇ ਮਦਦ ਕਰਨ ਲਈ ਵੀ ਇੱਥੇ ਆ ਜਾਓ, ਹੈਲਪ ਕਰੋ, ਹੈਲਪ ਕਰੋ। ਤੁਸੀਂ ਹਰ ਚੀਜ਼ ਨੂੰ ਮਿਸਯੂਜ਼ ਕੀਤਾ, ਹਰ ਚੀਜ਼ ਦਾ ਸੱਤਿਆਨਾਸ਼ ਮਾਰਿਆ, ਕਿਸੇ ਚੀਜ਼ ਦੀ ਰਿਸਪੈਕਟ ਨਹੀਂ ਕੀਤੀ। ਮੈਂ ਨਾ ਇੱਕ ਸ਼ੇਅਰ ਸੁਣ ਰਿਹਾ ਸੀ, ਸੰਤੋਸ਼ ਪਾਕਿਸਤਾਨੀ ਬੰਦਾ ਕਹਿੰਦਾ, ਉਹ ਕਹਿੰਦਾ ਵੀ ਜਿਹੜੇ ਪੰਜਾਬੀ 'ਚ ਦੱਸਦਾ ਪਿਆ, ਕਹਿੰਦਾ ਵੀ ਜਿਹੜੇ ਪੈਰਾਂ ਨੂੰ ਹੱਥ ਲਾ ਕੇ ਚੱਲਦੇ ਨੇ ਨਾ, ਬੱਚਿਆਂ ਦੀ ਗੱਲ ਕਰਦਾ ਸੀਗਾ, ਜਿਨ੍ਹਾਂ ਦੇ ਬੱਚੇ, ਉਹ ਕਹਿ ਰਿਹਾ ਸੀ ਕਿ ਜਿਨ੍ਹਾਂ ਦੇ ਬੱਚੇ ਪੈਰਾਂ ਨੂੰ ਹੱਥ ਲਾ ਕੇ ਚੱਲਦੇ ਨੇ, ਮਤਲਬ ਘਰੋਂ ਨਿਕਲਣ ਲੱਗਿਆ ਸਾਰਿਆਂ ਦੇ ਪੈਰਾਂ ਨੂੰ ਹੱਥ ਲਾ ਕੇ ਨਿਕਲਦੇ ਨੇ, ਉਹ ਦੁਨੀਆਂ 'ਤੇ ਛਾ ਜਾਂਦੇ ਨੇ, ਕਹਿੰਦੇ ਉਹ ਆਪਣੇ ਆਪ ਨੂੰ ਗਵਾਉਂਦੇ ਨਹੀਂ ਉਹ ਬੱਚੇ। ਫਿਰ ਕੋਸ਼ਿਸ਼ ਕਰਿਆ ਕਰੋ, ਮੈਂ ਘਰੇ ਕਿਹਾ, ਮੈਂ ਕਿਹਾ ਜੀ ਕਿਆ ਕਰੋ ਵੀ ਪੈਰੀ ਹੱਥ ਸਭ ਦੇ ਲੱਗਣੇ ਚਾਹੀਦੇ ਨੇ, ਹੈ ਨਾ, ਕੋਸ਼ਿਸ਼ ਕਰੋ। ਸੋ ਆਦਤ ਪਾਓ ਪੈਰੀ ਹੱਥ ਲਾਉਣ ਦੀ ਬੱਚਿਆਂ ਨੂੰ। ਗਲਤ ਨਹੀਂ ਚੀਜ਼ ਕਹੀ ਮੈਂ ਕੋਈ?
2: ਬਿਲਕੁਲ ਸਹੀ ਕਿਹਾ ਅਮਨ ਜੀ, ਬਿਲਕੁਲ ਸਹੀ।
0: ਹਾਂ, ਜਦੋਂ ਤੁਸੀਂ ਪੈਰੀ ਹੱਥ ਲਾਉਣਾ। ਬ੍ਰਿਜੀ, ਨੰਬਰ ਦੇ ਦਿਓ ਆਪਣਾ
1: ਜੀ। 6471369 647-619
0: ਲਓ ਜੀ, ਮਾਲਿਸ਼ ਕਰਾਓ, ਵੱਟ ਕਢਾਓ ਬੋਡੀ ਦੇ। 647-619-1369 6471369 ਸੰਤੋਸ਼, ਮੈਂ ਆਪਸੇ ਪੁੱਛਤਾ ਹੂੰ ਕਿ ਸਵਾਲ ਰਿਪੀਟ ਕਰ ਦੋਗੇ ਦੁਬਾਰਾ?
2: ਜੀ ਜੀ ਬਿਲਕੁਲ। ਸੋ ਮੇਰਾ ਕੁਐਸਚਨ ਹੈਗਾ ਕਿ ਇੱਕ ਬੰਦਾ ਆ, ਉਹ ਦਸੰਬਰ 'ਚ ਪੈਦਾ ਹੋਇਆ, ਬਟ ਉਹਦਾ ਬਰਥਡੇ ਜਿਹੜਾ ਹੈਗਾ ਉਹ ਜੂਨ ਦੇ ਵਿੱਚ ਸੈਲੀਬ੍ਰੇਟ ਹੁੰਦਾ, ਏਦਾਂ ਕਿਉਂ?
0: ਸੋ ਜੂਨ 'ਚ ਸੈਲੀਬ੍ਰੇਟ ਹੁੰਦਾ?

0: जी
1: दसो फिर हम क्यों मैंने की बता
0: सारे ने कॉल करनी है स्टूडियो दे नंबर ते और मेनू आंसर दसना क्योंकि मेनू आप नु अजे आंसर नहीं लग रहा तो स्टूडियो दा नंबर हैगा 905-673-3337
1: पैदा दसंबर च होया जन्मदिन जून च मनाई जांदा एदा ही आ
0: बिल्कुल हां जी
1: किन्नी जून अज पहली जून होगी तां पुछया
0: हां जी इसे करके पुछया
1: 23 जून आ किन्नी
2: हेलो जी मेरा नाम है गुरप्रीत कौर मैं तवा किचन तो कैटरिंग करवाई सी सच मनो स्वाद ही आ गया गरम गरम फ्रेश फूड अगर तुसी भी कैटरिंग करवानी है तो प्लीज मैं रिकमेंड करूंगी तवा किचन नू इना दी सर्विस एक्सीलेंट है ताई ताई कहंदे ने टेस्ट ढाबे वर्गा ते प्रेपरेशन कर वर्गे
3: 50 सनीवेल गेट ब्रैम्पटन माउंटनेश एंड बुवेड दा इंटरसेक्शन या विजिट करो www.tawakitchen.ca 905-790-1699
1: हां जी सत श्री अकाल हेलो
4: कमल
1: जी सुनते रहो इन्होंने नवा लॉजिक दिता है बाकी देखते की कहें 905-673-3337 चोपड़े को पहुंचना पुरानी गड्डी कोई भी ले जाओ जिदिया किश्तां तुहानू बहुत हाई लगदियां एवरेज घट है गड्डी रखी हुई है पसंद नहीं चलाउण लई कहिंदे खड़ी कर जो असी किश्तां अपने आप पे आउट कर दांगे तुसीं अपनी नवीं गड्डी चक के लै जाओ मिल्टन फोर्ड ओंटारियो सब तो वध सेल करन वाली छोटे शहर की डीलरशिप मिल्टन फोर्ड F-150 Ford पंजाबियों विच बहुत ही प्रचलित ते कामयाब ट्रक मनाया जाता है F-150 या मस्टैंग या लिंकन या फोर्ड की कोई भी गड्डी खरीदने लिए अनिल चोपड़ा रोहन चोपड़ा चोपड़ा ब्रदर्स चोपड़ा फैमिली तुहाडे लिए हाजिर है 42 साल तो टॉप सेल इन ओंटारियो कार डीलरशिप दे विच टॉप दा नाम मिल्टन फोर्ड तो चोपड़ा कितों भी गड्डी खरीदने तो पहला मिल्टन फोर्ड ते कॉल कर सकते हो 416-302-9941-6302-9941 हाँ जी हेलो
5: हेलो जी सत श्री अकाल जी आप नंबर देते हो तो पंजाबी में देते हैं कहीं हिंदी बोलने वाले भी सुनते हैं
1: हम माफी चाहते हैं जी आपसे कौन सा नंबर चाहिए आपको
5: कोई बात नहीं मेरे को ना आप मसाज जो नंबर दिया ना वो
1: 647 मेरे को बोल के देखने दे 647 619 1369
5: इंग्लिश में बोलो तो
1: हाँ जी 647-619-1369
5: ओके थैंक यू जी
1: थैंक यू
5: मूविंग कंपनी का नंबर है आपके पास
1: हाँ जी
5: मूव कराना है तो मूविंग नंबर का नंबर है आपके पास
1: मूविंग के लिए आप ऐसा करना आप मेरे को 416-518-3200 पे मैसेज करना मैं HK मूवर का नंबर निकाल के भेज देता हूँ मैं मेरे को हरमिंदर का है सेल नंबर है ओनर का मैं आपको वो भेज दूंगा आप मेरा नंबर है 416-518-3200 पे 416-518-3200 पे लिख दीजिए मूवर्स नंबर ठीक है
5: थैंक यू
1: हरमिंदर भाई का नंबर भेज देना मैं संतोष मैं ना
0: जी
1: गलती नाल गलती कर बैठा
0: गलती नाल एक गलती
1: हाँ गलती ना गलती ये कर बैठा संतोष मैं ना ग्रीन वैली गार्डन सेंटर ते गया सैटरडे शाम नू
0: जी
1: इन्ना प्राउड फील होया मैनू संतोष अपनी कम्यूनिटी के दो तीन जाने तो मैं मतलब पछाण ही लिया पर मैं थोड़ा शाय हूं मतलब ए नहीं हूँ कई मैं ना एक बेनती करूँगा तुम सारे टॉकटिव हैगा जिन्होंने जानता वो जिन्हें नहीं है मैं शाय बहुत हाँ मैं थोड़ा भजदा हूं दूर थोड़ा लगेगा कि मैं किसी आकड़ या किसी वजह करके नहीं इदा नहीं है पता मिट्टी ज मिट्टी मैं मिट्टी मेरी जात भी जीती मिट्टी मेरे गल मिट्टी का बाणा जर मिट्टी ने मिट्टी खाधी साढ़े रो रो पैण मकाना मिट्टी च रोलना आप सब ने सो मैं थोड़ा जहा शाय हो जाता संघ जाना मैंने आता मैं अगली गल की करूँगा अगले ना जो कहें सत श्रीकाल जी भाजी थोड़ा सुनते हैं रेडियो तो बहुत वधिया लगता मैं कहना थैंक यू उस तो बाद मैं समझ नहीं आता मैं अगे की बोलना है ना या तो अगला बोल दे तो फिर मैं जवाब देना नहीं तो फिर मैं उत्थे पॉज हो जाता मैं ये चीज़ समझ तुम फाइनेंस की गल कर लो उदा ही रोक के रोड से कि भाजी इकोनमी थोड़ा की लगता की हो सकता की नहीं मैं थोड़ा सिंपल सिंपल कहूँगा भी ਜੇ ਇਕਨੋਮੀ ਠੀਕ ਕਰਨੀ, ਜੇ ਕਰਨੀ ਆ, ਜੇ ਬੰਦਿਆਂ ਵਾਂਗੂ ਚੱਲਣਾ ਹੈਗਾ, ਜੇ ਵੱਡੀਆਂ ਕਾਰਪੋਰੇਟਸ ਲਈ ਕੰਮ ਕਰਨਾ ਹੈਗਾ ਤਾਂ ਫਿਰ ਗੱਲ ਵੱਖਰੀ ਹੈ। ਤਾਂ ਸਿੱਧਾ ਹਿਸਾਬ ਆ, ਤੁਸੀਂ ਆਪਣੀ ਕਿਸੇ ਵੀ ਇੰਡਸਟਰੀ ਨੂੰ ਚਾਈਨਾ ਦੀ ਕਾਪੀ ਕਰਕੇ ਡੈਮੇਜ ਨਹੀਂ ਕਰ ਸਕਦੇ। ਚਾਈਨਾ ਕੋਲ ਟਨਸ ਆਫ ਅਦਰ ਐਸਟ ਸੀਗੇ ਜਿਹੜੇ ਪਬਲਿਕ ਦੇ ਵੀ ਕੰਮ ਆਉਂਦੇ ਸੀ। ਤੁਹਾਡੇ ਤਾਂ ਸਾਰਾ ਕੰਟਰੋਲ ਕਰੀ ਬੈਠੇ, ਯੂਰੇਨੀਅਮ ਕਾਰਪੋਰੇਟਾਂ ਕੰਟਰੋਲ ਕਰੀ ਬੈਠੀਆਂ ਨੇ, ਤੇਲ ਤੁਹਾਡਾ ਕਾਰਪੋਰੇਟ ਕੰਟਰੋਲ ਕਰੀ ਬੈਠਾ ਅਮਰੀਕਾ, ਕਸੀਨੋ ਤੁਹਾਡੇ ਅਮਰੀਕਾ ਕੰਟਰੋਲ ਕਰੀ ਬੈਠਾ 100-100 ਸਾਲ ਦੀਆਂ ਲੀਜ਼ਾਂ ਸਾਈਨ ਕਰਕੇ। ਹਾਂਜੀ, ਤੁਹਾਡੀ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਕੰਟਰੋਲ 'ਚ? ਸਾਰੀਆਂ ਤਾਂ ਅਮਰੀਕਾ ਕੰਟਰੋਲ ਕਰੀ ਬੈਠਾ ਤੁਹਾਡੀਆਂ, ਹਾਂਜੀ, ਅਤੇ ਉਹਨਾਂ ਦੀਆਂ ਕੰਪਨੀਜ਼ ਕਰੀ ਬੈਠੀਆਂ ਨੇ। ਜਰਮਨੀ ਨੇ ਇਹਨਾਂ ਨੂੰ ਕੰਟਰੈਕਟ ਦਿੱਤਾ, ਇਹਨਾਂ ਕੋਲ ਰਿਸੋਰਸਿਸ ਨਹੀਂ ਉਹਨਾਂ ਦਾ ਕੰਟਰੈਕਟ ਡਿਲੀਵਰ ਕਰਨ ਵਾਸਤੇ। ਸਭ ਤੋਂ ਪਹਿਲਾਂ ਇਹਨਾਂ ਕੋਲ ਆਪਣੀ ਰਿਫਾਈਨਰੀ ਚਾਹੀਦੀ ਸੀ, ਇਹਨਾਂ ਕੋਲ ਆਪਣੀ ਰਿਫਾਈਨਰੀ ਨਹੀਂ, ਅਮਰੀਕਾ ਦੀ ਰਿਫਾਈਨਰੀ ਦੇ ਸਿਰ 'ਤੇ ਚੱਲੀ ਜਾਂਦੀ। ਦੇਖ ਲਓ ਇਹੋ ਜਿਹੇ 'ਚ ਜੂ ਮੁਲਕਾਂ ਆਪਾਂ ਇਸ ਮਾਮਲੇ 'ਚ। ਸੋ ਮੈਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਸੰਤੋਸ਼ ਗਿਆ
0: ਜੀ,
1: ਮੈਂ ਇੰਨਾ ਖੁਸ਼ ਹੋਇਆ ਨਾ। ਇੱਕ ਤਾਂ ਔਰਗਨਾਈਜ਼ ਇੰਨਾ ਵਧੀਆ ਸੀਗਾ, ਬੈਂਗਣ ਚੱਕਣੇ ਆ ਤਾਂ ਉਹਦੇ 'ਤੇ ਲਿਖਿਆ ਹੋਇਆ ਵੀ ਇਹ ਕਿਹੜੇ ਵਾਲੇ ਬੈਂਗਣ ਨੇ, ਕੰਡੇ ਵਾਲੇ ਬੈਂਗਣ ਨੇ ਕਿ ਦੂਸਰੇ ਨੇ। ਉੱਥੇ ਜੋਤੀ ਮਿਲੀ ਸਾਨੂੰ, ਜੋਤੀ ਨੇ ਕਿਹਾ ਕਾਂਟੇ ਵਾਲਾ ਬੈਂਗਣ ਉਠਾਈਏ ਆਪ, ਇਸ ਕੀ ਟੇਸਟ ਬਹੁਤ ਅਲੱਗ ਹੋਤੀ ਹੈ। ਫਿਰ ਘੀਏ ਇਹਨਾਂ ਕੋਲ ਦੋ ਤਰ੍ਹਾਂ ਦੇ ਪਏ, ਕਰੇਲੇ 4 ਤਰ੍ਹਾਂ ਦੇ ਪਏ, ਚਾਈਨੀਜ਼ ਕਰੇਲਿਆਂ ਦਾ ਬੀਜ ਵੀ ਪਿਆ ਉੱਥੇ, ਠੀਕ ਹੈ, ਮਤਲਬ ਬੂਟੇ ਪਏ ਨੇ। ਸੰਤੋਸ਼, ਮੈਂ ਰੇਹੜੀ ਭਰ ਲਈ, ਲੱਡੂ ਵੰਡ ਦੀ ਗਲੀ ਦੇ ਵਿੱਚੋਂ ਜਾਵਾਂ ਹੁਣ, ਹੁਣ ਮੈਂ ਬੂਟੇ ਵੰਡਦਾ ਫਿਰਦਾ ਸਾਰਿਆਂ ਨੂੰ, ਜ਼ਿਆਦਾ ਲੈ ਆਇਆ, ਸਮਝ ਨਹੀਂ ਸੀ ਮੈਨੂੰ। ਜਾ ਕੇ ਮੈਂ ਕਿਸੇ ਨੂੰ ਬੂਟੇ ਦੇ ਕੇ ਆਇਆ, ਮੇਰੇ ਰਿਸ਼ਤੇਦਾਰ, ਮੇਰੀ ਸਿਸਟਰ ਹੋਣਾ ਨੂੰ, ਮੈਂ ਕਿਹਾ ਤੁਸੀਂ ਵੀ ਖੇਤੀ ਕਰ ਲਓ, ਉਹਨਾਂ ਦਾ ਬੈਕਯਾਰਡ ਸੁੱਖਣਾ ਬਹੁਤ ਵੱਡਾ, ਅੱਧੇ ਕਿੱਲੇ ਦਾ ਹੋਣਾ, ਮੈਂ ਕਿਹਾ ਖੇਤੀ ਤੁਸੀਂ ਵੀ ਕਰ ਲਿਓ। ਕਹਿੰਦੇ ਕਿਉਂ? ਮੈਂ ਕਿਹਾ ਜੇ ਇੱਧਰ ਸਬਜ਼ੀ ਘੱਟੀ ਤਾਂ ਉਧਰੋਂ ਲੈ ਲਿਆ ਕਰਾਂਗੇ, ਉਧਰੋਂ ਘੱਟੀ ਤਾਂ ਇੱਧਰੋਂ। ਸੋ ਯਾਨੀ ਕਿ ਮੈਂ ਬੂਟੇ ਲੈ ਕੇ ਆਇਆ, ਫੁੱਲਾਂ ਦੇ ਬੂਟੇ ਲੈ ਕੇ ਆਇਆ, ਜੋਤੀ ਨੇ ਮੈਨੂੰ ਗਾਈਡ ਕੀਤਾ। ਸੰਤੋਸ਼, ਸਾਡੇ ਨਾ ਬਾਹਰ ਰਾਊਂਡ ਅਬਾਊਟ ਜਿਹਾ ਬਣਿਆ ਹੋਇਆ ਕਿ, ਉਹ ਰਾਊਂਡ ਅਬਾਊਟ ਦੇ ਵਿੱਚ ਨਾ ਬੜਾ ਅਜੀਬ ਜਿਹਾ ਲੱਗਦਾ ਹੁੰਦਾ ਸੀ, ਭੈੜਾ ਲੱਗਦਾ ਸੀ ਮੈਨੂੰ। ਜੋਤੀ ਨੇ ਮੈਨੂੰ ਫੁੱਲ ਦਿੱਤੇ, ਇੱਕ $40 ਦਾ ਗੁਲਦਸਤਾ ਆਇਆ, ਉਹ ਪੂਰਾ ਫੈਲ ਜਾਣਾ ਉੱਥੇ, ਗੋਲ ਰਿਹਾ ਕਰਨਾ, ਉਹਨੂੰ ਕੱਟਣ ਦੀ ਲੋੜ ਨਹੀਂ, ਆਪੇ ਗੋਲ ਹੋ ਜਾਣਾ। ਇੱਕੋ ਨੇ ਮੈਨੂੰ ਚਿੱਟੇ, ਲਾਲ ਅਤੇ ਇੱਕ ਪੀਲੇ ਫੁੱਲਾਂ ਦੇ 3 ਗਮਲੇ ਦਿੱਤੇ, $11 ਦੇ ਆਏ ਹੋ। ਉਹ ਤਿੰਨੋਂ ਗਮਲਿਆਂ ਦੇ ਜਿਹੜੇ ਫੁੱਲ ਨੇ ਆਪਣੇ ਆਪ ਨਿਕਲਿਆ ਕਰਨਗੇ, ਆਪਣੇ ਆਪ ਖਤਮ ਹੋ ਜਾਇਆ ਕਰਨਗੇ ਹਰ ਸਾਲ, ਅਤੇ ਉਹ ਵਧੀ ਜਾਣੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਬੀਜ ਥੱਲੇ ਜ਼ਮੀਨ 'ਤੇ ਗਿਰਨੇ ਨੇ, ਉਹਨਾਂ ਨੇ ਉਹ ਫੁੱਲ ਵਧਾ ਦੇਣੇ ਆ ਬਹੁਤ ਜ਼ਿਆਦਾ। ਉਹ ਮੈਂ ਲੈ ਕੇ ਆਇਆ, ਫਿਰ ਮੈਂ ਲੈ ਕੇ ਆਇਆ ਘੀਆ, ਚੱਪਣ ਕੱਦੂ, ਮੈਂ ਲੈ ਕੇ ਆਇਆ ਆਪਣੇ ਲਈ ਕਰੇਲੇ ਦੀਆਂ ਜੜ੍ਹਾਂ, ਘੀਏ ਦੀਆਂ ਜੜ੍ਹਾਂ, ਜਿਹਨੇ ਘੀਏ ਦਾ ਜੂਸ ਪੀ ਲਿਆ, ਜਿਹਨੇ ਕਰੇਲੇ ਦਾ ਜੂਸ ਪੀ ਲਿਆ, ਅੱਧੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੁਹਾਡੀਆਂ। ਆ ਜਿਹੜੇ ਬਰਗਰ ਨਹੀਂ ਖਾਂਦੇ ਹੁੰਦੇ ਗੱਪਲ ਗੱਪਲ ਕਰਕੇ, ਉਹ ਪੁਰਾਣੇ ਫੂਡ ਟਰੱਕ 'ਤੇ ਆ ਜੋ ਫਰੋਜ਼ਨ ਟਿੱਕੀਆਂ ਚੱਕ ਲਿਆਉਂਦੇ ਨੇ, ਮੈਂ ਪਰਸੋਂ ਮੈਂ ਲੈ ਕੇ ਆਇਆ ਕਰੂੰਗਾ। ਵੈਜੀਟੇਰੀਅਨ ਤਵਾ ਕਿਚਨ ਵਾਲੇ ਆਪਣੀ ਇੱਕ ਵੈਜੀਟੇਰੀਅਨ ਬ੍ਰਾਂਚ ਸਟਾਰਟ ਕਰਨ ਲੱਗਿਆ, ਰਹਿਤ ਮਰਿਆਦਾ ਸਟਾਰਟ ਹੋ ਗਈ ਆ, ਮਤਲਬ ਰਹਿਤ ਮਰਿਆਦਾ, ਨੌਨ ਵੈਜ ਉੱਥੇ ਕੁਛ ਨਹੀਂ ਬਣਨਾ ਕਿਚਨ 'ਚ, ਬੰਦ ਸਭ ਕੁਛ। ਇਹ ਕਿਚਨ ਰੈਂਬਲਰ ਡਰਾਈਵ ਵਾਲੀ ਨੂੰ, 30 ਰੈਂਬਲਰ 'ਤੇ ਸਿੰਘ ਨੇ, ਅੰਮ੍ਰਿਤਧਾਰੀ ਨੇ, ਉਹਨਾਂ ਨੇ ਆ ਕੇ ਨਾ ਪਰਸੋਂ ਸੈਟਰਡੇ ਦੇ ਸ਼ੋਅ 'ਚ ਸੰਤੋਸ਼ ਬਰਗਰ ਦੱਸਿਆ। ਉਹ ਕਹਿੰਦੇ ਮੇਰੇ ਬਰਗਰ ਲਈ ਨਾ ਕੁਰਕਸ਼ੇਤਰ 'ਚ ਮੈਂ ਟੋਕਨ ਦਿੰਦਾ ਹੁੰਦਾ ਸੀ, ਟੋਕਨ ਇਹਨਾਂ ਦਾ ਜਿਹੜੀ ਇਹਨਾਂ ਦਾ ਜਿਹੜਾ ਸਟੋਰ ਸੀ ਨਾ ਉੱਥੇ ਟੋਕਨ ਦਿੰਦੇ ਸੀ, 50-50 ਬੰਦੇ ਵੇਟ ਕਰ ਦਿੰਦੇ ਟੋਕਨ ਲੈ ਕੇ। ਬਰਗਰ ਦੱਸ ਕੇ ਗਏ ਔਨ ਏਅਰ ਕਿਵੇਂ ਬਣਾਉਂਦਾ ਮੈਂ, ਕੀ ਪਾਉਂਦਾ ਵਿੱਚ, ਕੁਛ ਚੀਜ਼ਾਂ ਛੱਡ ਕੇ ਬਾਕੀ ਦੱਸ ਗਏ, ਸਮਝਾ ਗਏ ਵੀ ਕੋਰਨ ਸਟਾਰਚ ਨਹੀਂ ਪਾਉਂਦਾ, ਇਹ ਤੁਹਾਡੀ ਸਿੱਧਾ ਜਾ ਕੇ ਅੰਦਰ ਜਿਹੜਾ ਹੈਗਾ ਨਾ ਲਿਵਰ 'ਤੇ ਅਸਰ ਕਰ, ਲਿਵਰ ਦੇ ਉੱਤੇ, ਜਿਹੋ ਜਿਹਾ ਜਰਦਾ ਖਾ ਲਿਆ, ਜਿਹੋ ਜਿਹਾ ਕੋਰਨ ਸਟਾਰ ਖਾ ਲਿਆ, ਹਾਂਜੀ, ਸਿੱਧਾ ਲਿਵਰ 'ਤੇ ਜਾ ਕੇ ਉਹ ਅਟੈਕ ਕਰਦਾ। ਉਹ ਕਹਿੰਦੇ ਮੈਂ ਆਹ ਚੀਜ਼ਾਂ ਨਹੀਂ ਵਿੱਚ ਪਾਉਂਦਾ ਹੈਗਾ। ਉਹ ਕਹਿੰਦੇ ਮੇਰੀ ਟਿੱਕੀ 2 ਦਿਨ ਤੋਂ ਵੱਧ ਨਹੀਂ ਚੱਲਦੀ, 2 ਦਿਨਾਂ ਬਾਅਦ ਖਰਾਬ ਹੋ ਜਾਂਦੀ ਮੇਰੀ ਟਿੱਕੀ। ਅਤੇ ਜਿਹੜੀਆਂ ਟਿੱਕੀਆਂ ਤੁਸੀਂ ਗੱਪਲ ਗੱਪਲ ਖਾ ਰਹੇ ਹੋ ਨਾ ਫੂਡ ਟਰੱਕਾਂ 'ਤੇ ਜਾ ਕੇ, ਇਹ ਇਹਨਾਂ ਨੇ ਕੋਸਕੋ ਕੂਸਕੋ ਤੋਂ ਚੱਕੀਆਂ ਹੁੰਦੀਆਂ, ਉੱਥੇ ਵੀ ਫਰੋਜ਼ਨ ਡਿਪਾਰਟਮੈਂਟ 'ਚ 1-1.5 ਸਾਲ ਦੀ ਐਕਸਪਾਇਰੀ ਡੇਟ ਹੁੰਦੀ ਹੈ ਉਹਨਾਂ ਦੀ, 1-1.5 ਸਾਲ ਦੀ। ਇੱਕ ਕੱਲ ਨੂੰ 1 ਸਾਲ ਤੋਂ ਇੱਕ ਫਰੀਜ਼ਰ ਦੇ ਅੰਦਰ ਪਿਆ ਅਤੇ ਤੁਸੀਂ ਆਪਣੇ ਢਿੱਡ 'ਚ ਸਿੱਟ ਲਿਆ, ਉਹ ਤੁਹਾਡੇ ਤੁਹਾਡੇ ਜਿਹੜਾ ਲਿਵਰ ਨੂੰ ਡੈਮੇਜ ਕਰੂਗਾ। ਤੁਸੀਂ ਕਿਸੇ ਨੇ ਵੀ ਵੈਜੀਟੇਰੀਅਨ ਕੇਟਰਿੰਗ ਕਰਾਉਣੀ ਹੈ, ਕਿਸੇ ਨੇ ਵੀ ਵੈਜੀਟੇਰੀਅਨ ਕੇਟਰਿੰਗ, ਪਿਓਰ ਵੈਜੀਟੇਰੀਅਨ, ਅਖੰਡ ਪਾਠ ਸਾਹਿਬ ਦੇ ਭੋਗ 'ਤੇ ਕੱਲ੍ਹ ਚਰਪੀ ਦੱਸਦਾ ਸੀ, 100 ਤੋਂ ਵੱਧ ਬੰਦਿਆਂ ਨੂੰ ਅਸੀਂ ਖਾਣਾ ਖਿਲਾਇਆ, ਮੈਨੂੰ ਸ਼ਾਮ ਨੂੰ ਰਿਪੋਰਟ ਕਰ ਦਿੰਦਾ ਕਿ ਤੁਸੀਂ ਰੇਡੀਓ 'ਤੇ ਬੋਲ ਦਿਓ। ਅਤੇ ਇੱਦਾਂ ਹੀ ਤਵਾ ਕਿਚਨ ਜਿਹੜੀ ਲੋਕੇਸ਼ਨ ਹੈ 30 ਰੈਂਬਲਰ, ਜਿਹਨੂੰ ਪਿਓਰ ਵੈਜੀਟੇਰੀਅਨ ਰਹਿਤ ਮਰਿਆਦਾ ਬਣਾਉਣ ਲੱਗਿਆ, ਪਾਠ ਹੋਇਆ ਕਰੂਗਾ ਉੱਥੇ, ਸਾਰਾ ਦਿਨ ਪਾਠ ਚੱਲਿਆ ਕਰੂ। ਬਥੇਰੇ ਲੋਕਾਂ ਨੇ ਪਖੰਡ ਕੀਤੇ ਨੇ ਸਿੱਖੀ ਦੇ ਨਾਂ 'ਤੇ, ਧੰਦੇ ਖੋਲ੍ਹੇ, ਧੰਦਾ ਨਹੀਂ ਖੋਲ੍ਹਣਾ ਹੈਗਾ ਇੱਥੇ, ਕੋਨਸੈਪਟ ਦੇਣਾ ਤੁਹਾਨੂੰ, ਬ੍ਰਿਜੀ ਹੋਣਾ ਮੰਗੋ, ਬ੍ਰਿਜੀ ਹੋਣਾ, ਕੋਨਸੈਪਟ ਵੇਚ ਰਹੇ ਨੇ ਤੁਹਾਨੂੰ, ਉਹ ਆਪਣਾ ਆਯੁਰਵੇਦਾ ਵੇਚ ਰਹੇ ਨੇ, ਆਪਣਾ ਕਲਚਰ ਵੇਚ ਰਹੇ ਨੇ, ਅਤੇ ਲੋਕ ਖੁਸ਼ ਹੋ ਕੇ ਲੈਂਦੇ ਨੇ ਅਤੇ ਠੀਕ ਹੁੰਦੇ ਨੇ ਉਹਨਾਂ ਨਾਲ। ਇੱਕ ਧੰਦੇ ਨਹੀਂ ਵੀ ਇੱਥੇ ਡੇ ਦਾੜੇ ਛੱਡ ਲਏ, ਸਿਰਾਂ 'ਤੇ ਬੰਨ ਲਏ, ਲੋਕ ਠੋਕ ਕੇ ਰੱਖ ਦਿੱਤੇ, ਠੋਕ ਕੇ ਹਫੜਾ ਤਫੜੀ ਮੰਗੋ ਪੈ ਗਏ, ਟੁੱਟ ਕੇ ਵੀ ਬਈ ਕਿਤੇ ਇਹਨਾਂ ਨੂੰ ਸਾਡਾ ਪਤਾ ਨਾ ਲੱਗ ਜਾਵੇ, ਛੇਤੀ ਛੇਤੀ ਬੰਦ ਹੋ ਸਾਰਿਆਂ ਨੂੰ, ਇੱਦਾਂ ਨਹੀਂ ਕੁਛ ਵੀ ਹੋਊਗਾ। ਰਹਿਤ ਮਰਿਆਦਾ ਦੇ ਵਿੱਚ ਤੁਹਾਨੂੰ ਇਹ ਗੁਰਸਿੱਖ ਜਿਹੜਾ ਤਿਆਰ ਕਰਕੇ ਦੇਣਗੇ। ਇੱਕ ਤਾਂ ਮਠਿਆਈ ਤਿਆਰ ਕਰਕੇ ਦਿਆ ਕਰਨੀ ਇਹਨਾਂ ਨੇ, ਮਠਿਆਈ ਸਿਰਫ 6 ਮਠਿਆਈਆਂ ਤਿਆਰ ਕਰਨੀਆਂ, ਉਹ ਕਹਿੰਦੇ ਅਸੀਂ ਜ਼ਿਆਦਾ ਨਹੀਂ ਕਰਨੀਆਂ। ਤੁਸੀਂ ਜਿੰਨੇ ਵੀ ਲੋਕ ਸੁਣਦੇ ਪਏ ਹੋ, ਤੁਸੀਂ ਬੇਸਣ ਖਾ ਕੇ ਦੇਖਿਓ, ਇਹਨਾਂ ਦਾ ਸ਼ੁਰੂ ਕਰਨ ਲੱਗੇ ਨੇ ਬਣਾਉਣਾ, ਦੇਸੀ ਘਿਓ ਨਾਲ ਬੇਸਣ ਬਣਾਇਆ ਕਰਨਗੇ। ਪੇ ਕਰਿਆ ਕਰੋ, ਉਹਦੀ ਕੀਮਤ ਪੇ ਕਰਿਆ ਕਰੋ, ਚੰਗੀ ਚੀਜ਼ ਖਾਣੀ ਆ, ਪੈਸੇ ਪੇ ਕਰਿਓ
6: ਜੀ। ਬਿਲਕੁਲ
1: ਖਾ ਕੇ ਦੇਖਿਓ, ਇੱਕ ਤੁਸੀਂ ਖਾ ਕੇ ਦੇਖਿਓ ਮਿਲਕ ਕੇਕ ਅਤੇ ਇੱਕ ਬਰਫੀ, ਇਹ 3 ਚੀਜ਼ਾਂ ਤੁਹਾਨੂੰ ਬਣਾ ਕੇ ਦੇਣਗੇ ਪਹਿਲਾਂ, ਫਿਰ ਲੱਡੂ ਨੇ, ਫਿਰ ਇੱਕ ਚੀਜ਼ ਹੋਰ ਆ। ਇਹ ਕਹਿੰਦੇ ਸੀ 6 ਚੀਜ਼ਾਂ ਅਸੀਂ ਤੁਹਾਨੂੰ ਸਟਾਰਟ ਕਰਾਵਾਂਗੇ ਅਮਨ ਜੀ। ਬਈ ਨਾਮ ਜਪਦੇ ਆ, ਜਿਹੜਾ ਤੁਹਾਨੂੰ ਰਸ ਆਉਂਦਾ ਨਾ ਰਸ, ਉਹ ਰਸ ਆਇਆ ਕਰੂ ਖਾਣੇ ਦੇ ਵਿੱਚ। ਸਿਸਟਮ ਵਗੈਰਾ ਲਵਾ ਰਹੇ ਨੇ ਤੁਸੀਂ ਜ਼ਰੂਰ। 30 ਰੈਂਬਲਾ ਡਰਾਈਵ, 905-451-2600 'ਤੇ ਕਾਲ ਕਰਨੀ ਹੈ, 905-451-2600। ਅੱਗੇ ਐਕਸਟੈਂਸ਼ਨ 'ਤੇ ਉਹ ਟ੍ਰਾਂਸਫਰ ਹੋ ਜਾ ਕਰੂ ਤਵਾ ਕਿਚਨ ਦੇ ਉੱਤੇ, 905-451-2600। ਸੋ ਤੁਸੀਂ ABS ਆਟੋ ਕਲਿਜ਼ਨ ਨੂੰ ਕਾਲ ਕਰਨੀ ਹੈ, ਕੋਈ ਗੱਡੀ ਫੁੱਟ 'ਚਵੇ ਟੁੱਟ ਜਾਵੇ ਉਹਦੀ ਰਿਪੇਅਰ ਵਾਸਤੇ, 416-520-1946। ਕੇਂਬਰਿਜ ਕਿਚਨਰ ਵਾਟਲੂ ਦੇ ਏਰੀਆ ਦੇ ਵਿੱਚ ਟੌਪ ਦਾ ਨਾਮ ਹੈ ABS ਆਟੋ ਕਲਿਜ਼ਨ, 416-520-1946। ਤੁਸੀਂ ਬਾਡੀ ਵਰਕ ਜਾਂ ਸੇਫਟੀ ਕਰਾਉਣੀ ਟਰੱਕਾਂ ਦੀ ਤਾਂ ਜ਼ਰੂਰ ਪਹੁੰਚਿਓ। ਗ੍ਰੀਨ ਵੈਲੀ ਗਾਰਡਨ ਸੈਂਟਰ ਦੀ ਮੈਂ ਗੱਲ ਕਰ ਰਿਹਾ ਸੰਤੋਸ਼, ਇੰਨਾ ਟੌਪ ਦਾ ਗਾਰਡਨ ਸੈਂਟਰ ਹੈ
6: ਜੀ
1: ਗ੍ਰੀਨ ਵੈਲੀ ਕਿ ਤੁਸੀਂ ਹੈਰਾਨ ਪਰ ਹੈਰਾਨ ਰਹਿ ਜਾਓਗੇ।
0: ਅਮਨ ਜੀ, ਜਿਨ੍ਹਾਂ ਨੂੰ ਕੋਈ ਥੋੜੀ ਬਹੁਤੀ ਸਟ੍ਰੈਸ ਵੀ ਹੁੰਦੀ ਹੈ ਨਾ, ਉੱਥੇ ਪਹੁੰਚ ਜਾਓ, ਇੰਨੀ ਰਿਲੈਕਸੇਸ਼ਨ, ਤੁਹਾਡੀਆਂ ਅੱਖਾਂ ਨੂੰ ਸਕੂਨ ਮਿਲੂਗਾ।
1: ਮੈਂ ਪੂਰੀ ਪੂਰੀ ਗੱਡੀ ਭਰ ਕੇ ਲਿਆ, F-150 ਦਾ ਪਿੱਛੇ ਟਰੰਕ ਭਰ ਕੇ ਲਿਆ, ਬੂਟੇ ਲਾਏ ਕੱਲ ਸੈਟਰਡੇ ਸਾਰਾ ਦਿਨ, ਸੰਡੇ ਅੱਧਾ ਦਿਨ, ਆਪਣੇ ਹੱਥੀ ਬੀ ਲਾ ਕੇ ਨਾ ਬੂਟੇ ਲਾ ਕੇ, ਜਦੋਂ ਖਾਓਗੇ ਤੋੜ ਕੇ ਤੁਹਾਨੂੰ ਆਨੰਦ ਅਲੱਗ ਕਿਸਮ ਦਾ ਆਊਗਾ। ਸਿਰਫ 15 ਦਿਨ ਰਹਿ ਗਏ ਨੇ ਤੁਹਾਡੇ ਕੋਲ, ਸਾਰਿਆਂ ਕੋਲ 15। ਸੰਤੋਸ਼ ਭਰਿਆ ਪਿਆ ਸੀ ਪਾਰਕਿੰਗ ਲੋਟ ਆਪਣੇ ਇੰਡੀਅਨਸ ਨਾਲ, ਇੱਕ ਚੀਨਾ ਤੇ ਇੱਕ ਗੋਰਾ ਸੀ ਬਸ, ਸਾਰੇ ਇੰਡੀਅਨ ਸੀ ਉੱਥੇ ਸਾਰੇ। ਮੈਨੂੰ ਲੱਗਦਾ ਰੇਡੀਓ 'ਚ ਕਾਫੀ ਲੋਕ ਸੁਣ ਕੇ ਜਾਂਦੇ ਨੇ ਸਾਰੇ, ਮਤਲਬ ਉਹ ਮੈਨੂੰ 2 ਜਾਣੇ ਤਾਂ ਜਾਣ ਪਛਾਣ ਦੇ ਹੀ ਮਿਲ ਗਏ ਉੱਥੇ। ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਦੀ 2 ਲੋਕੇਸ਼ਨ ਨੇ, ਮੇਫੀਲਡ ਐਂਡ ਮਕਵੀਨ, ANW ਵਾਲਾ ਪਲਾਜ਼ਾ, ਮੇਫੀਲਡ ਐਂਡ ਮਕਵੀਨ। ਦੂਸਰਾ ਹੈਗਾ ਇਹ 2547 ਐਂਬਲਟਨ ਰੋਡ, ਕੁਈਨ ਸਟਰੀਟ ਦਾ ਜਿਹੜੀ ਐਂਬਲਟਨ ਬਣ ਜਾਂਦੇ ਕੂਣੀ ਜੀ ਬਣ ਕੇ, ਬਰੈਂਪਟਨ ਦੀ ਕੁਈਨ ਸਟਰੀਟ ਨਹੀਂ, ਕੁਈਨ ਐਂਡ ਤੁਸੀਂ ਲਾ ਲਓ ਹੈਰੀਟੇਜ ਦਾ ਇੰਟਰਸੈਕਸ਼ਨ ਹੈ, ਜ਼ਿਆਦਾ ਦੂਰ ਨਹੀਂ ਹੈਗਾ ਕੁਈਨ ਐਂਡ ਹੈਰੀਟੇਜ। ਬਾਹਰੋਂ ਆ ਰਹੇ ਹੋ ਤੁਸੀਂ ਕੈਂਬਰਿਜ ਤੋਂ, ਲੰਡਨ ਤੋਂ, ਕਿਚਨਰ ਤੋਂ, ਹੈਮਿਲਟਨ ਤੋਂ, ਓਕਵਿਲ ਤੋਂ, ਬਰਲਿੰਗਟਨ ਤੋਂ, ਜ਼ਰੂਰ ਆਓ। ਟੌਪ ਕਲਾਸ ਪਨੀਰੀ, ਟੌਪ ਕਲਾਸ ਬੀ, ਅਤੇ ਨਾਂ ਹੈਗਾ ਗ੍ਰੀਨ ਵੈਲੀ ਗਾਰਡਨ ਸੈਂਟਰ, ਅਤੇ ਤੁਹਾਨੂੰ ਐਜੂਕੇਟ ਕਰਨਗੇ ਕਿਹੜੀ ਕਿਹੜੀ ਚੀਜ਼ ਕਿੰਨੀ ਕਿੰਨੀ ਪਾਉਣੀ ਆ। 1.5 ਏਕੜ ਦੇ ਵਿੱਚ ਇਹ ਨਰਸਰੀ ਗ੍ਰੀਨ ਹਾਊਸ ਬਣਿਆ ਹੋਇਆ, ਸਬਜ਼ੀਆਂ, ਫਲ ਅਤੇ ਬੂਟਿਆਂ ਲਈ, ਫਲਾਂ ਦੇ ਦਰਖਤ ਲਾਉਣੇ ਨੇ, ਫਲਾਂ ਦੇ ਦਰਖਤ ਉਹ ਵੀ ਇਹਨਾਂ ਕੋਲ ਪਏ ਨੇ। ਤੁਸੀਂ ਟ੍ਰੀਜ਼ ਲਾਉਣਾ ਬੈਕਯਾਰਡ 'ਚ, ਨਿੰਬੂਆਂ ਦਾ, ਤੁਸੀਂ ਐਪਲਸ ਲਾਉਣੇ ਨੇ, ਕੁਛ ਵੀ ਆ। ਨੰਬਰ ਟੂ ਕਾਲ 647-222-5601, 647-222-5601, ਹਿੰਦੀ 'ਚ 647-222-5601, 01 ਐਂ ਹੋਊਗਾ, 56-56-01।
0: ਅਮਨ ਜੀ ਇੱਦਾਂ ਕਹਿੰਦਾ 5-6-5-6-0-1
1: 5-6-0-1 647-222-5601 ਦੇ ਉੱਤੇ ਕਾਲ ਕਰਨੀ। ਹਾਂਜੀ ਬਾਈ ਜੀ, ਹੈਲੋ
7: ਹੈਲੋ
1: ਹਾਂਜੀ ਜੀ
7: ਹਾਂਜੀ ਅਮਨ ਜੀ, ਦਲੀਪ ਬੋਲਦਾ ਜੀ ਮੈਂ।
1: ਹਾਂਜੀ ਬੋਲੋ ਦਲਵੀਰ।
7: ਹਾਂਜੀ ਆਪਣਾ ਅਮਨ ਜੀ ਇੱਕ ਬੇਨਤੀ ਸੀ, ਮੈਂ ਨਾ ਹੁਣ ਸਮਰ ਵਿੱਚ ਸਟਾਰਟ ਕੀਤੀ ਲੌਂਗ ਡਿਸਟੈਂਸ ਦੀ ਰਨ ਕਰਦਾ ਨਾ,
1: ਹਾਂ,
7: ਤੇ ਮੈਂ ਇੱਧਰ ਨਾ ਮਿਸੀਸਾਗਾ ਸਾਈਡ ਤੇ ਸਪੇਅਰ ਹੋਣ ਲੱਗੀ, ਇੱਧਰ ਕੋਈ ਹੈ ਨਹੀਂ ਗਾ, ਬ੍ਰਹਮਟਨ ਤਾਂ ਹੁਣ ਕਹਿ ਲੈਣ ਕਾਫੀ ਗਰੁੱਪ ਬਣੇ ਹੋਏ ਹੈਗੇ ਆ, ਇੱਧਰ ਪਾਪੂਲੇਸ਼ਨ ਵੀ ਘੱਟ ਹੈਗੀ। ਮੈਂ ਕਿਹਾ ਤੁਹਾਡੇ ਫੋਨ ਜੇ ਕੋਈ ਯਾਰ ਮਿੱਤਰ ਕੋਈ ਸੁਣ ਰਿਹਾ, ਕੋਈ ਦੂਰ ਦਰਾਡੇ ਕੋਈ ਇੱਧਰ ਓਕਵਿਲ ਸਾਗਾ ਜੇ ਬੰਦੇ ਕੋਈ ਹੈ ਤਾਂ ਮੈਂ ਪਲੀਜ਼ ਕੰਟੈਕਟ ਕਰ।
1: ਯਾਰ ਮੈਂ ਖੁਦ ਭੱਜਣਾ ਚਾਹੁੰਦਾ ਤੁਹਾਡੇ ਨਾਲ ਦਲਬੀਰ, ਮੈਂ 4 ਕਿਲੋਮੀਟਰ ਰੋਜ਼ ਬਿਨ ਨਾਂਗੇ ਗੁਰੂ ਨਾਨਕ ਸਟੇਡੀਅਮ 'ਚ ਭੱਜਦਾ ਸੀਗਾ,
7: ਠੀਕ ਹੈ ਜੀ,
1: 800 ਜਾਂ 1000 ਮੈਂ ਭੱਜਣਾ, ਜਿਹੜਾ ਹੈਗਾ 8 ਗੇੜੇ ਜਾਂ 10 ਗੇੜੇ ਲਾਉਣੇ ਮੈਂ ਸਟੇਡੀਅਮ ਦੇ, 2 ਗੇੜੇ ਮੈਂ ਪੌੜੀਆਂ ਦੇ ਲਾਉਂਦਾ ਸੀ, ਪੌੜੀਆਂ ਤੇ ਭੱਜਦਾ ਸੀ ਉੱਪਰ ਥੱਲੇ ਉੱਪਰ ਥੱਲੇ ਭੱਜਦੇ ਨਹੀਂ ਹੁੰਦੇ।
7: ਹਾਂਜੀ ਹਾਂਜੀ ਬਿਲਕੁਲ ਜੀ,
1: ਉੱਥੇ 50 ਪੁਲਿਸ ਦੀ ਟ੍ਰੇਨਿੰਗ ਚੱਲਦੀ ਹੁੰਦੀ ਸੀ ਸਵੇਰ ਵੇਲੇ।
7: ਹਾਂਜੀ ਮੈਨੂੰ ਪਤਾ ਜੀ। ਹਾਂਜੀ
1: ਹੈ ਬਈ, ਮੈਂ ਭੱਜਣਾ ਉਹ, ਫਿਰ ਮੇਰੇ 'ਚ ਇੰਨਾ ਜੋਸ਼ ਜਾ ਗਿਆ, ਮੋਟਰਸਾਈਕਲ ਤੇ ਜਾਂਦਾ ਸੀ, ਫਿਰ ਮੈਂ ਸਾਈਕਲ ਤੇ ਜਾਣਾ ਸ਼ੁਰੂ ਕੀਤਾ, ਰੇਸਿੰਗ ਸਾਈਕਲ ਲੈ ਕੇ ਆਇਆ ਸੀ ਮੈਂ।
7: ਹਾਂ ਠੀਕ ਹੈ ਜੀ।
1: ਹਾਂ ਉਦੋਂ ਬਹੁਤ ਘੱਟ ਹੁੰਦੇ ਸੀ, ਉਹ ਮੈਂ ਲੈ ਕੇ ਆਇਆ, ਮਤਲਬ ਮੈਂ ਆਪ ਜਾਣਾ ਚਾਹੁੰਦਾ ਯਾਰ ਤੁਹਾਡੇ ਨਾਲ।
7: ਪਤਾ ਨਹੀਂ,
1: ਮੈਂ ਤੁਹਾਡੇ ਨਾਲ ਇਲੈਕਟ੍ਰਿਕ ਬਾਈਕ ਲਊਂਗਾ, ਉਹਦੇ 'ਤੇ ਜਾਊਂਗਾ, ਤੁਸੀਂ ਭੱਜਿਓ, ਠੀਕ ਹੈ?
7: ਠੀਕ ਹੈ, ਜ਼ਰੂਰ ਜੀ, ਕੋਈ ਗੱਲ ਨਹੀਂ।
1: ਸੰਤੋਸ਼ ਇਲੈਕਟ੍ਰਿਕ ਬਾਈਕ 'ਤੇ ਜਾ ਸਕਦਾ, ਪਹਿਲੇ ਨਾਲ ਕਿੱਥੇ ਭੱਜ ਲਾਂਗੇ, ਤਾਂ ਮੈਰਾਥਨ ਲਾਉਂਦਾ। ਸਹੀ ਗੱਲ ਹੈ ਕਿ ਨਹੀਂ? ਇੱਕ ਲੱਤ ਜ਼ਮੀਨ ਤੇ ਲੈ ਲਿਆ ਕਿ ਨਹੀਂ? ਇੱਕ ਉੱਤੇ ਰੱਖ ਲਿਆ ਕਰਾਂਗੇ।
8: ਸਹੀ ਆ।
1: 416-562-6619 ਹਿੰਦੀ ਚ ਬੋਲ ਦਿੰਦਾ। 416-500-6626 ਨਾ ਨਾ 562-6619 ਹੋ ਗਿਆ। 416-562-6619 ਤੇ 416-562-6919 ਦੇ ਉੱਤੇ ਤੁਸੀਂ ਕਾਲ ਕਰਨੀ ਆ। ਮੈਂ ਤੁਹਾਨੂੰ ਦਲਵੀਰ ਸੰਤੋਸ਼ ਨੂੰ $50 ਦਾ ਇਨਾਮ ਦਊਂਗਾ। ਸੰਤੋਸ਼
9: ਜੀ ਅਮਨ ਜੀ,
1: 62 ਕਿੰਨਾ ਹੁੰਦਾ?
10: ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡਐਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡਐਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
11: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ? ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8084-0108।
12: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
13: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। पॉल स्ट्रीट इंश्योरेंस के दीक्षा गुलेरिया 647-656-2810 that is 647-656-2810

0: Brampton. Major intersection, Steeles and Kennedy, 9054512600.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 9054529955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 9054529955।
2: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
3: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
4: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
5: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
6: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
7: ਅੱਛਾ ਜੀ,
8: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 9056712000, ਮਿਸਟਰ ਸੰਧੂ।
2: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ, ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ? ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ? ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ? ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ, ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਜਿੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ, 416-720-3642, 416-720-3642, ਪੰਜਾਬ ਟੈਕਸ ਸੋਲੂਸ਼ਨ।
9: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
10: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ, 50 ਸਨੀਵੇਲ ਗੇਟ, ਬਰੈਂਪਟਨ, ਮਾਊਂਟਨੈਸ਼ ਐਂਡ ਬੁਵੇਟ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
11: TAWAKitchen.ca। महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
12: क्यों नहीं खाना चाहेंगे, तवा किचन दे रहा है ना। अमृतसरी कुल्चा 2 for $10, बिरयानी 2 for $10, न्यूट्री कुल्चा 2 for $10।
13: अरे बस बस, फोन नंबर और एड्रेस तो दो।
14: तवा किचन एट 30 रैम्बलर ड्राइव, ब्रैम्पटन, क्लोज टू कैनेडी एंड स्टील्स, 905-400-5526, 905-451-2600।
13: इतना ही नहीं, ग्रैंड ओपनिंग स्पेशल और भी आइटम है $10 for $2।

0: ਸੀ ਐਚ ਐਮ ਫਤਿਹ ਦੇ ਨਾਲ ਤੇਰੇ ਰਿਵਾਜ਼ ਇੱਕ ਡੈਕਟ ਤੋਂ ਵੱਧ ਜਾਣੀ ਕਿ 10 ਸਾਲ ਪਲੱਸ ਦਾ ਸਮਾਂ ਹੋ ਚੁੱਕਿਆ ਮੈਨੂੰ ਬ੍ਰੋਡਕਾਸਟਿੰਗ ਸੈਕਟਰ 'ਚ। ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ ਤੁਹਾਡੇ ਨਾਲ ਹਰ ਸਵੇਰ 9 ਤੋਂ 10 ਸੈਟਰਡੇ ਨੂੰ 10 ਤੋਂ ਲੈ ਕੇ 1 ਵਜੇ ਤੱਕ ਬਿਜ਼ੀ ਸ਼ੋਅ ਦੇ ਵਿੱਚ ਪ੍ਰਾਈਮ ਟਾਈਮ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਨੂੰ ਕਿਚਨ ਔਫ ਵਾਟਲੂ ਕੈਂਬਰਿਜ ਲੰਡਨ ਤੋਂ ਲੈ ਕੇ ਸਾਰਨੀਆ ਚੈਟਮ ਵਰਗੇ ਸ਼ਹਿਰ ਜਿੱਥੇ ਆਪਣੇ ਲੋਕ ਬਹੁਤ ਗਿਣਤੀ 'ਚ ਬੈਠੇ ਨੇ ਜਾਂ ਗੋਲਫ ਤੋਂ ਲੈ ਕੇ ਤੁਸੀਂ ਹੈਮਿਲਟਨ ਜਾਂ ਨੈਗਰਾ ਫੋਲਸ, ਨੌਰਥ ਵਿੱਚ ਬੈਰੀ ਤੋਂ ਲੈ ਕੇ ਮਸਕੋਕਾ, ਔਰੰਜਵਿਲ ਤੋਂ ਲੈ ਕੇ ਸ਼ੈਲਬਰਨ ਤੋਂ ਲੈ ਕੇ ਟੂਬਰਮਰੀ ਤੱਕ, ਜਾਂ ਤੁਸੀਂ ਸਾਨੂੰ ਈਸਟ ਦੇ ਵਿੱਚ ਜੋ ਜੀ ਟੀ ਏ ਇੰਟਾਇਰ ਔਰ ਨਿਊ ਮਾਰਕੀਟ ਤੋਂ ਲੈ ਕੇ ਰਿਚਮੰਡ ਹਿੱਲ, ਔਸ਼ਵਾ ਕਰਟਿਸ, ਬੋਮਨਵਿਲ, ਹੈਮਟਨ ਤੋਂ ਲੈ ਕੇ ਸਾਨੂੰ ਤੁਸੀਂ ਲਿੰਜੀ ਪੀਟਰਬਰੋ 7 ਦੇ ਉੱਪਰ ਔਰ 401 ਦੇ ਉੱਪਰ ਸਾਨੂੰ ਕੋਬਰਗ ਤੱਕ ਸੁਣਦੇ ਹੋ, ਤੁਸੀਂ ਇਹਨਾਂ ਸਾਰੇ ਸ਼ਹਿਰਾਂ 'ਚ 1,500,000 ਤੋਂ ਉੱਪਰ ਲੋਕ ਜਿਹੜੇ ਉਹ ਬੈਠੇ ਨੇ ਜਿਹੜੇ ਤੁਹਾਡੀ ਭਾਸ਼ਾ ਬੋਲਦੇ ਨੇ ਅਤੇ ਉਹ ਹਰ ਪਰਚੇਜ਼ ਜੀ ਟੀ ਏ ਦੇ ਵਿੱਚ ਕਰਦੇ ਨੇ। ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਸਾਡਾ ਨੰਬਰ ਹੈ 416-518-3200 ਰਿਜ਼ਲਟ ਦੇ ਨਾਲ 416-518-3200 ਦੇ ਉੱਤੇ ਕਾਲ ਕਰਨੀ ਹੈ। ਸ਼ੇਰਜਨ ਸਿੰਘ ਰਾਣਾ ਮੇਰੇ ਨਾਲ ਨੇ, ਆਰ ਡੀ ਐਸ ਪੀ ਦੀ ਜਿਹੜੀ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ, ਜਿਨ੍ਹਾਂ ਦੇ ਘਰਾਂ 'ਚ ਕੋਈ ਵਿਕਲਾਂਗ ਜਾਂ ਕਿਸੇ ਵਜ੍ਹਾ ਕਰਕੇ ਤੁਸੀਂ ਸੈਮੀ ਡਿਸੇਬਲ ਹੋ ਗਏ ਹੋ, ਕੰਮ ਨਹੀਂ ਕਰ ਸਕਦੇ। ਮੈਨੂੰ ਕੱਲ੍ਹ ਵੀ ਕਾਲ ਆਈ ਸੀ ਰਾਣਾ ਜੀ ਦਾ, ਜਦੋਂ ਮੈਨੂੰ ਸਵੇਰੇ ਫੋਨ ਆਇਆ, ਜਦੋਂ ਮੈਨੂੰ ਯਾਦ ਆ ਗਿਆ ਕਿ ਇੱਕ ਪਰਿਵਾਰ ਹੈ। ਰਾਣਾ ਜੀ, ਮੈਂ ਤੁਹਾਨੂੰ ਸ਼ੋਅ ਤੋਂ ਬਾਅਦ ਉਹਨਾਂ ਨਾਲ ਗੱਲ ਕਰਾਊਂਗਾ, ਪਲੀਜ਼ ਆਪਣਾ ਮੈਸੇਜ ਦਿਓ।
1: ਜ਼ਰੂਰ ਅਮਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਹੜਾ ਆਰ ਡੀ ਐਸ ਪੀ ਪ੍ਰੋਗਰਾਮ ਹੈ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪ੍ਰੋਗਰਾਮ, ਸੋ ਫੈਡਰਲ ਗਵਰਨਮੈਂਟ $90,000 ਤੱਕ ਦੀ ਗ੍ਰਾਂਟ ਦੇ ਰਹੀ ਹੈ। ਜਿਹੜੇ ਵੀ ਲੋਕ ਜਿਨ੍ਹਾਂ ਦੀ ਉਮਰ 49 ਸਾਲ ਦੀ ਉਸ ਤੋਂ ਘੱਟ ਹੈਗੀ ਹੈ, ਫਿਜ਼ੀਕਲੀ ਡਿਸੇਬਲ ਹੋ ਸਕਦੇ ਨੇ, ਮੈਂਟਲ ਡਿਸੇਬਿਲਟੀ ਹੋ ਸਕਦੀ ਹੈ ਉਹਨਾਂ ਨੂੰ, ਸੋ ਅਗਰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਆਪਾਂ ਅਲੀਜੀਬਿਲਟੀ ਰੱਖਦੇ ਹੈਗੇ ਆ। ਸੋ ਕਾਫੀ ਪਰਿਵਾਰ ਹੈ ਜਿਨ੍ਹਾਂ ਦੇ ਬੱਚੇ ਜਿੱਦਾਂ ਕਹਿ ਲਓ ਆਟਿਜ਼ਮ ਜਾਂ ਬਾਈਪੋਲਰ ਵਗੈਰਾ ਦੇ ਇਸ਼ੂ ਹੈਗੇ ਨੇ, ਤੇ ਜ਼ਰੂਰ ਜਿਹੜਾ ਹੈਗਾ ਇਹ ਜਿਹੜੀ ਗਵਰਨਮੈਂਟ ਦੀ ਗ੍ਰਾਂਟ ਹੈਗੀ ਹੈ $90,000 ਤੱਕ ਆਪਾਂ ਨੂੰ ਮਿਲ ਸਕਦਾ ਹੈਗਾ। ਅਗਰ ਤਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ ਤੇ ਉਦੋਂ ਪੇਰੈਂਟਸ ਦੀ ਇਨਕਮ ਕੰਸੀਡਰ ਕੀਤੀ ਜਾਂਦੀ ਹੈ, ਵੇਅਰ ਐਸ ਜਦੋਂ ਬੱਚੇ 19ਵੇਂ ਸਾਲ ਤੋਂ ਹੋ ਜਾਂਦੇ ਨੇ ਤਾਂ ਉਦੋਂ ਬੱਚਿਆਂ ਦੀ ਇਨਕਮ ਜਿਹੜੀ ਹੈ ਕੰਸੀਡਰ ਕੀਤੀ ਜਾਂਦੀ ਹੈ ਐਂਡ ਉਹਦੇ ਅਕੋਰਡਿੰਗਲੀ ਜਿਹੜੀ ਗ੍ਰਾਂਟ ਦੇ ਦਿੱਤੀ ਜਾਂਦੀ ਹੈ। ਐਂਡ ਸਭ ਤੋਂ ਬੈਸਟ ਅਮਨ ਜੀ ਇਹ ਹੈਗਾ ਵੀ ਅਗਰ ਆਪਾਂ ਅਲੀਜੀਬਿਲਟੀ ਰੱਖਦੇ ਸੀ, ਆਪਣੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਆਪਾਂ ਅਕਾਊਂਟ ਓਪਨ ਨਹੀਂ ਸੀ ਕੀਤਾ, ਤੇ ਗਵਰਨਮੈਂਟ ਹੁਣ ਆਪਾਂ ਨੂੰ ਪਿਛਲੇ 10 ਸਾਲ ਦੇ ਪੈਸੇ ਵੀ ਦੇ ਸਕਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹਰੇਕ ਸਟੈਪ ਤੇ ਹੈਲਪ ਕਰਾਂਗੇ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਆਰ ਡੀ ਐਸ ਪੀ ਅਕਾਊਂਟ ਓਪਨ ਕਰਨ ਦੇ ਨਾਲ ਕੋਈ ਵੀ ਜਿਹੜਾ ਹੈਗਾ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ, ਵਿਜ਼ਨ ਦੀ ਪ੍ਰੋਬਲਮ ਹੈ, ਸਪੀਕਿੰਗ ਦੀ ਹੋ ਗਈ, ਹੇਅਰਿੰਗ, ਡਰੈਸਿੰਗ ਦੀ, ਵਾਕਿੰਗ ਦੀ, ਫੀਡਿੰਗ ਦੀ, ਤੇ ਆਪਾਂ ਇਹ ਜਿਹੜੀ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਅਗਰ ਜਿਹੜੇ ਆਪਾਂ ਨੂੰ ਕੋਈ ਓ ਡੀ ਐਸ ਪੀ ਦੇ ਬੈਨੀਫਿਟ ਓਨਟੋਰੀਓ ਗਵਰਨਮੈਂਟ ਵੱਲੋਂ ਆ ਰਹੇ ਨੇ ਉਹ ਵੀ ਬੰਦ ਨਹੀਂ ਹੋਣਗੇ, ਕਿਉਂਕਿ ਜਿਹੜੀ ਇਹ ਗ੍ਰਾਂਟ ਹੈ ਇਹ ਫੈਡਰਲ ਗਵਰਨਮੈਂਟ ਵੱਲੋਂ ਆ ਰਹੀ ਹੈਗੀ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਅਮਨ ਜੀ ਮੈਂ ਕੁਝ ਕਾਮਨ ਐਗਜ਼ਾਮਪਲਸ ਦੱਸਾਂਗਾ ਜਿਹੜੀਆਂ ਜਦੋਂ ਇੰਪੇਅਰਮੈਂਟ ਜਿਹੜੀਆਂ ਕੰਡੀਸ਼ਨਸ ਨੇ ਉਹ ਦੱਸਣਾ ਚਾਹੁੰਗਾ, ਜਿਵੇਂ ਕੋਈ ਟਾਈਪ 1 ਡਾਇਬਿਟਿਕ ਹੈ, ਇਨਸੁਲਿਨ ਡਿਪੈਂਡੈਂਟ ਹੈ, ਉਹ ਵੀ ਇਹਦੇ 'ਚ ਕਵਰ ਹੈਗੇ ਨੇ, ਆਟਿਜ਼ਮ, ਡਾਊਨ ਸਿੰਡਰੋਮ ਜਿੱਦਾਂ ਦੱਸਿਆ, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ ਹੈਗੀ ਹੈ, ਐਪਲੈਪਸੀ ਹੈਗੀ ਹੈ, ਐਮ ਐਸ ਦਾ ਇਸ਼ੂ ਹੈ, ਕੋਲਾਈਟਿਸ ਵਗੈਰਾ ਹੈਗਾ, ਲਿਊਪਸ ਹੈ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਜਾਂ ਕੋਈ ਕੈਂਸਰ ਪੇਸ਼ੈਂਟ ਹੈ, ਸਵੀਅਰ ਡਿਪਰੈਸ਼ਨ ਹੈਗਾ, ਇਸ ਤੋਂ ਇਲਾਵਾ ਪੀ ਟੀ ਐਸ ਡੀ ਹੋ ਗਿਆ, ਐਂਗਜ਼ਾਇਟੀ ਡਿਸਆਰਡਰ, ਸਵੀਅਰ ਲਰਨਿੰਗ ਡਿਸਬਿਲਟੀਜ਼, ਇੱਕ ਲੰਬੀ ਲਿਸਟ ਹੈ, ਪੈਰਾਲਾਈਸਿਸ ਵਗੈਰਾ, ਪੋਲੀਓ, ਇਹ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਜਾ ਰਹੀਆਂ ਨੇ। ਸੋ ਕਿੱਦਾਂ ਆਪਾਂ ਕਿਹੜੇ ਫਾਰਮ ਜਿਹੜੇ ਨੇ ਡਾਕਟਰਸ ਤੋਂ ਸਾਈਨ ਕਰਾਏ ਨੇ,
0: ਕਰਾਉਣੇ ਨੇ, ਰੈਵਨਿਊ ਕਰੇਡਾ ਤੋਂ, 416-910-9000, 416-910-9000 ਏਰੀਆ ਕੋਡ ਆ, 910-410 ਮੰਗੋ, 910 ਯਾਦ ਰੱਖ ਲਓ, 910-9000 ਤੇ ਕਾਲ ਕਰਨੀ। ਬਹੁਤ ਸ਼ੁਕਰੀਆ, ਹੁੰਦੀ ਜੀ ਗੱਲ ਕੱਲ੍ਹ ਦੇ ਸ਼ੋਅ ਦੇ ਵਿੱਚ, ਥੈਂਕ ਯੂ ਸੋ ਮੱਚ। ਅਤੇ ਟਰੂ ਨੌਰਥ ਦਾ ਨੰਬਰ ਨੋਟ ਕਰੋ, ਗ੍ਰੈਵਲ ਪਾਉਣੀ ਹੈ ਕਿਸੇ ਨੇ ਵੀ ਆਪਣੇ ਯਾਰਡ ਦੇ ਵਿੱਚ, ਇਹਨਾਂ ਤੋਂ ਸਸਤਾ ਅਤੇ ਇਹਨਾਂ ਤੋਂ ਵਧੀਆ ਕੰਮ ਕੋਈ ਨਹੀਂ ਕਰ ਸਕਦਾ। ਟਰੂ ਨੌਰਥ ਦਾ ਕਿ ਯਾਰਡ ਆ, ਤੁਸੀਂ ਵੇਸਟ ਸੁੱਟਣੀ ਆ ਕੌਂਕਰੀਟ ਦੀ ਜਾਂ ਤੁਸੀਂ ਐਸ਼ਫਾਲਟ ਦੀ, ਤੁਸੀਂ ਉੱਥੇ ਸੁੱਟ ਦਿਓ, 5 ਮਿੰਟਾਂ 'ਚ ਵਿਹਲੇ ਹੋ ਜਾਂਦੇ ਹੋ। ਇਕਿਉਪਮੈਂਟ ਰੈਂਟ ਕਰਨਾ, ਟਰੂ ਨੌਰਥ ਨੂੰ ਕੰਟੈਕਟ ਕਰੋ, ਟਰੂ ਨੌਰਥ ਜਿਹੜੀ ਕਿ ਡਰਾਈਵੇਸ ਕੰਕਰੀਟ ਨਾਲ ਜੁੜੇ ਲੋਕਾਂ ਦੇ ਲਈ ਬੜੀ ਵੱਡੀ ਕੰਪਨੀ ਹੈ ਤੇ ਤੁਸੀਂ ਆਪਣਾ ਡੰਪ ਵੀ ਕਰਨਾ 416-803-4168030623 ਮੁਬਾਰਕਬਾਦ ਦਵਾਂਗੇ ਪਰਮ ਸਕੁਇਕ ਲੂਬ ਐਂਡ ਰਿਪੇਅਰ ਆਇਲ ਚੇਂਜ ਤੋਂ ਲੈ ਕੇ ਬਹੁਤ ਸਾਰੇ ਸਪੈਸ਼ਲ ਨੇ ਪਰਮ ਨੂੰ ਮੈਂ ਏਅਰ 'ਤੇ ਲੈ ਕੇ ਆਊਂਗਾ ਟਾਇਰ ਤੋਂ ਲੈ ਕੇ ਬ੍ਰੇਕ ਤੱਕ ਸਾਰੇ ਕੰਮ ਕਰਾਉਣਾ ਨੈਗਰਾ ਫਾਲ ਦੇ ਵਿੱਚ ਤੁਸੀਂ 131 ਰਿਚਮੰਡ ਸਟਰੀਟ ਆ ਥੋਰਲ ਦੇ ਏਰੀਏ 'ਚ ਇੱਥੇ ਪਹੁੰਚਣਾ 289-498-1300 HSP ਕੰਸਟਰਕਸ਼ਨ ਜਗਜੀਤ ਸਿੰਘ ਉਹਨਾਂ ਨੂੰ ਕੰਟੈਕਟ ਕਰਨਾ ਕਿਸੇ ਨੇ ਵੀ ਐਕਸਟੈਂਸ਼ਨ ਕਰਨੀ ਹੈ ਘਰ 'ਚ ਘਰ ਵੱਡਾ ਕਰਨਾ ਗਰਾਜ ਦੇ ਉੱਪਰ ਕਮਰੇ ਬਣਾਉਣੇ ਆ ਅਡੀਸ਼ਨਲ ਵਾਸ਼ਰੂਮ ਐਡ ਕਰਨੇ ਨੇ 416-674-0709-416-671-0709 ਦੇ ਉੱਤੇ ਕਾਲ ਕਰਨੀ ਹੈ ਔਰ ਇਸੇ ਤਰ੍ਹਾਂ ਸਾਡੇ ਨਾਲ ਗੱਲ ਕਰਨੀ ਹੈ ਸ਼ੋਅ ਤੋਂ ਬਾਅਦ 416-518-3200 ਐਟਲਸ ਕਿਚਨ ਵਾਲਿਆਂ ਤੋਂ ਕਿਚਨ ਰਿਪੇਅਰ ਕਰਾਉਣੀ ਹੈ 742-778-7800 ਵੁੱਡ ਜਾਂ ਕਿਚਨ ਦਾ ਕੋਈ ਵੀ ਕੰਮ ਘਰ ਜਾਂ ਰੈਸਟੋਰੈਂਟ 'ਚ ਕਰਾਉਣਾ ਕਸਟਮ ਸੋਫੇ ਬਣਾਉਣੇ ਨੇ ਕਸਟਮ ਬੂਥ ਬਣਾਉਣੇ ਆ ਰੈਸਟੋਰੈਂਟ ਦੇ ਅੰਦਰ ਤਾਂ RSG ਕਸਟਮ ਸੋਫਾ ਐਂਡ ਅਪੋਸਟਰੀ ਵਾਲੇ 647-705-1317 647-705-1317 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਅਤੇ ABS ਆਟੋ ਕਲੀਜ਼ਨ ਦਾ ਨੰਬਰ ਦੇ ਚੁੱਕਿਆ ਮੈਂ ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀ ਹੈ ਲੀਪ ਸਪਰਿੰਗ ਜਾਂ ਬੁਸ਼ਿੰਗ ਦਾ ਕੋਈ ਵੀ ਟਰੱਕ ਟ੍ਰੇਲਰ ਜਾਂ ਕਾਰ ਦਾ ਕੰਮ ਆ ਮਕੈਨਿਕ ਹੋ ਜਾਂ ਆਪ ਸਿੱਧਾ ਜਾਣਾ ਚਾਹੁੰਦੇ ਹੋ ਬੋਲਟਨ ਸਪਰਿੰਗ ਸ਼ੋਪ 905-857-2282 ਦੇ ਉੱਤੇ ਕਾਲ ਕਰਨੀ ਹੈ ਡੈਂਟਿਸਟਰੀ ਐਟ ਰੈਂਬਲਰ ਤੁਸੀਂ ਦੰਦਾਂ ਦੀ ਸਾਂਭ ਸੰਭਾਲ ਲਈ ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਜਿਹੜਾ ਕਲੀਨਿਕ ਹੈ ਡੈਂਟਿਸਟਰੀ ਐਟ ਰੈਂਬਲਰ 905-845-4511 ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਆਟੋ ਰਿਪੇਅਰ ਦਾ ਕੋਈ ਵੀ ਕੰਮ ਹੈ 905-463-6363 ਯਾਰਾਂ ਦੇ ਯਾਰ ਗੈਰੀ ਗਰੇਵਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ ਸੰਤੋਸ਼ ਜੀ ਤੁਹਾਡਾ ਡਿਸੰਬਰ ਵਾਲਾ ਆਂਸਰ ਤਾਂ ਪਹਿਲਾਂ ਬੰਦਾ ਹੀ ਦੇ ਗਿਆ ਸੀ ਅਤੇ ਕਿਸੇ ਨੇ ਵੀ ਰੀਅਲ ਸਟੇਟ 'ਚ ਕੋਈ ਵੀ ਟ੍ਰਾਂਜੈਕਸ਼ਨ ਹੈ ਵੇਚਣਾ ਖਰੀਦਣਾ ਜਾਂ ਕੁਇਕ ਸੈਲ ਕਰਨੀ ਹੈ ਇਹਨੇ ਕੋਈ ਕਿਚਨ ਕੈਬਨਿਟ ਦੀ ਕੰਪਨੀ ਆਈ ਹੋਈ ਹੈ ਕੁਇਕ ਸੇਲ ਦੇ ਉੱਤੇ ਕੁਇਕ ਸੇਲ ਮੀਨਸ ਕੁਇਕ ਸੇਲ 60 ਦਿਨਾਂ 'ਚ ਵੇਚਣੀ ਪੈਣੀ ਹੈ 416-473-4242 416-473-4242 416-473-4242
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ 2023 ਦੀ ਬਿਲਟ ਹੈ 3 ਬੈਡਰੂਮ 2.5 ਵਾਸ਼ਰੂਮ ਨੇ ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ ਰਾਈਟ ਵੇ ਕਾਲ 416-265-2222 ਜੇ ਗੰਡਮ ਕਾਲ 416-265-2222
3: Another Don clean with the Don Ducks.
4: Whoa, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.

0: 8850 ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ ਥੈਂਕ ਯੂ ਜੀ
1: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
3: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
4: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ
5: ਮੈਂ ਨਵਾਂ ਘਰ ਲਿਆ ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ
6: ਹੋ ਜੀ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ ਸਾਰੇ ਕੰਮਾਂ ਲਈ ਇੱਕੋ ਜਗ੍ਹਾ ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਕਾਲ 905-450-0054 905-450-0054
7: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
8: ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340
9: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
10: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ ਅੱਜ ਜੂਨ ਮਹੀਨੇ ਦੀ ਹੋ ਗਈ ਜੀ ਸ਼ੁਰੂਆਤ ਮਈ ਮਹੀਨਾ ਹੋ ਗਿਆ ਖਤਮ ਜੂਨ ਮਹੀਨਾ ਅੱਜ ਚੜ੍ਹ ਗਿਆ ਜੀ ਅੱਜ ਪਹਿਲੀ ਤਰੀਕ ਹੋ ਗਈ ਪਹਿਲੀ ਜੂਨ 2026 ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਤੇ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੰਡੇ ਮੋਰਨਿੰਗ ਦੇ ਵਿੱਚ ਜੇਕਰ ਗੱਲ ਕਰੀਏ ਆਪਾਂ ਦੇਸੀ ਮਹੀਨੇ ਜੇਠ ਦੀ ਤਾਂ ਅੱਜ ਹੋ ਗਈ ਜੀ 18 ਜੇਠ ਤੇ ਨਾਨਕ ਸ਼ਾਹੀ ਸੰਮਤ ਚੱਲ ਰਿਹਾ ਜੀ 558 ਸਮਾਂ ਹੋ ਗਿਆ 10:07 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਵੇਗੀ ਜੀ ਤੇ ਤੁਸੀਂ ਵੀ ਜਦੋਂ ਗੱਲਬਾਤ ਕਰਦੇ ਹੋ ਫਿਰ ਸਟੂਡੀਓ ਦੇ ਨੰਬਰ 647-874-1313 ਹੁੰਦੇ ਆ ਜੀ 6478741313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰੋਗੇ ਪਹਿਲਾਂ ਆਪਾਂ ਮੌਸਮ ਦੇਖਦੇ ਹਾਂ ਜੀ ਕੀ ਕਹਿੰਦਾ ਮੌਸਮ ਵੀਕਐਂਡ 'ਤੇ ਵੀ ਬੜਾ ਵਧੀਆ ਰਿਹਾ ਜੀ ਮੌਸਮ ਤੇ ਅੱਜ ਵੀ ਬਹੁਤ ਹੀ ਖੂਬਸੂਰਤ ਮੌਸਮ ਹੈ ਤੇ ਬੁੱਧਵਾਰ ਤੱਕ ਇੱਦਾਂ ਹੀ ਧੁੱਪ ਪੂਰੀ ਚਮ ਚਮਾਉਣੀ ਹੈ ਬ੍ਰੈਂਪਟਨ ਦੇ ਵਿੱਚ ਜੇ ਆਪਾਂ ਦੇਖੀਏ 17 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ ਤੇ ਸਨੀ ਡੇ ਅੱਜ ਰਹਿਣ ਵਾਲਾ ਪੂਰਾ ਹਾਈ ਟੈਂਪਰੇਚਰ ਜਾਣਾ ਹੈ ਜੀ 21 ਡਿਗਰੀ ਤੱਕ ਲੋ ਜਾਣਾ ਹੈ 10 ਡਿਗਰੀ ਸੈਲਸੀਅਸ ਤੱਕ ਤੇ ਬਾਕੀ ਹਵਾ ਜਿਹੜੀ ਹੈ ਚੱਲ ਰਹੀ ਹੈ ਜੀ ਥੋੜ੍ਹੀ ਥੋੜ੍ਹੀ ਪਰ 16 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਹਵਾ ਚੱਲੀ ਜਾਣੀ ਹੈ ਸਾਰਾ ਦਿਨ ਵਧੀਆ ਰਹੂਗਾ ਜੀ ਧੁੱਪ ਹੀ ਧੁੱਪ ਨਜ਼ਰ ਆ ਰਹੀ ਹੈ ਤੇ ਸਨਸੈਟ ਅੱਜ ਹੋਣਾ ਹੈ ਜੀ 8:54 ਤੇ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ ਰਾਤ ਦਾ ਟੈਂਪਰੇਚਰ ਵੀ 16, 15, 14, 13, 12, 11, 10 ਸਵੇਰੇ 5 ਵਜੇ ਟੈਂਪਰੇਚਰ ਹੋਊਗਾ ਜੀ 10 ਡਿਗਰੀ ਸੈਲਸੀਅਸ ਤੇ 5:40 ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ ਕੱਲ੍ਹ ਨੂੰ ਵੀ ਬੜਾ ਹੀ ਖੂਬਸੂਰਤ ਸਨੀ ਡੇ ਹੋਵੇਗਾ ਤੇ ਥੋੜ੍ਹੀ ਬਹੁਤੀ ਬੱਦਲਵਾਈ ਹੋ ਸਕਦੀ ਹੈ ਪਰ ਓਵਰਆਲ ਤੁਸੀਂ ਇੰਜੋਏ ਕਰਨਾ ਜੀ ਸਨੀ ਡੇ ਨੂੰ ਕੱਲ੍ਹ ਵੀ ਤੇ ਅੱਜ ਵੀ ਸੋ ਬਿਲਕੁਲ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅੱਜ 1 ਜੂਨ ਹੋ ਗਈ ਹੈ ਜੀ, 1 ਜੂਨ ਜਦੋਂ ਆਉਂਦੀ ਹੈ, ਜੂਨ ਦਾ ਮਹੀਨਾ ਜਦੋਂ ਆਉਂਦਾ ਫਿਰ ਸਾਨੂੰ ਜੂਨ 84 ਯਾਦ ਆਉਂਦਾ। ਸੋ ਅੱਜ 1 ਤਰੀਕ ਹੋ ਗਈ ਜੀ, ਜਿਹੜਾ ਪਹਿਲਾ ਹਫ਼ਤਾ ਹੈ ਅਤੇ ਉਹਨੂੰ ਆਪਾਂ ਘੱਲੂਘਾਰਾ ਦਿਵਸ ਵਜੋਂ ਵੀ ਮਨਾਉਂਦੇ ਹਾਂ ਪਹਿਲੇ ਹਫ਼ਤੇ ਨੂੰ। ਅਤੇ ਜੇ ਆਪਾਂ ਗੱਲ ਕਰੀਏ ਜੀ 1984 ਦੇ ਜੂਨ ਦੀ, ਨਾ ਭੁੱਲਣ ਯੋਗ ਨਾ ਬਖਸ਼ਣ ਯੋਗ, ਕਿਉਂਕਿ ਉਦੋਂ ਦੀ ਜਿਹੜੀ ਸਰਕਾਰ ਸੀਗੀ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਜਿਹੜਾ ਕੀਤਾ ਸੀਗਾ, ਫੌਜਾਂ ਜਿਹੜੀਆਂ ਚੜ੍ਹ ਆਈਆਂ ਸੀਗੀਆਂ ਜੂਨ 1984 ਦੇ ਵਿੱਚ। ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉੱਤੇ 1984 ਦਾ ਜਿਹੜਾ ਸਾਕਾ ਹੈਗਾ, ਭਾਰਤੀ ਫੌਜ ਵੱਲੋਂ ਇੱਕ ਫੌਜੀ ਹਮਲਾ ਕੀਤਾ ਗਿਆ ਸੀ। ਉਸ ਸਮੇਂ ਪ੍ਰਧਾਨ ਮੰਤਰੀ ਸੀਗੇ ਜੀ ਇੰਦਰਾ ਗਾਂਧੀ, ਜਿਨ੍ਹਾਂ ਦੀ ਅਗਵਾਈ ਹੇਠ ਇਹ ਸਾਰਾ ਹੋਇਆ ਸੀ। ਸੋ ਉਹਨਾਂ ਦੇ ਹੁਕਮ ਹੋਏ ਸੀ ਅਤੇ ਭਾਰਤੀ ਫੌਜਾਂ ਵੱਲੋਂ ਸਾਡੇ ਸਭ ਤੋਂ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਜਿਹਨੂੰ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦਾ ਨਾਮ ਵੀ ਦੇ ਦਿੰਦੇ ਹਾਂ, ਘੇਰਾਬੰਦੀ ਕੀਤੀ ਗਈ। ਫਿਰ ਦੁਪਹਿਰ ਸਮੇਂ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਬਾਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ। ਸੋ ਬਹੁਤ ਸਾਰੇ ਨਿਰਦੋਸ਼ ਸ਼ਰਧਾਲੂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀ ਜੀ ਦਰਸ਼ਨ ਦੇ ਲਈ, ਅਤੇ ਕਿਉਂਕਿ ਉਦੋਂ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀਗਾ, ਜਿਸ ਕਰਕੇ ਜਿਹੜੀ ਸਿੱਖ ਸੰਗਤ ਸੀਗੀ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਪਹੁੰਚੀ ਹੋਈ ਸੀ। ਸੋ ਬਿਲਕੁਲ ਜੀ, ਜਿਹੜੇ ਉੱਥੇ ਪਹੁੰਚੇ ਹੋਏ ਸੀ ਸੋ ਉਹ ਫਿਰ ਇਸ ਹਿੰਸਾ ਦਾ ਸ਼ਿਕਾਰ ਬਣੇ, ਜਿਹੜੇ ਨਿਰਦੋਸ਼ੇ ਲੋਕ ਸੀਗੇ ਸੋ ਉਹਨਾਂ ਨੇ ਵੀ ਸ਼ਹਾਦਤਾਂ ਪਾਈਆਂ। ਸੋ ਇਹ ਜਿਹੜੀ ਘਟਨਾ, ਉਸ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਡੂੰਘਾ ਦਰਦ, ਗੁੱਸਾ ਜਿਹੜਾ ਹੈ ਪਨਪਿਆ ਹੋਇਆ ਉਦੋਂ ਤੋਂ ਹੀ ਹੁਣ ਤੱਕ, ਤਾਂ ਉਹ ਜਿਹੜਾ ਘਟਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਵੱਧ ਰਿਹਾ। ਕਿਉਂ? ਕਿਉਂਕਿ ਜਦੋਂ ਸਰਕਾਰਾਂ ਸੁਣਦੀਆਂ ਨਹੀਂ, ਹੈ ਨਾ, ਸੋ ਸਰਕਾਰਾਂ ਜਿਹੜੀਆਂ ਸਗੋਂ ਹੁਕਮ ਇੱਦਾਂ ਦੇ ਦਿੰਦੀਆਂ ਜਿਹਦੇ ਨਾਲ ਕਿ ਲੋਕਾਂ ਨੂੰ ਹਾਨੀ ਪਹੁੰਚਦੀ ਹੈ, ਜਾਨੀ ਮਾਲੀ, ਅਤੇ ਫਿਰ ਜਦੋਂ ਕਿਸੇ ਦੇ ਧਰਮ 'ਤੇ ਗੱਲ ਆ ਜਾਂਦੀ ਹੈ ਫਿਰ ਉਹ ਹੋਰ ਵੀ ਗੁੱਸਾ ਜਿਹੜਾ ਭਾਰੂ ਹੋ ਜਾਂਦਾ। ਸੋ ਫਿਰ ਉਸ ਸਮੇਂ ਦੀ ਜਿਹੜੀ ਸਰਕਾਰ ਸੀਗੀ, ਕਾਂਗਰਸ ਦੀ ਸਰਕਾਰ ਸੀਗੀ ਜੀ, ਸਰਕਾਰ ਨੇ ਹੁਕਮ ਦਿੱਤੇ ਸੀਗੇ, ਸੋ ਟੈਂਕਾਂ, ਤੋਪਾਂ ਅਤੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਔਰ ਤਖ਼ਤ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀਗਾ। ਸੋ ਸਿੱਖ ਕੌਮ ਕਦੇ ਵੀ ਇਸ ਜ਼ਖਮ ਨੂੰ ਭੁਲਾ ਨਹੀਂ ਜੀ ਸਕਦੀ, ਕਿਉਂਕਿ ਇਹ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਹੈ। ਜੂਨ 84 ਅਤੇ 1 ਜੂਨ ਅੱਜ ਹੋ ਗਈ ਹੈ। ਸੋ ਇਹ ਸਾਰਾ ਹਫ਼ਤਾ ਜਿਹੜਾ ਹੈ ਜ਼ਖਮ, ਕਿਉਂਕਿ ਅੱਲੇ ਹੀ ਆ ਅਤੇ ਉਹ ਕਦੇ ਵੀ ਭਰਨੇ ਨਹੀਂ ਹੈਗੇ, ਕਿਉਂਕਿ ਸਰਕਾਰਾਂ ਕਦੇ ਸਾਥ ਨਹੀਂ ਦਿੰਦੀਆਂ ਔਰ ਜ਼ਿਆਦਾਤਰ ਜਿਹੜੀ ਮਾਈਨੋਰਟੀਜ਼ ਹੁੰਦੀਆਂ ਔਰ ਸਿੱਖਾਂ ਨਾਲ ਤਾਂ ਪੰਜਾਬ ਨਾਲ ਤਾਂ ਵੈਸੇ ਹੀ ਬੜਾ ਜਿਹੜਾ ਹੈਗਾ ਵੱਖਰੇਵੇਂ ਵਾਲਾ ਜਿਹੜਾ ਮਾਹੌਲ ਬਣਾ ਕੇ ਰੱਖਦੀਆਂ ਹਮੇਸ਼ਾ ਹੀ, ਹਰ ਇੱਕ ਪੁਆਇੰਟ ਦੇ ਉੱਪਰ ਕੋਈ ਵੀ ਗੱਲਬਾਤ ਹੋਵੇ ਤਾਂ ਉਹਨਾਂ ਨੂੰ ਬਸ ਪਿੱਛੇ ਪਿੱਛੇ ਪਿੱਛੇ ਪਿੱਛੇ ਹੀ ਕਰੀ ਜਾਂਦੀਆਂ। ਪਰ ਰੱਬ ਦੀ ਇੰਨੀ ਕਿਰਪਾ ਜੀ ਕਿ ਫਿਰ ਵੀ ਪੰਜਾਬ 'ਚ ਰਹਿਣ ਵਾਲੇ ਲੋਕ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਅਤੇ ਬੜੇ ਵਧੀਆ ਤਰੀਕੇ ਦੇ ਨਾਲ ਮਿਲ ਜੁਲ ਕੇ ਰਹਿੰਦੇ ਆ, ਪਰ ਸਰਕਾਰਾਂ ਜਿਹੜੀਆਂ ਉਹਨਾਂ 'ਚ ਪਾੜ ਪਾਉਂਦੀਆਂ, ਹੈ ਨਾ। ਬਸ ਇਹ ਲੋਕਾਂ ਨੂੰ ਸਮਝਣਾ ਚਾਹੀਦਾ, ਆਪਸ ਦੇ ਵਿੱਚ ਪ੍ਰੇਮ ਪਿਆਰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਸਿੱਖ ਧਰਮ ਹੈ ਉਹ ਤਾਂ ਕਦੇ ਵੀ ਕਿਸੇ ਧਰਮ ਦੇ ਖਿਲਾਫ ਨਹੀਂ, ਕਦੇ ਵੀ। ਸਾਡੇ ਗੁਰੂਆਂ ਪੀਰ ਫਕੀਰਾਂ ਨੇ ਵੀ ਹਮੇਸ਼ਾ ਇਹੀ ਸੁਨੇਹਾ ਦਿੱਤਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈਗੀ, ਬਿਨਾਂ ਕਿਸੇ ਰੰਗ, ਭੇਦ, ਨਸਲ ਦੇ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੈ ਜਿਹੜਾ ਉਹ ਕਰਨਾ ਚਾਹੀਦਾ, ਔਰ ਮਨੁੱਖਤਾ ਦੇ ਲਈ ਹਮੇਸ਼ਾ ਹਾਂ ਦਾ ਨਾਰਾ ਮਾਰਨਾ ਚਾਹੀਦਾ। ਜਿੱਥੇ ਲੱਗਦਾ ਕਿਸੇ ਨਾਲ ਗਲਤ ਹੋ ਰਿਹਾ, ਚਾਹੇ ਉਹ ਕਿਸੇ ਧਰਮ, ਜਾਤ, ਰੰਗ ਦੇ ਹੋਣ, ਉਹਨਾਂ ਦੀ ਸਹਾਇਤਾ ਜਿਹੜੀ ਕਰਨੀ ਚਾਹੀਦੀ ਹੈ। ਸੋ ਸਾਡੇ ਗੁਰੂਆਂ ਨੇ ਵੀ ਇੱਦਾਂ ਹੀ ਕੀਤਾ, ਚਾਹੇ ਆਪਾਂ 5ਵੇਂ ਪਾਤਸ਼ਾਹ ਦੀ ਗੱਲਬਾਤ ਕਰੀਏ, 9ਵੇਂ ਪਾਤਸ਼ਾਹ ਦੀ ਗੱਲਬਾਤ ਕਰੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲਬਾਤ ਕਰੀਏ, ਸੋ ਉਹਨਾਂ ਨੇ ਆਮ ਲੋਕਾਂ ਦੇ ਲਈ ਜਿਹੜਾ ਜੂਝੇ ਹੈ ਜੀ ਉਹ, ਸੋ ਸਿੱਖ ਧਰਮ ਇਹੀ ਸਿਖਾਉਂਦਾ। ਸੋ ਬਿਲਕੁਲ ਜੀ, ਪਹਿਲਾ ਹਫ਼ਤਾ ਚੱਲ ਰਿਹਾ ਜੂਨ ਦਾ, ਸੋ ਅੱਜ 1 ਤਰੀਕ ਹੋ ਗਈ, ਅਤੇ ਜਿੰਨਿਆਂ ਨੇ ਵੀ ਸਾਡੇ ਸਿੰਘ ਲੋਕਾਂ ਨੇ ਸ਼ਹਾਦਤਾਂ ਪਾਈਆਂ, ਯਾਨੀ ਕਿ ਜਿਹੜੇ ਸ਼ਹੀਦ ਹੋਏ ਆ ਜੀ, ਉਹਨਾਂ ਸਾਰਿਆਂ ਨੂੰ ਸਿਰ ਝੁਕਾਉਂਦੇ ਹਾਂ, ਕਿਉਂਕਿ ਸ਼ਹਾਦਤਾਂ ਦਾ ਜਿਹੜਾ ਮੁੱਲ ਹੈ ਉਹ ਪਾਇਆ ਨਹੀਂ ਜਾ ਸਕਦਾ, ਹੈ ਨਾ। ਸੋ ਬਿਲਕੁਲ ਜੀ, ਉਹਨਾਂ ਸਾਰਿਆਂ ਨੂੰ ਕੋਟੀ ਕੋਟੀ ਅਸੀਂ ਪ੍ਰਣਾਮ ਕਰਦੇ ਹਾਂ ਜੀ ਗੁਰਤਾਸ ਰੇਡੀਓ ਵੱਲੋਂ।

0: It's Harvey's $3 summer menu season.
1: ਜੁੜੇ ਹਾਂ ਜੀ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਅਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ। ਸੋ ਜੇ ਆਪਾਂ ਗੱਲ ਕਰੀਏ ਜੀ, ਅੱਜ ਸੋਮਵਾਰ ਦਾ ਦਿਨ ਹੋ ਗਿਆ ਅਤੇ ਸਮਾਂ ਹੋ ਗਿਆ ਜੀ 10:16।

ਲਓ ਜੀ, ਸੋਮਵਾਰ ਦਾ ਦਿਨ ਹੋ ਗਿਆ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਹੋਰ ਵੀ ਨਿਊਜ਼ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੇ ਜੇ ਇਸ ਸਮੇਂ ਆਪਾਂ ਦੇਖੀਏ ਜਿਹੜੀ ਮੇਨ ਨਿਊਜ਼ ਆ ਰਹੀ ਹੈ ਜੀ, ਦੋ ਮੈਨ ਹੈ ਜਿਹੜੇ ਉਹਨਾਂ ਨੂੰ ਚਾਰਜ ਕੀਤਾ ਗਿਆ ਕਿਉਂਕਿ ਡਬਲ ਸ਼ੂਟਿੰਗ ਹੋਈ ਹੈ ਵੋਨ ਦੇ ਵਿੱਚ। ਸੋ ਕ੍ਰਾਈਮ ਜਾਂ ਸਟੈਬਿੰਗ ਜਾਂ ਸ਼ੂਟਿੰਗ ਦੀਆਂ ਜਿਹੜੀਆਂ ਵਾਰਦਾਤਾਂ ਜੀ, ਉਹ ਦਿਨ ਪ੍ਰਤੀ ਦਿਨ ਵਧੀ ਹੀ ਜਾ ਰਹੀਆਂ। ਤੇ ਇੱਕ ਹੋਰ ਸੈਡ ਨਿਊਜ਼ ਵੀ ਸੁਣਨ ਨੂੰ ਮਿਲ ਰਹੀ ਹੈ, ਇਹ ਹੈਗੀ ਆ ਕਿ ਇੱਕ ਵਿਮੈਨ ਨੂੰ ਅਰੈਸਟ ਕੀਤਾ ਗਿਆ। ਔਰ ਕਿਉਂ ਅਰੈਸਟ ਕੀਤਾ ਗਿਆ, ਕਿਉਂਕਿ ਉਹਦੇ ਘਰੋਂ, ਇਹ ਬ੍ਰੈਂਪਟਨ ਦੀ ਖਬਰ ਹੈ, ਇੱਕ ਇਨਫੈਂਟ ਯਾਨੀ ਕਿ ਛੋਟੇ ਬੱਚੇ ਨੂੰ ਡੈਡ ਜਿਹੜਾ ਮਿਲਿਆ, ਬੱਚੇ ਦੀ ਲਾਸ਼ ਮਿਲੀ ਹੈ ਛੋਟੇ ਬੱਚੇ ਦੀ। ਸੋ ਦੇਖੋ ਇੱਦਾਂ ਦੀਆਂ ਘਟਨਾਵਾਂ ਬੜੀਆਂ ਸੁਣਨ ਨੂੰ ਮਿਲ ਗਈਆਂ ਕਿਉਂਕਿ ਇੱਕ ਜਿਹੜੀ ਪਿੱਛੇ ਜਿਹਾ ਸੀਗੀ ਨੋਵਾ ਸਕੋਸ਼ੀਆ ਦੇ ਵਿੱਚ, ਹੈ ਨਾ, ਘਟਨਾ ਜਿਹੜੀ ਵਾਪਰੀ ਆ। ਸੋ ਉਹ ਵੀ ਕਿੱਡੀ ਸੈਡ ਨਿਊਜ਼ ਸੀਗੀ। ਸੋ ਇਹ ਵੀ ਇੱਕ ਸੈਡ ਨਿਊਜ਼ ਆ ਰਹੀ ਹੈ। ਔਰ ਇਸ ਵਿਮੈਨ ਨੂੰ ਹੁਣ ਅਰੈਸਟ ਕੀਤਾ ਗਿਆ। ਸੋ ਇਹਦੀ ਉਮਰ ਵੀ 23 ਸਾਲ ਹੀ ਦੱਸੀ ਗਈ ਹੈ। ਸੋ ਇੱਕ ਬੱਚੇ ਦੀ ਜਿਹੜੀ ਲਾਸ਼ ਹੈ ਉਹਦੇ ਘਰੋਂ ਮਿਲੀ ਹੈ। ਸੋ ਵੈਰੀ ਸੈਡ, ਵੈਰੀ ਵੈਰੀ ਸੈਡ। ਦੇਖੋ ਛੋਟੇ ਜਿਹੇ ਬੱਚੇ, ਉਹਨਾਂ ਨੂੰ ਕੀ ਪਤਾ ਕਿਵੇਂ ਕੀ ਹੈ, ਹੈ ਨਾ। ਸੋ ਫਿਰ ਉਹਨਾਂ ਨਾਲ ਕਿੱਦਾਂ ਇੱਦਾਂ ਦਾ ਬਿਹੇਵ ਕੀਤਾ ਜਾਂਦਾ। ਸੋ ਉਹਨਾਂ ਦੀ ਜਾਨ ਹੀ ਲੈ ਲਿੱਤੀ ਜਾਂਦੀ ਹੈ। ਪਤਾ ਨਹੀਂ ਕੀ ਲੋਕਾਂ ਦੇ ਮਨਾਂ 'ਚ ਹੈਗਾ ਅਤੇ ਕੀ ਸੋਚਦੇ ਆ, ਕੀ ਕਰਦੇ ਆ, ਅਤੇ ਕਿਉਂ ਉਹ ਨਿਕਲ ਕੇ ਸਾਹਮਣੇ ਨਹੀਂ ਆਉਣਗੀਆਂ ਗੱਲਾਂ ਬਾਤਾਂ। ਇੱਦਾਂ ਦੀਆਂ ਗੱਲਾਂ ਨੂੰ ਕਿਵੇਂ ਲੁਕੋਇਆ ਛੁਪੋਇਆ ਜਾ ਸਕਦਾ, ਹੈ ਨਾ। ਕਿਹੜਾ ਕੋਈ ਇੱਦਾਂ ਦੀ ਚੀਜ਼ ਹੈ ਵੀ ਕੋਈ ਇੱਦਾਂ ਹੀ ਸੀਗੀ ਥੋੜ੍ਹੀ ਬਹੁਤੀ ਅਤੇ ਪਤਾ ਨਹੀਂ ਲੱਗਿਆ। ਪਰ ਦੇਖੋ ਇੱਕ ਬੱਚਾ ਔਰ ਉਹਦੀ ਲਾਸ਼ ਮਿਲਣੀ, ਬਹੁਤ ਇਹ ਦੁਖਦਾਈ ਇੱਕ ਖਬਰ ਹੈਗੀ ਆ। ਅਤੇ ਲਓ ਜੀ, ਹੁਣ ਆਪਣੇ ਇੱਥੇ ਵਰਲਡ ਕੱਪ ਵੀ ਹੋਣਾ ਅਤੇ ਫਿਰ ਕਹਿੰਦੇ ਆ ਵੀ ਟ੍ਰੈਫਿਕ ਜਿਹੜੀ ਆ ਉਹ ਬੜੀ ਹੋ ਜਾਣੀ ਆ। ਸੋ ਬਾਕੀ ਦੇਖਦੇ ਹਾਂ ਜੀ, ਕਿਉਂਕਿ ਜਦੋਂ ਗੇਮਸ ਹੁੰਦੀਆਂ ਸਪੋਰਟਸ, ਅਤੇ ਅਲੱਗ ਹੀ ਤਰ੍ਹਾਂ ਦਾ ਮਾਹੌਲ ਆ ਜਿਹੜਾ ਬਣਦਾ ਔਰ ਵਧੀਆ ਲੱਗਦਾ ਜਿਹੜੀਆਂ ਗੇਮਸ ਹੈਗੀਆਂ, ਉਹਦਾ ਉਹਨਾਂ ਦੇ ਵਿੱਚ ਬੱਚਿਆਂ ਨੂੰ ਉਂਝ ਪਾਉਣਾ ਚਾਹੀਦਾ। ਆਪਾਂ ਕਈ ਵਾਰ ਸੋਚਦੇ ਹਾਂ ਕਿ ਚਲੋ ਬਸ ਪੜ੍ਹੀ ਜਾਣ ਬੱਚੇ, ਹੈ ਨਾ, ਪਰ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਨਾ ਬਾਡੀ ਦੀ, ਉਹ ਵੀ ਬੜਾ ਜ਼ਰੂਰੀ ਹੈ। ਇੱਕ ਐਕਸਰਸਾਈਜ਼ ਦੀ ਤਰ੍ਹਾਂ ਹੀ ਹੁੰਦਾ, ਚਾਹੇ ਆਪਾਂ ਕਹਿ ਲਈਏ ਕਿ ਦਿਮਾਗ 'ਤੇ ਬੜਾ ਵਧੀਆ ਅਸਰ ਪੈਂਦਾ ਉਸ ਚੀਜ਼ ਦਾ। ਨਹੀਂ, ਬੱਚੇ ਸਿਰਫ ਪੜ੍ਹਾਕੂ ਹੀ ਪੜ੍ਹੀ ਹੀ ਜਾਂਦੇ ਆ ਜਾਂ ਕਲਾਸ ਰੂਮਸ ਦੇ ਵਿੱਚ ਬੈਠੇ ਰਹਿੰਦੇ ਆ ਜਾਂ ਫਿਰ ਘਰ ਦੇ ਆਪਣੇ ਰੂਮ ਦੇ ਵਿੱਚ ਬੈਠੇ ਪੜ੍ਹੀ ਜਾਂਦੇ ਆ। ਸੋ ਕਿਉਂਕਿ ਹੁਣ ਤਾਂ ਆਊਟਡੋਰ ਗੇਮਸ ਵੀ ਘੱਟ ਹੀ ਆ, ਫੋਨਾਂ ਕਰਕੇ ਬੱਚੇ ਫੋਨਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਆ, ਪਰ ਜੇ ਉਹਨਾਂ ਲਈ ਕੋਈ ਸਪੋਰਟ ਜਾਂ ਕੋਈ ਗੇਮ ਹੋਵੇ ਨਾ, ਉਹ ਵਾਕਈ ਜਿਹੜਾ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਹੈ ਨਾ, ਉਹਨੂੰ ਸਹੀ ਰੱਖਦੀ ਹੈ। ਸੋ ਇਸ ਕਰਕੇ ਉਂਝ ਬੱਚਿਆਂ ਨੂੰ ਗੇਮਾਂ 'ਚ ਜ਼ਰੂਰ ਪਾਉਣਾ ਚਾਹੀਦਾ। ਸੋ ਜੇ ਆਪਾਂ ਗੇਮਾਂ ਦੀ ਗੱਲ ਕਰ ਰਹੇ ਹਾਂ, ਸੋ IPL ਦੀ ਵੀ ਆਪਾਂ ਗੱਲਬਾਤ ਨਾਲ ਹੀ ਕਰ ਲੈਂਦੇ ਹਾਂ। ਸੋ IPL ਦਾ ਫਾਈਨਲ ਮੈਚ ਕੱਲ੍ਹ ਸਾਰਿਆਂ ਨੇ ਬੜਾ ਆਨੰਦ ਲਿਆ ਹੋਣਾ ਜੀ, ਕਿਉਂਕਿ ਇਹਦੇ ਵਿੱਚ ਜਿਹੜੇ ਚੈਂਪੀਅਨ ਬਣ ਗਏ RBC ਵਾਲੇ, RCB ਵਾਲੇ, ਹੈ RBC ਬੈਂਕ ਹੀ ਯਾਦ ਆ ਗਿਆ, ਰਾਇਲ ਚੈਲੈਂਜਰਸ ਬੈਂਗਲੁਰੂ। ਸੋ ਵਿਰਾਟ ਕੋਹਲੀ ਨੇ ਕਮਾਲ ਕਰਤੀ ਜੀ, ਬੜਾ ਵਧੀਆ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਔਰ ਸਿਕਸਰ ਦੇ ਨਾਲ ਜਿਹੜਾ ਮੈਚ ਹੈ ਉਹ ਜਿੱਤ ਗਏ, ਯਾਨੀ ਕਿ ਲਾਸਟ ਦੇ ਵਿੱਚ ਸਿਕਸਰ ਮਾਰਿਆ। ਔਰ ਵੈਸੇ ਨਾ ਇਹ ਡਿਜ਼ਰਵ ਵੀ ਕਰਦੇ ਸੀ ਓਵਰਆਲ, ਜੇ ਇਹਨਾਂ ਦੀ ਜਦੋਂ ਵੀ ਇਹਨਾਂ ਦੀ ਮੈਚ ਆਪਾਂ ਨੇ ਦੇਖਿਆ ਨਾ, ਕਮਾਲ ਦਾ ਪ੍ਰਦਰਸ਼ਨ ਰਿਹਾ ਤਕਰੀਬਨ ਸਾਰਿਆਂ ਦਾ ਹੀ, ਜਿੰਨੇ ਪਲੇਅਰ ਇਹਦੇ ਵਿੱਚ ਸੀਗੇ RCB ਦੇ, ਜਿੰਨੇ ਵੀ ਪਲੇਅਰ ਸੀਗੇ, ਬੜਾ ਵਧੀਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਔਰ ਇਹ ਕਰਦੇ ਸੀ ਡਿਜ਼ਰਵ ਵੀ, ਜਿੱਤਣੇ ਚਾਹੀਦੇ ਆ, ਹੈ ਨਾ। ਸੋ ਜਦੋਂ ਲਾਸਟ ਈਅਰ ਵੈਸੇ ਜਦੋਂ ਹੋਇਆ ਸੀ ਉਦੋਂ ਤਾਂ ਵਿਰਾਟ ਕੋਹਲੀ ਰੋਣ ਹੀ ਲੱਗ ਗਿਆ ਸੀ, ਹੈ ਨਾ, ਕਿਉਂਕਿ ਕਹਿੰਦੇ 18 ਸਾਲ ਲੱਗ ਗਏ ਇੱਥੇ ਤੱਕ ਪਹੁੰਚਣ ਨੂੰ। ਇਸ ਵਾਰ ਚਲੋ ਇੱਦਾਂ ਦਾ ਕੋਈ, ਉਹ ਕਹਿੰਦੇ ਵੀ ਇਸ ਵਾਰ ਨਹੀਂ ਮੈਨੂੰ ਇੰਨਾ ਲੱਗਿਆ ਜਿੰਨਾ ਪਿਛਲੀ ਵਾਰ ਸੀਗਾ, ਹੈ ਨਾ, ਕਿਉਂਕਿ ਹੁਣ ਦੂਜੀ ਵਾਰ ਉਹ ਜਿੱਤੇ ਇਸ ਵਾਰ। ਸੋ 5 ਵਿਕਟਾਂ ਦੇ ਨਾਲ ਜਿੱਤੇ ਆ ਜੀ। ਸੋ ਵਧਾਈਆਂ ਜਿੰਨੇ ਵੀ ਚਾਹੁੰਦੇ ਆ, ਹੈ ਨਾ, ਕਿ RCB ਨਾਲ ਕਈ ਜੁੜੇ ਹੁੰਦੇ ਆ ਸਪੈਸ਼ਲ ਤੌਰ 'ਤੇ, ਬਸ ਜਾਨ ਹੀ ਲਟਕਦੀ ਰਹਿੰਦੀ ਹੈ ਵੀ ਜਿੱਤ ਜਾਵੇ, ਹੈ ਨਾ, ਸਾਡਾ ਜਿਹੜੀ ਆਪਣੀ ਟੀਮ ਹੁੰਦੀ ਆ। ਹੁਣ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਨਾਲ ਸੀਗਾ, ਪਰ ਜਦੋਂ ਪੰਜਾਬ ਕਿੰਗਸ ਵਾਲੇ ਰਹਿ ਗਏ ਪਿੱਛੇ, ਅਤੇ ਫਿਰ ਉਹ ਤੋਂ ਬਾਅਦ ਫਿਰ ਕਈ ਵਾਰ ਇੰਨਾ ਨਹੀਂ ਹੁੰਦਾ, ਉਂਝ ਆਪਾਂ ਦੇਖੀ ਜਾਂਦੇ ਹਾਂ, ਹੈ ਨਾ, ਚਲੋ ਕੱਲ੍ਹ ਫਾਈਨਲ ਦੇਖਿਆ, ਪਰ ਉਨੀ ਤਾਂਘ ਜੀ ਨਹੀਂ ਹੁੰਦੀ ਜੇ ਆਪਣੀ ਟੀਮ, ਜੇ ਆਪਣੀ ਟੀਮ ਹੁੰਦੀ ਪੰਜਾਬ ਕਿੰਗਸ ਦੀ, ਫਿਰ ਤਾਂ ਆਪਾਂ ਹਟਣੇ ਹੀ ਨਹੀਂ ਸੀ, ਹੈ ਨਾ, ਉਹੀ ਗੱਲਾਂ ਬਾਤਾਂ ਕਰੀ ਜਾਣੀ ਸੀ। ਸੋ ਇਹ ਵੀ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਹੈ ਨਾ, ਕਿ ਤੁਸੀਂ ਕਿਹੜੀ ਟੀਮ ਨੂੰ ਜ਼ਿਆਦਾ ਲਾਈਕ ਕਰਦੇ ਹੋ ਔਰ ਕਿਹੜੀ ਟੀਮ ਦੇ ਨਾਲੋਂ। ਚਲੋ ਨੈਕਸਟ ਟਾਈਮ ਦੇਖਦੇ ਹਾਂ ਕਿ ਪੰਜਾਬ ਕਿੰਗਸ ਵਾਲੇ ਕੁਛ ਕਰਦੇ ਆ ਕਿ ਨਹੀਂ ਕਰਦੇ। ਸੋ ਇਸ ਵਾਰ ਤਾਂ RCB ਜਿਹੜੀ ਆ ਉਹ ਫਾਈਨਲ ਜਿੱਤ ਕੇ ਚੈਂਪੀਅਨ ਬਣ ਗਈ ਜੀ ਇਸ ਵਾਰ IPL 2026 ਦੇ ਵਿੱਚ। ਸੋ ਬਹੁਤ ਬਹੁਤ ਮੁਬਾਰਕਾਂ। ਦੇਖਿਆ ਹੋਣਾ ਤੁਸੀਂ ਸਾਰਿਆਂ ਨੇ ਮੈਚ ਕਿੱਦਾਂ ਲੱਗਿਆ, ਜੇ ਕੋਈ
ਆਪਣੀ ਇਨਪੁਟ ਪਾਉਣਾ ਚਾਹੁੰਦੇ ਹੋ ਬਿਲਕੁਲ ਪਾ ਸਕਦੇ ਹੋ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ 6478741313। ਅੱਜ ਮੰਡੇ ਦਾ ਦਿਨ ਹੈ, ਮੰਡੇ ਦਾ ਦਿਨ ਜਿਵੇਂ ਕਹਿੰਦੇ ਆ ਨਾ ਵੀ ਇੱਕ ਤਾਂ ਵੀਕਐਂਡ 'ਤੇ ਬੜੀ ਵਧੀਆ ਧੁੱਪ ਸੀਗੀ, ਫਿਰ ਸਾਰਿਆਂ ਨੇ ਇੰਜੋਇਮੈਂਟ ਬੜਾ ਕੀਤਾ ਹੋਣਾ, ਘੁੰਮੇ ਫਿਰੇ ਖਾਏ ਪੀਏ, ਤੋ ਫਿਰ ਕਈ ਤਾਂ ਥੱਕ ਵੀ ਜਾਂਦੇ ਆ, ਫਿਰ ਅੱਜ ਜਦੋਂ ਕੰਮਾਂ 'ਤੇ ਜਾਣਾ ਹੁੰਦਾ ਫਿਰ ਐਂ ਹੁੰਦਾ ਅੱਛਾ ਹੁਣ ਕੰਮ 'ਤੇ ਜਾਣਾ, ਸੋ ਥੋੜ੍ਹਾ ਜਿਹਾ ਜਿਵੇਂ ਕਹਿੰਦੇ ਆ ਧੱਕਾ ਸਟਾਰਟ ਹੁੰਦਾ, ਫਿਰ ਉਹ ਤੋਂ ਬਾਅਦ ਗੱਡੀ ਫੜ ਜਾਂਦੀ ਰੇਸ, ਉਵੇਂ ਫਿਰ ਤੁਸੀਂ ਸਾਰੇ ਜਿਹੜੇ ਰੇਸ ਫੜ ਲੈਂਦੇ ਹੋ। ਸੋ ਲਓ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਈਗਲ ਟਰੱਕ ਸੇਲਸ ਵਾਲਿਆਂ ਨੇ। ਸੋ ਤੁਸੀਂ ਵਧੀਆ ਟਰੱਕ ਜੇ ਲੈਣਾ ਚਾਹੁੰਦੇ ਹੋ ਨਾ, ਈਗਲ ਟਰੱਕ ਸੇਲਸ 'ਤੇ ਪਹੁੰਚਣਾ, ਕਿਉਂਕਿ ਈਗਲ ਟਰੱਕ ਸੇਲਸ ਵਾਲੇ ਕਹਿੰਦੇ ਆ ਕਿ ਤੁਸੀਂ ਜੇ ਟਰੱਕ ਲੈਣੇ ਨਵਿਆਂ ਵਰਗੇ ਫਿਰ ਤੁਸੀਂ ਜ਼ਰੂਰ ਕਾਲ ਕਰੋ ਬਿੱਲ ਸਿੱਖੋ ਭਾਅ ਜੀ ਨੂੰ, ਫਾਈਨਾਂਸਿੰਗ ਵੀ ਔਨ ਦਾ ਸਪੋਟ ਕਰ ਦਿੰਦੇ ਆ, ਅਤੇ ਤੁਸੀਂ ਬਸ ਆਪਣਾ ਮੂਡ ਬਣਾਉਣਾ ਕਿ ਤੁਸੀਂ ਟਰੱਕ ਲੈਣਾ ਹੀ ਲੈਣਾ ਨਵਿਆਂ ਵਰਗਾ, ਅਤੇ ਉਹ ਵੀ ਰੇਟ ਵਧੀਆ ਮਿਲ ਜਾਣਾ ਅਤੇ ਬਾਕੀ ਫਾਈਨਾਂਸਿੰਗ ਜਿਹੜੀ ਹੋ ਜਾਣੀ ਹੈ। ਸੋ ਨੰਬਰ ਤੁਸੀਂ ਨੋਟ ਕਰੋ 416-819-6000, 416-819-6000 'ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਤੁਸੀਂ ਗੱਲਬਾਤ ਕਰੋਗੇ ਜੀ ETN ਟਰੈਵਲਸ ਦੇ ਨਾਲ। ETN ਟਰੈਵਲਸ ਤੋਂ ਤੁਸੀਂ ਟਿਕਟਾਂ ਬਾਏ ਕਰੋਗੇ ਨਾ ਤਾਂ ਬਹੁਤ ਵਧੀਆ ਰੇਟ ਤੁਹਾਨੂੰ ਮਿਲ ਜਾਣਾ, ਸਰਵਿਸ ਜਿਹੜੀ ਵਧੀਆ ਮਿਲੂਗੀ, ਅਤੇ ਸਵੇਰੇ 9 ਵਜੇ ਓਪਨ ਹੋ ਕੇ ਰਾਤ ਦੇ 8:30 ਤੱਕ ਓਪਨ ਰਹਿੰਦੇ ਆ। ਸੋ ਬੜਾ ਲੰਬਾ ਸਮਾਂ ਹੁੰਦਾ, ਕਦੇ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਵਿਜ਼ਿਟ ਕਰਨਾ ETN ਟਰੈਵਲਸ 'ਤੇ ਉੱਥੇ ਵੀ ਜਾ ਸਕਦੇ ਹੋ। ਜੇ ਫੋਨ ਰਾਹੀਂ ਗੱਲਬਾਤ ਕਰਨੀ ਹੈ ਫਿਰ 905-463-1301 ਨੰਬਰ ਹੈ, 905-463-1301 'ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ, 905-463-1301। ਇੱਕ ਨੰਬਰ ਹੋਰ ਬੜਾ ਵਧੀਆ ਜਿਹੜਾ ਮੈਂ ਤੁਹਾਨੂੰ ਦਵਾਂ ਨੋਬਲ ਫਰੈਸ਼ ਫੂਡ ਦਾ। ਨੋਬਲ ਫਰੈਸ਼ ਫੂਡ ਵਾਲੇ ਨਾ ਬੜੇ ਕਮਾਲ ਦੇ ਤੁਹਾਨੂੰ ਗਰੋਸਰੀ ਇੱਥੋਂ ਮਿਲਣੀ ਹੈ, ਕਿਉਂਕਿ ਨਾ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਗਰੋਸਰੀ ਬਹੁਤ ਮਹਿੰਗੀ ਹੋਈ ਜਾਂਦੀ ਹੈ ਜਦੋਂ ਆਪਾਂ ਲੈਣ ਜਾਂਦੇ ਹਾਂ ਨਾ, ਜਿਵੇਂ ਪਹਿਲਾਂ ਲੈਣ ਜਾਂਦੇ ਹੁੰਦੇ ਸੀ ਤਾਂ ਹੁੰਦਾ ਸੀਗਾ ਵੀ ਥੋੜ੍ਹੇ ਜਿਹੇ ਤੁਸੀਂ ਪੈਸਿਆਂ ਦੇ ਵਿੱਚ ਨਾ ਬਹੁਤ ਸਾਰਾ ਸਮਾਨ ਯਾਨੀ ਕਿ ਤੁਹਾਡੇ ਕਾਰਟ ਭਰ ਜਾਂਦੀ ਸੀ, ਪਰ ਹੁਣ ਤਾਂ ਬਸ ਜਿਵੇਂ ਕਹਿੰਦੇ ਆ ਧਨੀਏ ਪੁਦੀਨੇ ਹੀ ਲੈਂਦੇ ਆ, ਅਤੇ ਬਸ ਉਨੇ 'ਚ ਹੀ $20-30 ਤਾਂ ਉਨੇ ਕੀ 'ਚ ਬਣ ਜਾਂਦੇ ਆ, ਬਾਕੀ ਜੇ ਤੁਸੀਂ ਜ਼ਿਆਦਾ ਕੁਛ ਪੂਰੀ ਗਰੋਸਰੀ ਕਰਨੀ ਹੈ ਫਿਰ ਤਾਂ

ਮਿਲਦੇ ਆ। ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਜਦੋਂ ਆਪਾਂ ਖਾਂਦੇ ਹੁੰਦੇ ਸੀ ਕਿੰਨੇ ਸਸਤੇ ਹੁੰਦੇ ਸੀਗੇ, ਹੈ। ਸੋ ਇੱਥੇ ਤੁਸੀਂ ਖਾਓਗੇ ਤਾਂ ਬਸ ਫਿਰ ਤੁਹਾਨੂੰ ਕਾਫੀ ਪੈਸੇ ਦੇਣੇ ਪੈਂਦੇ, $20-25 ਤਾਂ ਲੱਗ ਹੀ ਜਾਂਦੇ ਆ। ਜੇ ਤੁਸੀਂ ਪਾਣੀ ਪੂਰੀ ਲੈਣਾ ਹੈ, 399 ਦੇ ਤੁਹਾਨੂੰ ਮਿਲ ਜਾਣੇ ਹਨ, 240 ਗ੍ਰਾਮ ਦਾ ਇੱਕ ਪੈਕ। ਤੇ ਬਾਕੀ ਚਾਟ ਪਾਪੜੀ ਤੁਸੀਂ 179 ਦੀ ਈਚ ਲੈ ਸਕਦੇ ਹੋ, ਹੈ ਪੈਕ ਇੱਕ, ਬੜਾ ਵਧੀਆ। ਤੇ ਪਾਓ ਭਾਜੀ ਬੰਸ ਜੇ ਤੁਸੀਂ ਲੈਣੇ ਆ, 299 ਦੇ ਤੁਹਾਨੂੰ ਇੱਕ ਪੈਕ ਮਿਲ ਜਾਣਾ। ਤੇ ਰਸ ਲੈਣਾ ਚਾਹੁੰਦੇ ਹੋ, ਕੇਕ ਰਸਕ ਜਿਹਨੂੰ ਆਪਾਂ ਕਹਿੰਦੇ ਹਾਂ, 399 ਦਾ ਮਿਲ ਜੂਗਾ। ਤੇ ਕੁਕੰਬਰ ਤੁਹਾਨੂੰ $1 ਦੇ ਦੋ ਮਿਲ ਜਾਣੇ ਆ। ਮੇਥੀ ਦੀ ਗੁੱਛੀ ਮਿਲ ਜਾਣੀ 179 ਦੀ। ਸਪਿਨਚ ਬੰਚ, ਪਾਲਕ ਦੀ ਗੁੱਛੀ ਤੁਹਾਨੂੰ ਮਿਲੂਗੀ 179 ਦੀ। ਦੇਖੋ ਕਿੰਨਾ ਘੱਟ ਰੇਟ ਹੈ। ਕੌਲੀਫਲਾਰ, ਗੋਭੀ ਦਾ ਫੁੱਲ 2.99 ਦਾ ਮਿਲ ਜਾਣਾ, ਨਹੀਂ ਤਾਂ ਕਿਤੇ ਕਿਤੇ ਤਾਂ ਮੈਂ ਦੇਖਿਆ $5-5 ਲੱਗੇ ਹੁੰਦੇ ਆ। ਰੋਮਾ ਟਮੈਟੋਜ਼ ਜੇ ਟਮਾਟਰ ਲੈਣੇ ਆ 199 ਦੇ। ਸੋ ਵਾਈਟ ਪੋਟੈਟੋਜ਼ ਬਣਾਓ ਤੁਸੀਂ ਆਪਣਾ ਆਲੂਆਂ ਦੀ ਸਬਜ਼ੀ, ਜਾਂ ਆਲੂ ਤਾਂ ਹਰ ਇੱਕ ਸਬਜ਼ੀ 'ਚ ਪੈਂਦੇ ਆ ਨਾ, ਉਹ ਤੋਂ ਬਿਨਾਂ ਕੋਈ ਸਬਜ਼ੀ ਨਹੀਂ ਬਣਦੀ। 379 ਦਾ ਇੱਕ ਬੈਗ ਹੈ, 10 ਪਾਊਂਡ ਦਾ। ਯੈਲੋ ਅਨੀਅਨ ਜੇ ਤੁਸੀਂ ਲੈਣੇ ਆ, ਇਹ ਵੀ 10 ਪਾਊਂਡ ਦਾ, 499 ਦਾ ਬੈਗ ਹੈ, ਵਾਓ। ਤੇ ਰੈੱਡ ਜਿਹੜੇ ਲਾਲ ਪਿਆਜ਼ ਹੁੰਦੇ ਆ, ਉਹ ਹੈਗੇ 699 ਦੇ ਆ, ਇੱਕ ਬੈਗ ਹੈ, ਇਹ ਵੀ 10 ਪਾਊਂਡ ਦਾ। ਤੇ ਕਰੇਲੇ ਤੁਸੀਂ ਖਾਣੇ ਆ, ਕਈਆਂ ਨੂੰ ਸ਼ੂਗਰ ਹੁੰਦੀ ਆ ਤੇ ਉਹ ਕਰੇਲੇ ਕੱਚੇ ਹੀ ਖਾ ਜਾਂਦੇ, ਚੱਬ ਚੱਬ ਕੇ, ਹੈ, ਮੜਕ ਮੜਕ ਕਰਕੇ। ਸੋ ਮੜਕ ਮੜਕ ਤਾਂ ਮੈਨੂੰ ਯਾਦ ਆਉਂਦਾ ਕਿ ਜਿਹੜਾ ਮੇਰੇ ਪਾਪਾ ਕਹਿੰਦੇ ਹੁੰਦੇ ਸੀ, ਕਹਿੰਦੇ ਅਸੀਂ ਖੇਤਾਂ 'ਚ ਜਾਣਾ, ਗਾਜਰਾਂ ਮੂਲੀਆਂ ਸ਼ਲਗਮਾਂ ਕਹਿੰਦੇ ਪੱਟ ਕੇ ਮੜਕ ਮੜਕ ਚੱਬ ਕੇ ਖਾ ਜਾਣੀਆਂ, ਹੈ। ਸੋ ਇੱਦਾਂ ਕਰੇਲੇ ਕਈ ਖਾਂਦੇ ਆ ਜਿਨ੍ਹਾਂ ਨੂੰ ਸ਼ੂਗਰ ਹੁੰਦੀ ਆ, 199 ਦੇ ਤੁਹਾਨੂੰ 1 ਪਾਊਂਡ ਮਿਲ ਸਕਦੇ ਆ। ਤੇ ਇੱਦਾਂ ਹੀ ਭਿੰਡੀ 349 ਦੀ ਤੁਹਾਨੂੰ 1 ਪਾਊਂਡ ਮਿਲ ਸਕਦੀ ਹੈ। ਸੋ ਇਹ ਨਾ ਬੜੇ ਵਧੀਆ, ਤੁਸੀਂ ਜੇ ਜਾਣਾ ਹੈ ਤਾਂ 3 ਜੂਨ ਤੱਕ ਤੁਹਾਨੂੰ ਰੇਟ ਬੜੇ ਵਧੀਆ ਮਿਲ ਜਾਣੇ। ਇਹਨਾਂ ਕੋਲ ਆਟਿਆਂ ਦਾ ਰੇਟ ਵੀ ਬੜਾ ਘੱਟ ਹੁੰਦਾ, ਕਿਉਂਕਿ ਆਟਾ ਜਿਹੜਾ ਆਪਾਂ ਬੈਗ ਲੈਂਦੇ ਹਾਂ ਨਾ, ਬਹੁਤ ਮਹਿੰਗਾ ਹੋ ਗਿਆ। ਪਹਿਲਾਂ ਤਾਂ ਦੇਖੋ 9.99 ਦਾ ਮੈਨੂੰ ਯਾਦ ਹੈ, ਜਾਂ 8.99, 9.99 ਦਾ, ਪਰ ਹੁਣ ਜਿਹੜਾ ਰੇਟ ਹੈ ਉਹ ਚੱਕੇ ਪਏ ਆ। ਸੋ ਤੁਸੀਂ ਨੋਬਲ ਫਰੈਸ਼ ਫੂਡ ਤੇ ਪਹੁੰਚਣਾ, ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, ਤੇ ਤੁਸੀਂ ਕਾਲ ਕਰਕੇ ਵੀ ਪਤਾ ਕਰ ਸਕਦੇ ਹੋ। 646-966-9566 ਨੰਬਰ ਹੈ ਇਹਨਾਂ ਦਾ, 6479669566 ਜਾਂ 2898018740 ਨੰਬਰ ਵੀ ਹੈ, ਕਿਉਂਕਿ ਨੰਬਰ ਕਾਫੀ ਹੈ ਇਹਨਾਂ ਦੇ, ਪਰ ਤੁਸੀਂ ਆਹ ਨੋਟ ਕਰ ਲਓ, 2898018040566, 299-801-0566, 299-801-0566 ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਮੈਨੂੰ ਫੋਨ ਵੀ ਕਿੱਦਾਂ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗੇ ਕਿ ਆਵਾਜ਼ ਮੇਰੀ ਵੀ ਜਾ ਰਹੀ ਹੈ, ਜਾਂ ਮੇਰਾ ਫੋਨ ਸਿਸਟਮ ਵੀ ਠੀਕ ਹੈ, ਕਿ ਇਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ, ਕਿਉਂਕਿ ਸਾਡੇ ਸਪੋਂਸਰ ਹੈ ਜਿਹੜੇ, ਉਹਨਾਂ ਨੇ ਵੀ ਆਉਣਾ ਹੁੰਦਾ, ਫਿਰ ਸਾਰਾ ਕੁਝ ਚੈੱਕ ਹੋ ਜਾਂਦਾ। ਸੋ ਲਓ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ, 10:28 ਹੋ ਚੁੱਕੇ ਹੈ, ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ। ਅੱਛਾ, ਇੱਕ ਨਾ ਜਿਵੇਂ ਹੁਣ ਪਿੱਛੇ ਜਿਹਾ ਆਪਾਂ ਨੇ ਆਪਣੇ ਕਈ ਸਿੰਗਰ ਹੈ ਜਿਹੜੇ ਉਹਨਾਂ ਨੂੰ ਖੋਇਆ, ਸੋ ਇੱਕ ਸਿੰਗਰ ਜਿਹੜੇ ਪੁਰਾਣੇ ਸੀਗੇ, ਸੁਮਨ ਕਲਿਆਣਪੁਰ ਦੇ ਗਾਣੇ ਤੁਸੀਂ ਸੁਣੇ ਹੋਣੇ ਆ, ਬਾਲੀਵੁੱਡ ਸੌਂਗਸ ਬੜੇ ਪਾਪੂਲਰ ਇਹਨਾਂ ਦੇ ਹੈਗੇ ਆ। ਸੋ ਉਹ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਆ। ਸੋ ਇਹਨਾਂ ਦੀ ਨਾ ਆਵਾਜ਼ ਲਤਾ ਮੰਗੇਸ਼ਕਰ ਵਰਗੀ ਸੀਗੀ, ਜਿਹੜਾ ਇਹਨਾਂ ਦਾ ਟੋਨ ਸੀਗੀ, ਇਹਨਾਂ ਦਾ ਟੈਕਸਚਰ ਸੀਗਾ, ਉਹ ਲਤਾ ਮੰਗੇਸ਼ਕਰ ਵਰਗਾ ਸੀਗਾ। ਤੇ ਇਹ ਪਿੱਛੇ ਜਿਹਾ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਨਾ ਗਾਉਣ ਦੀ, ਉਦੋਂ ਪਤਾ ਕੀ ਹੋਇਆ ਸੀਗਾ ਕਿ ਇਹਨਾਂ ਨੇ 1-2 ਗਾਣੇ ਗਾਏ, ਤੇ ਫਿਰ ਕਹਿੰਦੇ ਆ ਵੀ ਉਹ ਤੋਂ ਬਾਅਦ, ਕਿਉਂਕਿ ਆਵਾਜ਼ ਸੇਮ ਹੀ ਲੱਗਦੀ ਸੀ, ਮਤਲਬ ਕਈ ਤਾਂ ਥੋੜ੍ਹੀ ਜਿਹੀ ਫਰਕ ਹੁੰਦਾ, ਪਹਿਚਾਣ ਲੈਂਦੇ ਆ, ਪਰ ਕਈ ਪਹਿਚਾਣ ਨਹੀਂ ਪਾਉਂਦੇ। ਸੋ ਕਈਆਂ ਨੂੰ ਨਹੀਂ ਸੀ ਪਤਾ ਲੱਗਦਾ, ਉਹਨਾਂ ਨੂੰ ਲੱਗਦਾ ਸੀ ਵੀ ਲਤਾ ਮੰਗੇਸ਼ਕਰ ਦੀ ਹੀ ਆਵਾਜ਼ ਹੈਗੀ ਆ। ਸੋ ਇਹਨਾਂ ਨੇ ਗੀਤਾਂ ਦੀ ਸ਼ੁਰੂਆਤ ਕੀਤੀ ਨਾ ਜਦੋਂ, ਉਦੋਂ ਫਿਰ ਕਹਿੰਦੇ ਆ ਵੀ ਲਤਾ ਮੰਗੇਸ਼ਕਰ, ਇਹਨਾਂ ਨੂੰ ਲੱਗਿਆ ਵੀ ਇਹ ਜਗ੍ਹਾ ਨਾ ਲੈ ਲੈਣ, ਹੈ ਨਾ। ਸੋ ਫਿਰ ਇਹ ਜਿਹੜੇ ਮਿਊਜ਼ਿਕ ਡਾਇਰੈਕਟਰ ਹੁੰਦੇ ਸੀ ਨਾ, ਜਿਨ੍ਹਾਂ ਨੇ ਇਹਨਾਂ ਉਹਨੂੰ ਗਵਾਇਆ, ਸੁਮਨ ਕਲਿਆਣਪੁਰ ਨੂੰ,
ਕਹਿੰਦੇ ਉਹਨਾਂ ਨਾਲ ਉਹ ਨਾਰਾਜ਼ ਹੋ ਗਏ ਸੀ, ਕਹਿੰਦੇ ਵੀ ਇਹਨਾਂ ਤੋਂ ਜੇ ਗਵਾਉਣਾ ਫਿਰ ਮੈਂ

0: गाउणा है ना। सो फिर तुहानूं गीत एक याद होगा, आई थिंक वो गीत सिगा इन्हां दा, एक तां एक गीत सिगा तुमसे ओ हसीना कभी मुहब्बत ना मैंने करनी थी। ओदे विच मोहम्मद रफ़ी साहब दे नाल सुमन कल्याणपुर ने गाया होया। फिर होर इन्हां दा केड़ा गाना सिगा, एक सिगा इन्हां दा गाना मेरे महबूब ना जा, एक सिगा नाना करते प्यार तुम्हीं से कर बैठे, वो काफ़ी मशहूर सॉन्ग है वो। ओह सुमन कल्याणपुर की आवाज़ है, नाना करते प्यार तुम्हीं से कर बैठे। सो उही है कि इन्हों की ना आवाज़ उदा मिलती सी नाल, जिमें लता मंगेशकर की आवाज़ हैगी है उदा। सो इन्ह ने बॉलीवुड सोंग्स ही नहीं गाए, बहुत सारे सोंग्स इन्हों के है जी हिंदी, पर इन्हों ने होर लैंग्वेजिज़ के विच भी गीत गाए है, मराठी सोंग्स भी गाए है, बंगाली भी गाए है, कन्नड़ भाषा के भी गाए है, उड़िया भाषा के भी गाए है, उड़ीसा की भाषा जिन्हों आप कह सकते हैं उड़िया। सो असामी लैंग्वेज के भी इन्ह ने गीत गाए हैं और अवॉर्ड भी इन्हों मिले है। इन्हों 2009 के लता मंगेशकर अवॉर्ड मिले, यह गौरमेंट ऑफ महाराष्ट्र ने इन्हों दिता है। फिर 2022 के मिर्ची म्यूजिक लाइफ टाइम अचीवमेंट अवॉर्ड भी मिले। फिर 2023 के पद्म भूषण मिले, गौरमेंट ऑफ इंडिया ने दिता 26 जनवरी 2023 के। 2024 के इन्हों महाराष्ट्र भूषण माता सन्मान जिहड़ा पुरस्कार है वह मिले, महाराष्ट्र टाइम्स ने दस्या है, महाराष्ट्र भूषण माता सन्मान पुरस्कार इन्हों 2024 के मिले। सो बड़े इन्हों के गीत फेमस होए है, पर बहुते नहीं है, पर फिर भी क्योंकि इन्हों की आवाज़ बड़ी अच्छी सी, पर उही है उस समय जड़े ज़्यादा मशहूर से अपने लता मंगेशकर ते आशा भोंसले जी है ना। फिर क्योंकि जेडे म्यूजिक डायरेक्टर होंगे सी ना, उन्होंने भी यह हों भी ना गाने तो हट जाए कि असी इन्हों नाराज़ ना कर लीए। सो फिर इन्हों तो ज़्यादा गाँवते सी कोई होर जे आउंदा भी सी। सो सुमन कल्याणपुर बड़ी इन्हां दी प्यारी आवाज़ है, दिख भी बड़ी खूबसूरत है जी इन्हां दी, पर यह इस फानी दुनिया नूं अलविदा कह गए है। सो इस समय जदों यह गए है इस दुनिया तो 31 मई नूं, यानी कि मई का लास्ट डे सीगा जी कल दा। सो 31 मई 2026 नूं 89 ईयर्स दे सीगे यह, 99 साल दी उम्र दे विच ये अपना जिहड़ा कहिंदे लोखंड वाला दे विच इन्हां दा घर होना अपना, उत्थे इन्हां दी मौत हुई है। सो बड़े प्यारे प्यारे इन्हां दे सोंग है जी, बिल्कुल कोई नहीं ट्राई करदे आपां गीत लाउण दे भी, जे तुहाडी कोई फरमाइश है दस्सिओ फिर लावांगे, नहीं तां नहीं। ते क्योंकि उंज अपना जिहड़ा हफ्ता चल रिहा जिहदे विच आपां अपने शहीदां नूं याद कर रहे हैं, पर फिर भी जे कोई गलबात होगी जरूर थोड़े नाल ये भी आपां शेयर कर दांगे। सो सिमिलर टोन ते टैक्सचर कहिंदे लता मंगेशकर जी वर्गा। सो इन्हां दा जिहड़ा जन्म होया 28 जनवरी 1937 दे विच ढाका बंगलादेश दे विच होया सीगा। ये 5 भैणां ते 1 ब्रदर सीगे, ते ये जिहड़े सुमन कल्याणपुर है ये सब तों वड्डे सी फैमिली दे विच, वड्डी बेटी जिवें आपां कह सकदे हां घर दे विच सीगी। सो इन्हां नूं आपां क्योंकि जिहड़ा सुमन कल्याणपुर है, जदों इन्हां दा विआह होया ना कल्याणपुर, तां इन्हां नूं कहिंदे सी क्योंकि इन्हां दे हसबेंड दा लास्ट नेम कल्याणपुर सीगा, पर पहलां इह सीगे सुमन हैमादी, हैमादी इन्हां दा लास्ट जिहड़ा जिवें आपां कहिंदे सरनेम सीगा। सो 28 जनवरी 1937 दा ढाका बंगाल दा इन्हां दा जन्म है। फिर ये आ गए सीगे बॉम्बे, बॉम्बे शिफ्ट होए 1943 दे विच। बॉम्बे आ के फिर इन्हां ने म्यूजिक की ट्रेनिंग लिती, क्योंकि ये ना जदों उत्थे अपने ढाका च सीगे तां वधिया ये जॉब करदे सीगे उत्थे बैंक दे विच। फिर जदों इत्थे आए फिर इन्हां ने ट्रेनिंग लिती म्यूजिक की। सो उंज कहिंदे इन्हां नूं इंट्रस्ट सीगा पेंटिंग दा ते म्यूजिक दा। सो फिर जदों इन्हां दा विआह हो गया 1958 दे विच बिजनेसमैन रामानंद कल्याणपुर दे नाल। सो उस तों बाद फिर इन्हां ने अपने नाम पिछे सुमन कल्याणपुर लाउणा शुरू कर दिता। सो इन्हां दी एक बेटी है जो US दे विच है। सो अगे इन्हां दी ग्रैंड डॉटर है जिहड़ी कि कहिंदे फिर उह मुंबई आ के ਉਹਨਾਂ ਨੇ ਆਪਣੀ ਗ੍ਰੈਂਡ ਮਦਰ ਦੇ ਨਾਮ ਤੇ ਇੱਕ NGO ਜਿਹੜਾ ਉਹ ਖੋਲਿਆ। ਸੋ ਸੁਮਨ ਕਲਿਆਣਪੁਰ ਬੜੇ ਫੇਮਸ ਹੈ ਜੀ, ਪੋਪੂਲਰ ਬਾਲੀਵੁੱਡ ਸਿੰਗਰ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ। ਸੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਆ। ਸੋ ਬਿਲਕੁਲ ਜੀ, ਇਹ ਇੱਕ ਜਿਹੜੇ ਮਿਊਜ਼ਿਕ ਹੈ ਨਾ, ਮਿਊਜ਼ਿਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੁਹਾਨੂੰ ਉਹਦੇ ਨਾਲ ਸਕੂਨ ਮਿਲਦਾ, ਜਿਵੇਂ ਦਾ ਮਾਹੌਲ ਹੁੰਦਾ ਬੰਦੇ ਦਾ, ਹੈ ਨਾ, ਖੁਸ਼ ਹੈ ਤਾਂ ਖੁਸ਼ੀ ਵਾਲਾ ਮਿਊਜ਼ਿਕ ਜਿਹੜਾ ਸੁਣਿਆ ਜਾਂਦਾ, ਸੈਡ ਹੈ ਤਾਂ ਸੈਡ, ਰੋਮੈਂਟਿਕ ਹੋਇਆ ਹੁੰਦਾ ਬੰਦਾ ਰੋਮੈਂਟਿਕ ਸੌਂਗ ਸੁਣਦਾ, ਹੈ ਨਾ। ਸੋ ਬਾਕੀ ਦੇਖੋ ਜਿਹੜਾ ਜਿਹੜੇ ਰਾਗ ਹੁੰਦੇ ਆ, ਜਿਵੇਂ ਕਿੰਨੇ ਹੀ ਰਾਗ ਹੈ ਜਿਹੜੇ ਉਹਨਾਂ 'ਚ ਬਾਣੀ ਜਿਹੜੀ ਉਚਾਰੀ ਜਾਂਦੀ ਹੈ, ਉਹ ਵੀ ਇੱਕ ਮਿਊਜ਼ਿਕ ਜਿਹੜਾ ਸੰਗੀਤ ਹੁੰਦਾ। ਜਿਵੇਂ ਕਹਿੰਦੇ ਆ ਨਾ ਵੀ ਇੱਕ ਰਾਗ ਹੈ, ਇੱਕ ਰਾਗ ਦੀਪਕ ਹੈ, ਉਹਦੇ ਨਾਲ ਦੀਪਕ ਜਲ ਜਾਂਦੇ ਆ। ਤੁਸੀਂ ਲਗਾ ਲਓ ਵੀ ਕਿੰਨੀ ਪਾਵਰ ਹੈ ਮਿਊਜ਼ਿਕ ਦੇ ਵਿੱਚ। ਅਤੇ ਇੱਕ ਰਾਗ ਹੈਗਾ ਜਿਹਦੇ ਨਾਲ ਮੀਂਹ ਪੈਣਾ ਸ਼ੁਰੂ ਹੋ ਜਾਂਦਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਮਿਊਜ਼ਿਕ ਦੇ ਬਹੁਤ ਨੇੜੇ ਹੁੰਦੇ ਆ ਉਹ ਕਿੰਨਾ ਉਹਨਾਂ ਦੇ ਵਿੱਚ ਉਹ ਰਚਿਆ ਵਸਿਆ ਹੋਇਆ ਹੁੰਦਾ ਜਿਹੜਾ ਮਿਊਜ਼ਿਕ ਹੁੰਦਾ। ਸੋ ਬਿਲਕੁਲ ਜੀ, ਥੋੜ੍ਹੀ ਜਿਹੀ ਮਿਊਜ਼ਿਕ ਦੀ ਗੱਲਬਾਤ ਜਿਹੜੀ ਦਿਮਾਗ 'ਚ ਆਈ, ਮੈਂ ਕਿਹਾ ਇਹ ਵੀ ਸ਼ੇਅਰ ਕਰ ਦਈਏ ਤੁਹਾਡੇ ਨਾਲ। ਸੋ ਬਿਲਕੁਲ ਜੀ, ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਬਈ ਮੇਰਾ ਫੋਨ ਠੀਕ ਹੈ ਕਿ ਨਹੀਂ, ਕਾਲ ਕਰਿਓ 647-874-1313, 6478-741-3133, 6478-741-3133 'ਤੇ ਤੁਸੀਂ ਕਾਲ ਕਰੋ। ਕਿਉਂਕਿ ਅੱਛਾ, ਇੱਕ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਤੁਸੀਂ ਫੋਨ ਮਿਲਾਉਂਦੇ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਆਵਾਜ਼ ਜੋ ਸਟੂਡੀਓ 'ਚ ਮੈਂ ਬੋਲ ਰਹੀ ਹਾਂ ਜੋ ਵੀ ਹੈ ਉਹਦੀ ਆਵਾਜ਼ ਆਵੇ, ਤੁਸੀਂ ਸਿਰਫ ਮਿਲਾ ਲਓ ਆਪਣੇ ਆਪ, ਮੈਨੂੰ ਇੱਥੇ ਸ਼ੋਅ ਹੋ ਜੂਗਾ ਅਤੇ ਫਿਰ ਆਪਾਂ ਤੁਹਾਨੂੰ ਔਨ ਏਅਰ ਜਿਹੜਾ ਉਹ ਲੈ ਸਕਦੇ ਹਾਂ। ਸੋ ਰੇਸ਼ਮ ਜੀ ਦੀ ਆ ਗਈ ਕਾਲ ਅਤੇ ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਅੱਛਾ, ਆਵਾਜ਼ ਆ ਰਹੀ ਹੈ ਠੀਕ ਠਾਕ?
1: ਸ਼ੁਰੂਆਤ
0: ਹੈ ਨਾ ਅੱਜ ਮੰਡੇ ਦੀ। ਤੁਸੀਂ ਖਾਧਾ ਪੀਤਾ, ਰੈਸਟ ਕੀਤੀ, ਹੈ ਨਾ, ਸਗੋਂ ਫਰਾਈਡੇ ਨੂੰ ਥੱਕੇ ਹੋਣੇ ਚਾਹੀਦੇ ਆ ਜਦੋਂ 4-5 ਦਿਨ ਇਕੱਠੇ ਕੰਮ ਕਰਦੇ ਆ।
1: ਨਹੀਂ ਸਹੀ ਗੱਲ, ਬਿਲਕੁਲ ਵੀ ਖੁਸ਼ੀ ਰੱਖੋ ਆਪਦੀ, ਬਸ ਕਿਸੇ ਦਾ ਮਾੜਾ ਨਾ ਕਰੋ, ਖੁਸ਼ ਰਹੋ, ਸਭ ਨੂੰ ਇੱਕੋ ਜਿਹਾ ਜੀ।
0: ਜੀ ਜੀ,
1: ਇਨਸਾਨ ਨਾਲ ਪਿਆਰ ਕਰੋ ਕਿਸੇ ਨਾਲ, ਇੰਕਾਜੈਸ ਨਾ ਕਰੋ ਕਿਸੇ ਨਾਲ ਜੀ।
0: ਜੀ ਥੈਂਕ ਯੂ, ਤੇ
1: ਚਲੋ ਸੁਣਦੇ ਪੈਂ ਜੀ, ਕਾਰ ਦੇ ਵਿੱਚ ਸੀਗੇ, ਸਤਿ ਸ਼੍ਰੀ ਅਕਾਲ ਜੀ।
0: ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਆ। ਨੈਕਸਟ ਕਾਲ ਤੇ ਹੈਗੇ ਆਪਣੇ, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ?
0: ਹਾਂਜੀ
2: ਹਾਂਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਵਧੀਆ ਇੰਜੋਏ ਕਰ ਰਹੇ ਆ। ਤੁਸੀਂ ਬਿਲਕੁਲ ਸ਼ੁੱਧ ਪੰਜਾਬੀ ਬੋਲਦੇ ਆ ਤੇ ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਪਸੰਦ ਆਉਂਦਾ। ਕਾਲ ਇਸ ਕਰਕੇ ਨੀ ਕਰਦੇ, ਗੱਲਬਾਤ ਨਾ ਘੱਟ ਕਰੀ ਦੀ, ਇਸ ਕਰਕੇ ਆਈ ਐਮ ਸੋਰੀ। ਪਰ ਤੁਹਾਡਾ ਜਦੋਂ ਵੀ ਸ਼ੋਅ ਲੱਗਿਆ ਆਪਾਂ ਬਹੁਤ ਇੰਜੋਏ ਕਰੀਦਾ, ਬਹੁਤ ਵਧੀਆ। ਪੰਜਾਬੀ ਇੰਨੀ ਵਧੀਆ ਪੰਜਾਬੀ ਬੋਲਦੇ ਆ ਨਾ,
0: ਬਹੁਤ ਸੋਹਣੀ ਲੱਗਦੀ ਬੋਲਦੇ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਜੀ ਜੀ, ਬਹੁਤ ਧੰਨਵਾਦ। ਖਾਲਸੇ ਆ ਫਿਰ, ਖਾਲਸਿਆਂ ਦੇ ਤੇ ਪੰਜਾਬੀ ਬੋਲਣੀ ਚਾਹੀਦੀ ਹੈ, ਹਨਾ, ਕਿਉਂਕਿ ਜਦੋਂ ਆਪਾਂ ਪੰਜਾਬੀ ਪ੍ਰੋਗਰਾਮ ਕਰ ਰਹੇ ਹਾਂ ਫਿਰ ਪੰਜਾਬੀ ਵੱਲ ਹੀ ਜਾਣਾ ਆਪਾਂ ਨੇ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਥੈਂਕ ਯੂ। ਤੇ ਲਓ ਜੀ, ਪਤਾ ਲੱਗ ਗਿਆ ਕਿ ਆਵਾਜ਼ ਜਿਹੜੀ ਆ ਠੀਕ ਹੈ ਆਪਣੀ, ਕਿਉਂਕਿ ਮੈਨੂੰ ਸੀਗਾ, ਮੈਂ ਕਿਹਾ ਕਾਲ ਨਹੀਂ ਕਿਤੇ ਮੇਰੇ ਫੋਨ 'ਚ, ਕਿਉਂਕਿ ਨਾ ਫੋਨਾਂ ਦਾ ਵੀ ਬੜਾ ਚੱਕਰ ਆ, ਪਤਾ ਨਹੀਂ ਲੱਗਦਾ ਕਦੋਂ ਡਿਸਕਨੈਕਟ ਹੋ ਜਾਂਦੇ ਆ ਤੇ ਫਿਰ ਔਖਾ ਹੋ ਜਾਂਦਾ। ਤੇ ਲਓ ਜੀ, ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ RDSP ਦੀ ਕਰਨੀ ਹੈ, ਕਿਉਂਕਿ ਸਾਡੇ ਨਾਲ ਸ਼ੇਰ ਜੰਗ ਸਿੰਘ ਜੀ ਰਾਣਾ ਜੁੜੇ ਆ ਪੰਜਾਬ ਇੰਸ਼ੋਰੈਂਸ ਤੋਂ। ਰਾਣਾ ਭਾਜੀ, ਸਤਿ ਸ੍ਰੀ ਅਕਾਲ।
3: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਆਪਾਂ ਕਾਫੀ ਦਿਨਾਂ ਤੋਂ ਪਹਿਲਾਂ ਵੀ ਆਪਾਂ ਮੈਸੇਜ ਦਿੱਤਾ ਸੀਗਾ, ਜਿਹੜੀ ਕੈਨੇਡਾ ਗਵਰਨਮੈਂਟ ਵੱਲੋਂ ਗ੍ਰਾਂਟ ਹੈਗੀ ਹੈ RDSP ਪ੍ਰੋਗਰਾਮ ਦੇ ਅੰਡਰ, ਹੁਣ $90,000 ਤੱਕ ਦੀ ਇਹ ਗ੍ਰਾਂਟ ਲਈ ਜਾ ਸਕਦੀ ਹੈ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਜਿਹੜੀ ਉਮਰ ਹੈ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਕਹਿ ਲਿਆ ਜਾਵੇ ਵੀ ਜਿਹੜੇ ਵੀ ਲੋਕ ਜਿਹਨਾਂ ਦਾ ਬਰਥ 1977 ਜਾਂ ਉਸ ਤੋਂ ਬਾਅਦ ਹੋਇਆ, ਸੋ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਸਿਰਫ ਆਪਣੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ, ਜੋ ਕਿ ਸਰਟੀਫਾਈਡ ਕਰਦੇ ਨੇ ਆਪਣੇ ਫੈਮਿਲੀ ਡਾਕਟਰ ਜਾਂ ਹੋਰ ਵੀ ਜਿਹੜੇ ਪ੍ਰੋਫੈਸ਼ਨਲ ਡਾਕਟਰਸ ਹੈਗੇ ਨੇ, ਉਹ ਆਪਣਾ ਇਹ ਸਰਟੀਫਿਕੇਟ ਜਿਹੜਾ ਇਸ਼ੂ ਕਰਵਾ ਸਕਦੇ ਹੈਗੇ ਨੇ। ਸੋ ਕਿੱਦਾਂ ਇਹ ਗ੍ਰਾਂਟ ਆਪਾਂ ਲੈ ਸਕਦੇ, ਇਹਦੇ ਹੋਰ ਕਿਹੜੇ ਕਿਹੜੇ ਬੈਨੀਫਿਟਸ ਨੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਮੇਰਾ ਨੰਬਰ ਹੈ 416-910-9000, 416-910-9000। ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ .ca। ਐਂਡ ਪਿੰਡ ਜਿਹੜੀ ਕੈਨੇਡਾ ਗੌਰਮੈਂਟ ਵੱਲੋਂ ਗ੍ਰਾਂਟ ਸਟਾਰਟ ਕੀਤੀ ਗਈ ਸੀ 2008 ਦੇ ਵਿੱਚ ਸਟਾਰਟ ਕੀਤੀ ਗਈ ਸੀ, ਤੇ ਅਜੇ ਸਿਰਫ ਕਹਿ ਲਓ ਵੀ 1/3 ਜਿਹੜੇ ਲੋਕ ਹੈਗੇ ਨੇ ਜਿਹੜੇ ਐਲੀਜੀਬਿਲਟੀ ਰੱਖਦੇ ਹੈਗੇ ਨੇ, ਉਹਨਾਂ ਨੇ ਜਿਹੜਾ ਹੈ ਗ੍ਰਾਂਟ ਅਪਲਾਈ ਕੀਤੀ। ਕਾਫੀ ਲੋਕ ਹੈ ਜਿਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈਗਾ, ਬਾਕੀ ਮੈਂ ਜ਼ਰੂਰ ਕਲੈਰੀਫਾਈ ਕਰੂੰਗਾ ਜਿਹੜੇ ਉਹਨਾਂ ਨੂੰ ਆਲਰੇਡੀ ਕਿਸੇ ਪਰਸਨ ਨੂੰ ODSP ਜਾਂ ਕੋਈ ਹੋਰ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜਿਹੜਾ ਅੰਟੋਰੀਓ ਗਵਰਨਮੈਂਟ ਵੱਲੋਂ ਜਿਹੜੇ ਬੈਨੀਫਿਟ ਮਿਲ ਰਹੇ ਨੇ ਉਹ ਵੀ ਬੰਦ ਨਹੀਂ ਹੋਣੇ। ਇਹ ਅਡੀਸ਼ਨਲ ਗ੍ਰਾਂਟ ਹੈ ਜੋ ਉਸ ਪਰਸਨ ਦੇ ਫਿਊਚਰ ਲਈ ਜਿਹੜਾ ਹੈਗਾ ਫੈਡਰਲ ਗਵਰਨਮੈਂਟ ਦੇਣਾ ਚਾਹੁੰਦੇ ਨੇ। ਸੋ ਇਹ $90 ਤੱਕ ਦੀ ਗ੍ਰਾਂਟ ਹੈ। ਜਿਹੜੇ ਲੋਕ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਐਲੀਜੀਬਲ ਹੋ ਜਾਂਦੇ ਨੇ, ਅਗਰ ਉਮਰ 18 ਸਾਲ ਤੋਂ ਘੱਟ ਹੈ ਤੇ $284 ਪਰ ਮੰਥ ਜਿਹੜਾ ਹੈਗਾ ਉਹਨਾਂ ਬੱਚਿਆਂ ਨੂੰ ਪੇਰੈਂਟਸ ਨੂੰ ਜਿਹੜਾ ਹੈਗਾ ਅਲੱਗ ਮਿਲਣਾ ਸ਼ੁਰੂ ਹੋ ਜਾਏਗਾ। ਐਂਡ ਅਗਰ ਕੋਈ ਪਰਸਨ 18 ਸਾਲ ਦੀ ਏਜ ਤੋਂ ਅਬਵ ਹੈ ਤੇ ਉਹਨਾਂ ਨੂੰ ਅਪ ਟੂ $200 ਪਰ ਮੰਥ ਜਿਹੜਾ ਹੈਗਾ, ਇੱਕ ਹੋਰ ਜਿਹੜਾ ਗਵਰਨਮੈਂਟ ਨੇ ਨਵਾਂ ਬੈਨੀਫਿਟ ਪਿਛਲੇ ਸਾਲ ਸਟਾਰਟ ਕੀਤਾ ਸੀ ਉਹ ਵੀ ਲਿਆ ਜਾ ਸਕਦਾ ਹੈਗਾ। ਸੋ ਪੇਪਰ ਵਰਕ ਕਿਹੜਾ ਕਿਹੜਾ ਚਾਹੀਦਾ ਹੈਗਾ, ਕਿੱਦਾਂ ਆਪਾਂ ਗ੍ਰਾਂਟ ਅਪਲਾਈ ਕਰ ਸਕਦੇ ਹਾਂ, ਤੁਸੀਂ ਪੰਜਾਬ ਇੰਸ਼ੋਰੈਂਸ ਦੇ ਕਿਸੇ ਵੀ ਐਡਵਾਈਜ਼ਰ ਨੂੰ ਕਾਲ ਕਰ ਸਕਦੇ ਹੋ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000। ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ .ca। ਤੇ ਕੁਛ ਪੈਣੀ ਮੈਂ ਕਾਮਨ ਐਗਜ਼ਾਮਪਲਸ ਦੱਸਣਾ ਚਾਹਾਂਗਾ, ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ। ਅਗਰ ਇਹਨਾਂ ਚੋਂ ਕੋਈ ਆਪਾਂ ਨੂੰ ਹੈਲਥ ਇਸ਼ੂ ਹੈਗਾ ਤੇ ਡੈਫੀਨੇਟਲੀ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਐਨੀਵਨ ਜਿਹਨਾਂ ਦੀ ਉਮਰ 50 ਸਾਲ ਤੋਂ ਘੱਟ ਹੈ, 59 ਜਾਂ ਉਸ ਤੋਂ ਘੱਟ, ਅਨਏਬਲ ਟੂ ਪਰਫੋਰਮ ਜਿਹੜੀ ਡੇਲੀ ਐਕਟੀਵਿਟੀ ਆਪਾਂ ਕਰ ਰਹੇ ਹਾਂ, ਵਿਜ਼ਨ ਦੀ ਪ੍ਰੋਬਲਮ ਹੈ, ਸਪੀਕਿੰਗ ਦੀ, ਹੀਅਰਿੰਗ ਦੀ, ਡਰੈਸਿੰਗ ਦੀ, ਵਾਕਿੰਗ ਦੀ, ਫੀਡਿੰਗ ਦੀ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। $90,000 ਬਹੁਤ ਵੱਡਾ ਅਮਾਊਂਟ ਹੈ ਜੋ ਕਿ ਫੈਡਰਲ ਗਵਰਨਮੈਂਟ ਸਭ ਨੂੰ ਦੇ ਰਹੀ ਹੈ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ। ਸੋ ਜਿਹੜੀਆਂ ਇੰਪੇਅਰਡ ਕੰਡੀਸ਼ਨ ਕਹਿ ਸਕਦੇ ਹਾਂ, ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਟਾਈਪ 1 ਡਾਇਬਟਿਕ ਹੈਗਾ, ਸੋ ਉਹ ਵੀ ਅਪਲਾਈ ਕਰ ਸਕਦੇ ਨੇ। ਆਟਿਜ਼ਮ ਕੈਨੇਡਾ ਚ ਬਹੁਤ ਜ਼ਿਆਦਾ ਹੈਗਾ, ਡਾਊਨ ਸਿੰਡਰੋਮ ਬੱਚਿਆਂ ਨੂੰ ਕਾਫੀ ਹੈ, ADHD ਦਾ ਇਸ਼ੂ ਹੈ, ਡਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, ਇਸ ਤੋਂ ਇਲਾਵਾ CP ਦਾ ਪ੍ਰੋਬਲਮ, ਐਪੀਲੈਪਸੀ ਹੈ, ਐਂਡ ਇਹ ਕਹਿ ਲਈ ਕਰੋਨਿਕ ਕੋਈ ਪੇਨ ਹੈਗੀ ਹੈ, MS ਦਾ ਇਸ਼ੂ ਹੈ, ਕੋਲਾਈਟਿਸ ਹੈ, ਅਰਥਰਾਈਟਿਸ, ਸਵੇਅਰ ਅਰਥਰਾਈਟਿਸ ਹੈਗਾ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ ਐਂਡ ਉਹਨਾਂ ਦੀ ਟ੍ਰੀਟਮੈਂਟ ਕਾਫੀ ਲੰਬੀ ਚੱਲ ਰਹੀ ਹੈ, ਉਹ ਵੀ ਅਪਲਾਈ ਕਰ ਸਕਦੇ ਨੇ। ਸਵੇਅਰ ਡਿਪਰੈਸ਼ਨ ਹੈ ਕਿਸੇ ਨੂੰ, ਹਾਰਟ ਡਿਜ਼ੀਜ਼ ਹੈ, ਸਟ੍ਰੋਕਸ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਇਸ ਤੋਂ ਇਲਾਵਾ ਸਵੇਅਰ ਲਰਨਿੰਗ ਡਿਸਬਿਲਿਟੀ, ਹੇਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੈਰਾਲਾਈਸਿਸ, ਪਾਰਕਿੰਸਨ, ਪੋਲੀਓ, ਗੁਲਕੋਮਾ, ਸੋ ਕਾਫੀ ਲੰਬੀ ਲਿਸਟ ਹੈ। ਅਗਰ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਹਰੇਕ ਸਟੈਪ ਤੇ ਗਾਈਡ ਕਰਾਂਗੇ ਵੀ ਕਿੱਦਾਂ ਆਪਾਂ ਇਹ $90,000 ਤੱਕ ਦੀ ਗ੍ਰਾਂਟ ਲੈ ਸਕਦੇ ਹਾਂ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, ਮੇਰਾ ਸਿੱਧਾ ਨੰਬਰ ਹੈ ਜੀ 416-910-9000। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ RDSP ਅਕਾਊਂਟ ਓਪਨ ਕਰਨ ਦੇ ਲਈ ਕਿਸੇ ਵੀ ਕਲਾਇੰਟ ਤੋਂ ਕੋਈ ਵੀ ਫੀਸ ਜਿਹੜੀ ਹੈ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਮੈਨੂੰ ਐਨੀ ਟਾਈਮ 416-910-9000,
0: 416-910-9000। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਤੁਹਾਡਾ?
4: ਠੀਕ ਆ ਜੀ, ਠੀਕ ਆ।
0: ਹਾਂਜੀ ਹਾਂਜੀ,
4: ਮੈਂ ਤੁਹਾਨੂੰ ਨਾ ਥੋੜੇ ਦਿਨਾਂ ਦੇ ਜਦੋਂ ਸ਼ੁਰੂ ਹੋ ਜਾਣਾ ਐਕਸ਼ਨ ਗਰੋਥ ਸਟਾਰ ਦੇ ਲਈ ਬਿਲਕੁਲ ਸਹੀ ਜਾਣਕਾਰੀ, ਦੁਨੀਆ ਗੱਪਾਂ ਮਾਰੀ ਜਾਂਦੇ ਆ। ਮੈਂ ਅੰਮ੍ਰਿਤਸਰ ਦੀ ਧਰਤੀ ਤੇ ਬੈਠਾ ਸੀ, ਜੋ ਕੁਛ ਹੋਇਆ ਮੈਨੂੰ ਸਭ ਕੁਛ ਪਤਾ ਹੈ। ਬੜਾ ਦੁੱਖ ਹੁੰਦਾ ਜਿਸ ਵੇਲੇ ਝੂਠ ਮਾ ਸਵੇਰੇ ਸਵੇਰੇ ਇੱਕ ਬੰਦਾ ਪੱਤਰਕਾਰ ਝੂਠ ਬਾਦ ਗਿਆ ਇੰਡੀਆ ਚ, ਕਹਿੰਦਾ ਜਨਰਲ ਸੁਭਾਸ਼ ਸਿੰਘ ਨੇ ਫਸਟ ਵਰਲਡ ਵਾਰ ਲੜੀ। ਉਹ ਭਰਿਆ ਮਾਨਸਾ, ਮੇਰਾ ਤੇ ਉਹਦਾ ਜਨਮ ਤਕਰੀਬਨ ਬਰਾਬਰ ਹੈ, ਮੇਰਾ ਜਨਮ 1941 ਦਾ, ਉਹ ਫਸਟ ਵਰਲਡ ਵਾਰ ਜਿਹੜੀ ਹੈ 1914 ਚ ਹੋਈ ਸੀ।
0: ਹਾਂਜੀ,
4: ਨਿੱਕੇ ਵੱਡੇ ਵੱਡੇ ਝੂਠ ਮਾਰ ਰਹੇ ਆ। ਸਵੇਰੇ ਸਵੇਰੇ ਇੱਕ ਬੋਲ ਗਿਆ ਕਿ ਜਨਰਲ ਸੁਖਵੇਗ ਸਿੰਘ ਨੂੰ ਰੱਸੀ ਬੰਨ ਕੇ ਖਰੀਸ ਕੇ ਬਾਹਰ ਸਿੱਧੇ ਆ ਗਿਆ। ਲੋਕਾਂ ਨੂੰ ਗੁੰਮਰਾਹ ਕਰਦੇ ਹੈਗੇ
0: ਜੀ। ਜੀ ਥੈਂਕ ਯੂ ਭਾਜੀ, ਕੋਈ ਨੀ
4: ਤੁਸੀਂ ਉਸ ਵੇਲੇ ਦਾ ਦੋਨੋਂ ਜਿਹੜੇ ਆ ਇਕੱਠੇ ਸੀ ਤੇ ਜਨਰਲ ਸੁਖਵੇਗ ਸਿੰਘ ਤੇ ਬ੍ਰਿਗੇਡੀਅਰ ਨੇ
0: ਜਿਹੜਾ ਜਨਮ ਹੈ ਨਾ ਜਨਰਲ ਸੁਖਵੇਗ ਸਿੰਘ ਜੀ ਦਾ, ਉਹਨਾਂ ਦਾ ਹੈਗਾ 1 ਮਈ 1924 ਦਾ। ਹਾਂਜੀ ਹਾਂਜੀ ਹਾਂਜੀ ਉਹੀ ਗੱਲ ਹੈ ਨਾ, ਉਹ ਤਾਂ ਹੁਣ ਬਾਅਦ ਚ ਹੋਏ ਆ। 1924 ਦਾ ਜਨਮ ਹੈ ਉਹਨਾਂ ਦਾ ਤੇ 6 ਜੂਨ 1984 ਚ ਉਹਨਾਂ ਨੇ ਸ਼ਹਾਦਤ ਪਾਈ ਹੈ।
4: ਮੈਨੂੰ ਪਤਾ ਮੈਂ ਵੀ ਪੈਰਾ ਟਰੁੱਪਰ ਹਾਂ, ਉਹ ਵੀ ਪੈਰਾ ਟਰੁੱਪਰ ਸੀ। ਉਹਦੀ ਤੇ ਮੇਰੀ ਟ੍ਰੇਨਿੰਗ ਜਿਹੜੀ ਹੈ ਆਗਰੇ ਚ ਤਕਰੀਬਨ ਇਕੱਠੀ ਹੋਈ ਹੈ। ਕਿਵੇਂ ਪਤਾ ਲੱਗਿਆ? ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਮੈਂ ਫੋਟੋ ਦੇਖੀ, ਜਿਹੜਾ ਪੈਰਾ ਵਿੰਗ ਹੈ ਨਾ ਉਹਨਾਂ ਦੇ ਸੱਜੇ ਮੋਢੇ ਤੇ ਲੱਗਾ ਹੋਇਆ, ਉਸ ਵੇਲੇ ਪੈਰਾ ਵਿੰਗ ਸੱਜੇ ਮੋਢੇ ਤੇ ਲੱਗਦਾ ਸੀ, ਬਾਅਦ ਦੇ ਵਿੱਚ ਛਾਤੀ ਤੇ ਲੱਗਣਾ ਸ਼ੁਰੂ ਹੋ ਗਿਆ। ਮੈਂ ਮੋਢੇ ਤੇ ਲੱਗਾ ਸੀ, ਫਿਰ ਮੇਰਾ ਵੀ ਛਾਤੀ। ਤੁਸੀਂ ਠੀਕ ਕਿਹਾ, ਬਈ ਫਸਟ ਬਲੱਡ ਵਾਰ ਕਦੋਂ ਲੜ ਲਈ ਹੋਣੀ ਹੈ?
0: ਹਾਂਜੀ ਉਹ ਤਾਂ 1914 ਦੀ ਗੱਲ। ਚਲੋ ਕੋਈ ਗੱਲ ਨੀ,
4: ਆਪਾਂ
0: ਆਪਾਂ ਕਰਾਂਗੇ ਜੀ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਬਿਲਕੁਲ ਜੀ ਜ਼ਰੂਰ ਗੱਲਬਾਤ ਕਰਿਆ ਕਰਾਂਗੇ, ਤੇ ਮੈਂ ਵੀ ਪੂਰੀ ਜਾਣਕਾਰੀ ਜਿਹੜੇ ਹੋਰ ਲੈ ਕੇ ਆਪਾਂ ਆਵਾਂਗੇ ਤੇ ਫਿਰ ਆਪਾਂ ਗੱਲਬਾਤ ਕਰਿਆ ਕਰਾਂਗੇ। ਕਿਉਂਕਿ ਮੇਜਰ ਜਨਰਲ ਸੁਖਵੇਗ ਸਿੰਘ ਤੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਹੈਗਾ 1 ਮਈ 1924 ਪੰਜਾਬ ਦਾ, ਇੰਡੀਆ ਦੇ ਵਿੱਚ, ਤੇ ਫਿਰ ਸ਼ਹਾਦਤ ਉਹਨਾਂ ਨੇ 6 ਜੂਨ 1984 ਦੇ ਵਿੱਚ ਪਾਈ। ਉਦੋਂ ਉਹਨਾਂ ਦੀ ਉਮਰ 60 ਸਾਲ ਦੀ ਸੀਗੀ। ਠੀਕ ਹੈ ਜੀ, ਸੋ ਬਾਕੀ ਆਪਾਂ ਪੂਰੀ ਜਾਣਕਾਰੀ ਹੋਰ ਵੀ ਤੁਹਾਨੂੰ ਜ਼ਰੂਰ ਦੇਵਾਂਗੇ। ਤੇ ਹੁਣ ਆਪਾਂ ਨਰਦੇਵ ਸਿੱਧੂ ਜੀ ਨਾਲ ਪਹਿਲਾਂ ਗੱਲਬਾਤ ਕਰੀਏ, ਫਿਰ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ ਤੇ ਮੌਰਗੇਜ ਹੀ ਲੈਂਦੇ ਹਾਂ ਜਾਣਕਾਰੀ। ਨਰਦੇਵ ਜੀ ਸਵਾਗਤ ਤੁਹਾਡਾ।
5: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾ ਰੇਡੀਓ ਸੁਣਨ ਵਾਲੇ ਸਾਰੇ ਪਿੰਡਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
5: ਆਪਾਂ ਅੱਜ ਗੱਲਬਾਤ ਕਰਾਂਗੇ ਜੀ ਫਸਟ ਟਾਈਮ ਹੋਮ ਬਾਇਰ ਦੀ ਮੌਰਗੇਜ ਦੇ ਬਾਰੇ। ਰੀਅਲ ਸਟੇਟ ਮਾਰਕੀਟ ਆਪਾਂ ਨੂੰ ਪਤਾ ਹੀ ਹੈ ਜੀ ਕਿ ਜਿਹੜੇ ਘਰਾਂ ਦੇ ਪ੍ਰਾਈਸ ਹੈਗੇ ਕਾਫੀ ਘਟੇ ਹੋਏ ਹੈਗੇ, ਅਤੇ ਜਿਹੜੇ ਭੈਣਪਾ ਘਰ ਖਰੀਦਣਾ ਚਾਹੁੰਦੇ ਆ ਉਹਨਾਂ ਵਾਸਤੇ ਹੁਣ ਸੋਹਣੀ ਅਪਰਚੁਨਿਟੀ ਹੋ ਸਕਦੀ ਹੈਗੀ ਹੈ, ਤੇ ਖਾਸ ਕਰਕੇ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਆ ਉਹਨਾਂ ਵਾਸਤੇ ਕਈ ਜਿਹੜੇ ਗਵਰਨਮੈਂਟ ਦੇ ਪ੍ਰੋਗਰਾਮਸ ਜਿਹੜੇ ਉਹਨਾਂ ਵੱਲੋਂ ਚਲਾਏ ਜਾਂਦੇ ਹੈਗੇ ਆ, ਕੁਛ ਪੁਰਾਣੇ ਹੈਗੇ ਆ ਕੁਛ ਨਵੇਂ ਵੀ ਐਡ ਕੀਤੇ ਗਏ ਹੈਗੇ ਆ, ਉਹਨਾਂ ਦਾ ਉਹ ਬੈਨੀਫਿਟ ਲੈ ਸਕਦੇ ਹੈਗੇ ਆ। ਨਵੇਂ ਜਿਹੜੇ ਪ੍ਰੋਗਰਾਮਸ ਹੈਗੇ ਆ ਜੀ ਜਾਂ ਈਵਨ ਪੁਰਾਣੇ ਵੀ, HST ਰੀਬੇਟ ਹੈਗਾ ਜੀ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, RRSP ਦਾ ਪ੍ਰੋਗਰਾਮ ਹੈਗਾ, ਤੇ ਨਾਲ ਦੀ ਨਾਲ ਓਨਟਾਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਤਾਂ ਹੈਗਾ ਹੀ ਹੈਗਾ। ਸੋ ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਆਪਣੇ ਬਿਲਡਰ ਕੋਲੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਸਾਰਾ ਤੁਹਾਡਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ, ਕੀ ਇੰਟਰਸਟ ਰੇਟ ਮਿਲ ਸਕਦਾ, ਕੀ ਕਿੰਨੀ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲੇ ਹੈਗੀ ਹੈ ਤੇ ਤੁਹਾਡਾ ਜਿਹੜਾ ਸਾਰਾ ਕੰਮ ਆਸਾਨ ਹੋ ਜਾਂਦਾ ਹੈ, ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਆਫਰ ਪਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਮੌਰਗੇਜ ਹੋ ਜਾਣੀ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਤਾਂ ਕਿ ਫਿਰ ਤੁਸੀਂ ਆਪਣਾ ਟਾਈਮ ਦੇ ਨਾਲ ਆਪਣੇ ਆਪ ਨੂੰ ਪ੍ਰਪੇਅਰ ਕਰ ਲਵੋ। ਜਦੋਂ ਤੁਸੀਂ ਘਰ ਲੈਣਾ ਫਿਰ ਤੁਹਾਨੂੰ ਘਰ ਲੈਣ ਦੇ ਵਿੱਚ ਮੌਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਸੀਂ ਆਲਰੇਡੀ ਹੋਮ ਓਨਰ ਹੈਗੇ ਹੋ, ਤੁਸੀਂ ਕੋਈ ਪ੍ਰਾਪਰਟੀ ਖਰੀਦੀ ਸੀਗੀ, ਉਹਦੀ ਕਲੋਜ਼ਿੰਗ ਆ ਰਹੀ ਹੈਗੀ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਜਾਂ ਪਹਿਲਾਂ ਵੀ, ਤਾਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੀ ਜਿਹੜੀ ਮੌਰਗੇਜ ਆ ਉਹਨੂੰ ਅਪਰੂਵ ਕਰਾ ਕੇ ਦਿੱਤਾ ਜਾ ਸਕੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 6472-94-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਨਰਦੇਵ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਮੈਂ ਦੇਖ ਰਹੀ ਸੀ ਵਰਲਡ ਵਾਰ ਜਿਹੜੀ ਆਪਣੀ ਹੈਗੀ ਆ, ਫਸਟ ਵਰਲਡ ਵਾਰ ਆ, ਉਹ 28 ਜੁਲਾਈ 1914 ਤੋਂ ਲੈ ਕੇ ਨਵੰਬਰ 11 1918 ਦੇ ਵਿਚਕਾਰ ਹੋਈ ਹੈ, ਠੀਕ ਹੈ। ਇੰਨੀ ਦੇਰ ਯਾਨੀ ਕਿ 14 ਤੋਂ ਲੈ ਕੇ 18 ਤੱਕ ਚੱਲੀ ਹੈ। ਜੇ ਆਪਾਂ ਕਰੀਏ ਸੈਕਿੰਡ ਵਰਲਡ ਵਾਰ ਦੀ ਗੱਲਬਾਤ ਤਾਂ ਇਹ 1 ਸਤੰਬਰ 1939 ਤੋਂ 2 ਸਤੰਬਰ 1945 ਤੱਕ ਚੱਲੀ ਹੈ। ਸੋ ਮੈਂ ਵੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੋਊਗੀ, ਮੈਨੂੰ ਨਹੀਂ ਪਤਾ ਵੀ ਕਿਹਦੀ ਗੱਲਬਾਤ ਕੈਪਟਨ ਸਾਹਿਬ ਕਰਕੇ ਗਏ ਆ, ਸੋ ਮੈਂ ਵੀ ਉਹ ਕਲੈਸ਼ ਹੋ ਗਿਆ ਹੋਊਗਾ ਕਹਿਣ 'ਚ, ਕਹਿਣ ਦਾ ਮਤਲਬ ਸੈਕਿੰਡ ਵਰਲਡ ਵਾਰ ਦੀ ਗੱਲਬਾਤ ਉਹਨਾਂ ਨੇ ਕਰਨੀ ਹੋਊ ਮੈਂ ਵੀ, ਅਤੇ ਫਸਟ ਵਰਲਡ ਵਾਰ ਕਹਿ ਹੋ ਗਿਆ ਹੋਊਗਾ, ਇਹ ਹੋ ਸਕਦਾ। ਪਰ ਮੈਨੂੰ ਪਤਾ ਨਹੀਂ ਕਿਹਨੇ ਕੀ ਕਿਹਾ, ਅਤੇ ਕਈ ਕੋਈ ਗੱਲ ਨਹੀਂ, ਕਈ ਵਾਰ ਗਲਤੀ ਵੀ ਕਿਸੇ ਤੋਂ ਹੋ ਜਾਂਦੀ ਆ। ਸੋ ਸੈਕਿੰਡ ਵਰਲਡ ਵਾਰ ਜਿਹੜੀ 1939 ਤੋਂ 1945 ਤੱਕ ਜਿਹੜੀ ਆ ਉਹ ਵਾਪਰੀ ਸੀਗੀ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, 10:50 ਹੋ ਚੁੱਕੇ ਆ, ਅਤੇ ਮੈਂ ਇੱਕ ਮਿੰਟ ਨੰਬਰ ਦੇਵਾਂ ਪਹਿਲਾਂ ਤੁਹਾਨੂੰ, ਫਿਰ ਇੱਕ ਨਾ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਹੈ ਟਰੈਕਿੰਗ ਇੰਡਸਟਰੀ ਬਾਰੇ, ਤੇ ਇਹਦੀ ਗੱਲਬਾਤ ਆਪਾਂ ਕਰਦੇ ਹਾਂ। ਪਰ ਪਹਿਲਾਂ ਮੈਂ ਨੰਬਰ ਦੇ ਦੇਵਾਂ ਤੁਹਾਨੂੰ, ਤੇ ਤੁਸੀਂ ਨੰਬਰ ਨੋਟ ਕਰ ਲਓ। ਇੱਕ ਤਾਂ ਨੋਬਲ ਫਰੈਸ਼ ਫੂਡ ਤੇ ਤੁਸੀਂ ਪਹੁੰਚਣਾ, ਹਰੀਆਂ ਤਾਜ਼ੀਆਂ ਸਬਜ਼ੀਆਂ ਲੈਣ ਦੇ ਲਈ ਗਰੋਸਰੀ ਤੁਹਾਨੂੰ ਬੜੇ ਸਹੀ ਭਾਅ ਤੇ ਮਿਲ ਜਾਣੀ ਹੈ। 2998010566 ਨੰਬਰ ਤੇ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ। SL ਵਿੰਡੋਜ਼ ਡੋਰਸ ਨੂੰ ਤੁਸੀਂ ਕੰਟੈਕਟ ਕਰਨਾ ਜੀ, ਜਿਹੜੇ ਕਿ ਬੜੇ ਵਧੀਆ ਤੁਹਾਨੂੰ ਵਿੰਡੋਜ਼ ਡੋਰਸ ਦਾ ਕੰਮ ਕਰਦੇ ਆ। ਕੈਸ਼ ਨੂੰ ਤੁਸੀਂ ਕਾਲ ਕਰਨੀ ਹੈ, ਕਹਿੰਦੇ ਫਾਈਨਾਂਸਿੰਗ ਦੀ ਕਈ ਵਾਰ ਪ੍ਰੋਬਲਮ ਹੁੰਦੀ, ਕਹਿੰਦੇ ਕਈਆਂ ਨੂੰ, ਕਹਿੰਦੇ ਵਰੀ ਨਹੀਂ ਕਰਨਾ, ਬਸ ਤੁਸੀਂ ਮੈਨੂੰ ਕਾਲ ਕਰ ਲਓ ਤੇ ਫਾਈਨਾਂਸਿੰਗ ਵੀ ਤੁਹਾਨੂੰ ਅਵੇਲੇਬਲ ਹੋ ਜੂਗੀ। ਸੋ ਤੁਸੀਂ ਦਰਵਾਜ਼ੇ ਖਿੜਕੀਆਂ ਦਾ ਕੰਮ ਵਧੀਆ ਕਰਾਓ, ਤੇ ਖਿੜਕੀਆਂ ਤੇ ਦਰਵਾਜ਼ਿਆਂ ਤੇ ਕਿੰਨੇ ਗਾਣੇ ਆ ਵੈਸੇ, ਹਨਾ, ਤੇ ਬਾਕੀ ਫਿਰ ਕਿਉਂਕਿ ਘਰ ਦੀ ਜਿਹੜੀ ਬਾਹਰੋਂ ਦਿੱਖ ਹੁੰਦੀ ਹੈ ਨਾ, ਜੇ ਮੇਨ ਡੋਰ ਤੇ ਖਿੜਕੀਆਂ ਵਗੈਰਾ ਵਧੀਆ ਲੱਗੀਆਂ ਹੋਣ ਤੇ ਫਿਰ ਐਨ ਵਧੀਆ ਲੱਗਦਾ ਘਰ, ਹੈ ਨਾ, A1 ਲੱਗਦਾ। ਸੋ SL ਵਿੰਡੋਜ਼ ਡੋਰਸ ਨੂੰ ਤੁਸੀਂ ਕੰਟੈਕਟ ਕਰੋ ਜੀ। ਵਧੀਆ ਤੁਸੀਂ ਖਿੜਕੀਆਂ ਦਰਵਾਜ਼ਿਆਂ ਦਾ ਕੰਮ ਕਰਾਉਣਾ, ਸਰਵਿਸ ਨੰਬਰ 1 ਹੈ, ਅਪਗ੍ਰੇਡ, ਇਹਨਾਂ ਨੇ ਬੜਾ ਕੁਛ ਕਰ ਜਾਣਾ, ਬਸ ਤੁਸੀਂ ਇਹਨਾਂ ਨੂੰ ਬੁਲਾਉਣਾ ਹੈ ਵੀ ਹਾਂਜੀ ਭਾਈ ਸਾਡੇ ਖਿੜਕੀਆਂ ਦਰਵਾਜ਼ੇ ਤੁਸੀਂ ਫਿਕਸ ਕਰ ਜੋ, ਐਨ ਵਧੀਆ। 647-926-0047-647-926-0047 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਜੇ ਤੁਸੀਂ ਟਿਕਟਾਂ ਬਾਏ ਕਰਨੀ ਹੈ, ਘੁੰਮਣ ਫਿਰਨ ਜਾਣਾ, ਕਰੂਜ਼ ਪੈਕੇਜ ਚਾਹੀਦਾ ਤੁਹਾਨੂੰ, ਤੁਸੀਂ ਕਿਤੇ ਇਕੱਠਿਆਂ ਨੇ ਘੁੰਮਣ ਫਿਰਨ ਜਾਣਾ ਫਰੈਂਡਸ ਵਗੈਰਾ ਨੇ, ਜਾਂ ਫਿਰ ਤੁਸੀਂ ਆਪਣੇ ਆਫਿਸ ਵੱਲੋਂ ਕਈ ਵਾਰ ਹੁੰਦਾ ਨਾ ਕੋਈ ਟੂਰ ਟ੍ਰਿਪ ਜਿਹੜਾ ਉਹ ਬਣਾਇਆ ਜਾਂਦਾ, ਸੋ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ। ਤੇ ਦੁਆਬਾ ਟਰੈਵਲਸ ਦੇ ਦੀਪਾਂਸ਼ ਕਹਿੰਦੇ ਆ ਕਿ ਇੰਡੀਆ ਨੂੰ ਜੇ ਜਾਣਾ ਹੈ ਨਾ, ਟਿਕਟਾਂ ਕਹਿੰਦੇ ਬੜੇ ਵਧੀਆ ਰੇਟ 'ਤੇ ਆਈਆਂ ਹੋਈਆਂ। ਸੋ ਇੰਡੀਆ 'ਚ ਤਾਂ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਜੀ ਪੰਜਾਬ ਦੇ ਵਿੱਚ, ਸੋ ਮੈਂ ਯਾਦ ਕਰ ਲਈ ਸੀ ਸਵੇਰੇ, ਮੈਂ ਕਿਹਾ ਛੁੱਟੀਆਂ ਹੁੰਦੀਆਂ ਸੀ ਅਤੇ ਨਾਨਕਿਆਂ ਨੂੰ ਭੱਜ ਜਾਂਦੇ ਸੀ ਨਿਆਣੇ, ਹੈ ਆਪਾਂ ਵੀ ਜਾਂਦੇ ਹੁੰਦੇ ਸੀ। ਸੋ ਹੁਣ 1 ਜੂਨ ਤੋਂ ਲੈ ਕੇ 30 ਜੂਨ ਤੱਕ ਪੰਜਾਬ 'ਚ ਛੁੱਟੀਆਂ, ਅਤੇ ਇੱਦਾਂ ਹੀ ਚੰਡੀਗੜ੍ਹ ਵੀ ਸੇਮ ਹੀ ਹੁੰਦੀਆਂ ਸੀਗੀਆਂ, ਸੋ ਸਾਨੂੰ ਵੀ ਜੂਨ 'ਚ ਛੁੱਟੀਆਂ ਹੁੰਦੀਆਂ ਸੀ ਉੱਥੇ। ਦੁਆਬਾ ਟਰੈਵਲਸ ਦਾ ਨੰਬਰ ਤੁਸੀਂ ਨੋਟ ਕਰੋ ਜੇ ਤੁਸੀਂ ਜਾਣਾ ਚਾਹੁੰਦੇ ਹੋ ਜੀ, ਬਿਲਕੁਲ ਇੰਡੀਆ ਨੂੰ ਜਾਂ ਕਿਤੇ ਹੋਰ ਪਾਕਿਸਤਾਨ ਜਾਂ ਘੁੰਮਣਾ ਫਿਰਨਾ ਕਿਤੇ ਵੀ। 905-673-1400 ਤੇ ਗੱਲਬਾਤ ਕਰਨੀ, 9056-7314-00 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਸਗਨਦੀਪ ਨੂੰ ਕੰਟੈਕਟ ਕਰੋ ਜੀ ਵਧੀਆ ਸੋਫੇ ਬਣਾਉਣ ਦੇ ਲਈ। ਸਗਨਦੀਪ ਨਾ ਮੈਨੂੰ ਈਵਨ ਕਿ ਦੇਖੋ ਆਪਣੀ ਕਮਿਊਨਿਟੀ ਤਾਂ ਜਾਂਦੀ ਹੈ, ਸਗਨਦੀਪ ਕੋਲ ਜਿਹੜੇ ਗੋਰੇ ਹੈਗੇ ਯਾਨੀ ਕਿ ਹੋਰ ਕਮਿਊਨਿਟੀਆਂ ਦੇ ਲੋਕ ਵੀ ਸੋਫੇ ਇੰਨੇ ਪਸੰਦ ਕਰਦੇ ਆ ਕਿ ਉਹ ਕਹਿੰਦੇ ਰੈਫਰੈਂਸ ਅੱਗੇ ਅੱਗੇ ਦੇਈ ਜਾਂਦੇ ਆ। ਸੋ ਦੇਖ ਲਓ ਤੁਸੀਂ ਵੀ ਸੋਫੇ ਇੰਨੇ ਕਮਾਲ ਦੇ ਬਣਨਾ, ਤੇ ਆਪਣੀ ਕਮਿਊਨਿਟੀ ਦੇ ਲੋਕ ਤਾਂ ਜਾਂਦੇ ਹੀ ਆ ਲੈਣ ਵਾਸਤੇ, ਪਰ ਹੋਰ ਕਮਿਊਨਿਟੀਆਂ ਦੇ ਲੋਕ ਵੀ ਪ੍ਰੈਫਰ ਕਰਦੇ ਆ ਸੋਫਾ ਸਟੂਡੀਓ ਤੋਂ ਸੋਫੇ ਬਣਾਉਣਾ। ਸੋ ਤੁਸੀਂ ਵੀ ਜੇ ਵਧੀਆ ਗਰੰਟੀ ਵਾਰੰਟੀ ਨਾਲ ਸੋਫੇ ਬਣਾਉਣਾ ਚਾਹੁੰਦੇ ਹੋ ਤੇ ਬਸ ਕਾਲ ਕਰ ਲਓ, ਜਾਂ ਤੁਸੀਂ ਵਿਜ਼ਿਟ ਕਰੋ ਸਗਨਦੀਪ ਸੋਫਾ ਸਟੂਡੀਓ, 905-799-8877, 905-799-8877 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ। ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਮੇਲਾ ਕਰਵਾਇਆ ਜੀ ਸੈਟਰਡੇ ਵਾਲੇ ਦਿਨ, ਤੇ ਹੁਮ ਹੁਮਾ ਕੇ ਪਹੁੰਚੇ ਸਾਰੇ ਸਾਡੇ ਲਿਸਨਰ ਮੋਸਟਲੀ, ਤੇ ਮੈਨੂੰ ਕਾਲਾਂ ਵੀ ਕਈਆਂ ਦੀਆਂ ਆਈਆਂ, ਕਿਉਂਕਿ ਪਹਿਲਾਂ ਤਾਂ ਮੈਨੂੰ ਹੀ ਸੀਗਾ ਕਿ ਸੰਡੇ ਨੂੰ ਹੁੰਦਾ ਮੇਲਾ, ਤੇ ਭਾਜੀ ਫਿਰ ਕਹਿੰਦੇ ਵੀ ਨਹੀਂ ਦਲਜੀਤ ਦੁਸਾਂਝ ਦਾ ਸ਼ੋਅ, ਕਹਿੰਦੇ ਨਿਆਣਿਆਂ ਨੇ ਦੇਖਣ ਜਾਣਾ, ਉਹ ਕਹਿੰਦੇ ਇੱਕ ਦਿਨ ਪਹਿਲਾਂ ਕਰੋ। ਸੋ ਕੱਲ੍ਹ ਦਲਜੀਤ ਦੁਸਾਂਝ ਦਾ ਸ਼ੋਅ ਵੀ ਕਹਿੰਦੇ ਬੜੇ ਕਮਾਲ ਦਾ ਰੋਜਰ ਸੈਂਟਰ 'ਚ ਹੋਇਆ ਹੈ, ਜਿਹੜੇ ਗਏ ਜੀ ਉਹਨਾਂ ਨੇ ਆਨੰਦ ਲਿਆ ਹੋਣਾ। ਸੋ ਸਕਾਈਡਮ ਗਰੁੱਪ ਆਫ ਕੰਪਨੀਜ਼ ਤੁਸੀਂ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਓ ਤੇ ਬਹੁਤ ਵਧੀਆ ਕੰਮ ਕਰਕੇ ਦਿੰਦੇ ਆ ਤੇ ਬਿੱਲ ਵੀ ਛੋਟਾ ਜਿਹਾ ਬਣਾਉਂਦੇ ਆ। ਕਈਆਂ ਦੇ ਤਾਂ ਕੱਲ ਲੱਕੀ ਡਰਾਅ 'ਚ ਨਾਮ ਵੀ ਨਿਕਲਿਆ ਹੋਣਾ, ਇਨਾਮ ਨਿਕਲੇ ਹੋਣੇ, ਤੇ ਤੁਸੀਂ ਦੱਸ ਸਕਦੇ ਹੋ ਜੇ ਕੋਈ ਸਾਨੂੰ ਸੁਣ ਰਿਹਾ ਇਸ ਸਮੇਂ, ਜੇ ਕਿਸੇ ਦਾ ਕੋਈ ਇਨਾਮ ਨਿਕਲਿਆ ਵੀ ਭਾਈ ਦੱਸੋ। 905-874-9898 ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਨੰਬਰ ਹੈ ਜੀ। ਤੇ ਲਓ ਜੀ ਆਪਾਂ ਇਹਨਾਂ ਦੀ ਜਿਹੜੀ ਐਡ ਆ ਉਹ ਵੀ ਤੁਹਾਨੂੰ ਸੁਣਾਈਏ ਵਧੀਆ ਜੀ।
6: ਜਿਨ੍ਹਾਂ ਦੀਆਂ ਜੀਟੀਏ ਦੇ ਵਿੱਚ ਚਾਰ ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
7: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9898।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9252-5757, 6472925757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955। ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਇੱਕ ਜਿਹੜੀ ਅਹਿਮ ਖਬਰ ਹੈ, ਕਿਉਂਕਿ ਟਾਈਮ ਹੀ ਹੋ ਜਾਂਦਾ ਜੀ, ਬਿਲਕੁਲ 56 ਹੋ ਗਏ, ਸੋ ਇਹੀ ਖਬਰ ਤੁਹਾਡੇ ਤੱਕ ਪਹੁੰਚਾ ਹੋਣੀ ਹੈ। ਇਹ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਖਬਰ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਲੇਬਰ ਕਾਨੂੰਨਾਂ ਦੀ ਉਲੰਘਣਾ ਫੈਡਰਲ ਸਰਕਾਰ ਸਖਤੀ ਨਾਲ ਲਵੇਗੀ ਹੁਣ, ਕਿਉਂਕਿ ਗਲੋਬ ਐਂਡ ਮੇਲ ਵੱਲੋਂ ਇੱਕ ਵਿਸ਼ੇਸ਼ ਖੋਜ ਰਿਪੋਰਟ ਦੇ ਵਿੱਚ ਲੇਬਰ ਦੀਆਂ ਬੇਨੀਮੀਆਂ ਯਾਨੀ ਕਿ ਜਿਹੜੇ ਲਾਜ਼ ਹੈ ਉਹਦੇ ਅਕੋਰਡਿੰਗ ਜਿਹੜੇ ਕੰਮ ਨਹੀਂ ਕਰਦੇ ਉਹਦੇ ਅਹਿਮ ਖੁਲਾਸੇ ਹੋਏ ਆ। ਸੋ ਇਹ ਜਿਹੜੀ ਖਬਰ ਹੈ ਸਾਡੇ ਕੋਲ ਪਹੁੰਚੀ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਕਰਮਚਾਰੀਆਂ ਦੀ ਤਨਖਾਹਾਂ ਮਾਰਨ, ਰੋਡ ਸੁਰੱਖਿਆ ਵਿਵਸਥਾ ਦੀ ਘਾਟ ਤੇ ਡਰਾਈਵਰਾਂ ਕੋਲੋਂ ਅਣਉਚਿਤ ਸ਼੍ਰੇਣੀ ਕੰਮ ਕਰਾਉਣ ਆਦਿ ਮਸਲਿਆਂ ਨੂੰ ਫੈਡਰਲ ਸਰਕਾਰ ਹੁਣ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਸੰਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਕੁਝ ਸਖ਼ਤ ਕਦਮ ਜਿਹੜੇ ਆ ਚੁੱਕੇ ਜਾਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਾਊਸ ਟਰਾਂਸਪੋਰਟ ਕਮੇਟੀ ਇਸ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਟਰੱਕਿੰਗ ਸੈਕਟਰ ਦੇ ਵਿੱਚ ਡਰਾਈਵਰਾਂ ਦੀਆਂ ਤਨਖਾਹਾਂ ਮਾਰਨ ਦੇ ਗਲਤ ਰੁਝਾਨ ਨੂੰ ਕਿਵੇਂ ਮੁਕੰਮਲ ਤੌਰ ਤੇ ਕਾਨੂੰਨ ਦੇ ਘੇਰੇ 'ਚ ਲਿਆਂਦਾ ਜਾਵੇ। ਸੋ ਗਲੋਬ ਐਂਡ ਮੇਲ ਵੱਲੋਂ ਟਰਾਂਸਪੋਰਟ ਇੰਡਸਟਰੀ ਨਾਲ ਜੁੜੇ ਇਹਨਾਂ ਮੁੱਦਿਆਂ ਤੇ ਇੱਕ ਖੋਜ ਭਰਪੂਰ ਰਿਪੋਰਟ ਕੀਤੀ ਹੈ ਜਿਸ ਵਿੱਚ ਪਾਇਆ ਗਿਆ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਉਪਰੋਕਤ ਮਾਮਲਿਆਂ ਤੇ ਮਾਹੌਲ ਬਹੁਤ ਹੀ ਨਾਜ਼ੁਕ ਹੈ। ਇਸ ਸੰਬੰਧੀ ਗਲੋਬ ਐਂਡ ਮੇਲ ਵੱਲੋਂ 3 ਜੂਨ ਨੂੰ ਦੁਪਹਿਰ 12 ਵਜੇ ਇੱਕ ਵਿਸ਼ੇਸ਼ ਸ਼ੋਅ ਕੀਤਾ ਜਾ ਰਿਹਾ। ਚਾਹਵਾਨ ਡਰਾਈਵਰ ਆਪਣੇ ਸਵਾਲ ਅਗਾਊਂ ਦੇ ਵਿੱਚ ਯਾਨੀ ਕਿ ਪਹਿਲਾਂ ਹੀ ਗਲੋਬ ਐਂਡ ਮੇਲ ਨੂੰ ਈਮੇਲ ਰਾਹੀਂ ਭੇਜ ਸਕਦੇ ਆ। ਸੋ ਇਹ ਤੁਸੀਂ ਕਰ ਸਕਦੇ ਹੋ ਜੀ, ਗਲੋਬ ਐਂਡ ਮੇਲ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਸਾਡੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਹੈਗੇ ਆ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਉਹ ਦੱਸ ਸਕਦੇ ਆ ਤੇ ਫਿਰ ਉੱਥੇ ਇਹਨਾਂ ਮਸਲਿਆਂ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਸਾਡੇ ਨਾਲ ਇੱਕ ਕਾਲਰ ਹੈ। ਹਾਂਜੀ ਸਤਿ ਸ੍ਰੀ ਅਕਾਲ।
8: ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
0: ਹਾਂਜੀ ਕੀ ਹਾਲ ਚਾਲ ਜੀ?
8: ਠੀਕ ਹੈ ਜੀ, ਵਧੀਆ। ਮੈਂ ਵੀ ਇਹੀ ਕਹਿਣਾ ਸੀਗਾ ਜੀ, ਜਰੂਰ ਇਹਨਾਂ ਨੂੰ ਦੇ ਸ਼ੁੱਡ ਡੂ ਸਮਥਿੰਗ ਅਬਾਊਟ ਇਟ ਫੋਰ ਪੇਮੈਂਟ। ਸਮ ਕੰਪਨੀਜ਼ ਦੇ ਡੋਂਟ ਪੇ ਔਨ ਟਾਈਮ ਲਾਈਕ ਅਬਾਊਟ 2 ਮੰਥ ਮੇ ਬੀ 3 ਮੰਥ।
0: ਅੱਛਾ,
8: ਜੇ ਕੀ ਬਿਹਾਈਂਡ ਲਾਈਕ ਪੇਮੈਂਟ, ਰਾਈਟ?
0: ਠੀਕ ਹੈ।
8: ਯਾ, ਗਵਰਨਮੈਂਟ ਦੇ ਸ਼ੁੱਡ ਡੂ ਸਮਥਿੰਗ ਅਬਾਊਟ ਇਟ ਬਿਕਾਜ਼ ਲੋਟਸ ਆਫ ਟਰੱਕਿੰਗ ਕੰਪਨੀਜ਼
0: ਬਿਲਕੁਲ ਬਿਲਕੁਲ। ਤੇ ਸਾਡੇ ਥੈਂਕ ਯੂ ਭੈਣ ਜੀ, ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਜੀ, ਇਹ ਜਿਹੜੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਉਲੰਘਣਾ ਕੀਤੀ ਜਾ ਰਹੀ ਕਾਨੂੰਨਾਂ ਦੀ, ਸੋ ਹੁਣ ਸਰਕਾਰ ਨੇ ਸਖ਼ਤੀ ਨਾਲ ਲੈਣਾ ਕਦਮ ਤੇ ਦੇਖਦੇ ਹਾਂ ਜੀ ਵੀ ਇਹਦੇ ਸੰਬੰਧ ਦੇ ਵਿੱਚ ਕੀ ਕੀਤਾ ਜਾਂਦਾ। ਸੋ ਹੈ ਤਾਂ ਔਖਾ ਹੀ ਹੈ, ਇੱਦਾਂ ਕੀਤਾ ਜਾਂਦਾ ਨਹੀਂ ਕਰਨਾ ਚਾਹੀਦਾ। ਤੇ ਲਓ ਜੀ, ਮੈਂ ਇੱਕ ਨੰਬਰ ਹੋਰ ਦੇ ਦੇਵਾਂ ਤੁਹਾਨੂੰ, ਔਰ ਇਹ ਨੰਬਰ ਤੁਹਾਨੂੰ ਮੈਂ ਦੇਵਾਂ ਨੋਬਲ ਫਰੈਸ਼ ਫੂਡ ਦਾ, ਕਿਉਂਕਿ ਭਾਜੀ ਕਹਿੰਦੇ ਆ ਕਿ ਗਰੋਸਰੀ ਜਿਹੜੀ ਹੈ ਨਾ ਅਸੀਂ ਬੜੇ ਵਧੀਆ ਰੇਟ ਦੇ ਉੱਪਰ ਲਾ ਦਿੱਤੀ ਹੋਈ ਹੈ ਤੇ ਤੁਸੀਂ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਖਾਓ, ਕਿਉਂਕਿ ਉਂਝ ਵੀ ਆਪਣੀ ਸਿਹਤ ਦਾ ਰੱਖੋ ਧਿਆਨ, ਹੈ ਨਾ। ਆਪਾਂ ਕਈ ਵਾਰ ਨਹੀਂ ਰੱਖਦੇ, ਸੋ ਕਿਉਂਕਿ ਕਈ ਕਹਿੰਦੇ ਆ ਵੀ ਮਹਿੰਗਾਈ ਬਹੁਤ ਹੋ ਗਈ ਤੇ ਖਾਣ ਪੀਣ ਦਾ ਫਿਰ ਉਚਿਤ ਬੰਦੋਬਸਤ ਘਰਾਂ ਚ ਨਹੀਂ ਕੀਤਾ ਜਾਂਦਾ, ਪਰ ਤੁਸੀਂ ਵਧੀਆ ਗਰੋਸਰੀ ਲਿਆਓ। ਭਾਅ ਸਿਰ 299-801-0566 ਨੰਬਰ ਹੈ, 2898010566 ਨੋਬਲ ਫਰੈਸ਼।
9: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
10: Another Don Clean with the Don Ducks.
11: Oh, he's doing dishes with Dawn Platinum.
12: The only soap trusted to save wildlife affected by oil.
11: And Platinum removes up to 99% of grease and food residue, so he doesn't have to work so hard.
12: Well, flap my wings. What'll he do with all that unused elbow grease?
11: Organize the fridge, the spice rack, the junk drawer.
12: What are you quacking on about? He's gonna make enchiladas.
11: More dishes? That's giving this duck goosebumps.
10: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: A1 cakes and pastries 1997 to thodi seva karda aa reha hai. Cakes, pastries, mithaiyan, samosas te party decoration bhi le sakde ho. Nakal karke cakes ate pastries bechan walean to bacho te Jaspal Nagra nu phone karo. A1 cakes
2: mangaliye. ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900।

ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟਾਪ ਟ੍ਰੇਸ ਇੰਸ਼ੋਰੈਂਸ ਏਜੰਸੀ।

0: ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ ਕੀ ਹਾਲ ਚਾਲ, ਠੀਕ ਹੋ? ਵਧੀਆ। ਵੀਕਐਂਡ ਮਨਾਇਆ ਹੋਣਾ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰਾਂ ਨਾਲ, ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ, ਔਰ ਬਹੁਤਿਆਂ ਨੇ ਫੈਮਿਲੀ ਗੈਦਰਿੰਗ, ਬਹੁਤਿਆਂ ਨੇ ਫੰਕਸ਼ਨ ਪਾਰਟੀਜ਼, ਬਹੁਤਿਆਂ ਦੇ ਬਰਥਡੇ ਹੋਣੇ ਆ, ਬਹੁਤਿਆਂ ਨੇ ਆਪਣੀਆਂ ਐਨੀਵਰਸਰੀਜ਼ ਮਨਾਈਆਂ ਹੋਣੀਆਂ, ਬਹੁਤਿਆਂ ਨੇ ਘਰਾਂ ਵਿੱਚ ਗੈਟ ਟੂਗੈਦਰ ਕੀਤਾ ਹੋਣਾ, ਬਹੁਤਿਆਂ ਨੇ ਸਜੇ ਖੱਬੇ ਬਾਹਰ ਗਏ ਹੋਣੇ ਆ, ਬਹੁਤਿਆਂ ਨੇ ਪਨੀਰ ਦੇ ਟਿੱਕੇ ਛੱਕੇ ਬਣਾਏ ਹੋਣੇ ਵਧੀਆ, ਅਤੇ ਬਹੁਤਿਆਂ ਨੇ ਗੋਟ ਕੜੀ ਵੀ ਬਣਾਈ ਹੋਣੀ ਆ, ਅਤੇ ਬਹੁਤਿਆਂ ਨੇ ਬਾਰਬੀਕਿਊ ਚਿਕਨ ਵੀ ਕੀਤਾ ਹੋਣਾ, ਅਤੇ ਬਹੁਤਿਆਂ ਨੇ ਦਾਰੂ ਬਹੁਤ ਪੀਤੀ ਹੋਣੀ ਆ, ਦਾਰੂ ਪੀ ਪੀ ਕੇ ਘਰ ਪੰਗਾ ਵੀ ਪਿਆ ਹੋਣਾ, ਅਤੇ ਮੁੜ ਕੇ ਲੜਾਈ ਹੋ ਗਈ ਹੋਣੀ ਆ। ਕਿੰਨੀ ਕੁ ਲੜਾਈ ਹੋਈ ਆ ਮੈਂ ਤੁਹਾਨੂੰ ਬਿਲਕੁਲ ਨਹੀਂ ਪੁੱਛਣਾ, ਤੁਸੀਂ ਆਪੇ ਹੀ ਇੱਕ ਦੂਜੇ ਨੂੰ ਮਨਾਓ ਪਿਆਰ ਦੇ ਨਾਲ। ਮੰਡੇ ਮਾਰਨਿੰਗ ਦੇ ਵਿੱਚ ਅੱਜ ਫਿਰ ਦਿਨ ਚੜ੍ਹਿਆ ਹਰਜੀਤ ਜੀ, ਅੱਜ ਦਿਨ ਚੜ੍ਹਿਆ ਸੋਹਣੇ ਸੋਹਣੇ ਸੱਜਣਾ ਦੇ ਰੰਗ ਵਰਗਾ, ਹੈਂ ਕਮਾਲ ਦੀ ਗੱਲ ਹੈ, ਐਸੇ ਖੂਬਸੂਰਤ ਦਿਨ ਲੱਗੇ ਹੋਏ ਆ। ਔਰ ਇਹੋ ਜਿਹੇ ਦਿਨ ਦੇ ਵਿੱਚ ਸਭ ਤੋਂ ਪਹਿਲਾਂ ਫਿਰ ਹਰਜੀਤ ਜੀ ਤੁਹਾਨੂੰ ਇੱਕ ਅਰਦਾਸ ਸਾਰਿਆਂ ਵਾਸਤੇ ਕਰਨੀ ਹੈ, ਉਹ ਅਰਦਾਸ ਕਿਹੜੀ ਹੈ? ਤੁਸੀਂ ਸਾਰੇ ਪਰਿਵਾਰ ਖੁਸ਼ ਰਹੋ, ਖੁਸ਼ ਰਹੋ, ਖੁਸ਼ ਰਹੋ, ਅਤੇ ਬਾਬਾ ਜੀ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ, ਇਹੀ ਮੈਂ ਤੁਹਾਡੇ ਵਾਸਤੇ ਅਰਦਾਸ ਕਰ ਸਕਦਾ। ਇਸ ਤੋਂ ਉੱਪਰ ਮੈਂ ਹੋਰ ਕੁਛ ਨਹੀਂ ਤੁਹਾਡੇ ਵਾਸਤੇ ਮੰਗ ਸਕਦਾ, ਸਿਰਫ ਤੋਂ ਸਿਰਫ ਤੁਹਾਡੇ ਸਾਰਿਆਂ ਦੀ, ਪਰਿਵਾਰਾਂ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦਾ ਹੋਇਆ ਪ੍ਰੋਗਰਾਮ ਪੰਜਾਬੀ ਵਿਰਸਾ 'ਤੇ ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ। ਲਓ ਜੀ, ਮੰਡੇ ਮੌਰਨਿੰਗ ਦੇ ਵਿੱਚ ਫਿਰ ਕਿਹੜਾ ਐਸਾ ਗੀਤ ਸਵੇਰੇ ਸਵੇਰੇ ਤੁਹਾਡੇ ਕਹਿੰਦੇ ਉਹਦੇ ਮਨ ਨੂੰ ਨਾ ਖੁਸ਼ ਕਰ ਦੇਵੇ, ਜਦੋਂ ਕਹਿੰਦੇ ਚਿੱਤ ਰਾਜੀ ਹੋ ਜਾਵੇ ਨਾ, ਮਨ ਰਾਜੀ ਹੋ ਜਾਵੇ, ਤੇ ਫਿਰ ਬੰਦਾ ਖੁਸ਼ੀ ਦੇ ਨਾਲ ਝੂਮਦਾ। ਕੈਸੀ ਦੇਖੋ ਇਹ ਫਿਦਰਤ ਹੈ ਬੰਦੇ ਦੀ, ਕਈ ਵਾਰ ਅਸੀਂ ਉਦਾਸ ਹੋ ਜਾਂਦੇ ਹਾਂ ਔਰ ਫਿਰ ਸਾਡਾ ਕੋਈ ਕੰਮ ਕਰਨ ਦਾ ਦਿਲ ਨਹੀਂ ਕਰਦਾ, ਫਿਰ ਦਾਰੂ ਬੜੀ ਪੀਂਦੇ ਕਈ ਬੰਦੇ, ਜਦੋਂ ਘਰੇ ਪੰਗਾ ਪੈ ਜਾਂਦਾ, ਠੀਕ ਹੈ, ਅਤੇ ਕਈ ਬੰਦੇ ਜਿਹੜੇ ਦਾਰੂ ਨਹੀਂ ਪੀਂਦੇ ਉਹ ਸ਼ੁਰੂ ਕਰ ਦਿੰਦੇ ਦਾਰੂ ਪੀਣੀ, ਸਿਰਫ ਇਸ ਕਰਕੇ ਕਿ ਆਜ ਗਮ ਹੈ, ਗਮ ਕੀ ਰਾਤ ਹੈ, ਆਜ ਮਾਯੂਸ ਦਿਨ ਹੈ। ਇੱਕ ਸਾਰ ਮੈਨੂੰ ਗੱਲ ਯਾਦ ਆ ਗਈ, ਇੱਕ ਗਾਣਾ ਪਤਾ ਨਹੀਂ ਗਾਣਾ ਸੀ ਸ਼ੇਰ ਸੀ, ਮੇਰੇ ਮਾਯੂਸ ਹੋਣ ਤੋਂ ਪਰ ਤੇਰੇ ਗਮ ਕੀ ਕਹਾਣੀ ਹੈ, ਕਹਾਣੀ ਇਹ ਨਹੀਂ ਗਮ ਕੀ, ਇਹ ਉਲਫਤ ਕੀ ਨਿਸ਼ਾਨੀ ਹੈ, ਇਹ ਆਂਸੂ ਔਰ ਜੇ ਆਹੇ, ਮੁਹੱਬਤ ਕੀ ਹੈ ਸੌਗਾ ਤੇ, ਜਵਾਨੀ ਕੇ ਹਸੀ ਦਿਨ, ਅਤੇ ਫਿਰ ਮੁਹੱਬਤ ਕੀ ਹੈ ਸੌਗਾ ਤੇ। ਪੰਜਾਬੀ ਵਿਰਸਾ ਲਾਈਨ ਲੈ ਲਈਏ ਕੋਣੀ ਦੇਰ ਤੱਕ। ਹੈਲੋ,
1: ਹਾਂਜੀ ਨਮਸਕਾਰ ਭਾਜੀ।
0: ਨਮਸਕਾਰ ਸਰ, ਕੈਸੇ ਹੈ ਆਪ?
1: ਹੈਪੀ ਗੁੱਡ ਮਾਰਨਿੰਗ,
0: ਹੈਪੀ ਮੰਡੇ, ਹੈਪੀ ਮੰਡੇ, ਹੈਪੀ ਗੁੱਡ ਮਾਰਨਿੰਗ। ਮੈਨੂੰ ਕੁਛ ਤੁਹਾਨੂੰ ਪਤਾ ਮੇਰੀ ਫਰਮਾਇਸ਼ ਕਿੱਦਾਂ ਦੀ ਹੁੰਦੀ ਹੈ, ਮੇਰੀ ਚੁਆਇਸ ਕਿੱਦਾਂ ਦੀ ਹੁੰਦੀ ਹੈ ਨਾ,
1: ਹਿੰਦੀ ਸੌਂਗ ਲਗਾਓ।
0: ਹਾਂ ਹਾਂ,
1: ਚਾਂਦ ਸੀ ਮਹਿਬੂਬਾ ਹੋ ਗਈ ਜੈਸੇ ਮੈਨੇ ਸੋਚਾ ਥਾ, ਬਿਲਕੁਲ ਵੈਸੀ ਹੋ ਜੈਸੇ ਮੈਨੇ ਸੋਚਾ
0: ਥਾ। ਇਹ ਕਿਹੜੀ ਮੂਵੀ ਦਾ ਗਾਣਾ ਬਈ?
1: ਮੂਵੀ ਨਹੀਂ ਮੈਨੂੰ ਪਤਾ ਭਾਜੀ, ਜਾਂ ਲਗਾਓ ਫਿਰ ਪਰਬਤ ਕੇ ਪੀਛੇ ਚੰਬੇ ਕਾ ਗਾਓ।
0: ਨਹੀਂ ਚੰਬੇ ਵਾਲਾ ਗਾਓ ਤਾਂ ਬਹੁਤ ਲਾਤਾ ਹੈ, ਤੁਹਾਡਾ ਚੰਬਾ ਤੁਹਾਡਾ ਸ਼ਹਿਰ ਹੀ ਸੀ ਚੰਬਾ ਨਾ?
1: ਚੰਬਾ ਹਾਂਜੀ ਭਾਜੀ, ਅਬਕੀ ਵਾਰ ਚੰਬਾ ਹੋਏ ਬਣੇਗੀ ਬੀਜੇਪੀ ਸਰਕਾਰ।
0: ਅੱਛਾ, ਉੱਥੇ ਬੀਜੇ ਤੁਸੀਂ ਬੀਜੇਪੀ ਵਾਲੇ ਬੰਦੇ ਆ ਜਾਂ ਆਮ ਪਾਰਟੀ ਵਾਲੇ?
1: ਮੈਂ ਆਮ ਪਾਰਟੀ ਨਹੀਂ ਭਾਜੀ, ਕੋਈ ਵੀ ਨਹੀਂ ਮੈਂ।
0: ਤੇ ਤੁਸੀਂ ਨਾਲੇ ਕਹਿੰਦੇ ਬੀਜੇਪੀ ਦੇ ਸਰਕਾਰ?
1: ਉਹ ਤਾਂ ਵੈਸੇ ਹੀ ਨਾਰਾ ਲਗਾ ਦਿੱਤਾ ਭਾਜੀ।
0: ਇਹ ਦਾ ਮਤਲਬ ਤੁਸੀਂ ਅੰਦਰ ਖਾਤੇ ਬੀਜੇਪੀ ਨੂੰ ਸਪੋਰਟ ਕਰਦੇ ਆ ਫਿਰ? ਤੁਸੀਂ ਝੂਠ ਕਾ ਬੋਲਦੇ, ਸਿੱਧੇ ਕਹਿ ਲਓ ਵੀ ਮੈਂ ਬੀਜੇਪੀ ਦੇ ਨਾਲ ਆ, ਦੱਸੋ ਕਮਾਲ ਦੀ ਗੱਲ।
1: ਨਹੀਂ ਨਹੀਂ ਭਾਜੀ, ਝੂਠ ਕੋਈ ਨਹੀਂ ਭਾਜੀ, ਹਰ ਪਾਸੇ ਜਿੱਧਰੋਂ ਰੋਟੀ ਬਣੇ ਉਧਰੋਂ ਖਾਣੀ ਚਾਹੀਦੀ ਹੈ।
0: ਦੇਖੋ ਗੱਲ ਪਤਾ ਕੀ ਹੈ, ਸੋਚ ਹੋ ਸਕਦੀ ਹੈ ਅਲੱਗ ਅਲੱਗ, ਪਰ ਕਹਿੰਦੇ ਸਟੈਂਡ ਤਾਂ ਇੱਕ ਨਾ ਲੈਣਾ ਪੈਣਾ ਜ਼ਿੰਦਗੀ ਦਾ।
1: ਨਹੀਂ ਭਾਜੀ, ਮੈਂ ਪੋਲਿਟਿਕਸ ਤੋਂ ਬਹੁਤ ਦੂਰ ਹੈ।
0: ਫਿਰ ਤੁਸੀਂ ਸਵੇਰੇ ਸਵੇਰੇ ਸਪੋਰਟ ਕਿਉਂ ਕੀਤੀ ਬੀਜੇਪੀ ਦੀ, ਬਈ ਦੱਸੋ ਪਹਿਲਾਂ ਮੈਨੂੰ।
1: ਵੈਸੇ ਹੀ ਗੱਲ, ਹੁਣ ਜਿੱਦਾਂ ਮੈਂ ਕਹਿ ਦਵਾਂ ਆਪਕੀ ਵਾਰ,
0: ਹਾਂ
1: ਅਜੀਤ ਭਾਜੀ ਕੀ ਸਰਕਾਰ।
0: ਅੱਛਾ, ਨਹੀਂ ਉਹਦਾ ਗੱਲ ਬਣਦੀ ਨਹੀਂ ਹੈ ਨਾ, ਪਰ ਇਹ ਤਾਂ ਤੁਸੀਂ ਗੱਲ ਬਣੀ ਬਣਾਈ ਨੂੰ ਵਿੱਚ ਆਪਣਾ ਨਾਲੇ ਬੀਜੇਪੀ ਨੂੰ ਸਪੋਰਟ ਕਰ ਦਿੱਤੀ।
1: ਨਹੀਂ ਨਹੀਂ ਭਾਜੀ, ਕਿਸੇ ਨੂੰ ਸਪੋਰਟ ਨਹੀਂ, ਤੁਸੀਂ ਸੌਂਗ ਲਗਾਓ ਬਸ, ਹਿੰਦੀ ਸੁਣ ਰਹੇ
0: ਆ। ਚਲੋ ਠੀਕ ਆ, ਤੁਹਾਡੇ ਦੋ ਗਾਣੇ ਦੀ ਫਰਮਾਇਸ਼ ਹੈ ਨਾ, ਇੱਕ ਚਾਂਦ ਸੀ ਮਹਿਬੂਬਾ ਨਾ, ਤੇ ਦੂਸਰਾ ਸੀ ਪਰਬਤ ਕੇ ਪਿੱਛੇ ਚੰਬੇ ਕਾ ਗਾਓ ਨਾ।
1: ਹਾਂਜੀ, ਸੰਜਨਾ ਜੀ ਸੁਣ ਰਹੇ ਚੰਡੀਗੜ੍ਹ ਤੋਂ ਤੁਹਾਡਾ ਸੌਂਗ, ਉਹਨਾਂ ਨੂੰ ਹੁਣੇ ਮੇਰੀ ਗੱਲ ਹੋਈ ਆ।
0: ਕੌਣ ਸੁਣ ਰਿਹਾ?
1: ਸੰਜਨਾ ਕਪੂਰ, ਇੱਕ ਵਾਰ ਉਹਨੇ ਸਾਨੂੰ ਕਾਲ ਕੀਤੀ ਸੀ।
0: ਅੱਛਾ ਅੱਛਾ, ਚੰਡੀਗੜ੍ਹ ਤੋਂ ਸੁਣ ਰਹੇ?
1: ਹਾਂਜੀ।
0: ਚਲੋ ਜੀ ਸੰਜਨਾ ਜੀ, ਤੁਹਾਡਾ ਵੀ ਥੈਂਕ ਯੂ, ਤੁਸੀਂ ਚੰਡੀਗੜ੍ਹ ਬੈਠ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਆ, ਥੈਂਕ ਯੂ ਵੈਰੀ ਮੱਚ, ਸੋ ਨਾਈਸ ਆਫ ਯੂ। ਔਰ ਤੁਸੀਂ ਵੀ ਟੋਰਾਂਟੋ ਆਓ, ਇੱਥੇ ਆ ਕੇ ਆਪਣੀਆਂ ਮਿੱਠੀਆਂ ਮਿੱਠੀਆਂ ਯਾਦਾਂ ਲੈ ਕੇ ਜਾਓ ਇੱਥੋਂ, ਔਰ ਸਾਡੇ ਚੰਬੇ ਵਾਲੀ ਸਰਕਾਰ ਦੇ ਤੁਸੀਂ ਰੈਲੇਟਿਵਸ ਹੋ ਜਾਂ ਰਿਸ਼ਤੇਦਾਰ ਹੋ ਮੈਨੂੰ ਪਤਾ ਨਹੀਂ ਹੈ, ਪਰ ਹੈਜ਼ ਏ ਤੁਹਾਨੂੰ ਅਸੀਂ ਚੰਡੀਗੜ੍ਹ ਬੈਠੇ ਹੀ ਵੈਲਕਮ ਕਰ ਰਹੇ ਹਾਂ, ਤੁਸੀਂ ਉੱਥੇ ਬੈਠੇ ਸਾਡਾ ਪ੍ਰੋਗਰਾਮ ਸੁਣ ਰਹੇ ਹਾਂ, ਥੈਂਕ ਯੂ। ਹੈਲੋ
2: ਹੈਲੋ
0: ਜੀ ਸਰ,
2: ਹਰਜੀਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ?
2: ਸ਼ੁਭ ਸੋਮਵਾਰ।
0: ਸ਼ੁਭ ਸੋਮਵਾਰ, ਬਈ ਵਾਹ ਕਿਆ ਬਾਤ ਹੈ, ਬੜੀ ਅੱਛੀ ਗੱਲ ਹੈ ਸਰ। ਅੱਛਾ ਗੀਤ ਜਿਹੜਾ ਭਾਜੀ ਨੇ ਦੋ ਗਾਣੇ ਦੱਸੇ ਆ, ਇਹ ਦੋਨੇ ਗਾਣੇ ਠੀਕ ਆ ਜਾਂ ਨਹੀਂ, ਤੁਹਾਨੂੰ ਕੋਈ ਹੋਰ ਪਸੰਦ ਆ?
2: ਮੈਂ ਤੁਹਾਨੂੰ ਆਪਣਾ ਗਾਣਾ ਦੱਸਦਾ, ਤੁਸੀਂ ਜਿਹੜਾ ਮਰਜ਼ੀ ਸਿਲੈਕਸ਼ਨ ਵਿੱਚ ਲਾ ਦਿਓ, ਤੁਸੀਂ ਲਾ ਦਿਓ ਗਾਣਾ ਜੀ ਪਲ ਪਲ ਦਿਲ ਕੇ ਪਾਸ ਤੁਮ ਰਹਿਤੇ।
0: ਓਏ ਹੋਏ ਹੋਏ ਹੋਏ ਹੋਏ, ਜਾਨ ਹੀ ਕੱਢ ਦਿੱਤੀ ਸਵੇਰੇ ਸਵੇਰੇ ਤੁਸੀਂ ਤਾਂ ਮੇਰੀ ਇੰਨਾ ਗਾਣਾ ਕਹਿ ਗਏ, ਪਲ ਪਲ ਪਲ ਦਿਲ ਕੇ ਪਾਸ ਬਸ ਤੁਮ ਰਹਿਤੀ ਹੋ। ਨੈਕਸਟ ਵਨ, ਹੈਲੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਲਾ ਦੋ ਫਿਰ ਉਹੀ ਪਰਬਤ ਕੇ ਪਿੱਛੇ ਚੰਬੇ ਕਾ ਗਾਓ ਵਹਾਂ ਦੋ ਪ੍ਰੇਮੀ ਰਹਿਤੇ ਹੈ।
0: ਵਹਾਂ ਕੀ ਇਹਦਾ ਲਫ਼ਜ਼ ਹੀ ਨਹੀਂ ਵਿੱਚ ਵੱਡੇ ਵੀਰ ਜੀ, ਵਹਾਂ ਥੋੜਾ ਚੰਬੇ ਕੇ
3: ਜਹਾਂ ਕਹਿ ਦੋ ਚੰਬੇ ਕੇ ਪਿੱਛੇ।
0: ਥੋੜਾ ਇੱਦਾਂ ਕਰੋ ਤੁਸੀਂ, ਤੁਹਾਨੂੰ ਗਾਣਾ ਮੈਨੂੰ ਲੱਗਦਾ ਪਸੰਦ ਹੈ, ਥੋੜਾ ਗਾ ਕੇ ਸੁਣਾਓਗੇ ਥੋੜਾ ਜਿਹਾ? ਮੈਂ ਤੁਹਾਡੀ ਵੋਇਸ ਚੈੱਕ ਕਰਨੀ ਅੱਜ ਇੱਥੇ।
3: ਉਹ ਭਾਜੀ ਹੇਮਾ ਮਾਲਨੀ ਤੇ ਫਿਰੋਜ਼ ਖਾਨ ਤੇ ਆਏ, ਬਾਕੀ ਮੈਨੂੰ ਇੰਨਾ ਨੀ ਹੁਣ ਪਤਾ। ਲਾ ਰਤਨ ਫਿਲਮ ਚ ਅਸੀਂ ਜਲੰਧਰ ਦਿੱਤੀ ਸੀ, ਬਹੁਤ ਵਧੀਆ ਫਿਲਮ ਸੀ।
0: ਵੀਰਾ ਜੀ ਮੈਂ ਕਿਹਾ ਗਾਣਾ ਲਾ ਦਿੰਦੇ ਆ
3: ਚੰਬੇ ਕੇ ਪ੍ਰੇਮੀ ਰਹਿਤੇ ਹੈ।
0: ਇਹ ਸੁਰ ਤੁਸੀਂ ਨਾ ਚੌਥੇ ਕਾਲੇ ਦਾ ਲੈ ਗਏ, ਗਾਣਾ ਵੈਸੇ ਦੂਜੇ ਕਾਲੇ ਵਾਲਾ ਹੀ ਹੈ। ਕੋਈ ਗੱਲ ਨੀ, 905-673-3337 ਤੁਹਾਡੀ ਮੇਰੀ ਗੱਲ ਸੁਣਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਦ ਵਨ ਐਂਡ ਓਨਲੀ ਬਾਈ ਜਾਨ ਸਿੰਘ ਹਰਜੀਤ ਆਪਕੇ ਲਈ ਹਾਜ਼ਰ ਹੈ। I really love this song, man. ਮੈਨੂੰ ਖੁਦ ਨਹੀਂ ਪਤਾ ਇਹ ਗੀਤ ਇੰਨਾ ਪਿਆਰਾ, ਸਾਡੇ ਚੰਬੇ ਵਾਲੇ ਭਾਜੀ ਹੈ ਇਹਨਾਂ ਨੂੰ ਪਤਾ, ਜਦੋਂ ਮੈਂ ਇੱਦਾਂ ਦੇ ਗੀਤਾਂ ਦੀ ਫਰਮਾਇਸ਼ ਕਰਦਾ ਇਹ ਗੀਤ ਹਰਜੀਤ ਨੇ ਲਾ ਹੀ ਦੇਣਾ ਹੁੰਦਾ। 905-673-3337 ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ।

what a song, man. I love it. ਇਸ ਤਰ੍ਹਾਂ ਦੇ ਮਿੱਠੇ ਮਿੱਠੇ ਗੀਤ ਸੁਣਿਆ ਕਰੋ। ਇਹੋ ਜਿਹੇ ਗੀਤ ਸੁਣ ਕੇ ਤੁਹਾਨੂੰ ਪਿਆਰ ਦੇ ਵਿੱਚ ਵਾਧਾ ਹੁੰਦਾ। ਮੈਂ ਕੱਲ੍ਹ ਪਰਸੋਂ ਇੱਕ ਗੱਲ ਸੁਣ ਰਿਹਾ ਸੀ ਸੰਤਾਂ ਦੀ, ਕਹਿੰਦੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਖਜ਼ਾਨਾ ਹੈ ਕੀ ਹੈ। ਆਹ ਗਾਣਾ ਸੁਣੋ ਫਿਰ ਦੱਸਦਾ।

0: what a song, man. Chambeli Sarkar, thank you very much. Chambeli, thank you. Sultan Ji, we are going. Sultan Ji, we will do it. We will call you. Hello. Yes, sir.
1: What
0: is it? Late? Yes,
1: late. Today.
0: Is there any trick of late? Tell me. No, sir. I was
1: first coming, but... ਮੈਂ ਕਿਹਾ ਚੱਲ ਗਾਣਾ ਸੁਣ ਲਈਏ ਭਾਜੀ ਨੂੰ ਬਾਅਦ ਚੋਂ ਕਾਲ ਕਰਦੇ
0: ਕੀ ਬਾਤ ਹੈ ਹੋਰ ਵੀ ਬਾਬਾ ਭਾਜੀ ਠੀਕ ਹੋ
1: ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਕਿੱਦਾਂ ਰਿਹਾ ਵੀਕਐਂਡ
0: ਵੀਕਐਂਡ ਬਹੁਤ ਵਧੀਆ ਸਰ
1: ਲਾ ਲੇ ਪੈਗ ਪੁੱਗ
0: ਮੈਂ ਕਿਹਾ ਪੈਗ ਬਹੁਤ ਜ਼ਿਆਦਾ ਲਾ ਲੇ
1: ਬਹੁਤ ਜ਼ਿਆਦਾ ਲਾ ਲੇ
0: ਬਹੁਤ ਜ਼ਿਆਦੀਆਂ ਤਿੰਨ ਬੋਤਲਾਂ ਖਤਮ ਕਰਤੀਆਂ
1: ਤਿੰਨ ਬੋਤਲਾਂ ਕਿਹੜੀਆਂ ਪਾਣੀ ਦੀਆਂ
0: 3 ਲੀਟਰ ਪਾਣੀ ਪੀਣਾ ਚਾਹੀਦਾ ਰੋਜ਼ ਤਾਂ ਭਾਈ ਇੱਕ ਬੰਦੇ ਨੂੰ
1: ਫਿਰ ਤਾਂ ਮੈਂ ਕਿਹਾ ਅੱਧਾ ਦਿਨ ਤਾਂ ਵਾਸ਼ਰੂਮ 'ਚ ਹੀ ਲੰਘ ਜਾਣਾ
0: ਨਹੀਂ ਅੱਧਾ ਘੰਟਾ ਨਹੀਂ ਉਹ ਤੁਸੀਂ ਰੁਕ ਰੁਕ ਕੇ ਜਾਓ ਨਾ ਫਿਰ ਠੀਕ ਰਹਿੰਦਾ ਕੰਮ
1: ਉਹੀ ਕਹਾਂ ਮੈਂ ਅੱਧਾ ਦਿਨ
0: ਅੱਛਾ ਅੱਧਾ ਦਿਨ ਚਲੋ ਚੰਗੀ ਗੱਲ ਹੈ ਪਾਣੀ ਪੀਣਾ ਵੀ ਚਾਹੀਦਾ ਸਿਹਤ ਦਾ ਚੰਗਾ ਹੁੰਦਾ
1: ਜ਼ਿਆਦਾ ਵੀ ਨਾ ਪੀ ਲਿਆ ਬੰਦਾ ਡੁੱਬ ਵੀ ਜਾਂਦਾ
0: ਨਾ ਪਾਣੀ 'ਚ ਕਿੱਦਾਂ ਡੁੱਬ ਜੂ ਯਾਰ ਬੰਦਾ ਪਾਣੀ ਪੀਣ ਲੱਗਾ ਡੁੱਬ ਜੂ
1: ਲੋਕੀ ਬੀਚ ਤੇ ਆ ਕੇ ਪਾਣੀ 'ਚ ਡੁੱਬਦੇ ਆ ਹੋਰ ਰੇਤੇ 'ਚ ਡੁੱਬਦੇ
0: ਨਹੀਂ ਉਹ ਤਾਂ ਇੰਜੋਏ ਕਰਨ ਜਾਂਦੇ ਆ ਤੁਸੀਂ ਇਹ ਕਹਿਣਾ ਸੀ ਹਰਜੀਤ ਭਾਜੀ ਜ਼ਿਆਦਾ ਪਾਣੀ ਨਾ ਪੀਓ ਕਿਤੇ ਕਿਸੇ ਕੀ ਆਂਖੋਂ ਮੇਂ ਨਾ ਸਮਾ ਜਾਤੇ ਕਿਸੇ ਕੀ ਆਂਖੋਂ ਮੇਰਾ ਡੁੱਬ ਜਾਤੇ ਐਸੇ ਤੁਹਾਨੂੰ ਅੱਜ ਇੱਥੇ ਗੱਲ ਇਹ ਕਰਨੀ ਪੈਂਦੀ ਸੀ
1: ਇੱਥੇ ਅੱਖਾਂ ਚ ਡੁੱਬਣ ਵਾਲਾ ਕੰਮ ਨਹੀਂ ਇੱਥੇ ਅੱਖਾਂ ਘੂਰਨ ਵਾਲਾ ਕੰਮ ਬਣ ਜਾਂਦਾ
0: ਓਹੋ ਘਰ ਸਭ ਠੀਕ ਹੈ ਨਾ ਸੁੱਖ ਸਾਂਦ ਦਾ ਘਰ
1: ਹਾਂਜੀ ਹਾਂਜੀ ਵਧੀਆ ਵਧੀਆ
0: ਚਲੋ ਵਧੀਆ ਹੋਰ ਸੁਣਾਓ ਸਭ ਠੀਕ ਆ ਵੀਕਐਂਡ ਵਧੀਆ ਬਣਾਇਆ
1: ਵਧੀਆ ਵਧੀਆ ਭਾਜੀ ਠੀਕ ਠਾਕ
0: ਪਰਿਵਾਰ ਰਾਜੀ ਖੁਸ਼ ਹੈ ਨਾ
1: ਹਾਂਜੀ ਹਾਂਜੀ ਭਾਜੀ ਵਧੀਆ ਤੁਸੀਂ ਸੁਣਾਓ ਕਿੱਦਾਂ
0: ਬਸ ਵਧੀਆ ਘਰ ਵਾਲੀ ਖੁਸ਼ ਆ ਬੱਚੇ ਠੀਕ ਆ
1: ਹਾਂਜੀ ਹਾਂਜੀ
0: ਬਸ ਰੱਬ ਕੋਲੋਂ ਆਹੀ ਮੰਗੋ ਤੰਦਰੁਸਤੀ ਦਾਤਾ ਮੰਗਿਆ ਕਰੋ ਬਾਕੀ ਪੈਸੇ ਪੂਸੇ ਜ਼ਿੰਦਗੀ ਦਾ ਇਹ ਸਾਧ ਨਾ ਆਈ ਜਾਣੇ ਆਪਣੇ ਆਪ ਜਾਈ ਜਾਣੇ ਆ ਬਸ ਇਹ ਜ਼ਿੰਦਗੀ ਦਾ ਸੱਟਿਆ ਠੀਕ ਹੈ ਨਾ
1: ਚਲੋ ਭਾਜੀ
0: ਬੜੀ ਮਿਹਰਬਾਨੀ ਬੀਬਾ ਬਾਈ ਜੀ ਥੈਂਕ ਯੂ ਵੈਰੀ ਮੱਚ ਸੋ ਨਾਈਸ ਯੂ ਆਰ ਰੀਲੀ ਨਾਈਸ ਪਰਸਨ ਥੈਂਕ ਯੂ ਬ੍ਰਦਰ ਨੈਕਸਟ ਵਨ ਹੈਲੋ
2: ਹੈਲੋ ਭਾਜੀ ਸਤਿ ਸ਼੍ਰੀ ਅਕਾਲ ਜੀ
0: ਆਓ ਜੀ ਕੀ ਹਾਲ ਆ ਜੀ
2: ਬਸ ਠੀਕ ਠਾਕ ਇਹਨੂੰ ਕਹਿੰਦੇ ਸਿੰਘ ਜੀ ਜਿੰਦਾਬਾਦ ਆ ਜੀ ਆਉਂਦੇ ਬਹਿਜਾ ਬਹਿਜਾ ਕਰਾਤੀ ਮੰਡੇ ਦਾ ਚਿੱਤਾ ਹੀ ਭੁਲਾਤਾ ਜੀ
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੀਰੇ ਥੈਂਕ ਯੂ ਵੈਰੀ ਮੱਚ ਔਰ ਦੇਖੋ ਗੱਲ ਪਤਾ ਕੀ ਹੁੰਦੀ ਹੈ ਆਪਾਂ ਵੀ ਤੁਹਾਡੇ ਐਂਟਰਟੇਨਮੈਂਟ ਵਾਸਤੇ ਆਏ ਆ ਇੱਥੇ 1 ਘੰਟਾ ਜਿਹੜਾ ਸ਼ੋਅ ਹੁੰਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਖੁਸ਼ ਕਰਨਾ ਵੈਸੇ ਮੈਂ ਇੱਕ ਗੱਲ ਦੀ ਸੱਚੀ ਰਿਕਾਰਡ ਕਰਦਾ ਤੁਹਾਡਾ ਸਾਰਿਆਂ ਦਾ ਤੁਸੀਂ ਮੈਨੂੰ ਸੱਚੀ ਪਾਰਟ ਆਫ ਫੈਮਿਲੀ ਸਮਝਦੇ ਆ ਮੈਨੂੰ ਵੀਕਐਂਡ ਦੇ ਜਦੋਂ ਨੰਬਰਸ ਆਫ ਕਾਲਸ ਆਉਂਦੀਆਂ ਕਿਸੇ ਬਿਜ਼ਨਸਮੈਨਾਂ ਦੇ ਨੰਬਰ ਲੈਣੇ ਹੁੰਦੇ ਆ ਜਾਂ ਵੈਸੇ ਕੋਈ ਗੱਲਾਂ ਕਰਦੇ ਲੋਕ ਮੈਂ ਬਾਈ ਫੇਸ ਵੀ ਕਿਸੇ ਨੂੰ ਮਿਲਿਆ ਨਹੀਂ ਹੁੰਦਾ ਪਰ ਇਟਸ ਵੈਰੀ ਗ੍ਰੇਟ ਮੇਰੇ ਵਾਸਤੇ ਉਹ ਬੜੇ ਇੱਕ ਅੱਛੇ ਪਲ ਹੁੰਦੇ ਆ ਜਿਸ ਵੇਲੇ ਤੁਸੀਂ ਮੇਰੇ ਵੋਇਸ ਦੇ ਉੱਤੇ ਜਾਂ ਮੇਰੇ ਬੋਲਣੀ ਦੇ ਉੱਤੇ ਮੇਰੀ ਜਿਹੜੀ ਮੈਂ ਦਾ ਵੇ ਆਪਾਂ ਟਾਕ ਕਰਦੇ ਹਾਂ ਇੱਥੇ ਉਸ ਦੀ ਤੁਸੀਂ ਰਿਸਪੈਕਟ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਮੈਂ ਆਲਵੇਜ਼ ਰਿਕਾਰਡ ਕਰਦਾ ਕਿ ਤੁਸੀਂ 11 ਤੋਂ 12 ਪੰਜਾਬੀ ਵਿਰਸਾ ਰੇਡੀਓ ਨਾਲ ਜੁੜਦੇ ਹਾਂ ਤੁਹਾਡਾ ਸਾਰਿਆਂ ਥੈਂਕ ਯੂ ਸੁਲਤਾਨ ਜੀ ਬ੍ਰੈਂਪਟਨ ਟੀਵੀ ਨੇ ਅਪਲਾਇੰਸਿਸ ਵੱਲੋਂ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਤੁਹਾਨੂੰ ਪਤਾ ਕਿ ਲੰਬੇ ਅਰਸੇ ਤੋਂ ਜਿੱਥੇ ਸੁਲਤਾਨ ਜੀ ਪੰਜਾਬੀ ਵਿਰਸਾ ਦੇ ਨਾਲ ਪਾਰਟ ਆਫ ਫੈਮਿਲੀ ਹੈ ਔਰ ਤੁਸੀਂ ਵੀ ਸਾਰਿਆਂ ਨੇ ਪਾਰਟ ਆਫ ਫੈਮਿਲੀ ਹਾਂ ਸੁਲਤਾਨ ਜੀ ਦੇ ਅਤੇ ਇਸ ਕਰਕੇ ਸੁਲਤਾਨ ਜੀ ਅੱਜ ਮੰਡੇ ਮਾਰਨਿੰਗ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਹਿਣਗੇ ਜੀ ਸੁਲਤਾਨ ਜੀ
3: ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਮੈਸੇਜ ਦੇਣਾ ਇਸ ਕਰਕੇ ਜ਼ਰੂਰੀ ਹੈ ਜੀ ਫੀਫਾ ਵਰਲਡ ਕੱਪ ਆ ਰਿਹਾ ਜੀ ਜੂਨ ਸਟਾਰਟ ਹੋ ਗਿਆ ਅੱਜ ਤੇ ਫੀਫਾ ਵਰਲਡ ਕੱਪ ਨੂੰ ਸੈਮਸੰਗ ਸਪੌਂਸਰ ਕਰ ਰਿਹਾ ਜੀ ਈ ਸਪੌਂਸਰ ਕਰ ਰਿਹਾ ਸੋ ਬਹੁਤ ਸਾਰੀਆਂ ਸਾਡੇ ਐਸੇ ਕੰਪਨੀਜ਼ ਹੈਗੀਆਂ ਜਿਹੜੀਆਂ ਫੀਫਾ ਵਰਲਡ ਕੱਪ ਨੂੰ ਸਪੌਂਸਰ ਕਰ ਰਹੀਆਂ ਇਸ ਕਰਕੇ ਐਕਸਕਲੂਸਿਵ ਡੀਲ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ ਦਿੱਤੀ ਜਾ ਰਹੀ ਹੈ ਜੇ ਆਪਾਂ ਬਿਗ ਸਕਰੀਨ ਟੀਵੀ ਦੀ ਗੱਲ ਕਰੀਏ ਤੇ 85 ਇੰਚ ਦਾ QLED ਕੁਆਂਟਮ ਡਾਟ QLED 85 ਇੰਚ ਤੁਹਾਨੂੰ $2000 ਵਾਲਾ ਸਿਰਫ 1299 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ 55 ਇੰਚ 399 ਦਾ 65 ਇੰਚ 699 ਦਾ ਤੇ 75 ਇੰਚ 899 ਦਾ ਸਪੈਸ਼ਲ ਪ੍ਰਾਈਸ ਤੇ ਆਇਆ ਜੀ
0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੱਡੇ ਪੀਜੀ ਵੱਡੇ ਭਾਜੀ ਤੁਹਾਨੂੰ ਪਤਾ ਕਿ ਮੈਨੂੰ ਟੀਵੀ ਇੱਕ ਬੜਾ ਪਸੰਦ ਆ ਚਲੋ ਠੀਕ ਆ ਸਾਨੂੰ ਛੋਟੇ ਟੀਵੀ ਵੀ ਚਾਹੀਦੇ ਹੁੰਦੇ ਘਰਾਂ ਦੇ ਵਿੱਚ ਜਿਹੜਾ ਇੱਕ ਟੀਵੀ ਹਾਂ ਮੈਨੂੰ ਉਹਦੀ ਪ੍ਰਾਈਸ ਦਿਓ ਕਿ
3: $1,999 ਇਹਦੀ ਪ੍ਰਾਈਸ ਹੈ ਪਰ $1,999 ਚ ਐਕਸਕਲੂਸਿਵ ਡੀਲ ਹੈ
0: ਕਿੰਨੇ ਇੰਚ ਦਾ
3: 98 ਇੰਚ ਸੈਮਸੰਗ ਜਿਹੜਾ ਕਿ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਤੁਸੀਂ ਆਉਣਾ ਤੇ ਪੰਜਾਬੀ ਵਿਰਸਾ ਦਾ ਰੈਫਰੈਂਸ ਦੇਣਾ ਤੇ 1999 ਦਾ 98 ਇੰਚ ਸੈਮਸੰਗ ਤੁਸੀਂ ਹੋਲਡ ਕਰਾ ਲੈਣਾ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, 1999 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ, 905-450-2828 ਜੀ।
0: ਅੱਛਾ ਇਹ ਵੀ ਹੋ ਗਿਆ, ਜੇ ਤੁਸੀਂ ਵਾਸ਼ਿੰਗ ਮਸ਼ੀਨਾਂ ਦਾ ਦੱਸਿਆ ਨਹੀਂ ਸੁਲਤਾਨ ਜੀ, ਵਾਸ਼ਰ ਡਰਾਇਰ ਘਰ ਦੇ ਕਈ ਖਰਾਬ ਹੋ ਜਾਂਦੇ ਆ, ਰਿਪੇਅਰ ਦੇ ਪੈਸੇ ਜ਼ਿਆਦਾ ਲੱਗ ਜਾਂਦੇ ਆ, ਇਸ ਤੋਂ ਚੰਗਾ ਨਵੇਂ ਦੇ ਦਿਓ ਸਾਨੂੰ, ਠੀਕ ਹੈ ਨਾ?
3: ਬਿਲਕੁਲ ਬਿਲਕੁਲ ਜੀ, ਬ੍ਰਾਂਡ ਨਿਊ 1099 ਦਾ ਪੇਅਰ ਮਿਲ ਜਾਏਗਾ, ਵਾਸ਼ਰ ਡਰਾਇਰ ਦੋਨੋਂ $1700 ਦੀ ਪ੍ਰਾਈਸ ਹੈ, ਪਰ 1099 ਚ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈ ਸਕਦੇ, ਅਲਟਰਾ ਲਾਰਜ ਕਪੈਸਿਟੀ ਸਟੇਨਲੈਸ ਸਟੀਲ ਟੱਬ ਦੇ ਨਾਲ ਹੈ, ਫ੍ਰੀ ਡਿਲੀਵਰ ਹੋਏਗਾ, ਤੇ 1099 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਤੇ ਹਰਜੀਤ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਬਹੁਤ ਸਾਰੀਆਂ ਕੰਪਨੀਜ਼ GE ਵਰਗੀਆਂ ਕੰਪਨੀ ਫ੍ਰਿਜ ਦੇਅਰ ਇਲੈਕਟ੍ਰੋਲਕਸ ਕੰਪਨੀ ਸਪੋਂਸਰ ਕਰ ਰਹੀਆਂ ਇਸ ਟਾਈਮ, ਇਸ ਕਰਕੇ 40% ਦਾ ਐਕਸਕਲੂਸਿਵ ਡਿਸਕਾਊਂਟ ਜਿਹੜਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਦਿੱਤਾ ਗਿਆ। ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਚ ਮਿਲ ਜਾਏਗਾ, ਤੇ ਫ੍ਰੀ ਡਿਲੀਵਰ ਹੋਏਗਾ, ਤੇ $29.99 6 ਮਹੀਨੇ ਚ ਕਸਟਮਰ ਨੇ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ।
0: ਠੀਕ ਹੈ,
3: ਇਸੇ ਤਰ੍ਹਾਂ ਸਾਡੇ ਕੋਲ ਬਿਲਟ ਇਨ ਕਿਚਨ ਦੇ ਉੱਪਰ ਜਿਹੜੀ ਡੀਲ ਆਈ ਹੈ, ਜੇ ਕੋਈ ਪੈਨਲ ਰੈਡੀ ਫ੍ਰਿਜ ਚਾਹੁੰਦੇ ਜੀ 42 ਇੰਚ ਜਾਂ 48 ਇੰਚ, ਇਹ $16000 ਵਾਲਾ ਫ੍ਰਿਜ ਹੈ, 48 ਇੰਚ ਦਾ ਪੈਨਲ ਰੈਡੀ ਫ੍ਰਿਜ ਹੈ, ਸਿਰਫ ਔਰ ਸਿਰਫ $10,900 ਚ ਮਿਲੇਗਾ। ਇਹਦੇ ਚ ਵੀ ਤੁਸੀਂ 40% ਦੀ ਸੇਵਿੰਗ ਕਰਨੀ ਹੈ, ਪਰ ਇਹਦੇ ਲਈ ਤੁਸੀਂ ਵਿਜ਼ਿਟ ਕਰਨਾ 801 ਬੋਵੇ ਡਰਾਈਵ ਵੈਸਟ, ਜਸਟ

0: ਜੇ ਤੁਸੀਂ ਮੈਨੂੰ ਆਗਿਆ ਦਿਓਗੇ ਤੇ। ਇੱਕ ਕਾਲ ਆ ਰਹੀ ਸੀ, ਪਹਿਲਾਂ ਮਿਸ ਹੋ ਗਈ ਵੀਰੇ, ਦੁਬਾਰਾ ਕਰ ਲਿਓ ਕਾਲ, ਜਿਹੜਾ 200 ਕੁਛ ਨੰਬਰ ਸੀ, ਦੁਬਾਰਾ ਕਰ ਲਿਓ ਕਾਲ, ਹੈ ਨਾ। ਜੇ ਤੁਸੀਂ ਮੈਨੂੰ ਕਹਿੰਦੇ ਹਰਜੀਤ ਜੀ ਆਪਣੀ ਮਰਜ਼ੀ ਦਾ ਗੀਤ ਗਲਾ ਦਿਓ, ਅਤੇ ਜੇ ਤੁਹਾਡਾ ਤੁਸੀਂ ਖੁਸ਼ੀ ਨਾਲ ਮੈਨੂੰ ਕਹਿ ਦਿਓਗੇ ਤੇ ਠੀਕ ਹੈ, ਇੱਕ ਦੋ ਕਾਲ ਕਰਕੇ ਮੈਨੂੰ ਦੱਸ ਦਿਓ। ਅਤੇ ਮੇਰਾ ਦਿਲ ਕਰਦਾ ਕਿ ਇੱਕ ਗੀਤ ਮੈਂ ਕੱਢਿਆ, ਬੜਾ ਪਿਆਰਾ, ਬੜਾ ਪੁਰਾਣਾ ਜਿਹਾ ਗੀਤ ਹੈ, ਪੁਰਾਣਾ ਵੀ ਨਹੀਂ, ਉਹਦਾ ਮਿਊਜ਼ਿਕ ਇੰਨਾ ਮਤਲਬ ਕਿ ਜਿਵੇਂ ਕਹਿੰਦੇ ਆ ਨਾ ਵੀ ਸੁਣ ਕੇ ਤੁਸੀਂ ਸਵੇਰੇ ਸਵੇਰੇ ਤੁਹਾਨੂੰ ਚੰਗਾ ਲੱਗੂਗਾ ਸੁਣ ਕੇ, ਤੁਸੀਂ ਕਹੋਗੇ ਯਾਰ ਹਰਜੀਤ ਜੀ ਕਿੱਥੋਂ ਗੀਤ ਕੱਢਿਆ ਇੰਨਾ ਪੁਰਾਣਾ। ਔਰ ਜੇ ਕਿਸੇ ਨੂੰ ਮੂਵੀ ਪਤਾ ਹੋਵੇ ਕਿਹੜੀ ਮੂਵੀ ਦਾ ਗੀਤ ਹੈ ਤਾਂ ਉਹ ਮੈਨੂੰ ਜ਼ਰੂਰ ਦੱਸਿਓ, ਮੈਨੂੰ ਚੰਗਾ ਲੱਗੂਗਾ ਜੇ ਤੁਹਾਡੀਆਂ ਪੁਰਾਣੀਆਂ ਯਾਦਾਸ਼ਤ ਚੇਤੇ ਆ ਜਾਣੀ। ਹੈਲੋ ਬਲਵਿੰਦਰ ਜੀ, ਕਿੱਥੇ ਸੀ ਇੰਨੀ ਦੇਰ ਦੇ? ਦੱਸੋ ਅੱਜ ਹੈ
1: ਛੁੱਟੀ ਨੂੰ ਪੋਤਾ ਮੇਰੇ ਨਾਲ ਖੇਡਦਾ ਪਿਆ ਮੇਰੇ,
0: ਤੇ ਪੋਤਾ ਖੇਡਦਾ ਪਿਆ, ਚੰਗੀ ਗੱਲ ਆ।
1: ਹਾਂਜੀ ਬਾਜੀ, ਬਹੁਤ ਵਧੀਆ ਜੀ,
0: ਚਲੋ
1: ਆਰਤੀ ਬਹੁਤ ਆ, 4 ਸਾਲ ਦਾ ਵਾ।
0: ਅੱਛਾ ਅੱਛਾ, ਮੈਂ ਦਾਦੇ ਦਾ ਦਿਲ ਲਾਈ ਰੱਖਦਾ ਫਿਰ। ਹੈ
1: ਦਾਦਾ ਅੱਜ ਛੁੱਟੀ, ਅੱਜ ਦਾਦੇ ਨਾਲ ਬੈਟ ਬਾਲ ਖੇਡਦਾ ਪਿਆ।
0: ਕਿਆ ਬਾਤ ਹੈ, ਬੜੀ ਚੰਗੀ ਗੱਲ ਕਰਮ ਵਾਲਿਆਂ ਬਾਈ। ਤੁਸੀਂ ਮੈਂ ਤੁਹਾਨੂੰ ਨਹੀਂ ਦੱਸਾਂ, ਕਈ ਜਿਹੜੇ ਨਾ ਇਹ ਸੱਚੀ ਪਰਿਵਾਰ ਬੜੇ ਲੱਕੀ ਹੈ ਜਿਹਨਾਂ ਦੇ ਘਰਾਂ ਵਿੱਚ ਦਾਦਾ ਦਾਦੀ ਹੈ। ਕਈ ਵੀਰ ਅਸੀਂ ਨਾ, ਮੈਂ ਆਪਣੇ ਵੀਰਾਂ ਨੂੰ ਕੀ ਕਹਾਂ, ਨਾ ਮੈਂ ਲੇਡੀਜ਼ ਨੂੰ ਕੁਛ ਕਹਿ ਸਕਦਾ, ਜਸਟ ਯੂ ਨੋ ਥਿੰਕ ਯੂਅਰ ਸੈਲਫ, ਦੈਟਸ ਆਲ ਆਵਰ ਸੇ। ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਾਦਾ ਦਾਦੀ ਹਨ ਨਾ, ਉਹ ਬੱਚਿਆਂ ਦੀ ਪਰਵਰਿਸ਼ ਡਿਫਰੈਂਟ ਹੋਏਗੀ, ਬਲੀਵ ਮੀ ਆਰ ਨਾਟ। ਕਿਉਂਕਿ ਤੁਸੀਂ ਇੱਥੇ ਥਿੰਕ ਕਰਨੀ ਹੈ ਕਿ ਤੁਹਾਨੂੰ ਸਾਨੂੰ ਸਾਡੇ ਪੇਰੈਂਟਸ ਨੇ ਕਿਵੇਂ ਪਾਲਿਆ, ਦੈਟਸ ਇਟ। ਅਤੇ ਉਸ ਤੋਂ ਵਧੀਆ ਤੁਹਾਡਾ ਪਾਲਣ ਪੋਸ਼ਣ ਤੁਹਾਡੇ ਬੱਚਿਆਂ ਦਾ ਹੁੰਦਾ। ਔਰ ਮੈਂ ਕਹਿੰਦਾ ਦਾਦਾ ਦਾਦੀ ਘਰ ਦੇ ਵਿੱਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਵਾਹਿਗੁਰੂ ਜੀ ਉਹਨਾਂ ਦੀਆਂ ਲੰਬਾ ਉਮਰਾਂ ਲੰਬੀਆਂ ਕਰਨ, ਤੰਦਰੁਸਤੀਆਂ ਦਾ। ਦੇਖੋ ਕਿੰਨੇ ਖੁਸ਼ ਸੀ ਬਲਵਿੰਦਰ ਜੀ, ਕਹਿੰਦੇ ਪੋਤੇ ਨਾਲ ਖੇਡਦਾ ਪਿਆ 4 ਸਾਲ ਦਾ, ਸ਼ਰਾਰਤੀ ਬਹੁਤ ਹੈ, ਕਿਉਂਕਿ ਦਾਦੇ ਨੂੰ ਉਹਨਾਂ ਨੇ ਬਿਜ਼ੀ ਕਰ ਦਿੱਤਾ। ਠੀਕ ਹੈ ਕਿ ਏਜ ਇਫੈਕਟ ਹੁੰਦਾ, ਅਤੇ ਉਹ ਚੀਜ਼ਾਂ ਬੜੀਆਂ ਜ਼ਰੂਰੀ ਹੈ। ਮੈਂ ਛੋਟੀ ਗੱਲ ਦੇ ਵਿੱਚ ਕਈ ਵਾਰੀ ਜਿਹੜੇ ਸਮਝਣ ਵਾਲੇ ਲੋਕ ਹੁੰਦੇ ਆ ਨਾ, ਉਹ ਮੈਨੂੰ ਜਦੋਂ ਬਾਅਦ 'ਚ ਕਾਲ ਕਰਦੇ ਕਹਿੰਦੇ ਹਰਜੀਤ ਜੀ ਤੁਸੀਂ ਬੜਾ ਵੱਡਾ, ਕਈ ਵਾਰੀ ਮੈਸੇਜ ਦੇ ਦਿੰਦੇ ਉਹਨਾਂ ਚੀਜ਼ਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਅਗੇਨ, ਮੈਂ ਨਹੀਂ ਤੁਹਾਨੂੰ ਕੰਪੈਲ ਕਰਦਾ, ਇਸ ਤੁਹਾਡੀ ਚੋਇਸ ਆ। ਚੰਗਾ ਲੱਗੇ ਕੰਨ ਨਾਲ ਸੁਣ ਲਿਓ, ਨਹੀਂ ਚੰਗਾ ਲੱਗੇ ਤਾਂ ਦੂਜੇ ਕੰਨ ਤੋਂ ਬਾਹਰ ਕੱਢ ਦਿਓ। ਦਾਦਾ ਦਾਦੀ ਘਰ ਵਿੱਚ ਹੋਣੇ ਬੜੇ ਜ਼ਰੂਰੀ ਹੈ। ਕਿਸੇ ਰੀਜ਼ਨ ਕਰਕੇ ਵੀ ਦਾਦਾ ਦਾਦੀ ਘਰੋਂ ਚਲੇ ਗਏ ਆ, ਆਪਣੇ ਅਲੱਗ ਤੋਂ ਰਹਿ ਰਹੇ ਆ, ਅਤੇ ਮੇਰੇ ਵੀਰ ਜਿੰਨੇ ਵੀ ਸੁਣਦੇ ਆ ਉਹਨਾਂ ਨੂੰ ਵਾਪਸ ਜ਼ਰੂਰ ਲੈ ਕੇ ਆਓ, ਜਿਵੇਂ ਦੇ ਵੀ ਆ ਉਹ, ਜਿਵੇਂ ਦੇ ਵੀ ਆ। ਬਾਪੂ ਬੋਲਦਾ ਕਰੇ, ਤੁਹਾਡੀ ਘਰ ਵਾਲੀ ਨਾਲ ਨਹੀਂ ਉਹਦੀ ਬਣਦੀ, ਤੁਹਾਡੀ ਮਾਂ ਦੀ, ਤੁਹਾਡੀ ਨੂੰਹ ਨਾਲ ਨਹੀਂ, ਉਹਨਾਂ ਨਹੀਂ ਬਣਦੀ, ਘਰ ਵਾਲੀ ਨਹੀਂ ਬਣਦੀ, ਫਿਰ ਵੀ ਕਰ ਲੈ ਉਹ। ਇਹ ਜਦੋਂ ਘਰ 'ਚ ਬੈਠੇ ਹੁੰਦੇ ਆ ਨਾ, ਤਾਂ ਘਰ ਨੂੰ ਕਹਿੰਦੇ ਜਿੰਦੇ ਲੱਗ ਜਾਂਦੇ ਆ, ਜਿੰਦੇ, ਸਮਝ ਗਏ ਤੁਸੀਂ ਮੇਰੀ ਗੱਲ? ਔਰ ਵੱਡਿਆਂ ਦਾ ਪਰਛਾਵਾਂ ਹੀ ਕਹਿੰਦੇ ਇੱਕ ਬੜੀਆਂ ਵੱਡੀਆਂ ਬਲੈਸਿੰਗ ਹੁੰਦੀਆਂ। ਬਸ ਦੈਟਸ ਆਲ, ਮੈਂ ਹੋਰ ਕੁਛ ਨਹੀਂ ਕਹਿ ਸਕਦਾ, ਬਾਕੀ ਅੱਗੋਂ ਤੁਹਾਡੀ ਮਰਜ਼ੀ ਹੈ। ਕਰਾਊਨ ਪੀਜ਼ੇ ਵੱਲੋਂ ਅਸੀਂ ਸਪੈਸ਼ਲੀ ਤੌਰ 'ਤੇ ਪ੍ਰੋਗਰਾਮ ਸਪੋਂਸਰ ਕਰ ਰਹੇ। ਅਗਲਾ ਗੀਤ ਮੈਂ ਲਾ ਰਿਹਾ, ਦੱਸੋ ਮੈਂ ਲਾਵਾਂ ਜਾਂ ਲਾਵਾਂ, ਜਿਹੜੀ ਮੇਰੀ ਪਸੰਦ ਆ, ਜੇ ਤੁਸੀਂ ਮੈਨੂੰ ਕਹੋਗੇ ਤੇ। ਮੈਨੂੰ ਪਤਾ ਤੁਸੀਂ ਮੇਰਾ ਮਾਣ ਕਰਦੇ ਆ, ਪਰ ਮੈਂ ਦੇਖਣਾ ਚਾਹੁੰਦਾ ਇੱਕ ਦੋ ਕਾਲਸ ਜੇ ਤੁਸੀਂ ਮੈਨੂੰ ਕਰੋਗੇ ਤੇ। ਠੀਕ ਹੈ, ਕਰਾਊਨ ਪੀਜ਼ਾ ਤੁਹਾਡੇ ਵਾਸਤੇ ਹਾਜ਼ਰ ਹੈ। ਕਰਾਊਨ ਪੀਜ਼ੇ ਵੱਲੋਂ ਸਪੈਸ਼ਲੀ ਤੌਰ 'ਤੇ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਔਰ ਕਰਾਊਨ ਪੀਜ਼ਾ ਵਾਲੇ ਕਹਿੰਦੇ ਆ ਹਰਜੀਤ ਜੀ ਚੱਕੋ ਫਿਰ 2 ਪੀਜ਼ੇ ਲਾਰਜ 24.99 ਦੇ, 2 ਡਿਪਿੰਗ ਸੌਸ ਫਰੀ ਹੈ, ਨਾਲ ਨਾਲ 2 ਲੀਟਰ ਕੋਕ ਦੀ ਬੋਤਲ ਫਰੀ ਹੈ। ਲਾਰਜ ਪੀਜ਼ੇ ਦੀ ਗੱਲ ਕਰ ਰਿਹਾ, 6 ਟੋਪਿੰਗ ਕੰਬਾਈਨ ਦੇ ਨਾਲ 2 ਐਕਸਟਰਾ ਲਾਰਜ ਪੀਜ਼ੇ ਲੈਣੇ ਆ, 34.99 ਦੇ ਆ ਐਕਸਟਰਾ ਲਾਰਜ, 2 ਡਿਪਿੰਗ ਸੌਸ ਫਰੀ ਹੈ, ਨਾਲ ਇੱਕ ਸਮਾਲ ਪੀਜ਼ਾ ਪੰਜਾਬੀ ਵਿਰਸਾ ਵੱਲੋਂ ਫਰੀ ਹੈ, ਨਾਲ ਇਹ ਤੁਹਾਡੇ ਵਾਸਤੇ ਸਪੈਸ਼ਲੀ ਤੌਰ 'ਤੇ 2 ਲੀਟਰ ਕੋਕ ਦੀ ਬੋਤਲ ਫਰੀ ਹੈ। ਇਹ ਡੀਲਾਂ ਲੱਗੀਆਂ ਏਅਰਪੋਰਟ ਐਂਡ ਮੇ ਫੀਲਡ ਦੇ ਕਾਰਨਰ 'ਤੇ, ਤੁਸੀਂ ਬਹੁਤ ਪਰਿਵਾਰ ਗਏ ਇਸ ਵੀਕਐਂਡ ਦੇ, ਔਰ ਇਹ ਡੀਲ ਹਲੇ ਕੰਟੀਨਿਊ ਚੱਲਣੀ ਆ। ਮੈਂ ਇਹਨਾਂ ਵੀਰਾਂ ਨੂੰ ਕਿਹਾ, ਇਹਨਾਂ ਦੇ ਮਾਲਕਾਂ ਨੂੰ ਕਿਹਾ, ਮੈਂ ਕਿਹਾ ਵੀਰ ਮੇਰੇ ਉਹ ਇਹ ਡੀਲ ਕੰਟੀਨਿਊ ਚੱਲਦੀ ਰਹਿਣ ਦਿਓ ਥੋੜ੍ਹੀ ਦੇਰ ਵਾਸਤੇ, ਕਿਉਂਕਿ ਸਾਡੇ ਪਰਿਵਾਰਾਂ ਨੂੰ, ਕਿਉਂਕਿ ਸਾਡੇ ਬਹੁਤ ਪਰਿਵਾਰ ਬੈਠਿਆ ਏਅਰਪੋਰਟ ਐਂਡ ਮੇ ਫੀਲਡ ਦੇ ਏਰੀਆ ਦੇ ਵਿੱਚ, ਅਤੇ ਮੈਂ ਚਾਹੁੰਦਾ ਕਿ ਹਰ ਘਰ ਦੇ ਵਿੱਚ ਕਰਾਊਨ ਪੀਜ਼ਾ, ਕਰਾਊਨ ਪੀਜ਼ਾ, ਕਰਾਊਨ ਪੀਜ਼ਾ ਦਾ ਡੱਬਾ ਪਹੁੰਚ ਜਾਏ, ਅਤੇ ਤੁਹਾਨੂੰ ਪਤਾ ਲੱਗੇ ਕਿੰਨਾ ਕੁ ਟੇਸਟੀ ਇਹ ਪੀਜ਼ਾ ਤਿਆਰ ਕਰਦੇ ਤੁਹਾਡੇ ਵਾਸਤੇ। ਕਰਾਊਨ ਪੀਜ਼ਾ 905-857-9992 ਦੇ ਕੋਕ ਦੀ ਜਾ ਸਕਦੀ ਹੈ, 905-857-9292 ਦੇ ਕੋਕ ਦੀ ਜਾ ਸਕਦੀ ਹੈ। ਸੰਧੂ ਸਾਡੇ ਵੀਰਾਂ ਨੂੰ, ਸਿੱਧੂ ਵੀਰਾਂ ਨੂੰ ਕਾਲ ਕੀਤੀ ਜਾ ਸਕਦੀ ਹੈ, ਜਾਂ ਹਰਮੇਲ ਵੀਰਾਂ ਨੂੰ ਕਾਲ ਵੀ ਕੀਤੀ ਜਾ ਸਕਦੀ, ਨੰਬਰ ਇੱਕੋ ਹੀ ਹੈ, 905-857-9292। $25 ਦੇ 2 ਲਾਰਜ ਪੀਜ਼ੇ, ਕੋਕ ਦੀ ਬੋਤਲ ਫਰੀ, 2 ਡਿਪਿੰਗ ਸੌਸ ਫਰੀ, ਪਰ ਪੰਜਾਬੀ ਵਿਰਸਾ ਦਾ ਹਵਾਲਾ ਕਹਿਣਾ ਪੈਣਾ, ਏਅਰਪੋਰਟ ਐਂਡ ਬਵੇਰ ਦੇ ਏਅਰਪੋਰਟ ਐਂਡ ਮੇ ਫੀਲਡ ਦੇ ਕੋਰਨਰ ਦੇ ਆ, ਤੁਹਾਡੇ ਵਾਸਤੇ ਹਾਜ਼ਰ ਹੈ। ਕਿਹੜਾ ਵੀ? ਕਰਾਊਨ ਪੀਜ਼ਾ।

0: ਉਹ ਬੱਬਰ ਸ਼ੇਰੋ, ਤੁਸੀਂ ਕਿਸੇ ਨੇ ਮੈਨੂੰ ਦੱਸਿਆ ਹੀ ਨਹੀਂ, ਹਰਜੀਤ ਜੀ ਆਪਣੀ ਮਰਜ਼ੀ ਦਾ ਗੀਤ ਲਾ ਦਿਓ, ਕਮਾਲ ਹੋ ਗਈ ਯਾਰ, ਵੈਰੀ ਸੈਡ। ਮੈਂ ਤੁਹਾਡੀ ਗੱਲ ਮੰਨਦਾ ਹਾਰੇ, ਤੁਸੀਂ ਮੇਰੀ ਗੱਲ ਕਿਸੇ ਨੇ ਨਹੀਂ ਮੰਨੀ, ਨਾ ਮੈਨੂੰ ਫੋਨ ਕੀਤਾ ਵੀ ਹਰਜੀਤ ਜੀ ਤੁਸੀਂ ਲਾ ਦਿਓ ਆਪਣੀ ਮਰਜ਼ੀ ਦਾ ਗੀਤ, ਕਮਾਲ ਹੋ ਗਈ ਯਾਰ, ਇਹ ਤਾਂ ਬਾਹਲੀ ਕਮਾਲ ਹੀ ਹੋ ਗਈ ਆ। 905-673-3337। ਵਕਾਰ ਖਾਨ ਸਾਹਿਬ, ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ
0: ਜੀ।
1: ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ। ਜੀ,
1: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000, 6478648000।
0: नंबर है वकार भाई, एक बार मैं चाहूंगा आप नंबर फिर दोबारा दे दें, क्योंकि रॉजर्स की जो डील है वो आप जब डायरेक्टली रॉजर्स को कॉल करते हैं तो ये आपको प्राइस नहीं मिलेगा, और जब आप मिस्टर वकार खान साहब को कॉल करते हैं तो आपको प्राइस में कटौती हो जाती है। कैसी होती है जी, इनको कॉल करनी पड़ेगी? प्लीज नंबर एक बार दोबारा बोले वकार जी।
1: जी सर, नंबर है 6478648000।
0: थैंक यू वेरी मच सर, सो नाइस ऑफ यू। प्रोग्राम पंजाबी विरसा, नेक्स्ट कॉल। हेलो
2: जी सर।
0: जी जनाब,
2: सत श्री अकाल जी।
0: सत श्री अकाल जी,
2: क्या हाल है?
0: बस सर, दुआ तुहाडी, हुक्म करो।
2: नहीं जी, हुक्म नहीं हुंदा, गाने दा कह रहे हो।
0: मैं तो गहरा ना, मैं कहा यार मैं अपनी फरमाइश ना ला, किसी ने कोई हामी नहीं भरी, ये चंगी गल होगी।
2: अच्छा, चलो हुण मैं हामी भरना, तेरा जाना दिल के अरमानों का मिट जाना।
0: नहीं, गाना तो फिर मैं अपनी मर्जी लाऊंगा ना, ये थोड़ा दस कमाल दी गल करदे तुसीं। ਮੰਨ ਗਏ ਤੁਹਾਡੀ ਸਕੀਮ ਨੂੰ, ਹੈ ਸਵੇਰੇ ਸਵੇਰੇ ਤੁਸੀਂ ਪਾਤੀ ਸੀਪ ਲਾਤੀ, ਬਈ ਗਾਣਾ ਵੀ ਆਪ ਦੱਸਣਾ, ਨਾਲੇ ਮੇਰੀ ਹਮ ਵੀ ਭਰਤੀ, ਬੱਲੇ ਸ਼ੇਰ ਬੱਬਰ ਦੇ, ਨਾਲੇ ਕਹਿੰਦੇ ਹੁੰਦੇ ਵੀ ਇੱਕ ਪੰਥ ਦੇ ਦੋ ਕਾਜ, ਹੈ ਨਾਲੇ ਮੈਨੂੰ ਵੀ ਖੁਸ਼ ਕਰਤਾ ਤੇ ਨਾਲੇ ਫਿਰ ਗਾਣਾ ਵੀ ਆਪਣਾ ਹੀ ਦੱਸਤਾ, ਕਮਾਲ ਦੀ ਗੱਲ। ਬੀਬਾ ਬੁਆਏ ਕਿੱਥੇ ਗਿਆ, ਬਲਵਿੰਦਰ ਭਾਜੀ ਕਿੱਥੇ ਗਏ, ਉਹ ਇੱਕ ਯਾਰ ਆਪਣੇ ਸੈਣੀ ਸਾਹਿਬ ਨਹੀਂ ਆਏ, ਵਾਹਵਾ ਦਿਨ ਹੀ ਹੋ ਗਏ, ਕਦੇ ਇੰਡੀਆ ਤੋਂ ਚਲੇ ਚੁਲੇ ਗਏ, ਅਮਰੀਕ ਸਿੰਘ ਜੀ ਸੈਣੀ, ਉਹ ਜੰਜ ਉਹਨਾਂ ਦੀ ਧਰਮਸ਼ਾਲਾ ਚੋਂ ਪਤਾ ਨਿਕਲੀ ਨਹੀਂ ਬਾਹਰ ਹਾਲ ਤੱਕ, ਪਤਾ ਨਹੀਂ ਦਰ ਦੁਰ ਪੀ ਕੇ ਕਿਤੇ ਸੈਣੀ ਸਾਹਿਬ ਕਿਤੇ ਹੋਰ ਹੀ ਨਾ ਸੈੱਟ ਹੋ ਗਿਆ ਹੁਣ ਕੰਮ, ਕਿਤੇ ਜ਼ਿਆਦਾ ਤਾਂ ਨਹੀਂ ਕਿਤੇ ਪੀਲੀ ਸੈਣੀ ਸਾਹਿਬ। 905-673-3337 ਸਟੂਡੀਓ ਦਾ ਨੰਬਰ ਆ। ਲਓ ਜੀ, ਮੈਂ ਕਰਾਊਂਡ ਪੀਜ਼ੇ ਦਾ ਨੰਬਰ ਦੇ ਰਿਹਾ ਸੀ, ਇਹ ਦੋ ਪੀਜ਼ੇ $25 ਦੇ ਤੁਹਾਨੂੰ ਮਿਲ ਰਹੇ ਆ, 905-857-9992। ਇਸ ਹਫ਼ਤੇ ਅਸੀਂ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦੀ। ਬਈ ਵਾਹ, ਕੈਸਾ ਟੌਪ ਦਾ ਰੈਸਟੋਰੈਂਟ ਬਣਾਇਆ ਸਾਡੇ ਭਾਜੀ ਨੇ, ਰਾਜ ਨੇ, ਕਮਾਲ ਦੀ ਗੱਲ ਕਰਤੀ ਹੈ। ਇੱਕ ਕਾਲ ਲੈਣਾ। ਹੈਲੋ
3: ਹਾਂਜੀ।
0: ਉਹ ਬਾਜੀ ਗੱਲ ਸੁਣੋ, ਤੁਸੀਂ ਮੇਰਾ ਇੰਨਾ ਹੀ ਖਿਆਲ ਕਰਦੇ ਆ ਯਾਰ,
3: ਕੀ ਹੋ ਗਿਆ ਹੁਣ?
0: ਨਹੀਂ ਹੋਇਆ ਕੀ, ਇੱਥੇ ਮੈਂ ਕਹੀ ਜਾਣਾ ਵੀ ਮੈਂ ਆਪਣੀ ਮਰਜ਼ੀ ਦਾ ਗਾਣਾ ਲਾਉਣਾ, ਕਿਸੇ ਨੇ ਹਾਮੀ ਨਹੀਂ ਭਰੀ।
3: ਬਾਜੀ ਲਾ ਲਓ ਆਪਣੀ ਮਰਜ਼ੀ ਦਾ ਲਾਓ, ਨਹੀਂ ਤਾਂ ਅਸੀਂ ਆਪਣੀ ਮਰਜ਼ੀ ਦਾ ਦੱਸ ਦਿੰਨੇ ਆ।
0: ਨਹੀਂ ਨਹੀਂ ਨਹੀਂ, ਮੈਨੂੰ ਮੈਂ ਆਪਣੀ ਮਰਜ਼ੀ ਲਾਦਾ ਹੁਣ ਗੀਤ, ਇੱਕ
3: ਤੁਸੀਂ ਲਗਾਓ ਲਗਾਓ ਜਦ ਤੱਕ ਤਾਂ ਟਾਈਮ ਹੋ ਜਾਣਾ।
0: ਓ ਹੋ, ਨਹੀਂ ਹਲੇ ਟਾਈਮ ਬਹੁਤ ਆ, ਕਿਸੇ ਨੂੰ ਪਤਾ ਨਹੀਂ ਲੱਗਣਾ ਗੀਤ ਕਿਹੜੀ ਮੂਵੀ ਦਾ, ਜੇ ਕਿਸੇ ਨੂੰ ਪਤਾ ਲੱਗ ਜਾਵੇ ਨਾ ਗੀਤ ਕਿਹੜੀ ਮੂਵੀ ਦਾ, ਤੇ ਮੈਂ ਉਹਦੇ ਨਾਲ ਪਿਆਰ ਨਾਲ ਗੱਲ ਕਰੂੰਗਾ ਸਟੂਡੀਓ 'ਚ, ਠੀਕ ਆ? ਲਓ ਜੀ, ਸਭ ਤੋਂ ਪਹਿਲਾਂ ਮੈਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਦੀ ਤੁਹਾਨੂੰ ਗ੍ਰੈਂਡ ਓਪਨਿੰਗ ਦੱਸ ਰਿਹਾ। ਇਸ ਆਉਣ ਵਾਲੇ ਫਰਾਈਡੇ ਨੂੰ ਸਵੇਰੇ 11 ਵਜੇ ਅਸੀਂ ਆਫਿਸ਼ਲੀ ਦਰਵਾਜ਼ੇ ਖਿਲਾ ਦਾਂਗੇ, ਠੀਕ ਆ ਜੀ? ਸੁਣ ਲਓ, ਇਹ ਹੈ ਕਿੱਥੇ ਲੋਕੇਸ਼ਨ, ਡਿਕਸੀ ਗੁਰੂ ਘਰ ਦੇ ਬਿਲਕੁਲ ਆਪੋਜ਼ਿਟ ਆ, ਜਿਹੜਾ ਪਲਾਜ਼ਾ ਡਿਕਸੀ ਗੁਰੂ ਘਰ ਦੇ ਸਾਹਮਣੇ, ਉੱਥੇ ਇਹ ਰੈਸਟੋਰੈਂਟ ਤੁਹਾਡੇ ਵਾਸਤੇ ਬਿਲਕੁਲ ਬ੍ਰੈਂਡ ਨਿਊ ਬਣ ਕੇ ਤਿਆਰ ਹੋ ਗਿਆ, ਜਿੱਥੇ ਤੁਸੀਂ ਬਫੇ ਖਾ ਸਕਦੇ ਆ। ਭਾਜੀ, ਵਿਆਹ ਸ਼ਾਦੀਆਂ ਵਾਸਤੇ $3.99 ਨੂੰ ਪਾਉਂਡ, ਭਾਵੇਂ ਮਿੱਠੀ ਸੀਰ ਨਹੀਂ ਲਓ, ਭਾਵੇਂ ਨਮਕੀਨ ਸੀਰ ਨਹੀਂ ਲਓ, ਭਾਵੇਂ ਸ਼ੱਕਰ ਬਾਰੇ ਗੁੜ ਵਾਲੇ ਲਓ ਤੇ ਭਾਵੇਂ ਸ਼ੱਕਰ ਬਾਰੇ ਖੰਡ ਵਾਲੇ ਲਓ, ਜਿੰਨੀ ਵੀ ਭਾਜੀ ਆ, $3.99 ਨੂੰ ਅਨਾਊਂਸ ਕਰ ਰਿਹਾ ਤੁਹਾਨੂੰ ਮੈਂ, ਇਹ ਰੇਟ ਕਿਤੇ ਨਹੀਂ ਹੈ। ਤੁਸੀਂ ਸਾਰੀਆਂ ਸਵੀਟ ਸ਼ਾਪ ਦੇ ਪਤਾ ਕਰ ਲਓ ਕੀ ਰੇਟ ਮਿਲਦਾ, ਇਹ ਗ੍ਰੈਂਡ ਓਪਨਿੰਗ ਰੇਟ ਆ ਅਕਾਲ ਸਵੀਟਾਂ ਦਾ। ਇਹ ਨਾਲੇ ਪਤਾ ਕੀ ਹੈ, ਇਹ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਡਿਕਸੀ ਗੁਰੂ ਘਰ ਦੇ ਸਾਹਮਣੇ ਆ, ਤੁਸੀਂ ਉੱਥੇ ਕੋਈ ਮਠਿਆਈਆਂ ਲੈ ਕੇ ਜਾਣੀਆਂ, ਕੋਈ ਆਪਣੇ ਘਰਾਂ 'ਚ ਫੰਕਸ਼ਨ ਆ ਗਿਆ, ਜਲੇਬੀਆਂ ਲੈ ਕੇ ਜਾਣੀਆਂ, ਕੋਈ ਪਕੌੜੇ ਲੈ ਕੇ ਜਾਣੇ, ਸਮੋਸੇ ਲੈ ਕੇ ਜਾਣੇ, ਕੋਈ 200, 400, 500 ਸਮੋਸਾ ਚਾਹੀਦਾ, ਨਾਲੇ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ, ਉੱਥੇ ਉਹਨਾਂ ਨੂੰ ਆਰਡਰ ਕਰੋ, ਉੱਥੇ ਚੱਕੂ ਦੇ ਸਾਹਮਣੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੋ, ਗਰਮਾ ਗਰਮ ਨਾਲੇ ਸਮਾਨ, ਨਾਲੇ ਵਧੀਆ ਸਮਾਨ, ਪਕੌੜੇ ਇੰਨੇ ਵਧੀਆ ਤਿਆਰ ਕਰਦੇ ਨਾ ਭਾਜੀ, ਯਾਨੀ ਰਹਿ ਹੀ ਰੱਬ ਦਾ ਨਾ। ਨੰਬਰ ਤੁਸੀਂ ਨੋਟ ਕਰ ਲਓ, 399 ਨੂੰ ਭਾਜੀ ਤੁਹਾਨੂੰ ਮਿਲ ਰਹੀ ਹੈ, ਜਿੰਨੀ ਮਰਜ਼ੀ ਚੱਕੋ, ਕੁਇੰਟਲ ਚੱਕੋ, ਦੋ ਕੁਇੰਟਲ ਚੱਕੋ, ਜਿੰਨੀ ਚਾਹੀਦੀ ਹੈ। 399 905-565-0038 905-565-0038। ਇਸ ਆਉਣ ਵਾਲੇ ਫਰਾਈਡੇ ਨੂੰ ਔਨ ਲੋਕੇਸ਼ਨ ਪ੍ਰੋਮ ਹੋਏਗਾ ਇੱਥੇ ਅਕਾਲ ਸਵੀਟ ਐਂਡ ਰੈਸਟੋਰੈਂਟ ਦੇ। ਸੁਣ ਲਓ ਪਹਿਲਾਂ ਰੇਟ ਕੀ ਦੇ ਰਿਹਾ ਤੁਹਾਨੂੰ ਮੈਂ ਇਸ ਫਰਾਈਡੇ ਨੂੰ। ਰੋਟੀ ਖਾਣੀ ਬੰਦ ਕਰ ਦਿਓ, ਫਰਾਈਡੇ ਨੂੰ ਇਕੱਠੀ ਖਾ ਲਿਓ। ਥਾਲੀ ਵੈਜੀ 499 ਦੀ ਦੱਸੋ, ਛੋਲੇ ਭਟੂਰੇ 499 ਦੇ, ਵੈਜੀ ਮਨਚੂਰੀਅਨ ਵਿਦ ਰਾਈਸ 499, ਵੈਜੀ ਮਨਚੂਰੀਅਨ ਵਿਦ ਨਿਊਡਲ 499। ਕੇਟਰਿੰਗ ਸਟਾਰਟ, ਜਿਹੜੀ ਤੁਸੀਂ ਕੇਟਰਿੰਗ ਲੈਣੀ ਹੈ 9 ਆਈਟਮਾਂ ਦੇ ਨਾਲ, ਇਹ $9 ਰੇਟ ਵੀ ਨਹੀਂ ਹੈ, 699 ਨੂੰ ਲਵਾਈ ਮੈਂ 699 ਨੂੰ। ਮੈਂ ਰਾਜ ਭਾਈ ਨੂੰ ਕਿਹਾ, ਭਾਈ ਇੱਦਾਂ ਨਹੀਂ ਗੱਲ ਬਣਨੀ, ਸਾਡੇ ਘਰਾਂ 'ਚ ਫੰਕਸ਼ਨ ਪਾਰਟੀ ਬਹੁਤ ਹੈ, ਕਿਸੇ ਨੂੰ 20 ਬੰਦਿਆਂ ਦੀ ਕੇਟਰਿੰਗ ਚਾਹੀਦੀ ਹੈ, ਕਿਸੇ ਨੂੰ 40 ਦੀ, ਕਿਸੇ ਨੂੰ 50 ਦੀ, ਕਿਸੇ ਨੂੰ 30 ਬੰਦਿਆਂ ਦੀ, 25 ਬੰਦਿਆਂ ਦੀ ਕੇਟਰਿੰਗ ਸਿਰਫ 699 ਨੂੰ ਪਰ ਪਰਸਨ 9 ਆਈਟਮਾਂ ਮਿਲਣੀਆਂ। ਤਾਜ਼ੇ ਤਾਜ਼ੇ ਨਾਨ ਵੀ ਹੋਣੇ ਆ, ਗੁਲਾਬ ਜਾਮਣ ਵੀ ਹੋਣਾ ਨਾਲ, ਵਧੀਆ ਹਲਵਾ ਹੋਣਾ ਵਧੀਆ ਨਾਲ, ਚੀਜ਼ ਚਿੱਲੀ ਹੋਣਾ, ਤੁਸੀਂ ਜੋ ਮਰਜ਼ੀ ਲਓ, 9 ਆਈਟਮਾਂ 699 ਨੂੰ। ਠੀਕ ਹੈ, ਇੰਨੀਆਂ ਆਈਟਮਾਂ ਬਹੁਤ ਹੈ ਨਾ, ਇੰਨੀ ਆਈਟਮਾਂ ਬਹੁਤ। ਇਸ ਫਰਾਈਡੇ ਨੂੰ ਰੇਟ ਸਟਾਰਟ ਹੋ ਜਾਣੇ ਆ। ਅੰਬਰਸਰੀ ਕੁਲਚਾ, ਹਰਜੀਤ ਜੀ ਕਿਉਂ ਭੁੱਲ ਗਏ ਤੁਸੀਂ, ਅੰਬਰਸਰੀ ਕੁਲਚਾ ਵੀ ਲਾਓ ਸਪੈਸ਼ਲ। ਜਿਹੜੇ ਮਰਜ਼ੀ ਰੈਸਟੋਰੈਂਟ ਚਲ ਜਾਓ, ਅੰਬਰਸਰੀ ਕੁਲਚਾ $10 $11 ਤੋਂ ਘੱਟ ਨਹੀਂ ਮਿਲਦਾ। ਠੀਕ ਹੈ ਜੀ, ਤੁਹਾਨੂੰ ਸਾਰਾ ਰੇਟ ਪਤਾ। ਇਸ ਫਰਾਈਡੇ, ਸੈਚਰਡੇ, ਸੰਡੇ ਜਿੰਨੇ ਰੇਟ ਆ, ਤਿੰਨ ਦਿਨ ਵਾਸਤੇ ਚੱਲਣੇ ਆ, ਜਿਹੜੇ ਕਮਿੰਗ ਫਰਾਈਡੇ ਸੈਚਰਡੇ ਸੰਡੇ ਆ। ਅੰਬਰਸਰੀ ਕੁਲਚਾ 499 ਨੂੰ ਦੇ ਰਹੇ ਹਾਂ, 499 ਨੂੰ ਅੰਬਰਸਰੀ ਕੁਲਚਾ, ਕਿੱਥੋਂ? ਅਕਾਲ ਸਵੀਟ ਐਂਡ ਰੈਸਟੋਰੈਂਟ, ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ। 905-565-0038 ਦੇ ਕਾਲ ਕੀਤੀ ਜਾ ਸਕਦੀ ਹੈ, ਇਸ ਨੰਬਰ 'ਤੇ ਕਾਲ ਕਰ ਲਿਓ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ, ਕੇਟਰਿੰਗ ਕਰਾਉਣੀ ਹੈ 699 ਨੂੰ। ਹੁਣ ਵੀ ਕਰ ਲਓ ਬੁਕਿੰਗ, ਰੈਸਟੋਰੈਂਟ ਖੁੱਲ੍ਹਾ, ਬੁਕਿੰਗ ਹੁਣ ਹੋ ਰਹੀ ਹੈ। ਭਾਜੀ ਚਾਹੀਦੀ ਹੈ 399 ਨੂੰ ਪਾਉਂਡ, ਜਦੋਂ ਮਰਜ਼ੀ ਅਗਲੇ ਮਹੀਨੇ ਚਾਹੀਦੀ, ਉਹ ਰੇਟ ਸੇਮ ਹੀ ਮਿਲ ਜੂਗਾ, ਪਰ ਬੁਕਿੰਗ ਹੁਣੇ ਕਰਾਉਣੀ ਪੈਣੀ ਹੈ ਤੁਹਾਨੂੰ। 905-565-0038। ਅਗਲਾ ਗੀਤ ਕਿਹੜਾ ਲਾ ਰਿਹਾ ਹਰਜੀਤ ਜੀ? ਲੈ ਲੱਭ ਕੇ ਦੱਸੋ ਇਹ ਗੀਤ ਕਿਹੜੀ ਮੂਵੀ ਦਾ, ਮੈਂ ਮੰਨ ਜੂ ਤੁਹਾਨੂੰ ਸਾਰਿਆਂ ਨੂੰ। ਮੈਂ ਵੀ ਦੇਖਦਾ ਵੀ ਇਹ ਗੀਤ ਤੁਹਾਨੂੰ ਕਿਵੇਂ ਤੁਸੀਂ ਲੱਭਦੇ, ਕਿਵੇਂ ਗੀਤ ਹੈ, ਕਿਹੜੀ ਮੂਵੀ ਦਾ ਗੀਤ ਹੈ, ਇੰਨਾ ਮਸ਼ਹੂਰ ਗੀਤ ਹੈ, ਇੰਨਾ ਪਿਆਰਾ ਗੀਤ ਹੈ, ਇਹਦੇ ਲਿਰਿਕਸ ਬੜੇ ਪਿਆਰੇ ਹੈ, ਇਹਦਾ ਮਿਊਜ਼ਿਕ ਬੜਾ ਪਿਆਰਾ ਹੈ।

ਇੱਕ ਕਾਲ ਹੈ ਮੇਰੀ ਹੋਲਡ ਦੇ ਅਸਲੇ ਬੀਬਾ ਬੋਏ ਦੀ। ਮੈਨੂੰ ਲੱਗਦਾ ਨਹੀਂ ਤੁਹਾਨੂੰ ਕਿਸੇ ਨੂੰ ਪਤਾ ਹੋਣਾ ਕਿਹੜੀ ਮੂਵੀ ਦਾ ਗੀਤ ਹੈ ਵਾਲਾ, ਪਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਨੰਬਰ ਦੇ ਦਾਂ। ਅਕਾਲ ਸਵੀਟ ਰੈਸਟੋਰੈਂਟ 'ਚ ਨਾ ਬੁਕਿੰਗ ਕਰਾਉਣੀ ਹੈ, ਨੰਬਰ ਨੋਟ ਕਰ ਲਓ 905-565-0036। 36 ਆ ਵੀ, 38 ਨਹੀਂ ਆ ਪਿੱਛੇ। ਦੁਬਾਰਾ ਨੰਬਰ ਨੋਟ ਕਰ ਲਓ 905-565-0036। 399 ਨੂੰ ਜਿੰਨੀ ਮਰਜ਼ੀ ਭਾਜੀ ਚੱਕੋ।

0: कैसा गीत है हरजीत जी, कढ़िया सवेरे सवेरे तुसीं गीत, कित्थों लिया कढ़ के गीत वाला? हैलो।
1: हां
0: हाँ जी
1: जी, मैं कहा ओहो करियर ने देखियो तुसी, आपे तां नहीं तबले ते नच्चे लाते?
0: देखो गल पता की है, जदों ना कोई चीज प्रेजेंट करनी होवे ते ओदे नाल तुहानू उदां दा होना पैंदा। जे ना मैं उदां दी कलाकारी नाल कीती है ना, फिर तुसीं कहना हरजीत जी मजा नहीं आया प्रोग्राम सुनाउण दा, ठीक है ना? ते जे ओहो ना आवे ते फिर सिंपल दा कहिंदे हुंदे ना बई, गाने ते जिथे मर्जी सुन लो, ते जदों पंजाबी विरसा सुनने फिर नजारा लग ही आउणा सुनाउण दा गाने दा।
1: मैं भी उही क्या, क्यों तुसी एवें खलनायक वाले काम कर रहे हैं? है हैं
0: लग गया पता, मूवी दा नाम लग गया पता सर।
1: तुहानू पता, तुसी आह थोड़े दिन पहला भी, हफ्ते 2 हफ्ते पहला भी गाना लगाया सीगा, उदों भी दस दिता सीगा। हाँ,
0: अच्छा लाया सी गाना उदो? ये गाना मैनू पसंद ही बहुत है, मैं की करा। फिर
1: गाना पसंद है। हुण तां इहदा मूवी दा दूसरा पार्ट भी आ लगा अक्तूबर दे विच,
0: कोई नहीं, आप वो भी ला लेंगे। वो माधुरी दीक्षित आ रही दोबारा।
1: उस संजय दत्त आ रहे, माधुरी दे तां पता नहीं।
0: हाँ चलो, बड़ा चंगा किया जी बीबा बॉय जी, दस दो गाने का नाम, बड़ी मेहरबानी। और एक बार मैं फिर दसदा, इस फ्राइडे नूं असीं ऑन लोकेशन प्रोग्राम कर रहे हैं, अकाल स्वीट्स एंड रेस्टोरेंट तो कर रहे हैं, डिक्सी गुरु घर के बिल्कुल सामने है जी। तुसीं आप समझ गए, डिक्सी गुरु घर के मेन डिक्सी रोड के उत्ते ही है। और तुहानूं सारिआं नूं सद्दा पत्र है, पहले सब तो पहला नंबर नोट करो, जिन्हां ने हुण भी ऑर्डर करनी है ना भाजी, तुसीं हुण भी ऑर्डर कर सकते हैं। नंबर इक्को ही है, 9055650036, 905-565-0036 ਦੇ ਕਾਲ ਕੀਤੀ ਜਾ ਸਕਦੀ ਹੈ। $3 ਦੇ 99 ਸੈਂਟ ਨੂੰ ਭਾਜੀ ਨਹੀਂ ਕਦੋਂ ਮਿਲਦੀ ਹੈ, ਸਾਰੀ ਮਿਕਸ ਲੈਣੀ ਹੈ। ਤੇ ਭਾਵੇਂ ਤੁਸੀਂ ਉਹ 'ਚ ਬਈ ਕਹਿੰਦੇ ਹੁੰਦੇ ਆ ਸ਼ੱਕਰ ਬਾਰੇ ਲਓ ਗੁੜ ਵਾਲੇ, ਭਾਵੇਂ ਗੁੜ ਵਾਲੇ ਦੂਜੇ ਖੰਡ ਵਾਲੇ, ਭਾਵੇਂ ਮਿੱਠੀ ਸੀਰਨੀ, ਭਾਵੇਂ ਨਮਕੀਨ ਸੀਰਨੀ, 399 ਨੂੰ। ਵਿਆਹ ਸ਼ਾਦੀਆਂ ਬਹੁਤ ਚੱਲ ਰਹੀਆਂ ਘਰਾਂ ਵਿੱਚ, ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਵਾਰ ਅਸੀਂ ਹੈ ਨਾ ਪਰਿਵਾਰਾਂ ਨੇ, ਕੁੜੀ ਵਾਲਿਆਂ ਨੇ ਖਾਸ ਕਰਕੇ, ਜਿਹੜਾ ਕਿ ਉੱਧਰ ਕਰਨਾ ਹੁੰਦਾ ਰੋਟੀ ਪਾਣੀ ਦਾ ਇੰਤਜ਼ਾਮ ਕਹਿੰਦੇ ਨਾ, ਪਰ ਕਈ ਵਾਰ ਲੱਗੀ ਹੁੰਦੀ ਆ ਬਾਹਰੋਂ ਕੇਟਰਿੰਗ ਕਰਵਾਉਂਦੇ ਆ, ਉਹ ਵੀ ਕਰ ਦਿੰਦੇ ਆ, ਕਿਉਂ ਟੀਮ ਬੜੀ ਵੱਡੀ ਇਹਨਾਂ ਦੀ ਆ। ਰਾਜ ਭਾਜੀ ਬਹੁਤ ਪੁਰਾਣੇ ਆਪਣੇ ਬਿਜ਼ਨਸ ਦੇ ਵਿੱਚ ਆ, ਲੰਬੇ ਅਰਸੇ ਤੋਂ ਇਸ ਲਾਈਨ ਦੇ ਵਿੱਚ ਆ, ਔਰ 3-4 ਰੈਸਟੋਰੈਂਟ ਆ, ਇੱਕ ਰੈਸਟੋਰੈਂਟ ਦੀ ਹੋਰ ਵੀ ਗ੍ਰੈਂਡ ਓਪਨਿੰਗ ਬੜੀ ਜਲਦੀ ਪੰਜਾਬੀ ਵਿਰਸਾ ਕਰਾਏਗਾ। ਔਰ ਇਹ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ, ਇਸ ਫਰਾਈਡੇ ਸੈਚਰਡੇ ਔਰ ਸੰਡੇ ਨੂੰ ਛੋਲੇ ਭਟੂਰੇ 499, ਵੈਜੀ ਥਾਲੀ 499, ਵੈਜੀ ਮਨਚੂਰੀਅਨ ਵਿਦ ਰਾਈਸ 499, ਵੈਜੀ ਮਨਚੂਰੀਅਨ ਵਿਦ ਨਿਊਡਲ 499, ਕੇਟਰਿੰਗ ਆ ਮੈਂ ਕਹਿੰਦਾ ਸਿਰਾ ਹੀ ਲਾਤਾ ਹਰਜੀਤ ਜੀ, ਤੁਸੀਂ ਰੇਟ ਦੇ ਗਏ 699 ਪਰ ਪਰਸਨ। ਦੱਸੋ ਕਿਹੜੇ ਰੈਸਟੋਰੈਂਟ ਦੇ ਰਿਹਾ, ਯੂ ਨੇਮ ਇਟ, ਯੂ ਨੇਮ ਇਟ, ਤੁਹਾਡੇ ਤੇ ਛੱਡੀ ਗੱਲ, 9 ਆਈਟਮਾਂ ਦੇ ਨਾਲ 699। ਇਹ ਕਿੱਥੋਂ ਮਿਲ ਰਹੀ ਹੈ? ਅਕਾਲ ਸਵੀਟਸ ਐਂਡ ਰੈਸਟੋਰੈਂਟ, ਅਕਾਲ ਦੇਖੋ ਨਾਮ ਕਿੰਨਾ ਵਧੀਆ ਰੱਖਿਆ ਭਾਜੀ ਇਹਨਾਂ ਨੇ, ਔਰ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ। ਕਈ ਵਾਰੀ ਸਾਡੇ ਪਰਿਵਾਰ ਕੋਈ ਮੀਟ ਆਂਡੇ ਨੂੰ ਨਹੀਂ ਲਾਉਣਾ, ਉਹਨਾਂ ਵਾਸਤੇ ਜ਼ਿਆਦਾ ਵਧੀਆ, ਨਾਲੇ ਗੁਰੂ ਘਰਾਂ 'ਚ ਤੁਸੀਂ ਕੋਈ ਸਮੋਸੇ ਲੈ ਕੇ ਜਾਣੇ, ਕੋਈ ਜਲੇਬੀਆਂ ਲੈ ਕੇ ਜਾਣੀਆਂ, ਕੋਈ ਪਕੌੜੇ ਲੈ ਕੇ ਜਾਣੇ, ਮਠਿਆਈਆਂ ਲੈ ਕੇ ਜਾਣੀਆਂ, ਮਠਿਆਈਆਂ ਬਹੁਤ ਇਹਨਾਂ ਕੋਲ, ਬਹੁਤ ਹੀ ਹਾਲੇ ਦੀਆਂ ਮਠਿਆਈਆਂ, ਬਹੁਤ ਹੀ ਕਮਾਲ ਦੀਆਂ ਤਾਜ਼ੀਆਂ ਤਾਜ਼ੀਆਂ ਮਠਿਆਈਆਂ। ਮਿਲ ਕੇ ਖਾ ਕੇ ਦੇਖਿਓ ਇਹਨਾਂ ਦਾ ਕੈਸਾ ਕਮਾਲ ਦਾ ਮਿਲ ਕੇ ਤਿਆਰ ਕਰਦੇ ਆ। ਅੰਮ੍ਰਿਤੀਆਂ ਖਾਣੀਆਂ, ਅੰਮ੍ਰਿਤੀਆਂ ਆਮ ਸਟੋਰਾਂ ਤੋਂ ਨਹੀਂ ਕਦੋਂ ਮਿਲਦੀਆਂ, ਪਰ ਇਹ ਪੁਰਾਣੇ ਆ, ਇਹ ਪਿੰਡਾਂ ਦੇ ਕਾਰੀਗਰ ਆ, ਜਿਨ੍ਹਾਂ ਨੇ ਪਿੰਡਾਂ 'ਚ ਬਹਿ ਕੇ ਜਲੇਬੀਆਂ ਤਲੀਆਂ, ਇਹ ਉਹ ਕਾਰੀਗਰ। ਅੰਮ੍ਰਿਤੀਆਂ ਬਿਲਕੁਲ ਗੋਲ ਗੋਲ ਕੱਢ ਦਿੰਦੇ ਆ ਤੁਹਾਡੇ ਵਾਸਤੇ ਬਈ, ਅਕਾਲ ਸਵੀਟ ਰੈਸਟੋਰੈਂਟ ਵਾਲੇ। ਤੇ ਫਿਰ ਨਾਲ ਹਰਜੀਤ ਜੀ ਇੱਕ ਚੀਜ਼ ਆ, ਫਿਰ ਤੁਸੀਂ ਭੁੱਲ ਗਏ, ਭੁੱਲਿਆ ਨਾ ਕਰੋ ਬਾਈ ਤੁਸੀਂ ਇਹ ਚੀਜ਼ਾਂ ਨੂੰ ਨਾ, ਅੰਮ੍ਰਿਤਸਰੀ ਕੁਲਚਾ ਨਾਲ ਛੋਲੇ ਨਾਲ ਦਹੀਂ ਨਾਲੇ ਮਿਰਚਾਂ ਦਾ ਅਚਾਰ ਨਾਲੇ ਪਿਆਜ਼ ਕੱਚੇ ਨਾਲੇ ਗਾਜਰਾਂ ਦਾ ਅਚਾਰ 499। ਦੱਸੋ ਟੇਕ ਆਊਟ ਕਰਾਉਣੇ ਆ, ਨੰਬਰ ਇੱਕੋ ਹੀ ਹੈ, 905-565-0036 ਤੇ ਕਾਲ ਕੀਤੀ ਜਾ ਸਕਦੀ ਹੈ।
2: इस बार गणेश चतुर्थी पर भगवान गणेश का आगमन आपके घर ला रहा है ढेरों खुशियां। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्भा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTA's बिगेस्ट डिवाइन शॉप इंडिया सजावट एंड पूजा हट, 31 मेलनी ड्राइव, यूनिट 5, ब्रैम्पटन, 905-458-6808।
3: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੇ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜਿਹੀ ਜਿਹੜੇ 750,000 ਡਾਲਰ ਇਨਕਮ ਜਨਰੇਟਿੰਗ ਹੈਗਾ ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449 ਹਸੀਬ ਸ਼ੇਖ 6479884449 ਸੇਵਾ ਦਾ ਮੌਕਾ ਜ਼ਰੂਰ ਦੇਣਾ
0: ਜ਼ਰੂਰ ਦਿਆਂਗੇ ਜੀ ਸੇਵਾ ਦਾ ਮੌਕਾ ਜੀ ਬੜੀ ਮਿਹਰਬਾਨੀ ਕਪਿਲ ਸ਼ਰਮਾ ਜੀ ਤੁਸੀਂ ਵੀ ਮੈਸੇਜ ਕੀਤਾ ਮੈਨੂੰ ਕਪਿਲ ਸ਼ਰਮਾ ਜੀ ਸਾਡੇ ਲੰਡਨ ਤੋਂ ਮੋਰਗੇ ਦੇ ਏਜੰਟ ਹੈ ਔਰ ਉਹਨਾਂ ਦਾ ਵੀ ਹੈਲੋ ਆਇਆ ਗੁੱਡ ਵਿਸ਼ਿਜ਼ ਭੇਜ ਰਿਹਾ ਪੰਜਾਬੀ ਵਿਰਸਾ ਵਾਸਤੇ ਉਹਨਾਂ ਦੇ ਥੈਂਕ ਯੂ ਕਰ ਰਹੇ ਹਾਂ ਜੇ ਤੁਸੀਂ ਵੀ ਮੋਰਗੇ ਕਰਵਾਉਣੀ ਹੈ ਲੰਡਨ ਵਾਲਿਓ ਤੁਸੀਂ ਉੱਥੇ ਪ੍ਰੋਗਰਾਮ ਸੁਣ ਰਹੇ ਹਾਂ ਤੁਹਾਡੇ ਵਾਸਤੇ ਕਪਿਲ ਸ਼ਰਮਾ ਜੀ ਲੰਡਨ ਦੇ ਵਿੱਚ ਹੀ ਰਹਿੰਦੇ ਆ ਔਰ ਮੋਰਗੇ ਦੇ ਮਾਹਿਰ ਆ ਪੁਰਾਣੇ ਆ ਬੰਦੇ ਔਰ ਅਸੀਂ ਇਹਨਾਂ ਦੀ ਪਹਿਲਾਂ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਵੀ ਕਰਦੇ ਰਹੇ ਹਾਂ ਕਪਿਲ ਸ਼ਰਮਾ ਜੀ ਦੀ ਤੁਸੀਂ ਵੀ ਜੇ ਮੋਰਗੇ ਕਰਵਾਉਣੀ ਆ ਨੰਬਰ ਇੱਕੋ ਹੀ ਹੈ 431-999-8485 ਨੰਬਰ ਬੜਾ ਵਧੀਆ ਵੀ 431-999-8485 ਦੇ ਤੁਸੀਂ ਕਪਿਲ ਸ਼ਰਮਾ ਜੀ ਨਾਲ ਗੱਲਬਾਤ ਵੀ ਕਰ ਸਕਦੇ ਹਾਂ ਔਰ ਬੜਾ ਈਜ਼ੀ ਨੰਬਰ ਹੈ 431-999-8485 ਦੇ ਕੋਲ ਦੀ ਜਾ ਸਕਦੀ ਹੈ ਕਪਿਲ ਸ਼ਰਮਾ ਜੀ ਤੁਸੀਂ ਕਾਲ ਵੀ ਕਰ ਲਿਓ ਜੇ ਕਿਸੇ ਸੱਜਣ ਨੇ ਵੀ ਲੰਡਨ ਦੇ ਵਿੱਚ ਮੋਰਗੇ ਕਰਾਉਣੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਰਾਇਲ ਇੰਡੀਆ ਬੈਂਕਟ ਹਾਲ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ ਵਧੀਆ 250-300 ਬੰਦੇ 100 ਬੰਦੇ ਦੀ 50 ਬੰਦਿਆਂ ਦੀ 80 ਬੰਦਿਆਂ ਦੀ ਜੇ ਤੁਸੀਂ ਵੀ ਪਾਰਟੀ ਕਰਾਉਣੀ ਹੈ ਇਸ ਹਾਲ ਦੀ ਛੋਟਾ ਜਿਹਾ ਹਾਲ ਆ ਬੜਾ ਵਧੀਆ ਬਣਿਆ ਹਾਲ ਔਰ ਤੁਸੀਂ ਵੀ ਇੱਥੇ ਆਪਣੇ ਵਧੀਆ ਫੰਕਸ਼ਨ ਪਾਰਟੀਜ਼ ਕਰ ਸਕਦੇ ਹਾਂ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ ਸਟੀਲ ਐਂਡ ਮੈਲਨੀ ਦੇ ਕਾਰਨਰ ਦੇ ਆ 905-458-0011 ਦੇ ਕਾਲ ਕਰ ਲਿਓ ਕੋਈ ਮਾਈਆਂ ਜਾਗੋ ਦਾ ਪ੍ਰੋਗਰਾਮ ਹੈ ਕਿ ਸਾਡੇ ਜਾਗੋ ਦੇ ਆਪਾਂ ਘਰਾਂ ਦੀਆਂ ਟਰਾਲੀਆਂ ਘੁਮਾਉਂਦੇ ਹਾਂ ਅਤੇ ਇੱਥੇ ਇਹਨਾਂ ਕੋਲ ਪਾਰਕਿੰਗ ਅਲਾਟ ਹੈ ਅਤੇ ਘਰ ਦੇ ਵਿੱਚ ਕਈ ਵਾਰੀ ਆਪਾਂ ਯੂਨੋ ਕਈ ਵਾਰੀ ਕੋਈ ਦੂਜੀ ਕਮਿਊਨਿਟੀ ਦੇ ਸਾਡੇ ਹੁੰਦੇ ਆ ਫੈਮਿਲੀਜ਼ ਉਹ ਮਾਇੰਡ ਕਰਦੇ ਆ ਨਾਲੇ ਘਰ ਦੇ ਵਿੱਚ ਬਹੁਤ ਜ਼ਿਆਦਾ ਆਏ ਗਏ ਗੈਸਟ ਦਾ ਖਿਲਾਰਾ ਪੈ ਜਾਂਦਾ ਜੇ ਚਾਹੁੰਦੇ ਹਾਂ ਕਿ ਤੁਸੀਂ ਜਾਗੋ ਬਾਹਰ ਕਰਨੀ ਆ ਅਤੇ ਰਾਇਲ ਇੰਡੀਆ ਬੈਂਕਟ ਹਾਲ 'ਚ ਕਰ ਲਓ ਨਾਲੇ ਇੱਥੇ ਟਰਾਲੀਆਂ ਘੁਮਾਓ ਭਾਵੇਂ ਗੱਡੀਆਂ ਘੁਮਾਓ ਜੋ ਮਰਜ਼ੀ ਘੁਮਾਓ ਵਧੀਆ ਪਾਰਕਿੰਗ ਹੈਗੀ ਹੈ 905-458-0011 ਨੰਬਰ ਇੱਕੋ ਹੀ ਹੈ ਜੀ 905-458-0011 ਦੇ ਕਾਲ ਵੀ ਕੀਤੀ ਜਾ ਸਕਦੀ ਹੈ
4: ਏ ਟੂ ਜ਼ੀ ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073 905-720-7073 ਦੇ ਕਾਲ ਕਰ ਸਕਦੇ ਹੋ
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ
4: ਰੈਵ ਸਿੰਘ ਕੈਨੇਡੀਅਨ ਜੰਪਰ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ ਕਾਰਾਂ SUV ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
6: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
7: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
8: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
9: यार इन्हां इंश्योरेंसां ने ते धुआं कढाता वधिया ते जायज रेट कित्थों मिलेगा
10: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
11: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानूं अनबीटेबल प्राइस लेके देंगे
10: कॉल करो 20 सालां दे तजुर्बे वाले सुरजीत सिंह पड्डा जी नूं 647-300-3100 647-300-3100
11: या मिलो 70 डेल्टा पार्क बुलेवार्ड यूनिट 11 ब्रैम्पटन
12: You're listening to Punjabi Versa, Monday to Friday, 11 a.m. to 12 p.m. For more information, call 647-448-1000.
0: Lo ji, takriban 7 minute da sama apne ko hor hai radio da aur main ek vaar itthe fir tuhanu dass dena ਇਸ ਆਉਣ ਵਾਲੇ ਫਰਾਈਡੇ ਨੂੰ ਅਸੀਂ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਤੋਂ ਗ੍ਰੈਂਡ ਓਪਨਿੰਗ ਕਰ ਰਹੇ ਹਾਂ ਆਫੀਸ਼ਲੀ ਰੈਸਟੋਰੈਂਟ ਦਾ ਖੁੱਲ੍ਹਾ ਹੋਇਆ ਪਰ ਕਈ ਵਾਰੀ ਕੀ ਹੁੰਦਾ ਕਿ ਸੈਟਅਪ ਕਰਨਾ ਹੁੰਦਾ ਕੋਈ ਚੀਜ਼ਾਂ ਨੂੰ ਫਿਕਸ ਕਰਨਾ ਹੁੰਦਾ ਕੋਈ ਚੀਜ਼ਾਂ ਪ੍ਰੋਪਰ ਵਰਕਿੰਗ ਏਜ ਨਹੀਂ ਹੁੰਦੀਆਂ ਉਹ ਥੋੜ੍ਹਾ ਟਾਈਮ ਓਪਨ ਕਰਕੇ ਪ੍ਰੋਪਰ ਆਪਣੀ ਜਗ੍ਹਾ ਦੇ ਉੱਤੇ ਪ੍ਰੋਪਰ ਸੈੱਟ ਹੋ ਜਾਂਦਾ ਕੰਮ ਠੀਕ ਹੈ ਨਾ ਔਰ ਤੁਸੀਂ ਉੱਥੇ ਬੈਠ ਕੇ ਬਫੇ ਵੀ ਖਾ ਸਕਦੇ ਹਾਂ ਔਰ ਇਸ ਤੁਹਾਡੇ ਵਾਸਤੇ ਜਿਹੜੇ ਬਫੇ ਹੋਣਗੇ ਇਸ 3 ਦਿਨਾਂ ਵਾਸਤੇ ਸਪੈਸ਼ਲ ਕੀਮਤ ਮੈਂ ਲਾਊਂਗਾ ਮੈਂ ਜਿਹੜੇ ਇਹਨਾਂ ਦੇ ਓਨਰ ਆ ਰੇਟ ਤੋਂ ਉੱਥੇ $15 ਹੈ ਬਫੇ ਤਕਰੀਬਨ ਮੇਰਾ $20 ਪਤਾ ਨਹੀਂ $22 ਆ ਅਤੇ ਮੈਂ ਕੋਸ਼ਿਸ਼ ਕਰੂੰਗਾ ਇਸ ਵਾਰੀ ਤੁਹਾਡੇ ਜਿਹੜੇ ਬਫੇ ਵੀ ਆ ਜਿਨ੍ਹਾਂ ਨੇ ਇਸ ਵੀਕਐਂਡ ਦੇ ਆਪਣੇ ਪਰਿਵਾਰਾਂ ਨੂੰ ਉੱਥੇ ਬੈਠ ਕੇ ਖਾਣਾ ਕਦੇ ਨਹੀਂ ਹੁੰਦਾ ਕਿ ਚਲੋ ਆਪਣੀ ਫੈਮਿਲੀ ਕੋਈ ਬਾਹਰੋਂ ਹੀ ਆਈ ਹੁੰਦੀ ਹੈ ਨਾ ਚਲੋ ਯਾਰ ਜੇ $15 ਦਾ ਬਫੇ ਆ ਪੰਜ ਜਣੇ ਗਏ ਵੀ ਤਾਂ ਕੀ ਹੋ ਗਿਆ ਹੈ ਨਾ ਅਤੇ 70-75 ਲੱਗ ਵੀ ਗਏ ਅਤੇ $100 ਵੀ ਲੱਗ ਜਾਵੇ ਬਫੇ ਦੇ ਇੰਨੇ ਤਾਂ ਬਫੇ ਮਿਲਦੇ ਨਹੀਂ ਹੈਗੇ ਮੈਂ ਕੋਸ਼ਿਸ਼ ਕਰੂੰਗਾ ਕਿ $15 ਦਾ ਬਫੇ ਤੁਹਾਡਾ ਕਰਾ ਦਾਂ ਇਸ ਵੀਕਐਂਡ 'ਤੇ ਭਾਅ ਜੀ ਨਾਲ ਸਲਾਹ ਕਰਕੇ ਵੈਸੇ ਮੇਰਾ ਖਿਆਲ $20-$22 ਦਾ ਬਫੇ ਹੈ ਤੁਹਾਨੂੰ ਪਤਾ ਕਿ ਬਹੁਤ ਰੈਸਟੋਰੈਂਟ ਦੇ ਬਫੇ ਮਹਿੰਗੇ ਹੈ ਪਰ ਇੱਥੇ ਤੁਸੀਂ ਬੈਠ ਕੇ ਖਾ ਸਕਦੇ ਆ ਬਫੇ $15 ਦਾ ਚਲੋ ਜਾਇਜ਼ ਹੋਊਗਾ ਨਾ ਨਾਲੇ ਨਾਨ ਜਿੰਨੇ ਮਰਜ਼ੀ ਖਾਓ ਰਾਈਸ ਜਿੰਨੇ ਮਰਜ਼ੀ ਖਾਓ ਮਨਚੂਰੀਅਨ ਚਿਕਨ ਨਿਊਡਲ ਰਾਇਤਾ ਚਾਟ ਪਾਪੜੀ ਗੋਲ ਗੱਪੇ ਯੂਨੋ ਜੋ ਮਰਜ਼ੀ ਖਾਓ $15 'ਚ ਮੈਂ ਭਾਅ ਜੀ ਦਾ ਫਿਰ ਵੀ ਸਲਾਹ ਕਰੂੰਗਾ ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦਾ ਤੁਸੀਂ ਨੰਬਰ ਨੋਟ ਕਰ ਲਓ 905-565-0036 ਨੰਬਰ ਹੈ ਔਰ ਇਸ ਵੀਕਐਂਡ ਨੂੰ ਤੁਹਾਡੇ ਵਾਸਤੇ ਛੋਲੇ ਭਟੂਰੇ 499 ਮਿਲ ਰਿਹਾ ਵਧੀਆ ਨਾਲ ਗਾਜਰਾਂ ਦਾ ਮੈਂ ਉਹਨਾਂ ਨੂੰ ਕਿਹਾ ਬਾਈ ਤਾਜ਼ਾ ਚਾਰ ਪਾ ਲਿਓ ਗਾਜਰਾਂ ਦਾ ਕਹਿੰਦੇ ਹਰਜੀਤ ਭਾਅ ਜੀ ਤੁਸੀਂ ਟੈਨਸ਼ਨ ਨਾ ਲਓ ਨਾਲੇ ਇੱਦਾਂ ਦੇ ਪਿਆਜ਼ ਦੇਵਾਂਗੇ ਸਰਕੇਰੇ ਘਰ ਜਾ ਕੇ ਕਹਿਣਗੇ ਬਈ ਵਾਹ ਪਤਾ ਲੱਗਿਆ ਛੋਲੇ ਭਟੂਰੇ ਕਦੋਂ ਆਏ ਆ 499 ਦੇ ਵੈਜੀ ਥਾਲੀ 499 ਤੁਹਾਨੂੰ ਮਿਲ ਰਹੀ ਹੈ ਤਿੰਨ ਸਬਜ਼ੀਆਂ ਆਉਣੀਆਂ ਮਿੱਠਾ ਰਾਇਤਾ ਨਾਨ ਯੂਨੋ ਸੋ ਮੈਨੀ ਥਿੰਗਸ 499 'ਚ ਵੈਜੀ ਮਨਚੂਰੀਅਨ ਵਿਦ ਰਾਈਸ 499 ਵੈਜੀ ਮਨਚੂਰੀਅਨ ਵਿਦ ਨਿਊਡਲ 499 ਕੇਟਰਿੰਗ 699 ਇਹ ਬੜਾ ਮੈਨੂੰ ਵਧੀਆ ਪਾਰਟ ਲੱਗਾ ਜਿਹੜਾ ਮੈਂ ਰੇਟ ਕਰਾਤਾ ਵੈਸੇ ਤਾਂ ਕੇਟਰਿੰਗ ਤੁਹਾਨੂੰ ਪਤਾ $11-$12 ਤੋਂ ਘੱਟ ਨਹੀਂ ਮਿਲਦੀ ਅਤੇ ਤਕਰੀਬਨ 50% ਡਿਸਕਾਊਂਟ 'ਤੇ ਇਹ ਹੋਏਗਾ ਸਿਰਫ 3 ਦਿਨਾਂ ਦੀ ਪ੍ਰਾਈਜ਼ ਦੇਖੋ ਸਿਰਫ ਤੁਹਾਨੂੰ ਰੈਸਟੋਰੈਂਟ ਦਿਖਾਉਣਾ ਬਾਕੀ ਜਿਹੜਾ ਅਗਲੇ ਸੋਮਵਾਰ ਮੰਗਲਵਾਰ ਤੋਂ ਥੋੜ੍ਹੇ ਜਿਹਾ ਪ੍ਰਾਈਜ਼ ਹੋਰ ਉੱਪਰ ਹੋਣਗੇ ਇਹ ਸਾਨੂੰ ਸਿਰਫ ਜਿਹੜੇ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਜਿਸ ਵੇਲੇ ਅਸੀਂ ਕੋਈ ਸਪੈਸ਼ਲ ਪ੍ਰਾਈਜ਼ ਲਾਉਂਦੇ ਹਾਂ ਨਾ ਕਿਸੇ ਵੀ ਰੈਸਟੋਰੈਂਟ ਦੀ ਜਾਂ ਕਿਸੇ ਗਰੋਸਰੀ ਸਟੋਰ ਦੀ ਜਦੋਂ ਗ੍ਰੈਂਡ ਓਪਨਿੰਗ ਹੁੰਦੀ ਹੈ ਉਹ ਸਿਰਫ ਉਹਨਾਂ ਨੇ ਤੁਹਾਨੂੰ ਲੋਕੇਸ਼ਨ ਦਿਖਾਉਣੀ ਹੁੰਦੀ ਹੈ ਕਿਉਂਕਿ ਫੂਡ ਇੱਕ ਇੱਦਾਂ ਦੀ ਚੀਜ਼ ਹੈ ਇਸ ਤਰ੍ਹਾਂ ਦੀ ਇੱਕ ਆਈਟਮ ਹੈ ਜੇ ਤੁਹਾਡੇ ਕਹਿੰਦੇ ਹੁੰਦੇ ਮੂੰਹ ਦਾ ਸਵਾਦ ਲੱਗ ਗਈ ਹੈ ਨਾ ਤਾਂ ਫਿਰ ਤੁਸੀਂ ਛੱਡਦੇ ਨਹੀਂ ਫਿਰ $1-$2 ਹੋਰ ਦੇ ਦੋਗੇ ਕੋਈ ਫਰਕ ਨਹੀਂ ਪੈਂਦਾ ਕੁਆਲਿਟੀ ਹੋਣੀ ਚਾਹੀਦੀ ਹੈ ਔਰ ਰਾਜ ਭਾਈ ਦਾ ਬੜਾ ਵੱਡਾ ਤਜਰਬਾ ਹੈ ਰੈਸਟੋਰੈਂਟ ਲਾਈਨ ਦਾ ਔਰ ਇਹਨਾਂ ਦਾ ਰੈਸਟੋਰੈਂਟ ਹੋਰ ਵੀ ਹੈ ਔਰ ਇੱਕ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਰ ਵੀ ਅਸੀਂ ਕਰਾਂਗੇ ਪਰ ਮੈਂ ਤੁਹਾਨੂੰ ਪਹਿਲਾਂ ਇਸ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਕਰਾ ਰਿਹਾ ਇਸ ਫਰਾਈਡੇ ਨੂੰ ਸਵੇਰੇ 11 ਵਜੇ ਪੰਜਾਬੀ ਵਿਰਸਾ ਹੋਏਗਾ ਔਨ ਲੋਕੇਸ਼ਨ ਥਾਲੀ 499 ਦੀ ਵੈਜੀ ਛੋਲੇ ਭਟੂਰੇ 499 ਦੇ ਜਿਹੜਾ ਸਭ ਤੋਂ ਹੋਰ ਖਿੱਚ ਦਾ ਕੇਂਦਰ ਬਣ ਗਿਆ ਅੰਮ੍ਰਿਤਸਰੀ ਕੁਲਚਾ ਮੈਨੂੰ ਰਾਜ ਭਾਅ ਜੀ ਕਹਿੰਦੇ ਹਰਜੀਤ ਜੀ ਕਿਉਂ ਤੁਸੀਂ ਮੈਨੂੰ ਮਰਵਾਉਣਾ ਮੈਂ ਕਿਹਾ ਮਰਵਾਉਣਾ ਕਿਉਂ ਆ ਜਦੋਂ ਕਮਿਊਨਿਟੀ ਉੱਥੇ ਆ ਗਈ ਇਹਨਾਂ ਨੇ ਆਪੇ ਤੁਹਾਨੂੰ ਹੋਰ ਉੱਤੇ ਲੈ ਜਾਣਾ ਲਾ ਦਿਓ 3 ਦਿਨਾਂ ਵਾਸਤੇ ਸਮਾਨ ਅੰਮ੍ਰਿਤਸਰੀ ਕੁਲਚਾ ਕਦੀ ਸੁਣਿਆ ਯਾਰ 499 ਦਾ ਮੈਨੂੰ ਦੱਸੋ ਕਿਹੜੇ ਰੈਸਟੋਰੈਂਟ ਦੇ ਮਿਲ ਰਿਹਾ ਤੁਹਾਨੂੰ $11-$12 ਤੋਂ ਘੱਟ ਅੰਮ੍ਰਿਤਸਰੀ ਕੁਲਚਾ ਨਹੀਂ ਦਿੰਦੇ ਠੀਕ ਹੈ 499 ਦਾ ਨਾਲੇ ਚਨੇ ਵੀ ਹੋਣੇ ਆ ਨਾ ਰਾਇਤਾ ਵੀ ਹੋਣਾ ਨਾਲੇ ਅਚਾਰ ਵੀ ਹੋਣਾ ਗਾਜਰਾਂ ਦਾ ਅਚਾਰ ਵੀ ਹੋਣਾ ਨਾਲ ਤੁਹਾਨੂੰ ਹੋਰ ਦੱਸੋ ਕੀ ਚਾਹੀਦਾ ਨੰਬਰ ਤੁਸੀਂ ਨੋਟ ਕਰ ਲਓ ਇਹ ਫਰਾਈਡੇ ਦੀਆਂ ਪ੍ਰਾਈਜ਼ ਮਿਲੀਆਂ ਤੁਹਾਨੂੰ ਜਿਨ੍ਹਾਂ ਨੇ ਭਾਜੀ ਲੈਣੀ ਆ 399 ਤੋਂ ਬੁਕਿੰਗ ਕਰਾ ਸਕਦੇ ਆ 905-565-0036 ਅਤੇ ਨਾਲੇ ਮਠਿਆਈਆਂ ਦਾ ਭੰਡਾਰ ਆ ਉੱਥੇ ਗਜਰੇਲਾ ਲਓ ਗਜਰੇਲਾ ਬਰਫੀ ਲਓ ਗੁਲਾਬ ਜਾਮਾ ਲਓ ਰਸਗੁੱਲੇ ਲਓ ਜੋ ਮਰਜ਼ੀ ਰਸਮਲਾਈਆਂ ਖਾਓ ਜੋ ਮਰਜ਼ੀ ਖਾਓ ਮਠਿਆਈਆਂ ਦਾ ਭੰਡਾਰ ਹਰਜੀਤ ਜੀ ਗਾਣਾ ਲਾਓ ਐਸਾ ਜਿਹਾ ਜਿਹੜੇ ਸਾਰੇ ਜਿਹੜੇ ਪ੍ਰੋਗਰਾਮ ਸੁਣ ਰਹੇ ਨਾ ਜਿਵੇਂ ਕਹਿੰਦੇ ਨਾ ਅਖੀਰ 'ਤੇ ਬਸ ਤੁਸੀਂ ਜੈ ਜੈ ਕਾਰ ਕਰਾਓ ਇੱਦਾਂ ਦਾ ਗੀਤ ਲਾਓ ਇੱਕ ਜਸ ਬੜਾ ਪੁਰਾਣਾ ਗੀਤ ਹੈ ਯਾਰ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 32-55-80
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
2: This is AM 530 CHLO AM,

0: Wakey, wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ?
7: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿੱਧਰ ਲੱਗ ਦਵਾਂ।
6: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
7: ਅੱਛਾ, ਉਹ ਕਿਵੇਂ? ਉਹ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 905-791-4900.
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ।
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ,
8: 647-739-8710।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
12: ਨਹੀਂ ਨਹੀਂ,
11: ਤੂੰ ਚੋਰ ਹੈਂ,
12: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ,
11: ਚੋਰ ਹੈਂ ਤੂੰ।
13: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000-647-871-5000-647-871-5000-5000।
10: ਮੈਨੂੰ ਸਮਝਣਾ ਤੇਰੇ ਬਸ ਦੀ ਗੱਲ ਨਹੀਂ, ਆਪਣੀ ਸੋਚ ਨੂੰ ਬੁਲੰਦ ਕਰ ਜਾਂ ਫਿਰ ਸੋਚਣਾ ਹੀ ਬੰਦ ਕਰ ਦੇ।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
15: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
16: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
17: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609-416-677-0609।
18: Ladies and gentlemen, introducing from CHLO AM 530, the number one radio host in the world, Dave.

0: afternoon. Welcome to Dave Tala Show. आज के प्रोग्राम में बहनों और भाइयों आप सबका स्वागत है। आशावादी हैं, उम्मीद करते हैं कि तुहाडा वीकेंड अच्छा गुजरा होगा, मौसम वालों का अच्छा रहा, काफी सारे फंक्शन सी। दलजीत दोसांझ का शो बहुत ही कामयाब हो निबड़िया, थोड़ा बहुत प्रोटेस्ट करना 8-10 जने गए सी, उन्हां दे जिहड़े उत्थे देखण वाले सी उन्हां दी सेहत ते कोई असर नहीं सी। खैर अज छतरी छत्ता रिपोर्ट च सूरज सिंह 539 ते आया, 8:51 ते चले जाना, 10:44 ते मामा चंसो शाम नूं आएगा, सवेरे 6:05 ते जाएगा। अज दा तापमान 23 डिग्री, सारा दिन सूरज चमकेगा, कल नूं तापमान 25 डिग्री, मोस्टली सूरज चमकदा रहेगा। बुधवार नूं 26 डिग्री सूरज चमकदा रहेगा, थर्सडे नूं 28 डिग्री सूरज चमकदा रहेगा, फ्राइडे नूं 28 डिग्री मिक्स ऑफ सन एंड क्लाउड, सैटरडे नूं जाके बारिश पैण दे आसार नजर आउंदे ने, सारा दिन सूरज चमकेगा, हल्के हल्के बदलवाई ने कदे ना कदे छिट्टे पैणगे, तापमान 25 डिग्री रहणगे। ब्लू जी आले 9-5 ते हारे ओरियल्स ना, इस की कहना बैटल ऑफ द बर्ड्स, बाल्टीमोर ओरियल्स एक चिड़ी का नाम है, ब्लू जेस ये भी एक चिड़ी का नाम है, 9-5 ते हारे, इस तरह 2-2 गेमां 4 गेमां जो इन्हां दा सीरीज हो निबड़िया। खबरां आ रही ने, ईरानियन प्रेजिडेंट कहिंदा आ जिहड़ी नेगोशिएशन चलदी है यूएस नाल मैनूं साला कोई पुछदा ही नहीं है, भाई रिजाइन दे, आ जा मोदा। जिहड़े लोग पीटर ब्रो रहिंदे आ मैं उन्हां नूं बहुत प्यार करदा, छोटे भैणां छोटे वीर, वड्डे भैण वड्डे वीर, मामे चाचे ताए भूआ फुफी जिन्ने भी आ मेरे तां बहुत करीब ने, बहुत ज्यादा प्यार करदा पीटर ब्रो रहिण वालिआं नूं। $16 million का जैकपॉट पीटर ब्रो वालिआं नूं निकलिआ किसे नूं, ताइयों प्यार करदे आ भाई साहब, पैसा सब कुछ है इस दुनिया में।
1: देखो जी, एक तो मच्छी होंदी है जिहड़ी पानी च रहिंदी है, तो दूसरी मच्छी होंदी है जिन्हों वेख के मुंह च पानी आ जांदा है। इंडियन स्वीट मास्टर तो मिल दिया, आज ही चक लो।
2: कॉर्नर ऑफ मैकलॉकलन एंड रे लॉसन, कॉल 905-450-2800,
3: नाउ ओपन टिल 2 AM।
4: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com, QTL because we care.
0: Are you ready? टिक्का जंक्शन ले 647-429-4040, केटरिंग करानी है छोटी बड़े फंक्शन ले, नो प्रॉब्लम, 647-429-4040, लाइव कुकिंग करानी है करे, नो प्रॉब्लम, 647-429-4040, तुसी इन्हारे बैंकुट हॉल या लॉज में छोटी बड़ी पार्टी करनी है, नो प्रॉब्लम, 647-429-4040, 647-429-4040।
5: तेनु पता मेरे पिताजी ना बहुत बड़े संगीतकार हैं।
6: अच्छा।
5: जदो उस तार बजांदे आ ना तो सैकड़े लोग पत्थर वांग अपनी थां ते बह जांदे ने।
6: ता तैनू पता साडे पापा जी
5: की
6: जदो ओ कुछ बजांदे आ ना ता हजारां ही आदमी अपना काम छड के फिरन तुरन लग पैंदे।
5: अच्छा, ओ की बजांदे आ?
6: मिल दा हूटर।
7: हर महीने मकैनिक नू पैसे दे दिंदे हो, ट्रक खरीदे आया मकैनिक नू गोद ले लिया।
8: मैं की करा, ये पुराना ट्रक ता रोज नखरे करता है।
9: नखरे?
7: ਵੱਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: Radio with a difference. The Dave Tatler Show.
0: ਲਓ ਜੀ ਖਬਰਾਂ ਚੋਂ ਖਬਰ ਇਹ ਹੈ, ਕਹਿੰਦੇ ਜੀ ਬਿਸ਼ਨੋਈ ਨੇ BC ਦੇ ਵਿੱਚ ਸਰੀ ਦੇ ਪੁਲਿਸ ਸਟੇਸ਼ਨ ਨੂੰ ਚਿੱਠੀ ਪਾਈ ਆ। ਓਏ ਕਹਿੰਦਾ ਮੇਰੇ ਤਾਂ 1000 ਬੰਦੇ ਇੱਥੇ ਬੈਠੇ ਨੇ ਗੋਲੀਆਂ ਮਾਰਨ ਵਾਲੇ। ਹੁਣ ਉਹ ਚਿੱਠੀ ਉਹ ਕਿਹੜਾ ਲਿਖੀ ਆ ਜਾਂ ਨਹੀਂ ਲਿਖੀ, ਜਾਂ ਉਹਦੇ ਜਿਹੜੇ ਸ਼ਗਿਰਦ ਆ ਉਹਨਾਂ ਨੇ ਲਿਖੀ ਹੋਣੀ ਆ, ਰੱਬ ਜਾਣੇ। ਖੈਰ ਇੱਕ ਮੇਨ ਸਟ੍ਰੀਮ ਚ ਸਰਵੇ ਹੋਇਆ, ਹੈਜ਼ ਕੈਨੇਡਾ ਬਿਕਮ ਆ ਹੈਵਨ ਫੋਰ ਦਾ ਜਿਹੜੇ ਫਰੌਤੀਆਂ ਕਰਦੇ ਆ ਜਿਹੜੇ ਕ੍ਰਿਮੀਨਲ ਨੇ ਜਿਹੜੇ ਦੁਨੀਆਂ ਤੋਂ ਆ ਕੇ ਇੱਥੇ ਬਸੇ ਹੋਏ ਨੇ। 98% ਇਹਨਾਂ ਤੋਂ ਦੁਖੀ ਹੈ, 98%। ਤੇ ਇਹਨਾਂ ਨੂੰ ਕੀ ਕਰਨਾ ਚਾਹੀਦਾ, ਵਰੰਗ ਲਿਫਾਫੇ ਵਾਂਗੂ ਵਾਪਸ ਭੇਜ ਦੇਣਾ ਚਾਹੀਦਾ ਇਹਨਾਂ ਨੂੰ। ਆਪਣੇ ਜਿਹੜਾ ਬਰਥ ਰੇਟ ਹੈ ਗ੍ਰੇਟ ਬ੍ਰਿਟੇਨ ਦਾ ਬਹੁਤ ਜ਼ਿਆਦਾ ਘੱਟ ਗਿਆ। ਹਰ ਕਪਲ ਪਿੱਛੇ ਤਕਰੀਬਨ 1.6 ਬੱਚੇ ਹੁੰਦੇ ਆ, ਲੇਕਿਨ 2 ਬੱਚੇ ਮਿਨੀਮਮ ਹੋਣੇ ਜ਼ਰੂਰੀ ਹੈ ਤਾਂ ਕਿ ਜਿਹੜੀ ਸੋਸਾਇਟੀ ਹੈ ਤੁਹਾਡਾ ਜਿਹੜਾ ਸਿਸਟਮ ਹੈ ਉਹ ਚੰਗੀ ਤਰ੍ਹਾਂ ਚੱਲਦਾ ਰਹੇ। ਖੈਰ 2 ਤਾਂ ਹੋਣੇ ਚਾਹੀਦੇ ਆ, ਹਮ 2 ਹਮਾਰੇ 2। ਆਲਰਾਈਟ, ਇਜ਼ਰਾਈਲ ਨੇ ਲਬਨਾਨ ਉੱਤੇ ਹੱਲਾ ਬੋਲਤਾ, ਫੇਰ ਇੱਕ ਵਾਰ ਫੜਿਆ ਨਹੀਂ। ਫਿਡਲ ਕਾਸਟਰੋ ਜਿਹੜਾ ਆਪਣੇ ਕਿਊਬਾ ਦਾ ਲੀਡਰ ਰਿਹਾ 59-60 ਤੋਂ ਬਾਅਦ, ਉੱਥੇ ਇਲੈਕਸ਼ਨ ਹੀ ਨਹੀਂ ਹੋਈ, ਹੁਣ ਉਹਦਾ ਭੱਠਾ ਬੈਠਿਆ ਹੋਇਆ। ਉਹਦੀ ਬੇਟੀ ਦੀ ਇੱਕ ਇੰਟਰਵਿਊ ਆਈ, ਆਮ ਇੱਕ ਚਰਚਾ 'ਚ ਗੱਲ ਹੈ ਕਿ ਜਿਹੜਾ ਟੂਡੋ ਹੈ ਇਹ ਫਿਡਲ ਕਾਸਟਰੋ ਦਾ ਮੁੰਡਾ ਹੈ। ਜਦੋਂ ਉਹਨਾਂ ਨੇ ਜਤਿੰਦਰ ਜੀ ਕੀ ਹਾਲ ਕੀ ਨੰਬਰ ਆ
10: ਨੰਬਰ 4 ਦੀ ਭਾਜੀ,
0: ਅੱਛਾ ਜੀ, ਫਿਡਲ ਕਾਸਟਰੋ ਦਾ ਮੁੰਡਾ ਟੂਡੋ ਹੋ ਸਕਦਾ?
10: ਨਹੀਂ ਭਾਜੀ,
0: ਚਰਚਾ ਚੱਲ ਰਹੀ ਹੈ,
10: ਚਰਚਾ ਚੱਲ ਰਹੀ
0: ਹੈ। ਹਾਂ, ਤੇ ਉਹਦੀ ਬੇਟੀ ਨੇ ਵੀ ਜਿਹੜੀ ਫਿਡਲ ਕਾਸਟਰੋ ਦੀ ਬੇਟੀ ਸੀ ਉਹਨੇ ਵੀ ਗੱਲ ਗੋਲ ਜੀ ਕਰਤੀ, ਦੱਸਿਆ ਨੀ ਵੀ ਕੀ ਮੇਰਾ ਭਰਾ ਕਿ ਨਹੀਂ। ਜਿਹੜੇ ਫਰੌਤੀਆਂ ਮੰਗਣ ਵਾਲੇ ਨੇ, ਗੋਲੀਆਂ ਚਲਾਉਣ ਵਾਲੇ ਨੇ, ਸਵਰਗ ਆ ਕੈਨੇਡਾ ਸਵਰਗ।
10: ਹਾਂਜੀ,
0: ਪਹਿਲਾਂ ਕੋਈ ਫੜਦਾ ਨੀ, ਜੇ ਫੜ ਲਏ ਹੱਥ ਦੇ ਮਾੜੀ ਚਪੇੜ ਜੀ ਮਾਰ ਕੇ ਜਾਂ ਭੱਜਾ ਭੱਜਾ ਤੈਨੂੰ ਪਰੋਲ ਦੇ ਦੀ, ਉਹ ਫੇਰ ਉਹੀ ਕੰਮ ਕਰਨ ਲੱਗ ਜਾਂਦੇ ਆ। ਖੈਰ, ਡੈਡਲੀ ਅਟੈਕ ਕੀਤਾ ਗਿਆ ਨਾਇਰੋਬੀ ਦੇ ਵਿੱਚ, ਜਿੱਥੇ 8 ਸਟੂਡੈਂਟ ਜਿਹੜੇ ਅਰੈਸਟ ਕੀਤੇ ਗਏ ਨੇ, 16 ਮਾਰਤੇ ਤੇ 80 ਦੇ ਕਰੀਬ ਜ਼ਖਮੀ ਕਰ ਦਿੱਤੇ। $50 billion ਦੀ ਸ਼ਰਤਾਂ ਲੱਗੀਆਂ ਨੇ, $50 billion ਨਾਲ।
10: ਹਾਂਜੀ,
0: ਸਪੋਰਟਸ ਦੇ ਵਿੱਚ,
10: ਅੱਛਾ ਜੀ,
0: ਜਿਹੜਾ ਵਰਲਡ ਕੱਪ ਹੋਣਾ, 50 billion। ਮੈਂ ਕੱਲ ਬੈਠੇ ਬੈਠੇ ਨੇ ਬਿਓਜੀ ਬਣਾਈ
10: ਜੀ,
0: ਮੈਂ $5 ਕੈਨੇਡਾ ਦੇ ਲਾ ਲਓ।
10: ਹਾਂਜੀ,
0: ਫੀਫਾ ਵਰਲਡ ਕੱਪ ਦੇ ਪਤਾ ਕਿੰਨੇ ਮਿਲਣੇ ਆ?
10: ਕਿੰਨੇ?
0: 75। ਉਹ ਮੈਂ ਦਫਾ ਕਰੂ, 75,000 ਹੁੰਦਾ ਤਾਂ ਲਾ ਦਿੰਦੇ, 75,100 ਹੁੰਦਾ ਲਾ ਦਿੰਦੇ। ਐਨੀਵੇ, ਕੈਨੇਡਾ ਪੋਸਟ ਨੂੰ $205 million ਦਾ ਘਾਟਾ ਪੈ ਗਿਆ। ਹੋਰ ਜਾਓ ਸਟ੍ਰਾਈਕ ਤੇ, ਹੋਰ ਚੁੱਪ ਹੋ ਗੰਨੇ। ਖੈਰ, ਖਬਰਾਂ ਚੱਲਦੀਆਂ ਰਹਿਣੀਆਂ ਨੇ, ਜਤਿੰਦਰ ਬਾਈ ਸਟੂਡੀਓ ਚ ਆਏ ਹੋਏ ਨੇ, ਇਹਨਾਂ ਤੋਂ ਵੀ ਕੋਈ ਫਾਇਦਾ ਲੈ ਲਈਏ। ਅੱਛਾ ਜਤਿੰਦਰ ਜੀ,
10: ਯੈਸ ਸਰ,
0: ਜਿਹੜੀ ਕੋਟੇਜ ਆ ਉਹ ਤੇ ਥੋੜੀ ਰੋਸ਼ਨੀ ਪਾਓ।
10: ਦੇ ਭਾਜੀ, 1.5 ਤੋਂ 2 ਏਕੜ ਦੇ ਵਿੱਚ ਕੋਟੇਜ ਬਣੀ ਹੈ।
0: ਠੀਕ ਹੈ,
10: ਤੇ ਇਹ ਜਿਹੜੀ ਕੋਟੇਜ ਹੈ ਬਹੁਤ ਜ਼ਿਆਦਾ ਪਿਆਰੀ ਲੋਕੇਸ਼ਨ ਦੇ ਉੱਪਰ ਹੈ ਦੇ ਭਾਜੀ। ਇਹ ਲਗਭਗ 1300 ਏਕੜ ਜਿਹੜਾ ਗ੍ਰੀਨ ਸਪੇਸ ਆ, 1300 ਏਕੜ ਦੇ ਭਾਜੀ, ਉਹਦੇ ਅੱਗੇ ਲਾਗੀ ਛਾਗੇ ਸਾਰੀ ਟ੍ਰੇਲਸ ਬਣੇ ਨੇ, ਲਾਗੀ ਛਾਗੇ ਕ੍ਰੀਕਸ ਚੱਲਦੀਆਂ ਨੇ, ਲਾਗੀ ਛਾਗੇ ਲੇਕ ਚੱਲਦੀਆਂ
0: ਨੇ,
10: ਲੇਕ ਬਣੀਆਂ
0: ਨੇ,
10: ਬੀਚ ਵੀ ਨੇੜੇ 5 ਮਿੰਟ ਦੀ ਡਰਾਈਵ ਦੇ ਉੱਪਰ। ਜਿਹੜੇ ਗੋਲਫ ਦੇ ਸ਼ਕੀਨ ਦੇ ਭਾਜੀ, 15 ਮਿੰਟ ਦੇ ਉੱਪਰ ਗੋਲਫ ਕੋਰਸ ਆ, 15 ਮਿੰਟ ਦੀ ਡਰਾਈਵ ਦੇ ਉੱਪਰ ਜਿਹੜੇ ਮੇਜਰ ਸ਼ੋਪਿੰਗ ਮਾਲ ਨੇ ਸਾਰਾ ਜਿੱਥੇ ਵੀ ਕਰਨ, ਉਹ ਵੀ
0: ਨੇੜੇ ਹੋਣੇ,
10: ਉਹ ਵੀ ਨਾਲੇ ਦੇ ਭਾਜੀ। ਇਹ 4 ਸੀਜ਼ਨ ਚੱਲਦੀ ਦੇ ਭਾਜੀ, ਸਾਰਾ ਸਾਲ, ਇਹ
0: ਜਿਹੜੀ
10: ਸਾਰਾ ਸਾਲ ਚੱਲਦੀ ਦੇ ਭਾਜੀ, ਸਾਰਾ ਸਾਲ। ਪਲੱਸ ਜਿਹੜਾ ਹੁਣ ਇਹਦੀ ਇਨਕਮ ਆ ਦੇ ਭਾਜੀ, $8-9,000 ਪਰ ਮੰਥ।
0: ਅੱਛਾ,
10: ਪਰ ਇਹ ਸੋਚੋ ਇਸ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਉੱਥੇ ਕਲੱਬ ਹਾਊਸ ਬਣ ਗਿਆ, ਕਲੱਬ ਹਾਊਸ ਦੇ ਵਿੱਚ ਜਿਮ ਬਣ ਗਿਆ, ਕਲੱਬ ਹਾਊਸ ਦੇ ਵਿੱਚ ਜਦੋਂ ਪੂਲ ਬਣ ਗਿਆ, ਤੇ ਇਹਦੀ ਅਟ੍ਰੈਕਸ਼ਨ ਹੋਰ ਵਧ ਜਾਣੀ, ਇਹਦੀ ਵੇਟਿੰਗ ਆਲਰੇਡੀ ਚੱਲਦੀ ਪਈ ਆ। ਤੇ ਭਾਜੀ ਕਾਫੀ ਕਾਲਾਂ ਨੇ ਆਪਾਂ ਨੂੰ ਪ੍ਰੋਗਰਾਮ ਤੋਂ ਪਹਿਲਾਂ ਵੀ ਸੀਗੀਆਂ, ਜਦੋਂ ਕਹਿੰਦੇ ਦੇ ਭਾਜੀ ਅਸੀਂ ਵੀਕਐਂਡ ਤੇ ਜਾ ਕੇ ਦੇਖ ਲੈਂਦੇ ਹਾਂ, ਨਾ ਵੀਕਐਂਡ ਤੇ ਦੇ ਭਾਜੀ ਬੁੱਕ ਹੀ ਆ ਫੁੱਲ। $1,800 ਦੋ ਨਾਤਾਂ ਦਾ, ਵੀਕਡੇ ਦੇ ਵਿੱਚ ਦੋ ਤੋਂ ਤਿੰਨ ਰਾਤਾਂ ਦਾ $1500।
0: ਠੀਕ ਹੈ।
10: ਸੋ ਇਹ ਦੇਖੋ ਜੇ ਭਾਈ ਤੁਸੀਂ ਆਪਣੇ ਲਈ ਵੀ ਰੱਖ ਸਕਦੇ ਹੋ, ਥੋੜ੍ਹੇ ਦਿਨ ਆਪ ਘੁੰਮ ਫਿਰ ਕੇ ਆਇਓ, ਬਾਕੀ ਦਿਨ ਤੁਸੀਂ ਇਹਦੇ ਤੋਂ ਸਾਲ ਦਾ ਤੁਹਾਨੂੰ $80,000-90,000 ਤੁਹਾਡਾ $90,000 ਦੇ ਲਾਗੇ ਛਾਗੇ ਬਣ ਜਾਣਾ,
0: ਖਰਚੇ
10: ਕੱਢ ਕੇ ਦੇ ਭਾਜੀ ਸਾਰਾ ਕੁਛ ਤੁਸੀਂ ਜੇ ਆਪ ਮੈਨੇਜ ਕਰਦੇ ਆ।
0: ਇਹ ਤਾਂ ਪ੍ਰੋਪਰਟੀ ਮੈਨੇਜਮੈਂਟ ਵਾਲੇ ਕਰਦੇ ਆ, ਜੇ ਆਪ ਕਰਦੇ ਤਾਂ ਹੋਰ ਵੱਧ ਜਾਏਗਾ,
10: ਤੇ ਇਹ ਜਿਹੜੀ ਪ੍ਰੋਪਰਟੀ ਆ ਇਹ ਵਾਰ ਵਾਰ ਨਹੀਂ ਆਉਣੀ, ਫੁੱਲੀ ਫਰਨਿਸ ਆ, $1.5 lakh ਸੈਲਰ ਨੇ ਅੰਦਰ ਫਰਨੀਚਰ ਪਾਇਆ, ਕਸਟਮ ਫਰਨੀਚਰ ਬਣਿਆ ਆ, ਨਾਲ ਦੀ ਨਾਲ ਡੈਕ ਲੱਗਾ, ਵਿੱਚ ਜਨਰੇਟਰ ਲੈ ਕੇ ਲਾਇਆ ਆ, ਸਾਰੀ ਕਰੋਕਰੀ ਪਈ ਹੋਈ ਹੈ। ਸਿਰਫ ਤੁਸੀਂ ਕੀ ਕਰਨਾ, ਸਿਰਫ ਇੱਕ ਮੈਨੂੰ ਕਾਲ ਕਰਨੀ ਆ ਜਾਂ ਮੈਨੂੰ ਟੈਕਸ ਮੈਸੇਜ ਕਰਨਾ, ਨੰਬਰ ਨੋਟ ਕਰੋ, ਤੁਹਾਨੂੰ ਮੈਂ ਰਾਈਟ ਵੇ ਇਹਦਾ ਲਿੰਕ ਵੀ ਕਰ ਦੇਣਾ, ਲਿੰਕ ਦਾ ਮੀਨਸ ਇਹ ਆ ਵੀ ਲਿੰਕ ਤੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਇਹਦੀ ਬੁਕਿੰਗ ਕਿੱਦਾਂ ਚੱਲ ਰਹੀ ਹੈ, ਇਹ ਕਿੰਨੇ ਦਿਨ ਬੋਕਾ, ਕਿੰਨੇ ਦਿਨ ਫ੍ਰੀ ਹੈ, ਕੋਈ ਤੁਹਾਡਾ ਫਰੋਡ ਨਹੀਂ, ਜਿਹੜੀ ਵੀ ਪਿਛਲੇ ਸਾਲ ਦੀ ਸੇਲ ਹੋਈ ਆ ਉਹਦੇ ਪ੍ਰੋਪਰ ਪੇਪਰ ਪ੍ਰੋਵਾਈਡ ਕਰ ਜਾਵਾਂਗੇ
0: ਤੁਹਾਨੂੰ,
10: ਬਿਲਕੁਲ ਦੀ ਭਾਜੀ
0: ਸੇਲ ਹੋਈ
10: ਅਸਲੀ ਸੇਲ, ਅਸਲੀ ਸੇਲ ਸਾਰਾ ਕੁਛ ਡਿਟੇਲ ਚ ਦਿਆਂਗੇ। ਨੰਬਰ ਸਾਡਾ 416-265-2222 416-265-2222 ਦੇ ਭਾਜੀ। ਕਈ ਵਾਰੀ ਕਾਲ ਆਉਂਦੀ ਆ ਆਪਾਂ ਨੂੰ ਬਈ ਕਹਿੰਦੇ ਯਾਰ ਵੀ ਆਪਣੇ ਕੋਲ ਪੈਸੇ ਹੈਗੇ ਆ ਵੀ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ ਵੀ ਸਾਡੀ 2-4-5 ਮਹੀਨੇ ਦੀ ਇਨਕਮ ਬਣ ਜਾਵੇ, ਕੀ ਆਪਾਂ ਕਹੀ ਦਾ ਮੋਸਟਲੀ ਵੀ ਤੁਸੀਂ ਪੀਜ਼ਾ ਸਟੋਰ ਲੈ ਲਓ, ਇੱਕ ਤਾਂ ਉਹਦੇ ਤੇ ਖੜਨਾ ਪੈਣਾ ਦੇ ਭਾਜੀ, 10-12 ਘੰਟੇ ਕੰਮ ਕਰਨਾ ਪੈਣਾ,
0: 10-12 ਬੰਦੇ ਰੱਖਣੇ ਪੈਣੇ,
10: ਬੰਦੇ ਰੱਖਣੇ ਪੈਣੇ। ਇਹ ਸਿਰਫ ਦੇ ਭਾਈ ਤੁਹਾਡਾ ਸਮਾਰਟ ਫੋਨ ਹੈ ਨਾ, ਇਹ ਫੋਨ ਦੇ ਉੱਪਰ ਤੁਹਾਡੇ ਐਪ ਆ ਉਹਦੇ ਤੇ ਆਈ ਜਾਂਦਾ ਜੀ, ਉਹਦੇ ਤੇ ਚੱਲੀ ਜਾਣਾ, ਪਲੱਸ ਕਿਹੜਾ ਆ ਦੇ ਭਾਜੀ ਅੱਜ ਦੀ ਡੇਟ ਦੇ ਵਿੱਚ, ਚਲੋ ਬ੍ਰੈਂਪਟਨ ਚ ਪ੍ਰੋਪਰਟੀ ਲੈ ਲਓ ਮਿਲੀਅਨ ਦੀ, ਜੇ ਬ੍ਰੈਂਪਟਨ ਚ ਪ੍ਰੋਪਰਟੀ ਲੈ ਲੈਣੇ ਆ ਉਹਦੀ ਦੇ ਭਾਜੀ ਅੱਜ ਦੀ ਡੇਟ ਦੇ ਵਿੱਚ ਇਨਕਮ ਕਿੰਨੀ ਬਣਦੀ ਆ, $4,000
0: ਮੈਕਸਿਮਮ,
10: ਉਹ ਵੀ ਟੈਨੈਂਟ ਨਹੀਂ ਆ ਰਹੇ, $4,500 ਬਣ ਜਾਏਗੀ। ਇਹ ਪ੍ਰੋਪਰਟੀ ਦੀ 8-9,000 ਇਨਕਮ ਬਣਦੀ ਆ, ਇਹ ਜਿਹੜੀ ਇਨਕਮ ਆ ਇਹ ਲੀਗਲ ਆ, ਬਿਲਕੁਲ ਤੁਹਾਨੂੰ ਪ੍ਰੂਫ ਦਿਆਂਗੇ। ਨੰਬਰ ਸਾਡਾ ਡਾਇਲ ਕਰ ਲਿਓ 416-265-2222 416-265-2222।
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ। ਬ੍ਰੈਂਪਟਨ ਕੈਸ਼ ਐਂਡ ਕੈਰੀ 416-700-9100।
14: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
15: ਬਸ ਇੰਨੀ ਗੱਲ, ਹੋ ਘਰ

0: ਬਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
1: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਟਿਕੋ ਰੋਡ 9057944667।
2: यार क्लोजिंग नेड़े आ गई, पेपर वर्क हजे भी कंप्लीट नहीं होया।
3: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस सेल क्लोजिंग्स रीफाइनेंसिंग मॉर्गेजेस बोरोवर ते लेंडर साइड दोवां लई एक्सपर्ट लीगल सर्विसेज।
2: कर होवे या कमर्शियल बिजनेस डील, हर क्लोजिंग नू बनाया जांदा है स्मूथ सिंपल ते स्ट्रेस फ्री। अज ही विजिट करो 448500 डॉरब्रम रोड ब्रैम्पटन ऑन L60 5C6।
3: कॉल रविंदर तंबर
2: 6477104659।
4: ਮਸਕੋਕਾ ਅੰਦਰ 1.5 acre ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
5: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
4: ਖਬਰ ਹੈ ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਕ੍ਰਾਸ ਬਾਰਡਰ ਏਜ਼ਡ ਡਰਾਈਵਰ ਚਾਹੀਦੇ ਨੇ। ਆਟੋ ਪਾਰਟ ਡੈਡੀਕੇਟਡ ਰਨ ਨੇ ਡੇਲੀ ਕਰੇ ਆਉਂਗੇ, 3,000 miles ਹਫ਼ਤੇ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। 905-846-2229 ਐਕਸਟੈਂਸ਼ਨ 4 ਹੈ। ਖਬਰਾਂ ਚੋਂ ਖਬਰ ਇਹ ਹੈ ਕਿ ਵਰਜੀਨੀਆ ਵਿਚ ਬੱਸ ਨੇ 6 ਗੱਡੀਆਂ ਨੂੰ ਮਾਰੀ ਟੱਕਰ, 5,34 ਜ਼ਖਮੀ। ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹਾਈਕੋਰਟ ਵੱਲੋਂ ਰੈਗੂਲਰ ਜ਼ਮਾਨਤ, ਜੇਲ੍ਹ ਚੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ। ਪੰਜਾਬ ਸਰਕਾਰ ਦਾ ਇਤਿਹਾਸਿਕ ਫੈਸਲਾ, ਠੇਕੇਦਾਰੀ ਸਿਸਟਮ ਖਤਮ, 65,000 ਆਊਟਸੋਰਸ ਕਾਮੇ ਹੁਣ ਸਿੱਧੇ ਸਰਕਾਰੀ ਕੰਟਰੈਕਟ ਅਧੀਨ ਕੰਮ ਕਰਨਗੇ। ਫਗਵਾੜਾ 'ਚ ਖੂਨੀ ਵਾਰਦਾਤ, ਅਣਪਛਾਤਿਆਂ ਵੱਲੋਂ RTI ਕਾਰਕੁਨ ਸਿਮਰਨਜੀਤ ਸਿੰਘ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਪਾਂ ਗੱਲ ਕਰ ਰਹੇ ਸੀਗੇ ਕੋਟੇ ਦੀ, ਜੇ ਕੋਟੇ ਜੇ ਦੇਖਣੀ ਹੋਵੇ
6: ਹਾਂਜੀ,
4: ਇੱਥੋਂ 2 ਘੰਟੇ ਦਾ ਟਾਈਮ ਲੱਗਦਾ,
6: 2 ਘੰਟੇ ਦੀ ਡਰਾਈਵ ਦੀ ਭਾਜੀ,
4: ਠੀਕ ਆ। ਤੇ ਹੁਣ ਵੀਕਐਂਡ ਤੁਸੀਂ ਕਹਿੰਦੇ ਫੁੱਲ ਆ,
6: ਵੀਕਐਂਡ ਫੁੱਲ ਆ ਦੇ ਭਾਜੀ,
4: ਤੇ ਵੀਕਐਂਡ ਤੇ ਨਹੀਂ ਜਾ ਸਕਦੇ,
6: ਸਿਰਫ ਇਹਦੀਆਂ ਜਿਹੜੀਆਂ ਸ਼ੋਇੰਗ ਅਵੇਲੇਬਲ ਆ ਦੇ ਭਾਜੀ,
4: ਹਾਂਜੀ,
6: ਉਹ ਮੰਡੇ ਟਿਊਜ਼ਡੇ ਜਾਂ ਵੈਨਸਡੇ, ਇਹ 2-3 ਦਿਨ ਦੇ ਵਿੱਚ ਹੋਣੀਆਂ, ਪਰ ਕੱਲ ਨੂੰ ਦੇ ਭਾਜੀ ਮੇਰੀਆਂ ਦੀਆਂ 4 ਬੁਕਿੰਗ ਨੇ।
4: ਅੱਛਾ, 4, ਅੱਛਾ ਕੱਲ ਨੂੰ 4
6: ਸ਼ੋਇੰਗ ਆ। ਹੁਣੇ ਮੈਨੂੰ ਕਾਲ ਆ ਗਈ ਕਾਸਿਫ ਚੌਧਰੀ ਉਹਨਾਂ ਦੀ,
4: ਅੱਛਾ
6: ਦੇ ਭਾਜੀ ਹੁਣੇ ਕਾਲ ਆ ਗਈ, ਉਹ ਕਹਿੰਦੇ ਸੀਗੇ ਵੀ ਰਾਜ ਸਾਨੂੰ ਪਤਾ ਨਹੀਂ ਲੱਗਾ ਵੀ ਲੋਕੇਸ਼ਨ ਕਿੱਥੇ ਆ।
4: ਅੱਛਾ,
6: ਸੋ ਇੱਕ ਵਾਰੀ ਫੇਰ ਦੱਸ ਦਿਓ ਦੇ ਭਾਜੀ, ਮਸਕੋਕਾ ਦੇ ਵਿੱਚ ਕਾਟੇਜ ਹੈ।
4: ਅੱਛਾ, ਮਸਕੋਕਾ ਦਾ ਬਹੁਤ ਵੱਡਾ, ਇੱਥੋਂ ਤੁਸੀਂ ਮੈਨੂੰ ਹਾਈਵੇ 407 ਤੇ 400 ਲੈ ਲਿਆ ਹਾਈਵੇ,
6: ਹਾਂਜੀ,
4: 400 ਗਿਆ, ਫਿਰ ਗਾਂ ਬੈਰੀ ਆ ਗਿਆ, ਉਰੇਲੀ ਆ ਗਿਆ, ਐਸ਼ ਬ੍ਰਿਜ ਆ ਗਿਆ, ਫਿਰ ਹੰਸਵਿਲ ਆ ਗਿਆ,
6: ਹੰਸਵਿਲ ਆ ਗਿਆ,
4: ਹੰਸਵਿਲ ਤੋਂ ਇਹ 14-15 ਮਿੰਟ ਦੂਰ ਆ।
6: ਹੰਸਵਿਲ ਤੋਂ ਦੇ ਭਾਜੀ ਜਿਹੜਾ ਇੱਥੋਂ ਜਾਂਦਾ ਹਾਈਵੇ 400, ਇਹਦਾ ਅੱਗੇ ਜਾ ਕੇ ਹਾਈਵੇ 11 ਬਣ ਜਾਂਦਾ,
4: ਠੀਕ ਆ,
6: ਉਹਦੇ ਵਿੱਚ ਹੰਸਵਿਲ ਦੇ ਉੱਪਰ ਪੈਂਦਾ ਆ। ਹੰਸਵਿਲ ਜਦੋਂ ਆਪਾਂ ਪਹੁੰਚ ਜਾਂਦੇ ਦੇ ਭਾਜੀ, ਸੱਜੇ ਟਰਨ ਰਾਈਟ ਮਾਰਨੀ ਆ, ਉਹ ਹੈਗਾ ਹਾਈਵੇ 60, ਉਹ ਜਾਂਦਾ ਆਟਵਾ ਨੂੰ ਉੱਥੋਂ,
4: ਹਾਂਜੀ ਹਾਂਜੀ ਹਾਂਜੀ,
6: ਠੀਕ ਹੈ ਜੀ, ਉਹਦੇ ਤੇ ਆਪਾਂ ਜਾਣਾ ਆ, ਮੇਨ ਰੋਡ ਤੇ ਜਾਣਾ ਆ, ਉਦੋਂ ਬਾਅਦ
4: ਡੀਅਰ ਹਸਟ ਰਿਜ਼ੋਰਟ ਦੇ ਨੇੜੇ ਨਹੀਂ ਪੈਂਦਾ,
6: ਬਿਲਕੁਲ ਨਾਲ ਦੀ ਭਾਜੀ, ਬਿਲਕੁਲ ਨਾਲ ਉਹਦੇ। ਹੁਣ ਡੀਅਰ ਹਸਟ ਰਿਸੋਰਟ ਪਾ ਲਓ, ਹੰਸਵਿਲ ਪਾ ਲਓ, ਜੇ ਦੇ ਭਾਜੀ ਸ਼ਾਰਟਕੱਟ ਕਰਨਾ ਹੋਵੇ ਨਾ, ਦੋ ਚੀਜ਼ਾਂ 'ਚ ਕਰ ਲੈਂਦੇ ਆ, ਇੱਥੋਂ 1 ਘੰਟੇ ਦੀ ਡਰਾਈਵ ਬੈਰੀ ਆ, 1 ਘੰਟੇ ਦੀ ਅੱਗੇ ਡਰਾਈਵ ਆ,
4: ਬਸ
6: ਠੀਕ ਹੈ ਜੀ। ਸੋ ਸ਼ਾਰਟਕੱਟ ਕਰ ਦਿੰਦੇ ਆ, ਜੇ ਤੁਸੀਂ ਬੈਰੀ 'ਚ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਹੋ, ਤੁਹਾਨੂੰ 1 ਘੰਟੇ ਦੀ ਡਰਾਈਵ ਹੈ, ਟੋਰਾਂਟੋ 'ਚ ਸੁਣ ਰਹੇ 2 ਘੰਟੇ ਦੀ ਡਰਾਈਵ ਹੈ। ਬਹੁਤ ਦੇ ਭਾਈ ਆਪਾਂ ਜਦੋਂ ਮਾਰਕੀਟ ਪਹਿਲਾਂ 2020 'ਚ ਹੌਟ ਮਾਰਕੀਟ ਸੀਗੀ, ਉਦੋਂ ਜੀ ਆਪਾਂ ਚਾਹੁੰਦੇ ਸੀ ਵੀ ਮਿਲੀਅਨ ਦਾ ਕੌਂਡੋ ਦਵਾ ਦਿਓ ਸਾਨੂੰ ਜੀ, ਆਹ ਦਵਾ ਦਿਓ ਜੀ, ਆਪਾਂ ਲੈ ਲੈਂਦੇ ਹਾਂ। ਕਈਆਂ ਨੇ 12-16 ਲੱਖ ਦੇ ਭਾਜੀ ਟੋਰਾਂਟੋ ਦੇ ਵਿੱਚ ਪੈਂਟ ਹਾਊਸ ਲੈ ਨੇ,
4: ਠੀਕ ਹੈ।
6: ਹੁਣ ਮੈਂ ਕਹਿ ਰਿਹਾ ਦੀ ਭਾਜੀ, ਉਹਨਾਂ ਦੇ ਵਿੱਚੋਂ ਤੁਸੀਂ

0: ਸਾਰਾ
1: ਬਰਾਦਰ
0: ਦੇ ਭਾਜੀ ਮਸਕੋਕਾ ਰੂਮ ਬਣਿਆ। ਮਸਕੋਕਾ ਰੂਮ ਦਾ ਮਤਲਬ ਕਈਆਂ ਨੂੰ ਸਮਝ ਨਹੀਂ ਲੱਗਣਾ ਭਾਜੀ, ਆਸੇ ਪਾਸੇ ਜਾਲੀਆਂ ਲੱਗੀਆਂ ਆ, ਥੱਲੇ ਵੀ ਜਾਲੀਆਂ ਲੱਗੀਆਂ ਵੀ ਤੁਸੀਂ ਕੋਈ ਵੀ ਮੱਛਰ ਵਿੱਚ ਨਹੀਂ ਵੜ ਸਕਦਾ, ਉਹਦੇ
1: ਆਰਾਮ ਨਾਲ ਬੈਠੋ,
0: ਆਰਾਮ ਨਾਲ ਬਹਿ ਕੇ ਤੁਸੀਂ ਵਾਈਨ ਦਾ ਗਲਾਸ ਲੈ ਕੇ ਉੱਥੇ ਬੈਠ ਸਕਦੇ ਹੋ
1: ਯਾਰ। ਪਹਿਲਾਂ ਮਸਕੋਕਾ ਰੂਮ ਬਿਠਾਓ, ਮੈਨੂੰ ਲਿਆ ਗਿਆ ਇੱਕ ਦਿਨ।
0: ਤੁਸੀਂ ਦੇ ਭਾਈ ਕੱਲ ਨੂੰ ਆਪਾਂ ਚੱਲਦੇ ਦੋਨੋਂ ਜਾਣੇ, ਕੱਲ ਨੂੰ ਪ੍ਰੋਗਰਾਮ,
1: ਚਲੋ ਕੱਲ ਨੂੰ ਠੀਕ, ਆਪਾਂ
0: ਕੱਲ ਨੂੰ ਚੱਲਦੇ,
1: ਬੇਟੀ ਨੂੰ ਕਵਾਂ ਕਰ ਨੂੰ ਉਹ ਫੋਨ ਕਰ, ਪ੍ਰੋਗਰਾਮ ਕੱਲ ਨੂੰ ਆਪਾਂ ਚੱਲਦੇ ਤੁਹਾਡੇ
0: ਨਹੀਂ ਦੇ ਭਾਈ, ਆਪਾਂ ਪ੍ਰੋਗਰਾਮ ਕਰੇਗੀ ਕੁੜੀ ਤੇ ਆਪਾਂ ਉੱਥੋਂ ਵੀ ਕਾਲ ਕਰਾਂਗੇ,
1: ਠੀਕ ਹੈ,
0: ਜਿਹੜੇ ਆਪਣੇ ਨਾਲ ਕਲਾਇੰਟ ਜਾ ਰਹੇ ਨੇ ਨਾ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਵੀ ਸਾਡੇ ਨਾਲ ਜਾ ਰਹੇ ਨੇ ਤੇ ਇਹ ਕਾਟੇ ਆਪਾਂ ਅਨਾਉਂਸ ਕਰ ਦੇਣੀ ਅਗਲੇ ਵੀਕ, ਗੌਨ ਗੌਨ ਗੌਨ
1: ਡਨ ਡਨ ਡਨ
0: ਡਨ ਡਨ ਡਨ 416-265-22 416-265-22 ਮਸਕੋਕਾ ਦੇ ਵਿੱਚ ਕਾਟੇਜ ਜਿਹੜੀ ਕਿ 90,000 ਤੋਂ ਲੈ ਕੇ ਲੱਖ ਡਾਲਰ ਦਾ ਬਿਜ਼ਨਸ ਕਰ ਰਹੀ ਹੈ, ਹੋਰ ਪੈਸੇ ਬਣ ਸਕਦੇ ਆ, ਬਹੁਤ ਰੀਜ਼ਨੇਬਲ ਪ੍ਰਾਈਸ ਤੇ ਮਿਲ ਜਾਣੀ ਹੈ। 416-265-22 ਇੱਕ ਵਾਰੀ ਇਨਵੈਸਟਮੈਂਟ ਕਰਨੀ ਹੈ, ਸਾਰੀ ਉਮਰ ਪੈਸੇ ਆਈ ਜਾਣੇ ਆ। 416-265-22
1: ਪ੍ਰਭਜੋਤ ਨੂੰ ਮੈਂ ਫੋਨ ਕੀਤਾ ਸੀ ਜਿਹੜਾ ਬਾਈ ਨੇ ਟਿਕਟਾਂ ਜਿੱਤੀਆਂ ਸੀਗੀਆਂ ਦਲਜੀਤ ਦੋਸਾਂਝ ਦੀਆਂ,
0: ਹਾਂਜੀ,
1: ਉਹਨੇ ਫੋਨ ਵੀ ਨਹੀਂ ਚੁੱਕਿਆ ਯਾਰ ਅੱਜ,
0: ਉਹ ਫਿਰ ਲੇਟ ਆਇਆ ਰਾਤੀ ਭਾਈ ਉੱਥੋਂ,
1: ਇਹ ਵੀ ਹੋ ਸਕਦਾ ਬਾਈ ਜੇ ਸੁਣਦੇ ਮਾੜਾ ਕਰਕੇ ਦੱਸ ਹੀ ਦਿਓ ਕਿਵੇਂ ਨਜ਼ਾਰਾ ਲੱਗਿਆ ਉੱਥੇ,
0: ਫੋਲੋ ਸੀ ਨਾ,
1: ਹਾਂ
0: ਪ੍ਰਭਜੋਤ ਵੀਰੇ ਕਰਦੇ ਫੋਨ ਮਾੜੇ ਦੇ ਲੈਣੇ ਵੀ
1: ਕਰਿਓ
0: ਜੀ,
1: ਨੰਬਰ ਆ ਸਟੂਡੀਓ ਦਾ 905-799-0999 ਪੈਸੇ ਚਾਹੀਦੇ ਆ, ਆਹ ਸੁਣੋ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ, 905-965-2631।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕੀ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: कल्चर ऑफ पंजाब आपका डेली एंटरटेनमेंट डोज,
7: अब हम लेकर आए हैं एंटरटेनमेंट अनलिमिटेड, आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609, सिर्फ एक कॉल आपकी किस्मत बदल सकती है।
8: सुनो,
9: हाँ जी,
8: मैं क्या सुन दे हो?
9: हाँ सुन रहे हैं दास,
8: मिर्चा किस मौसम च लग दिया ने?
9: ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ ਲੱਗ ਜਾਂਦੀਆਂ ਨੇ।
8: ਹੈਂ?
1: ਮਿਰਚਾਂ ਦੇ ਬੂਟੇ ਚੱਕੀ ਫਿਰਦੇ ਸੀ ਲਾਉਣ ਨੂੰ,
0: ਹਾਂਜੀ,
1: ਨਾ ਨਾ ਨਾ ਨਾ, ਸਾਰੇ ਸਾਲ ਹੀ ਲੱਗਦੀਆਂ ਨੇ, ਡਿਪੈਂਡ ਕਰਦਾ ਸੱਚ ਕਦੋਂ ਬੋਲਦੇ ਹੋ।
0: ਮੈਨੂੰ ਭੁਲੇਖਿਆ ਸੀ, ਮੈਂ ਕਿਹਾ ਸ਼ਾਇਦ ਭਾਈ ਗਰਮੀਆਂ ਚ ਲੱਗਦੀਆਂ।
1: ਟੋਰਾਂਟੋ ਪੁਲਿਸ ਨੇ ਨਾਰਥ ਯਾਰਡ ਵਿਚ ਹੋਏ ਘਾਤਕ ਗੋਲਾਬਾਰੀ ਦੀ ਜਾਂਚ ਕਰ ਰਹੀ ਹੈ। 15 ਸਾਲ ਦੀ ਲੜਕੀ ਬੀਚ ਤੇ ਤੈਰਦੇ ਸਮੇਂ ਉਸਦੀ ਮੌਤ ਹੋ ਗਈ। ਟਰੰਪ 80 ਸਾਲ ਦੇ ਹਨ ਅਤੇ ਤੰਦਰੁਸਤ ਨੇ, ਡਾਕਟਰ ਨੂੰ ਕਹਿ ਦੋਣਾ, ਕਹਿ ਓਏ ਮੈਂ ਤੰਦਰੁਸਤ ਨਹੀਂ ਤੇਰੇ ਛਿੱਤਰ ਫੇਰਾਂਗੇ। ਖੈਰ ਰਿਪੋਰਟ, ਅੱਛਾ ਫਰਜ਼ ਕਰੋ ਮੈਂ ਤੁਹਾਡੇ ਪਿੰਡ ਤੇ ਅਟੈਕ ਕਰ ਦਿੰਦਾ,

0: ਬਾਅਦ ਚ ਸਮਝੌਤਾ ਕਰਦਾ ਵੀ ਮੇਰੀ ਕੰਸਟਰਕਸ਼ਨ ਕੰਪਨੀ ਤੁਹਾਡੇ ਪਿੰਡ ਨੂੰ ਹੁਣ ਵਸਾਏਗੀ ਦੁਬਾਰਾ ਆ ਕੇ,
1: ਹਾਂਜੀ,
0: ਨਾਲੇ ਤੋੜਤਾ ਨਾਲੇ ਮੇਰੀ ਕੰਸਟਰਕਸ਼ਨ ਕੰਪਨੀ ਹੁਣ ਪੈਸੇ ਬਣਾਏਗੀ,
1: ਪੈਸੇ ਬਣਾਏਗੀ ਤੂੰ।
0: ਇਹ ਕੰਮ ਹੈਗਾ ਆਪਣੇ ਡੋਨਲਡ ਟਰੰਪ ਦਾ,
1: ਕਿੱਥੇ
0: ਇਰਾਨ ਨੂੰ 28 ਲੱਖ ਕਰੋੜ ਦਾ ਪੁਨਰ ਨਿਰਮਾਣ ਫੰਡ ਮਿਲੇਗਾ, 28 ਲੱਖ ਕਰੋੜ ਅਮਰੀਕੀ ਕੰਪਨੀਆਂ ਨਿਵੇਸ਼ ਕਰਨਗੀਆਂ।
1: ਹਾਂਜੀ,
0: ਤੋੜਤਾ ਪਹਿਲਾਂ,
1: ਹਾਂ,
0: ਸਤਿਆਨਾਸ ਕਰਤਾ, ਕਹਿੰਦੇ ਹੁਣ ਅਸੀਂ ਆ ਕੇ ਬਣਾ ਦਾਂਗੇ,
1: ਬਣਾ ਦੇ,
0: ਬੱਲੇ ਹੋਏ ਸ਼ੇਰ ਹੋ ਤੁਹਾਡੇ। ਈ ਸਿਗਰਟ ਜੋ ਕਿ 2000 ਸਿਗਰਟਾਂ ਜਿੰਨੀਆਂ ਖਤਰਨਾਕ ਹਨ, ਜਿਹੜਾ ਬੰਦਾ 2000 ਸਿਗਰਟਾਂ ਪੀਂਦਾ ਤੇ ਈ ਕੀ ਕਹਿੰਦੇ ਹੁੰਦੇ ਈ ਸਿਗਰਟ ਪੀਂਦਾ, ਸੇਮ ਚੀਜ਼
1: ਜਿਹੜੀ
0: ਜੋ ਵੀ ਹੈਗਾ ਇਹ ਸੇਮ ਚੀਜ਼ ਹੀ ਆ। ਰਾਜਸਥਾਨ ਵਿੱਚ ਵੇਚੀਆਂ ਜਾ ਰਹੀਆਂ ਨੇ, ਇਹਨਾਂ ਤੇ ਸੱਤ ਸਾਲ ਪਹਿਲਾਂ ਪਾਬੰਦੀ ਲੱਗੀ ਸੀ, ਉਹ ਇੰਡੀਆ ਚ ਪਾਬੰਦੀ ਨੂੰ ਕਿਹੜਾ ਪੁੱਛਦਾ, ਹੁਣ ਤਾਂ ਇੱਥੇ ਨੀ ਕੋਈ ਪੁੱਛਦਾ ਯਾਰ ਕੀ ਕਰੀਏ। ਐਨੀਵੇ ਸਾਡੇ ਨਾਲ ਜਤਿੰਦਰ ਭਾਈ ਜੀ ਹਾਜ਼ਰ ਨੇ, ਜਤਿੰਦਰ ਜੀ ਲਿਸਟਿੰਗ ਬਾਰੇ ਦੱਸੋ ਗਾ।
1: ਦੇ ਭਾਜੀ ਬ੍ਰੈਂਪਟਨ ਦੇ ਵਿੱਚ ਤੇ ਮਿਸਾਗਾ ਦੇ ਵਿੱਚ, ਦੇ ਭਾਜੀ,
0: ਹਾਂਜੀ,
1: ਆਪਣੇ ਕੋਲ 2 ਬਾਰਬਰ ਸ਼ਾਪਾਂ ਨੇ।
0: ਅੱਛਾ,
1: ਇਹ ਜਿਹੜੀਆਂ ਬਾਰਬਰ ਸ਼ਾਪਾਂ ਨੇ ਦੇ ਭਾਜੀ ਪੂਰੀਆਂ ਫੁੱਲੀ ਓਪਰੇਟ ਚੱਲ ਰਹੀਆਂ ਨੇ। ਇਹਨਾਂ ਦੇ ਵਿੱਚ ਜਿਹੜੀ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਬ੍ਰੈਂਪਟਨ ਦੀ ਗੱਲਬਾਤ ਕਰੀਏ,
0: ਹਾਂਜੀ,
1: ਉਹਦੇ ਵਿੱਚ 6 ਸਟੇਸ਼ਨਸ ਮਹਿੰਦੇ ਨੇ,
0: ਅੱਛਾ,
1: 3 ਸਟੇਸ਼ਨਸ ਗਰਲਜ਼ ਨੇ,
0: ਅੱਛਾ,
1: ਗਰਲਜ਼ ਦੇ ਲਈ 3 ਰੂਮਸ ਨੇ,
0: ਓਕੇ,
1: ਚਾਹੇ ਉਹਦੇ ਵਿੱਚ ਆਪਾਂ ਲੇਜ਼ਰ ਕਰਨੀ ਹੋਵੇ, ਵੈਕਸ ਕਰਨੀ ਹੋਵੇ ਜਾਂ ਬ੍ਰਾਈਡਲ ਦਾ ਕੰਮ ਕਰਨਾ ਚਾਹੁੰਦੇ ਹੋ, ਤੇ ਗਰਲਜ਼ ਦਾ ਵਾਸ਼ਰੂਮ ਸੈਪਰੇਟ ਆ, ਮੁੰਡਿਆਂ ਦਾ ਵਾਸ਼ਰੂਮ ਸੈਪਰੇਟ ਆ, ਗਰਲਜ਼ ਦੇ ਲਈ ਕਿਚਨ ਵੱਖਰੀ ਆ, ਇੱਧਰ ਵੱਖਰੀ ਆ, ਰਿਸੈਪਸ਼ਨ ਵੱਖਰੀ ਆ,
0: ਸਾਰਾ
1: ਕੁਝ ਸੈਪਰੇਟ ਆ। ਤੇ ਦੇ ਭਾਜੀ ਇਹਦੇ ਤੇ ਟੌਪ ਨੂੰ ਕੰਮ ਕਰਵਾਇਆ ਆ।
0: ਓਕੇ,
1: ਹੁਣ ਕਈ ਵਾਰੀ ਆਪਾਂ ਕੋਲ ਸਿਰਫ ਇੱਕ ਹੀ ਆਪਸ਼ਨ ਹੁੰਦੀ ਆ ਵੀ ਇਹਨੂੰ ਬਾਏ ਕਰੋ, ਇਹਦੇ ਭਾਈ ਦੇ ਭਾਈ 2 ਆਪਸ਼ਨਾਂ ਨੇ।
0: ਅੱਛਾ,
1: ਜੇ ਕਿਸੇ ਨੂੰ ਬਾਰਬਰ ਦਾ ਕੰਮ ਆਉਂਦਾ ਆ ਜਾਂ ਤੁਹਾਡੇ ਕੋਲ ਭੈਣ ਭਰਾ ਜਾਂ ਤੁਸੀਂ ਬੇਸਮੈਂਟ ਚੋਂ ਕੰਮ ਕਰ ਰਹੇ ਹੋ, ਅੱਜ ਡੇਟ 'ਚ ਤੁਸੀਂ ਸੋਚ ਰਹੇ ਸੀ ਵੀ ਕਦੋਂ ਜਾ ਕੇ ਲੈ ਸਕਦੇ ਸੀ, ਇਹਦੇ ਮਾਲਕ ਬਣ ਸਕਦੇ ਹੋ, ਦੇ ਭਾਜੀ ਸਿਰਫ $10,000 ਚ
0: ਲੈ, $10,000 ਦੇ ਕੇ ਮੈਂ ਬਾਰਬਰ ਸ਼ਾਪ ਲੈ ਸਕਦਾ।
1: $10,000 ਦੇ ਭਾਈ ਦੇ ਭਾਜੀ ਇਹ ਸ਼ਾਪ ਬਣੀ ਬਣਾਈ ਚੱਲਦਾ ਚਲਾਇਆ, ਕੰਮ ਰੈਡੀ ਟੂ ਮੂਵ ਆ, ਉੱਥੇ ਜਾ ਕੇ ਬਹਿਣਾ ਆ, ਕੰਮ ਆਪਣਾ ਚਲਾ ਸਕਦੇ ਹੋ, ਇਹ ਸਬ ਲੀਜ਼ ਹੋ ਜਾਏਗੀ ਤੁਹਾਡੇ ਨਾਂ ਦੇ ਉੱਪਰ।
0: ਤੇ ਜਿਹੜੇ ਆਲਰੇਡੀ ਕੰਮ ਕਰਦੇ ਉਹ ਰੱਖੀ ਰੱਖੋ, ਕੰਮ ਦਾ
1: ਉਹ ਲੱਗੀ ਰਹੇ ਨਾਲ ਦੇ, ਉਹ ਚੱਲੀ ਜਾਣੇ ਨਾਲ ਦੇ ਵਿੱਚ ਰਹੀ ਜਾਣਗੇ। ਸੋ ਸਾਰੀ ਕਿਉਂਕਿ ਹੈੱਡ ਉਹਨਾਂ ਨੂੰ ਲੈਣੀ ਪੈਣੀ ਆ, ਤੇ ਜਿਹੜੇ ਸੈਲਰ ਨੇ ਉਹਨੇ ਆਪ ਬਾਹਰ ਹੋ ਜਾਣਾ, ਤੁਸੀਂ ਆਪਣੇ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ, ਤੁਸੀਂ ਉੱਥੋਂ 20,000 ਕਮਾਓ, ਤੁਸੀਂ ਉੱਥੋਂ 30,000 ਕਮਾਓ, ਤੁਸੀਂ ਉੱਥੋਂ 50,000 ਕਮਾਓ, ਤੁਸੀਂ ਉੱਥੋਂ 1,00,000 ਕਮਾਓ, ਆਲ ਮਨੀ ਇਜ਼ ਗੋਇੰਗ ਟੂ ਯੂਰ ਅਕਾਊਂਟ।
0: ਓਕੇ,
1: ਠੀਕ ਹੈ ਜੀ। ਸੋ $10,000 ਦੇਣਾ ਆ, ਨੰਬਰ ਸਾਡਾ 416-265-2222। ਜੇ ਗੱਲਬਾਤ ਕਰੀਏ ਮਿਸਾਗਾ ਦੀ, ਏਅਰਪੋਰਟ ਐਂਡ ਡਰੂ ਦੇ ਏਰੀਏ ਦੇ ਵਿੱਚ 11 ਸਟੇਸ਼ਨ ਨੇ ਮਹਿੰਦੇ, ਮਾਲਟਨ ਦਾ ਏਰੀਆ ਸਭ ਤੋਂ ਵੱਡਾ ਮਾਲਟਨ ਦਾ ਪਲਾਜ਼ਾ, ਇਸ ਪਲਾਜ਼ੇ ਵਿੱਚ ਬਾਰਬਰ ਸ਼ਾਪ ਸਾਡੇ ਕੋਲ ਅਵੇਲੇਬਲ ਆ, ਤੁਸੀਂ ਭਾਵਾਂ ਕੱਲ੍ਹ ਤੋਂ ਕੰਮ ਆਪਣਾ ਸ਼ੁਰੂ ਕਰ ਲਓ, 2 ਚੇਅਰਾਂ ਆਲਰੇਡੀ ਰੈਂਟ ਦੇ ਉੱਪਰ ਗਈਆਂ ਨੇ, ਬਾਕੀ ਤੁਸੀਂ ਆਪਣੇ ਆਪ ਮੈਨੇਜ ਕਰਕੇ ਚੜਾ ਸਕਦੇ ਹੋ। ਇਹਦੇ ਵਿੱਚ ਵੀ ਤੁਹਾਡੇ ਅਕਾਊਂਟ ਚੱਲਣਗੇ, ਤੁਹਾਡੇ ਪੈਸੇ ਚੱਲਣਗੇ, ਤੁਹਾਨੂੰ ਪੈਸੇ ਆਉਣਗੇ, ਤੁਸੀਂ ਸਿਰਫ ਤੇ ਸਿਰਫ ਲੀਜ਼ ਪੇਮੈਂਟ ਕਰਨੀ ਹੈ, ਰੈਡੀ ਹੈ, ਕੱਲ੍ਹ ਤੋਂ ਕੰਮ ਆਪਣਾ ਸ਼ੁਰੂ ਕਰ ਸਕਦੇ ਹੋ। ਨੰਬਰ 416-265-2222, 416-265-2222, ਸਿਰਫ $10,000 ਦੇ ਵਿੱਚ।
0: ਦਿੱਲੀ ਵਿੱਚ ISI ਦਾਊਦ ਨੈਟਵਰਕ ਨਾਲ ਜੁੜੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਧਾਰਮਿਕ ਸਥਾਨਾਂ ਅਤੇ ਸਰਕਾਰੀ ਇਮਾਰਤਾਂ ਦੇ ਹਮਲੇ ਦੀ ਸਾਜ਼ਿਸ਼ ਆ ਜਿਹੜੀ ਉਹ ਨਾਕਾਮ ਕਰ ਦਿੱਤੀ ਗਈ ਹੈ।
2: ਲੈਂਡ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, 2 ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
0: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
4: ਇਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਜ਼ੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਉਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਡ एक्सटेंशन है 4 या फिर 9053348222 यानी 905-8462229 ते या फिर कॉल करो 905-334-82 एक्सटेंशन है 4।
0: ऑलराइट, पंजाब कांग्रेस विच एक बार फिर सियासी हलचल तेज हो गई। पार्टी दे केंद्रीय लीडरशिप ने पंजाब कांग्रेस दे सीनियर आगुआं नूं कहा, ओए आजो दिल्ली, इत्थे आओ आओ दिल्ली। ਉਹ ਲੋਕਾਂ ਨੂੰ ਆਸ ਨਹੀਂ ਹੈ ਜਿਨ੍ਹਾਂ ਨੂੰ ਮੇਰੀ ਆਵਾਜ਼ ਚੰਗੀ ਨਹੀਂ ਲੱਗਦੀ।
5: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
6: Are you ready?
5: जंक्शन लई 6474294040 केटरिंग करानी है छोटी बड़े फंक्शन लई, नो प्रॉब्लम 6474294040। लाइव कुकिंग करानी है करे, नो प्रॉब्लम 6474294040। तुसी इनारे बैंकुट हॉल या लॉज में छोटी बड़ी पार्टी करनी है, नो प्रॉब्लम 6474294040 647-449-4040।
7: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
8: ਬਸ ਇੰਨੀ ਗੱਲ।

0: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
1: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਹਾਂ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-354-1870 ਪੈਗੀ ਪੱਲੇ।
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਤੁਹਾਨੂੰ ਸੰਭਾਲਾ, ਬੱਚਿਆਂ ਨੂੰ ਸੰਭਾਲਾ, ਘਰ ਸੰਭਾਲਾ, ਰਿਸ਼ਤੇਦਾਰ ਸੰਭਾਲਾ, ਤੁਹਾਡੇ ਮਾਤਾ ਪਿਤਾ ਨੂੰ ਸੰਭਾਲਾ, ਆਖਿਰ ਮੈਂ ਕੀ ਸੰਭਾਲਾ।
6: ਬਸ ਤੂੰ ਆਪਣੇ ਸਿਰਫ ਜ਼ਬਾਨ ਹੀ ਸੰਭਾਲਣਾ।
7: ਫਿੱਟੇ ਮੂੰਹ ਤੇਰੇ।
8: I am Dev Takla and you are not.
9: ਉਹ ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ,
10: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ,
9: ਚੱਲ ਫਿਰ ਟਿੱਕਾ ਜੰਕਸ਼ਨ।
11: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
12: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ, 6477356072, 647-735-6072।
0: ਅੱਛਾ ਆਪਣੇ ਜਤਿੰਦਰ ਬਾਈ,
13: ਯੈਸ ਸਰ,
0: ਹੋਰ ਕਿਹੜੀਆਂ ਲਿਸਟਿੰਗਾਂ ਨੇ ਆਪਣੇ ਕੋਲ?
13: ਦੇ ਭਾਜੀ ਇੱਕ ਆਪਣੇ ਕੋਲ ਡਬਲ ਕਾਰਗਰਾਜ ਦੀ ਪ੍ਰਾਪਰਟੀ ਹੈ, ਬ੍ਰੈਂਪਟਨ ਦੇ ਵਿੱਚ ਲੋਕੇਟਡ ਹੈ, ਡਬਲ ਕਾਰਗਰਾਜ, 4 ਬੈਡਰੂਮ, ਸੈਕਿੰਡ ਫਲੋਰ ਤੇ ਨੇ, ਪਲੱਸ ਸੈਕਿੰਡ ਫਲੋਰ ਤੇ ਤੁਹਾਡੇ ਕੋਲ ਆਫਿਸ ਆ, ਜਾਂ ਤੁਸੀਂ ਉਹਨੂੰ 5ਵਾਂ ਬੈਡਰੂਮ ਕਨਵਰਟ ਕਰ ਸਕਦੇ ਹੋ। ਮੇਨ ਫਲੋਰ ਦੇ ਉੱਪਰ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਆ, ਬੜੀ ਖੂਬਸੂਰਤ ਕਿਚਨ ਬਣੀ ਹੋਈ ਹੈ, ਬੈਕਯਾਰਡ ਦਾ ਸਾਰਾ ਕੰਮ ਹੋਇਆ, ਫਰੰਟ ਡਰਾਈਵੇ ਸਾਰਾ ਬਣਿਆ ਹੋਇਆ, ਤੁਸੀਂ ਸਿਰਫ ਜਾ ਕੇ ਮੂਵ ਹੋਣਾ ਪ੍ਰੋਪਰਟੀ 'ਚ। ਖਾਸ ਗੱਲ ਕੀ ਹੈ, ਜਿਨ੍ਹਾਂ ਦੇ ਕੋਲ ਛੋਟਾ ਮਕਾਨ ਆ, ਤੁਹਾਡੇ ਕੋਲ ਕੋਈ ਸੈਮੀ ਡਚ ਮਕਾਨ ਆ, ਤੁਹਾਡੇ ਕੋਲ ਕੋਈ ਟਾਊਨ ਹਾਊਸ ਐਂਡ ਯੂਨਿਟ, ਤੇ ਤੁਸੀਂ ਉਹ ਛੋਟੇ ਮਕਾਨ ਨੂੰ ਵੇਚ ਕੇ ਇਹਨਾਂ ਕਨਵਰਟ ਕਰਨਾ ਚਾਹੁੰਦੇ ਹੋ, ਸੈਲਰ ਆਲ ਰੈਡੀ, ਸੈਲਰ ਨੂੰ ਤੁਹਾਡੀ ਜਿਹੜੀ ਪ੍ਰੋਪਰਟੀ ਆ ਤੁਸੀਂ ਇਹ ਦੇਖ ਲਓ, ਜੇ ਤੁਹਾਨੂੰ ਪਸੰਦ ਆ ਤੇ ਉਹ ਪ੍ਰੋਪਰਟੀ ਤੁਹਾਡੇ ਵਾਲੀ ਦੇਖ ਲੈਣਗੇ, ਤੁਹਾਡੀ ਪ੍ਰੋਪਰਟੀ ਕਨਵਰਟ ਕਰਾ ਦੇਣੇ, ਤੁਹਾਡੀ ਪ੍ਰੋਪਰਟੀ ਅਪਗ੍ਰੇਡ ਕਰ ਦਿੰਦੇ ਆ। 2 ਬੈਡਰੂਮ ਦੇ ਨਾਲ ਲੀਗਲ ਬੇਸਮੈਂਟ ਬਣੀ ਹੋਈ ਹੈ, ਜਿਹਦੇ ਵਿੱਚੋਂ $1,600-1,700 ਰੈਂਟ ਆ ਰਿਹਾ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਇੱਦਾਂ ਦੀ ਪ੍ਰੋਪਰਟੀ ਆਪਣੀ ਲੱਭ ਰਹੇ ਹੋ, ਆਪਣੇ ਘਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਨੰਬਰ ਡਾਇਲ ਕਰਿਓ 416-265-2222। ਸੇਮ ਏਰੀਏ ਦੇ ਵਿੱਚ ਪ੍ਰੋਪਰਟੀ ਵੈਡਨਸ ਦੇ ਭਾਈ ਲਿਸਟ ਕਰਨ ਜਾ ਰਹੇ ਹਾਂ, ਵੈਡਨਸਡੇ ਨੂੰ, ਬੁੱਧਵਾਰ ਨੂੰ, ਕੱਲ ਨੂੰ ਆਪਾਂ ਮਸਕੂਕਾ ਜਾ ਰਹੇ ਹਾਂ ਤੇ ਪਰਸੋਂ ਨੂੰ ਪ੍ਰੋਪਰਟੀ ਉਹ ਆ ਰਹੀ ਹੈ।
0: ਠੀਕ ਹੈ
13: ਦੇ ਭਾਈ, ਐਂਟਰ ਕਰਦੇ ਸਾਰੇ ਓਪਨ ਟੂ ਬੱਬ।
0: ਅੱਛਾ,
13: ਤੇ ਪ੍ਰੋਪਰ ਸਾਰਾ ਕੰਮ ਕਰਾਇਆ, ਟੌਪ ਨੋਚ ਪ੍ਰੋਪਰਟੀ ਹੈ। ਜੇ ਤੁਸੀਂ ਇਹਦੇ ਘਰ ਨੂੰ ਦੇਖਣਾ ਚਾਹੁੰਦੇ ਹੋ, ਕਰੀ ਮੈਨੂੰ ਕਾਲ ਕਰ ਲਿਓ। 4 ਬੈਡਰੂਮ ਉੱਪਰ ਨੇ, ਫਿਨਿਸ਼ ਬੇਸਮੈਂਟ ਹੈ, ਲੁੱਕਆਊਟ ਵਿੰਡੋਆਂ ਨੇ ਬੇਸਮੈਂਟ ਦੀਆਂ, ਮਗਲੇ ਪਾਸੇ ਡੈੱਕ ਲੱਗਿਆ, ਰਿਵੀਨ ਲੋਟ ਹੈ। ਇਹ ਵੀ ਪ੍ਰੋਪਰਟੀ ਬਾਹਲੇ ਦਿਨ ਨਹੀਂ ਰੁਕਣੀ, ਪਰਸੋਂ ਲੱਗੀ ਤਾਂ ਮਤਲਬ
0: ਵੀਕਐਂਡ 2 ਲੱਖ ਲੈ ਲੈਂਦੇ ਸੀ ਬਿਲਡਰ
13: ਦੇ ਭਾਈ। ਡੈੱਕ ਬਣਿਆ, ਲੋਟ ਬਹੁਤ ਵੱਡਾ ਲੋਟ ਹੈ, ਖੂਬਸੂਰਤ ਪ੍ਰੋਪਰਟੀ ਹੈ, ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ। 416-265-22। ਖਾਸ ਗੱਲ ਕੀ ਹੈ, ਇਹ ਜਿਹੜੀ ਪ੍ਰੋਪਰਟੀ ਤੁਹਾਨੂੰ ਮੈਂ ਦੋਨੋਂ ਦੱਸ ਰਿਹਾ, ਇਹ ਅੱਜ ਤੱਕ ਕਦੇ ਵੀ ਦੋਨੋਂ ਪ੍ਰੋਪਰਟੀਆਂ ਰੈਂਟ 'ਤੇ ਨਹੀਂ ਗਈਆਂ, ਸੈਲਰ ਆਪ ਰਹਿੰਦੇ ਨੇ। ਜਦੋਂ ਆਪ ਓਨਰ ਰਹਿੰਦੇ ਨੇ ਤਾਂ ਪ੍ਰੋਪਰਟੀ ਦੀ ਕੁਆਲਿਟੀ ਵਧੀਆ ਹੁੰਦੀ ਹੈ, ਸਫਾਈ ਹੁੰਦੀ ਹੈ, ਕਲੀਨ ਹੈ। 416-265-22, 416-265-22।
0: ਇੱਕ ਹੋਰ ਚੀਜ਼ ਆ ਜਸਿੰਦਰ ਜੀ, ਜਦੋਂ ਆਪਾਂ ਕਾਰ ਖਰਾਬ ਹੋ ਜਾਂਦੀ ਹੈ
13: ਜੀ,
0: 4-5 ਸਾਲਾਂ ਬਾਅਦ ਜਿਹੜੀ ਵਾਰੰਟੀ ਹੁੰਦੀ ਹੈ ਉਹ ਖਤਮ ਹੋ
13: ਜਾਂਦੀ ਹੈ ਜੀ,
0: ਫਿਰ ਤੁਸੀਂ ਮਕੈਨਿਕ ਕੋਲ ਲੈ ਕੇ ਜਾਂਦੇ ਹੋ।
13: ਹਾਂਜੀ,
0: ਤੁਹਾਨੂੰ ਕੀ ਪਤਾ ਮਕੈਨਿਕ ਸਹੀ ਪੈਸੇ ਲਾਉਂਦਾ, ਵੱਧ ਲਾਉਂਦਾ ਘੱਟ ਲਾਉਂਦਾ, ਯੂ ਡੋਨਟ ਨੋ।
13: ਨੋ,
0: ਬਹੁਤ ਹੈਰਾ ਫੇਰੀ ਆ ਇਹਦੇ ਚ।
13: ਹਾਂਜੀ,
0: ਜਿਹੜਾ ਕੰਮ ਕਰਾਉਣਾ, 2-4 ਇੱਕ ਬੰਦੇ ਨੇ ਕੰਮ ਕਰਾਇਆ ਸੀ, ਇੱਕ ਕਹਿੰਦਾ 200 ਲੱਗੂ, ਇੱਕ ਕਹਿੰਦਾ 800 ਲੱਗੂ,
13: ਅੱਛਾ
0: 600 ਵੀ ਰਗੜ ਨੂੰ ਫਿਰਦੇ ਸੀਗੇ। ਸੋ ਬੀ ਕੇਅਰਫੁਲ,
13: ਕੋਟ ਲੈ ਲੈਣਾ
0: ਚਾਹੀਦਾ, 2-4 ਜਗ੍ਹਾ ਤੇ ਜਾਣਾ ਚਾਹੀਦਾ। ਤੀਆਂ ਦਾ ਮੇਲਾ ਇਹ ਆ ਗਿਆ ਜੀ, 21 ਜੂਨ ਨੂੰ ਹੋ ਰਿਹਾ ਹੈ, ਤੁਹਾਡੇ ਸ਼ਹਿਰ ਪੀਅਰਸਨ ਕਨਵੈਨਸ਼ਨ ਸੈਂਟਰ ਚ ਹੋ ਰਿਹਾ ਹੈ। ਟਿਕਟਾਂ ਲੈਣ ਲਈ ਤੁਸੀਂ ਰਾਈਟ ਵੇ ਮੈਗਾ ਸਟਾਰ ਇਵੈਂਟਸ .com ਤੇ ਜਾਓ, ਮੈਗਾ ਸਟਾਰ ਇਵੈਂਟਸ ਇਸ ਲੱਗਦਾ ਪਿੱਛੇ .com ਤੇ ਜਾ ਸਕਦੇ ਹੋ। ਆਲਰਾਈਟ, ਸਾਡੇ ਨਾਲ ਸੁਲਤਾਨ ਜੀ ਵੀ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
14: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਵੀਰਾ ਜੀ, ਕਿਆ ਹਾਲ ਚਾਲ ਆ, ਕਿਵੇਂ ਰਿਹਾ ਵੀਕਐਂਡ?
14: ਬਿਲਕੁਲ ਠੀਕ ਸਰ, ਵੀਕਐਂਡ ਵੀ ਬਹੁਤ ਵਧੀਆ। ਔਰ ਉਹਦੇ ਨਾਲ ਨਾਲ ਸਾਡੇ ਕੋਲ ਦੇਵ ਭਾਜੀ, ਜਿਹੜੀ ਸੈਮਸੰਗ ਨੇ ਸਪੋਂਸਰ ਕੀਤਾ ਹੈ, ਸਪੋਂਸਰ ਕੀਤਾ ਜੀ ਲੇਟੈਸਟ ਤੇ ਨਿਊ ਜਿਹੜਾ ਫੀਫਾ ਵਰਲਡ ਕੱਪ ਹੋ ਰਿਹਾ, ਅੱਜ 1 June ਹੈ। ਸੋ ਡੈਫੀਨੇਟਲੀ ਅੱਜ ਤੋਂ ਬਾਅਦ ਤੁਸੀਂ ਇਹ ਲੇਟੈਸਟ ਫੀਫਾ ਵਰਲਡ ਕੱਪ ਤੇ ਪੂਰਾ ਫੋਕਸ ਕੀਤਾ ਜਾ ਰਿਹਾ, ਸਾਰੀਆਂ ਕੰਪਨੀਜ਼ ਜਿਹੜੀਆਂ ਪਾਰਟੀਸਪੇਟ ਕਰ ਰਹੀਆਂ, ਤੇ ਐਕਸਟਰਾ ਡਿਸਕਾਊਂਟ ਦਿੱਤੇ ਜਾ ਰਹੇ ਜਿਹੜੇ ਬਾਅਦ ਚ ਨਹੀਂ
0: ਮਿਲਣੇ।
14: ਇਹ ਸਪੈਸ਼ਲ ਡਿਸਕਾਊਂਟ ਹੈ ਜੀ, ਫੀਫਾ ਵਰਲਡ ਕੱਪ ਦਾ ਡਿਸਕਾਊਂਟ ਤੁਹਾਨੂੰ ਸੈਮਸੰਗ ਕੰਪਨੀ ਵੱਲੋਂ ਬਿਗ ਸਕਰੀਨ ਟੀਵੀਆਂ ਤੇ ਮਿਲ ਰਿਹਾ, 85 ਇੰਚ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ $2000 ਵਾਲਾ 1299 ਦਾ ਹਾਈ ਐਂਡ ਟੈਕਨੋਲੋਜੀ ਹੈ। 55 ਇੰਚ ਲੈਣਾ ਜੀ ਤੁਹਾਨੂੰ 399 ਚ, 65 ਇੰਚ 699 ਦਾ ਮਿਲ ਜਾਏਗਾ। ਤੇ ਜਦੋਂ ਬਿਗ ਸਕਰੀਨ 85 ਇੰਚ ਦੀ ਗੱਲ ਕਰਦੇ ਹਾਂ, ਫਿਰ 98 ਇੰਚ ਵੀ ਮਿਸ ਨਾ ਕਰਨਾ, 2 ਜਾਂ 3 ਪੀਸ ਇਨ ਸਟਾਕ ਹੈ, $3500 ਤੋਂ $1999 ਦਾ ਮਿਲੇਗਾ। $1500 98 ਇੰਚ ਟੀਵੀ ਤੇ ਸੇਵ ਕਰੋਗੇ, ਔਰ 1999 6 ਮਹੀਨਿਆਂ ਚ ਪੇ ਕਰਨਾ ਜੀ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ, ਫ੍ਰੀ ਹੋਮ ਡਿਲੀਵਰੀ ਦੇ ਨਾਲ। 905-450-2828 ਨੰਬਰ ਹੈ, 905-450-2828 ਜੀ।
0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ, 905-450-2828। ਤੇ ਲਾਂਡਰੀ ਸੈਟ ਸਰ?
14: ਲਾਂਡਰੀ ਸੈਕਸ਼ਨ ਚ ਤੇ ਟੀਵੀ ਸਾਡੇ ਅਪਲਾਇੰਸਸ ਸੈਕਸ਼ਨ ਚ ਭਾਜੀ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ। ਟੋਪ ਲੋਡ ਵਾਸ਼ਰ ਐਂਡ ਡਰਾਇਰ ਕਿਸੇ ਵੀ ਕਸਟਮਰ ਨੇ ਲੈਣਾ, ਲੇਟੈਸਟ ਸਾਡੇ ਕੋਲ ਫਰਿੱਜ ਡੇਅਰ ਦਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਪਹੁੰਚਿਆ, $999 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ $1000 ਚ ਮਿਲ ਜਾਣਗੇ, $999 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ। ਤੇ $999 ਤੁਸੀਂ ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, $2200 ਵਾਲਾ $1499 ਦਾ ਮਿਲੇਗਾ, ਔਰ ਇਹਨੂੰ ਤੁਸੀਂ ਸਾਈਡ ਬਾਈ ਸਾਈਡ ਵੀ ਰੱਖ ਸਕਦੇ ਜੀ, ਤੇ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਵੀ ਕੀਤਾ ਜਾ ਸਕਦਾ, ਸਿਰਫ $1499 ਚ। ਤੇ ਕਿਚਨ ਅਪਲਾਇੰਸਿਸ ਵਾਲੇ ਕਸਟਮਰ ਮਿਸ ਨਾ ਕਰਨ, 40% ਦਾ ਡਿਸਕਾਊਂਟ, ਬਿਗ ਡਿਸਕਾਊਂਟ ਹੈ। ਬਿਲਟ ਇਨ ਕੁੱਕ ਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12000 ਵਾਲਾ ਸਿਰਫ $6900 ਚ ਲੈ ਕੇ 40% ਦੀ ਸੇਵਿੰਗ ਕਰ ਸਕਦੇ ਹੋ। ਬੇਸ਼ੱਕ ਸਿੰਗਲ ਸਿੰਗਲ ਪੀਸ ਵੀ ਚਾਹੀਦਾ, ਤੇ ਕੱਲਾ ਫਰਿੱਜ $2500 ਵਾਲਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, $1799 ਚ ਮਿਲੇਗਾ। ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈਣਾ, ਉਹ ਵੀ $5000 ਵਾਲਾ $2999 ਚ ਮਿਲੇਗਾ। ਬਿਗ ਸੇਵਿੰਗਸ, ਹਿਊਜ ਸੇਵਿੰਗਸ ਕੀਤੀਆਂ ਜਾ ਸਕਦੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, BramptonAppliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ। 905-450-2828 ਨੰਬਰ ਹੈ, 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਥੈਂਕ ਯੂ ਸਰ,
14: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਜਲੰਧਰ ਦੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੈਂਸਰ ਦਾ ਇੱਕ ਨਵਾਂ ਟੀਕਾ ਕੁਝ ਮਰੀਜ਼ਾਂ ਵਿੱਚ ਟਿਊਮਰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਸਫਲ ਰਿਹਾ, ਵਾਹ। ਬ੍ਰੈਂਪਟਨ ਦੇ ਘਰ ਵਿੱਚ ਨਵਾਂ ਬੱਚਾ ਜੰਮਿਆ, ਉਸਦੀ ਲਾਸ਼ ਮਿਲੀ ਹੈ, 23 ਸਾਲਾ ਇੱਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀ ਰੋਡ ਅਤੇ ਵਿਲੀਅਮ ਪਾਰਕ ਦੇ ਨੇੜੇ ਇਹ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ 15 ਤੋਂ 20 ਜਣੇ ਉੱਥੇ ਰਹਿ ਰਹੇ ਸੀਗੇ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ।
15: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਾਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ $1,25,000 ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ, ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ, ਸਟੀਲਸ ਐਂਡ ਟੋਰਬਰਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ, ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ, 647-792-7000, 647-792-7000।
16: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
17: ਨਹੀਂ ਨਹੀਂ
16: ਤੂੰ ਚੋਰ ਹੈ ਧੋਖੇਬਾਜ਼ ਹੈ
17: ਕੰਪਨੀ ਨਾਲ ਧੋਖਾ ਕੀਤਾ
18: ਚੋਰ ਹੈ ਤੂੰ
19: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੀਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 6478715000
20: ਕੋਈ ਨਾ ਅੱਜ ਤੇਰੀ ਤਰੀ ਬਣਾਉ ਮਿਰਚਾਂ ਪਾ ਕੇ ਚੰਗਾ ਰਾੜਾ ਲਾਉਂ
21: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ ਸੱਜਣਾ ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ ਬਸ ਨੀਡ ਅਤੇ ਵਾਂਟ ਲੋੜ ਕੀ ਹੈ ਔਰ ਚਾਹੁੰਦੇ ਕੀ ਹੋ ਇਸ ਦਾ ਧਿਆਨ ਰੱਖਿਓ
22: ਲਾਵੇ ਬੱਚੋ
23: ਹਾਂਜੀ ਸਰ
22: ਇੱਕ ਵਾਕ ਦੇ ਵਿੱਚ ਖਾਲੀ ਥਾਂ ਭਰਨੀ ਫਿਲਿੰਗ ਬਲੈਂਕਸ
23: ਓਕੇ
22: 900 ਚੂਹੇ ਖਾ ਕੇ ਬਿੱਲੀ ਡੈਸ਼ ਨੂੰ ਚੱਲੀ ਬਿਲਕੁਲ ਦੱਸਣਾ ਪਊਗਾ ਨਹੀਂ ਤਾਂ ਧਮਕ ਨੀ ਪੈਣੇ
23: ਸਰ 900 ਚੂਹੇ ਖਾ ਕੇ ਬਿੱਲੀ ਹੌਲੀ ਹੌਲੀ ਚੱਲੀ
22: ਨਾਲਾਇਕ ਮਜ਼ਾਕ ਕਰਦੇ ਮਾਸਟਰ ਦੇ ਨਾਲ ਨਿਕਲ ਜਾ ਮੇਰੀ ਕਲਾਸ ਦੇ ਵਿੱਚੋਂ

0: सदा
1: है
2: फिट्टे मुँह तेरे।
3: ਜੀ ਆਪਾਂ ਨੂੰ ਬੜੇ ਸ਼ੌਕ ਹੁੰਦੇ ਆ ਜਦੋਂ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਆ ਜੀ, ਹੈਲੀਕਾਪਟਰ ਆਵੇ ਉਤੋਂ ਫੈਲੋ ਸਿੱਟੇ ਆ ਸਿੱਟੇ। ਅਮਰੀਕਾ ਚ ਸ਼ਾਦੀ ਹੋ ਗਈ,
4: ਹਾਂਜੀ,
3: ਲੜਕਾ ਲੜਕੀ ਹੈਲੀਕਾਪਟਰ ਚ ਬਹਿ ਕੇ ਉੱਡ ਗਏ,
4: ਹਾਂਜੀ,
3: ਹੈਲੀਕਾਪਟਰ ਕਰੈਸ਼ ਹੋ ਗਿਆ, ਮੁੰਡਾ ਮਰ ਗਿਆ, ਜਿਹੜੀ ਉਹ ਲੜਕੀ ਸੀ ਵਿਚਾਰੀ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਸੁਪਰੀਮ ਕੋਰਟ ਨੇ ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਨੂੰ 4 ਜੂਨ ਨੂੰ ਤਲਬ ਕੀਤਾ। ਇਹ ਬਿੱਟੂ ਕੋਈ ਜ਼ਿਆਦਾ ਹੀ ਬੋਲਣ ਲੱਗ ਗਿਆ ਅੱਜ ਕੱਲ੍ਹ। ਖੈਰ, ਮਜੀਠਾ ਥਾਣਾ ਹਮਲਾ ਮਾਮਲਾ, 12 ਟੀਮਾਂ ਐਕਸ਼ਨ ਚ ਆਈਆਂ, ਮਜੀਠੀਆ ਦੇ ਘਰ ਪਹੁੰਚੀ ਪੁਲਿਸ। ਮਜੀਠੀਆ ਨਾ ਬੰਦੇ ਲੈ ਕੇ ਥਾਣੇ ਪਹੁੰਚ ਗਿਆ, ਓਏ ਕਿਹੜਾ SHO ਆ ਇੱਥੇ, ਕੌਣ ਡਿਊਟੀ ਤੇ, ਤੂੰ ਇੱਕ ਆਮ ਬੰਦਾ ਵਾ,
4: ਹਾਂਜੀ,
3: ਪੋਸਟ ਤਾਂ ਕੋਈ ਹੋਵੇ, ਇਸ ਤਰ੍ਹਾਂ ਥੋੜੀ ਹੁੰਦਾ।
4: ਮੈਂ ਦੇਖੀ ਸੀ ਵੀਡੀਓ,
3: ਹੁਣ ਇਹੋ ਜਿਹੇ ਬੰਦਿਆਂ ਨੂੰ ਵੋਟ ਪਾਉਣੀ ਤਾਂ ਗੈਰ ਕਾਨੂੰਨੀ ਹੈ ਜੀ। US ਇਰਾਨ ਕਾਨਫਲਿਕਟ, ਅਮਰੀਕਾ ਨੇ ਇਰਾਨੀ ਫੌਜ ਟਿਕਾਣੇ ਤੇ ਬੰਬ ਫੇਰ ਸੁੱਟਦੇ, ਔਸ਼ਵਾ ਦੇ ਹਾਈਵੇ ਤੇ, ਓਹੋ, ਗਾਈਆਂ ਨੇ ਫੈਸਲਾ ਕਰ ਲਿਆ, ਗਾਈਆਂ ਨੇ ਫੈਸਲਾ ਕੀਤਾ ਆਪਾਂ ਇਕੱਠੇ ਹੋ ਜਾਓ,
4: ਹਾਂਜੀ,
3: ਗਾਈਆਂ ਇਕੱਠੇ ਹੋ ਗਏ, ਗਰੁੱਪ ਬਣਾ ਲਿਆ, ਗੈਂਗ ਬਣਾ ਲਿਆ,
4: ਹਾਂਜੀ,
3: ਫੈਂਸ ਤੋੜ ਕੇ ਬਾਹਰ ਆ ਗਈਆਂ, ਹਾਈਵੇ 401 ਤੇ ਜਾ ਖੜੀਆਂ, ਕਹਿੰਦੇ ਆਓ ਕਿਤੇ ਕਢਾਉਂਦਾ,
4: ਹਾਂਜੀ,
3: ਹਾਈਵੇ 401 ਨੇ ਬੰਦ ਕਰਤਾ,
4: ਬੰਦ ਕਰਤਾ ਨਹੀਂ,
3: ਫੇਰ ਭਾਈ ਆਏ ਦੂਜਾ ਮਹਿਕਮਾ, ਉਹਨਾਂ ਨੇ ਹੌਲੀ ਹੌਲੀ ਕਰਕੇ ਲੈ ਕੇ ਗਏ। ਗਰਵੀ ਟਰੱਕ ਡਰਾਈਵਰ ਦੀ ਮੌਤ ਹੋ ਗਈ, ਹਾਈਵੇ 401 ਪਿਕਰਿੰਗ ਚ ਰੋਲ ਓਵਰ ਹੋਇਆ। ਟੋਰਾਂਟੋ ਪੁਲਿਸ ਨੇ ਕੈਨੇਡੀਅਨ ਦੇ ਹੱਥ ਇਤਿਹਾਸ ਵਿਚ ਸਭ ਤੋਂ ਵੱਡੀ ਨਕਲੀ ਫੁੱਟਬਾਲ ਜਰਸੀਆਂ ਜ਼ਬਤ ਕੀਤੀਆਂ, ਹੁੰਦਾ ਨਾ ਜਰਸੀਆਂ ਪਾਉਣ ਦਾ ਸ਼ੌਕ,
4: ਹਾਂਜੀ,
3: ਬਹੁਤ ਸਾਰੀਆਂ ਨਕਲੀਆਂ ਬਣਾਈ ਬੈਠੇ ਸੀ ਮੇਰੇ ਵਰਗੇ, ਫੜ ਲਏ। 2024 ਦੇ ਘਾਤਕ ਬ੍ਰੈਂਪਟਨ ਹਾਦਸੇ ਲਈ ਮੁਕਦਮੇ ਦੀ ਉਡੀਕ ਕਰ ਰਹੇ ਵਿਅਕਤੀ ਵਿਰੁੱਧ ਸਟੰਟ ਡਰਾਈਵਿੰਗ ਦਾ ਦੋਸ਼ ਲਗਾ। ਸਰ, 60 ਕਿਲੋਮੀਟਰ ਦਾ ਦੋ 102 ਹੀ ਚਲਾਉਂਦਾ ਸੀ, ਫੇਰ ਕੀ ਵੱਡੀ ਗੱਲ, ਇਹ ਤਾਂ ਨਾਰਮਲ ਜੀ ਗੱਲ ਹੈ ਆਪਣੇ ਦੇਸ਼ਾਂ ਲਈ। ਕਮਲ ਜੀ, ਪੁਰਾਣਾ ਸਵਾਗਤ ਹੈ।
5: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਸਰ।
5: ਹਾਂਜੀ ਦੇਵ ਜੀ, ਜਦੋਂ ਆਪਾਂ, ਮੈਂ ਨਾ ਹਮੇਸ਼ਾ ਜਦੋਂ ਆਪਾਂ ਮੌੜਗੇਜ ਦੀ ਗੱਲ ਕਰਦੇ, ਸਾਰੇ ਭੈਣ ਭਰਾਵਾਂ ਨੂੰ ਆਪਾਂ ਨੂੰ ਪਤਾ ਵੀ ਫਸਟ ਮੌੜਗੇਜ ਕੀ ਹੁੰਦੀ ਆ, ਸੈਕਿੰਡ ਮੌੜਗੇਜ ਕੀ ਹੁੰਦੀ ਆ, ਪ੍ਰਾਈਵੇਟ ਕੀ ਹੁੰਦੀ ਆ, ਜੇ ਬਿਲਡਰ ਤੋਂ ਘਰ ਬੁੱਕ ਕਰਾਇਆ ਵੀ 3 ਸਾਲ ਲਈ ਆਪਾਂ ਪਹਿਲਾਂ ਮੌੜਗੇਜ ਲੈ ਕੇ ਰੱਖ ਸਕਦੇ ਹਾਂ, ਹਨਾ। ਜਦੋਂ ਸਾਰਾ ਕੁਛ ਆਪਾਂ ਇੰਨੀ ਵਾਰੀ ਦੱਸਿਆ ਹੋਇਆ, ਸਾਰਾ ਕੁਛ ਇੰਨੀ ਵਾਰੀ ਪਤਾ ਹੋਣ ਦੇ ਬਾਵਜੂਦ ਵੀ, ਜੇ ਪਤਾ ਵੀ 3 ਪੇਮੈਂਟਾਂ ਬਿਲਡਰ ਤੁਸੀਂ ਮੌੜਗੇਜ ਦੀ ਨਾ ਪੇ ਕੀਤੀਆਂ, ਤੁਹਾਡੇ ਘਰ ਪਾਵਰ ਆਫ ਸੇਲ ਤੱਕ ਲੈਣ ਤੱਕ ਜਾਂਦੇ ਆ, ਹਨਾ, ਪ੍ਰਾਈਵੇਟ ਮੌੜਗੇਜ ਦੀਆਂ ਪੇਮੈਂਟਾਂ ਨਾ ਕੀਤੀਆਂ, ਰੇਟ ਆਫ ਇੰਟਰਸਟ ਕਿੰਨਾ ਦਾ, ਪਰ ਦੇਵ ਜੀ ਜੇ ਇੰਨਾ ਦੱਸਣ ਦੇ ਬਾਵਜੂਦ ਵੀ ਬੰਦਾ, ਜੇ ਇਕੱਲਾ ਸਿਰਫ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਉਸ ਚੀਜ਼ ਨਾਲ ਇਨਕੈਲੀ ਕਰ ਰਿਹਾ, ਜਿਹੜਾ ਲੋਨ ਤੁਹਾਡਾ 30 ਸਾਲ ਦਾ, ਜਿਹੜਾ 30 ਸਾਲ ਦਾ ਮਤਲਬ ਆ ਵਾ ਕੋਈ 1-2 ਦਿਨ ਨਹੀਂ ਗੇ, ਵੀ ਤੁਹਾਡੀ 30 ਸਾਲ ਦੇ ਵਿੱਚ ਲਾਈਫ ਦਾ ਇੱਕ ਹਿੱਸਾ ਨਿਕਲ ਜਾਂਦਾ, ਹਨਾ, ਜੇ ਆਪਾਂ ਸੋਚੀਏ ਤਾਂ। ਜੇ 30 ਸਾਲ ਦੇ ਲੋਨ ਨਾਲ ਵੀ ਤੁਸੀਂ ਲੈਣ ਚ ਖਿਲਵਾੜ ਕਰ ਸਕਦੇ, ਤਾਂ ਫਿਰ ਦੇਵ ਜੀ ਉੱਥੇ ਤਾਂ ਮੈਨੂੰ ਲੱਗਦਾ ਰੱਬ ਹੀ ਰੱਖਾ, ਹਨਾ। ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ, ਜੇ ਕਿਸੇ ਭੈਣ ਭਰਾ ਨੇ ਵੀ ਕੋਈ ਮੌੜਗੇਜ ਲੈਣੀ ਹੈ ਜਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਬੁੱਕ ਕਰਾਉਣਾ, ਫਸਟ ਪ੍ਰਾਇਓਰਟੀ ਤੁਹਾਡੀ ਹੋਣੀ ਚਾਹੀਦੀ ਹੈ ਮੌੜਗੇਜ ਆਪਾਂ ਬੈਂਕ ਤੋਂ ਲੈਣੀ ਹੈ, ਕਿਉਂਕਿ ਬੈਂਕ ਦੀਆਂ ਲੈਂਡਿੰਗ ਫੀਸ ਵੀ ਘੱਟ ਹੁੰਦੀਆਂ, ਰੇਟ ਆਫ ਇੰਟਰਸਟ ਵੀ ਸਹੀ ਹੁੰਦੇ ਆ। ਜਿਹੜੇ ਤੁਸੀਂ ਪ੍ਰਾਈਵੇਟ ਜਾਂ ਬੀ ਲੈਂਡਰ ਦੇ ਵਿੱਚ ਫਸ ਜਾਂਦੇ, ਸਾਲ ਕੁ ਬਾਅਦ ਫੇਰ ਦੁਬਾਰਾ ਉਹ ਸਾਰੀ, ਤੁਹਾਨੂੰ ਸਹੀ ਗੱਲ ਦੱਸੋ, ਉੱਥੇ ਤੁਹਾਡੀ ਪ੍ਰੋਪਰਟੀ ਸਾਰੀ ਲੈਂਡਿੰਗ ਫੀਸਾਂ ਦੇ ਵਿੱਚ ਹੀ ਤੁਰ ਜਾਂਦੀ ਆ। ਸੋ ਕਿਸੇ ਵੀ ਭੈਣ ਭਰਾ ਨੇ ਰੀਨਿਊਲ ਆ ਰਹੀ ਆ, ਉਹਦੇ ਵਿੱਚ ਪਤਾ ਕਰਨਾ ਤੁਹਾਡੇ ਕੋਈ ਪੁਰਾਣੇ ਕਰਜ਼ੇ ਉਹਦੇ ਵਿੱਚ ਪੈ ਸਕਦੇ ਆ, ਜਾਂ ਤੁਸੀਂ ਕਿਸੇ ਕਾਰਨ ਕਰਕੇ ਕਿਸੇ ਦਾ ਨਾਮ ਪ੍ਰੋਪਰਟੀ ਚੋਂ ਕਢਾਉਣਾ, ਜਾਂ ਕਿਸੇ ਦਾ ਨਾਮ ਐਡ ਕਰਾਉਣਾ, ਜਾਂ ਕੋਈ ਪ੍ਰਾਈਵੇਟ ਮੌੜਗੇਜ ਨਹੀਂ ਤੁਹਾਡੀ ਕੋਈ ਲੋਟ ਆ ਰਹੇਗੀ, ਜਾਂ ਕਿਸੇ ਵੀ ਕਾਰਨ ਕਰਕੇ ਤੁਸੀਂ ਰੀਫਾਈਨਾਂਸ ਕਰਾਉਣੀ ਆ, ਤੁਸੀਂ ਪ੍ਰੀ ਕੰਸਟਰਕਸ਼ਨ ਬੁੱਕ ਕਰਾ ਲਿਆ, ਮੁੱਕ ਦੀ ਗੱਲ, ਮੌੜਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੰਸਰਨ ਆ, ਨੰਬਰ 1-1-416-356-1870
3: ਡੇਟ
4: ਦੇ ਵਿੱਚ ਜੇ ਕੋਈ ਵੀ 1000 ਸਕੇਅਰ ਫੀਟ 1200 ਸਕੇਅਰ ਫੀਟ ਦੀ ਯੂਨਿਟ ਲੈਣੇ ਆ ਨਾ ਦੇ ਭਾਜੀ, ਉਹਨੂੰ ਰੈਨੋਵੇਟ ਕਰਨ ਦੇ ਲਈ ਬਣਾਉਣ ਲਈ 6 ਮਹੀਨੇ ਲੱਗ ਜਾਂਦੇ ਸਿੱਧੀ ਤੋਂ ਪਰਮਿਸ਼ਨ ਲੈ ਕੇ, ਜਿਹਦਾ ਕਿ ਤੁਹਾਡੀ 6 ਮਹੀਨੇ ਦਾ ਕਿਰਾਇਆ, ਜੇ ਤੁਹਾਡਾ 5-6 ਹਜ਼ਾਰ ਰੁਪਏ ਵੀ ਕਿਰਾਇਆ ਹੋਇਆ, $40,000 ਉਧਰ ਲੱਗ ਜਾਣਾ। ਲੀਗਲ ਬਣਾਉਣਾ ਚਾਹੁੰਦੇ ਹੋ ਸਲੋਨ ਨੂੰ, ਸਿਟੀ ਤੋਂ ਪਰਮਿਟ ਲੈ ਕੇ ਸਾਰਾ ਕੁਛ, $1,00,000 ਦੇ ਭਾਈ ਉੱਥੇ ਖਰਚਾ ਜਾਂਦਾ, ਉਦੋਂ ਬਸ ਸਮਾਨ ਲੈ ਕੇ ਪਾਉਣਾ। ਸੋ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਹਾਈ ਐਂਡ ਸਲੋਨ ਬ੍ਰੈਂਪਟਨ ਜਾਂ ਬ੍ਰੈਂਪਟਨ ਦੇ ਆਸੇ ਪਾਸੇ ਖੋਲਣਾ ਚਾਹੁੰਦੇ ਹੋ, ਮਿਨੀਮਮ 1.5-2.25 ਲੱਖ ਦਾ ਤੁਹਾਡਾ ਖਰਚਾ ਹੈਗਾ।
3: ਅੱਛਾ,
4: ਸੋ ਆਪਾਂ ਇਹ ਸਲੋਨ ਦੇ ਭਾਈ ਪੂਰਾ ਬਣਾਇਆ ਆ, ਪੂਰੀ ਇਹਦੀ ਮਾਰਕੀਟਿੰਗ ਕੀਤੀ ਹੈ, ਆਲਰੇਡੀ ਕੰਮ ਚੱਲਦਾ ਪਿਆ ਆ, ਪਰ ਆਪਣੇ ਕੋਲ ਲੋਕੇਸ਼ਨਾਂ ਵੱਧ ਨੇ।
3: ਓਕੇ,
4: ਸੋ ਅਸੀਂ ਇਹ ਡਿਸਾਈਡ ਕੀਤਾ ਵੀ ਆਪਾਂ ਲੋਕੇਸ਼ਨਾਂ 2 ਹੀ ਰੱਖਣੀਆਂ, ਜਿਹੜੀਆਂ ਬਾਕੀ ਦੀਆਂ ਲੋਕੇਸ਼ਨਾਂ ਨੇ ਉਹ ਅਸੀਂ ਸਬਲੀਸ ਕਰ ਦੇਣੀ ਅੱਗੇ।
3: ਅੱਛਾ, ਸੋ ਜਿਹੜੀ ਹੁਣ ਆਲਰੇਡੀ ਚੱਲ ਰਹੀ ਆ
4: ਜੀ,
3: ਉਹਨੂੰ ਤੁਸੀਂ ਸਬਲੀਸ ਕਰ ਦੇਣਾ, $10,000 ਪਹਿਲਾਂ ਦੇਣਾ,
4: ਬਸ 10,000 ਮਹੀਨੇ ਦਾ ਦਿਆ ਕਰਨਾ।
3: ਅੱਛਾ,
4: ਤੇ ਉਹ ਆਪਣੇ ਸਾਡੇ ਉਹਦੇ ਵਿੱਚ 11 ਸਟੇਸ਼ਨ ਨੇ ਭਾਜੀ।
3: ਅੱਛਾ,
4: ਜੇ ਉਹ ਨੇ 11 ਦੀ 11 ਸਟੇਸ਼ਨ ਆਪ ਰੱਖਣੇ,
3: ਚੱਲਦੀ ਲੋਕੇਸ਼ਨ ਨੂੰ ਮੈਂ 10,000 ਦੇ ਕੇ ਕੱਲ ਤੋਂ ਚਾਬੀਆਂ ਉੱਥੋਂ ਲੈ ਸਕਦਾ,
4: ਚਾਬੀਆਂ ਲੈ ਸਕਦਾ ਸਾਡੇ
3: 10,000 ਦੇ ਕੇ।
4: ਹੁਣ ਉਹਦੇ ਵਿੱਚ ਕੀ ਹੋਊਗਾ ਦੇ ਭਾਜੀ, ਜੇ ਉਹ ਆਪਣਾ ਲਾਉਣਾ ਚਾਹੁੰਦੇ ਨਾਮ ਚੇਂਜ ਕਰਨਾ ਚਾਹੁੰਦੇ ਸਾਨੂੰ ਤਾਂ ਵੀ ਕੋਈ ਇਤਰਾਜ ਨਹੀਂ
3: ਅੱਛਾ
4: ਅਸੀਂ ਸਾਡੀ ਕੋਈ ਇੰਟਰਫੇਸ ਨਹੀਂ ਉਹਦੇ ਵਿੱਚ
3: ਓਕੇ ਓਕੇ ਤੁਹਾਨੂੰ 10,000 ਦੇਤਾ ਮੈਂ ਨਾਮ ਜਿਹੜਾ ਮਰਜ਼ੀ ਰੱਖਾਂ
4: ਹਾਂਜੀ ਜੇ ਉਹਨਾਂ ਕੋਲ ਲਾਇਸੈਂਸ ਨਹੀਂ ਸਾਡੇ ਕੋਲ ਲਾਇਸੈਂਸ ਅਸੀਂ ਉਹ 'ਚ ਵੀ ਹੈਲਪ ਕਰ ਸਕਦੇ ਉਹਨਾਂ ਦੀ ਭਾਅ ਜੀ
3: ਓਕੇ
4: ਪਲੱਸ ਉਹਦੇ ਵਿੱਚ ਕੀ ਚੱਕਰ ਆ ਜਿੰਨੇ ਵੀ ਪੈਸੇ ਆਉਣਗੇ ਦੇ ਭਾਅ ਜੀ ਉਹਨਾਂ ਦੇ ਅਕਾਊਂਟ ਜਾਣਗੇ ਸਾਡੇ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ
3: ਠੀਕ ਹੈ
4: ਜੋ ਵੀ ਬਿਲਬੱਤੀਆਂ
3: ਜਿਹੜਾ ਕਮਾਉਣਾ ਉਹਨਾਂ ਨੇ
4: ਉਹਨੀ ਕਰਨਾ ਉਹਨੀ ਬਿਲਬੱਤੀਆਂ ਪੇ ਕਰਨੀ ਸਾਰਾ ਕੁਝ ਉਹਨਾਂ ਦੇ ਨਾਲ
3: ਜਿਹੜੇ ਚਿਹਰਾ 2-3 ਰੈਂਟ ਕੀਤੀਆਂ ਉਹ ਵੀ ਉਹਨਾਂ ਨੂੰ
4: ਜਾਣੇ ਉਹ ਉਹਨਾਂ ਨੂੰ ਨਾਲ ਚਲ ਜਾਣੀਆਂ ਨਾਲ
3: ਸੋ ਜਾਣਕਾਰੀ ਲਈ ਨੰਬਰ ਹੈ
4: 416-265-22 416-265-22
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 265-2222
3: ਜੈਕਲਿਨ ਫਰਨੈਂਡਰ ਸੋਹਣੀ ਬੀਬੀ ਆ ਠੁਮਕੇ ਠੁਮਕੇ ਚੰਗੇ ਲਾਉਂਦੀ ਆ ਪਰ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਆ ICC ਨੇ ਕ੍ਰਿਕਟ ਬੋਰਡ ਜਿਹੜਾ ਕੈਨੇਡਾ ਦਾ ਕ੍ਰਿਕਟ ਹੈ ਉਸ ਨੂੰ ਸਸਪੈਂਡ ਕਰਤਾ ICC ਕਿਉਂਕਿ ਇਹਦੇ ਕਰਪਸ਼ਨ ਦੇ ਦੋਸ਼ ਲੱਗੇ ਨੇ ਆਪਣੇ ਬੰਦੇ ਆ ਬਾਈ ਇੰਨਾ ਕੁ ਤਾਂ ਹੋਣਾ ਹੀ ਆ ਫਿਰ ਮਾੜਾ ਮੋਟਾ ਤਾਂ ਚੱਲਦਾ ਹੀ ਆ ਸਰੀ ਵਿੱਚ ਇੱਕ ਮੌਤ ਕਈ ਗੋਲੀਆਂ ਚਲਾਈਆਂ ਗਈਆਂ ਦਿਨ ਦਿਹਾੜੇ ਬੇਖੌਫ ਬਦਮਾਸ਼ਾਂ ਨੇ ਕੀਤਾ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਇਨ ਪੰਜਾਬ ਫਰਾਂਸੀਸੀ ਜਲ ਸੈਨਾ ਨੇ ਅਟਲਾਂਟਿਕ ਵਿੱਚ ਰੂਸ ਨਾਲ ਜੁੜੇ ਤੇਲ ਟੈਂਕ ਨੂੰ ਜ਼ਬਤ ਕਰ ਲਿਆ ਮਿਆਂਮਾਰ ਦੇ ਧਮਾਕੇ ਵਿੱਚ 45 ਤੋਂ ਵੱਧ ਲੋਕ ਮਾਰੇ ਗਏ 70 ਜ਼ਖਮੀ ਅਲਬਰਟਾ ਜਿਹੜਾ ਹੈ ਉਹ ਕੰਸਿਡਰ ਕਰ ਰਿਹਾ ਵੀ 3 ਜਿਹੜੀਆਂ ਆਇਲ ਦੀਆਂ ਪਾਈਪ ਲਾਈਨਾਂ ਉਹ ਕੱਢ ਦਈਏ ਨਾਰਦਰਨ ਬੀਚ ਨੂੰ
4: ਹਾਂਜੀ
3: ਨਾਲੇ ਕਹਿੰਦਾ ਅਸੀਂ ਅੱਡ ਹੋਣਾ ਰੈਫਰੈਂਡਮ ਕਰਨਾ ਪਰ ਇੱਕ ਚੀਜ਼ ਵਧੀਆ ਮੈਨੂੰ ਲੱਗੀ ਇਹਨਾਂ
4: ਜੀ
3: ਰੈਫਰ੿ਡਮ ਹੋਣਾ ਅਲਬਰਟਾ ਚ
4: ਹਾਂਜੀ
3: ਕਿਉਂਕਿ ਅਲਬਰਟਾ ਅੱਡ ਹੋਣ ਨੂੰ ਫਿਰਦਾ
4: ਹਾਂਜੀ
3: ਇਹ ਤਾਂ ਨੀ ਅਲਬਰਟਾ ਕਹੇ ਮੈਂ ਰੈਫਰੈਂਡਮ ਕਰਨਾ ਪਰ ਅੱਡ ਕਬੈਕ ਨੂੰ ਕਰਨਾ
4: ਹਾਂਜੀ
3: ਇਹ ਤਾਂ ਗਲਤ ਗੱਲ ਹੈ
4: ਜੀ
3: ਅਲਬਰਟਾ ਚ ਰੈਫਰੈਂਡਮ ਹੋ ਰਿਹਾ ਆਲਰਾਈਟ ਗੈਸ ਸਟੇਸ਼ਨ ਜਿਹੜੇ ਨੇ ਰੈਸਟੋਰੈਂਟ ਨੇ ਰੈਸਟੋਰੈਂਟ ਨੇ ਵੀ ਹੁਣ ਕੰਮ ਕਰ ਦੇਣਾ ਵੀ ਪਹਿਲਾਂ ਪੈਸੇ ਦਿਓ ਫਿਰ
4: ਹਾਂਜੀ ਠੀਕ ਆਓ
3: ਹਾਂ ਕਿਉਂ ਸਾਡੇ ਖਾ ਕੇ ਭੱਜ ਜਾਂਦੇ ਬੰਦੇ ਨਾਲੇ ਅੱਛਾ ਇੱਕ ਚੀਜ਼ ਹੋਰ ਮੈਂ ਵੀਡੀਓ ਦੇ ਰਿਹਾ ਸੀ
4: ਜੀ
3: ਕਹਿੰਦਾ ਜਿੰਨੇ ਟਿਕਟੋਕਰ ਆ ਜਿਹੜੇ ਕਰਦੇ ਜਿਹੜਾ ਫੂਡ ਆਏ ਹਾਏ ਫੂਡ ਇੰਨਾ ਸਵਾਦ ਕਹਿੰਦਾ ਜੇ ਉੱਥੇ ਜਾਣਾ ਹੀ ਨੀ ਮੈਂ ਕਹਿੰਦਾ ਸਭ ਤੋਂ ਘਟੀਆ ਫੂਡ ਉਹਨਾਂ ਦਾ ਉਹ ਫੂਡ ਖਾ ਕੇ 100 ਰੁਪਇਆ ਲੈ ਕੇ ਓਰੀਜਨਲ ਬਣਾਈ ਜਾਂਦੇ
4: ਆ
3: 2-3 ਦਿਨਾਂ ਵਿੱਚ ਖੈਰ ਅਮਰੀਕਾ ਨੇ ਇਰਾਨੀ ਰਡਾਰ ਅਤੇ ਡਰੋਨ ਕੰਟਰੋਲ ਸਾਈਟਾਂ ਤੇ ਹਮਲੇ ਕੀਤੇ ਇਰਾਨ ਨੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਕਾਕਰੋ ਜਨਤਾ ਪਾਰਟੀ ਦਾ ਜਿਹੜਾ ਚੌਧਰੀ ਆ 6 ਜੂਨ ਨੂੰ ਭਾਰਤ ਜਾਏਗਾ ਮਿੱਤਰਾ ਕਿਉਂ ਜਾਣਾ ਉੱਥੇ ਤੈਨੂੰ ਏਅਰਪੋਰਟ ਤੋਂ ਚੱਕ ਕੇ ਲੈ ਜਾਣਾ ਲੱਭਣਾ ਵੀ ਨਹੀਂ ਹੈ ਖੈਰ ਐਂਡ ਤੇ ਕੀ ਕਹਿਣਾ ਚਾਹੁੰਗਾ ਮਹਾਰਾਜ
4: ਦੇ ਭਾਜੀ ਵਨ ਟਾਈਮ ਇਨਵੈਸਟਮੈਂਟ ਆ ਬਾਰ ਬਾਰ ਅਸੀਂ ਕਹਿ ਰਹੇ ਹਾਂ ਮਸਕੋਕਾ ਦੇ ਭਾਈ ਸਾਡੇ ਕੋਲ ਕਾਟੇਜ ਹੈ ਵਧੀਆ ਇਨਕਮ ਹੈ ਤੁਸੀਂ ਇੱਕ ਵਾਰੀ ਪੈਸੇ ਲਾਉਣੇ ਆ ਤੁਹਾਡੇ ਫੋਨ ਦੇ ਉੱਪਰ ਐਪ ਹੋਏਗੀ ਤੁਹਾਨੂੰ ਪਤਾ ਲੱਗਦਾ ਰਹੇਗਾ ਕਿੰਨੀਆਂ ਬੁਕਿੰਗਾਂ ਹੋਈਆਂ ਆ 1.5-2 ਏਕੜ 'ਚ ਬਣੀ ਹੈ 3 ਬੈਡਰੂਮ ਉੱਪਰ ਆ ਵਾਕਆਊਟ ਬੇਸਮੈਂਟ ਹੈ 1300 ਏਕੜ ਦੀ ਇਹ ਜਿਹੜੀ ਗਰੀਨ ਸਪੇਸ ਆ ਇਹਨਾਂ ਦੇ ਵਿੱਚ ਇਹ ਬਿਲਡਰ ਨੂੰ ਬਣ ਕੇ ਆਈਆਂ ਨੇ ਇਹ ਕੋਈ ਪੁਰਾਣੀ ਕੋਟੇਜ ਨਹੀਂ 2023 ਦੀ ਬਿਲਟ ਹੈ $1,00,000 ਦੇ ਲਾਗੇ ਛਾਗੇ ਇਨਕਮ ਹੈ ਤੁਸੀਂ ਸਿਰਫ ਸਿਰਫ ਕੀ ਕਰਨਾ ਹੈ ਇੱਕ ਵਾਰੀ ਆਓ ਸਾਡੇ ਨਾਲ ਕੱਲ੍ਹ ਅਸੀਂ ਜਾ ਰਹੇ ਹਾਂ ਜੇ ਦੇਖਣਾ ਚਾਹੁੰਦੇ ਹੋ ਤੁਹਾਨੂੰ ਸ਼ੋਇੰਗ ਕਰਾਉਂਦੇ ਹਾਂ ਜੇ ਪਸੰਦ ਆਈ ਬਹਿ ਕੇ ਡੀਲ ਕਰ ਲਾਂਗੇ ਨੰਬਰ ਡਾਇਲ ਕਰ ਲਿਓ 416-265-22 416-265-22
3: ਕਰ ਮਿਲਿਆ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-22
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ, ਕਾਲ 416-265-2222

0: Listen live Vatnodo Radio with Sukhi Nijjar.
1: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਬਿਲਕੁਲ ਜੀ, ਵੀਕਐਂਡ ਬਾਅਦ ਦੁਬਾਰਾ ਆਪਾਂ ਮੰਡੇ ਦੇ ਵਿੱਚ ਪਹੁੰਚ ਚੁੱਕੇ ਹਾਂ, ਜਿੱਥੇ ਕਿ ਅੱਜ ਤਰੀਕ ਜਿਹੜੀ ਜੀ 1 ਜੂਨ ਹੋ ਚੁੱਕੀ ਹੈ। ਜੂਨ ਦੇ ਜਿਹੜੇ ਜੀ ਆਪਾਂ ਮਹੀਨੇ ਦੇ ਵਿੱਚ ਪੈਰ ਰੱਖ ਲਿਆ, ਔਰ ਉਮੀਦ ਕਰਾਂਗੇ ਕਿ ਸਾਰਿਆਂ ਦਾ ਜੂਨ ਦਾ ਮਹੀਨਾ ਵੀ ਜਿਹੜਾ ਜੀ ਬਹੁਤ ਵਧੀਆ ਲੰਘੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇਨਫੋਰਮੇਸ਼ਨ, ਹੁਣ ਆਪਾਂ ਤੀਆਂ ਦੇ ਮੇਲੇ ਦੀ ਜ਼ਰੂਰ ਦੇ ਦਈਏ, ਕਿਉਂਕਿ ਕੁਛ ਕੁ ਦਿਨ ਹੀ ਤੀਆਂ ਦੇ ਮੇਲੇ ਦੇ ਵਿੱਚ ਰਹਿ ਗਏ ਆ। 21 ਜੂਨ 2026 ਜਿਹੜਾ ਹੈ ਜੀ ਸੰਡੇ ਦੇ ਦਿਨ ਤੇ ਧੀਆਂ ਦਾ ਮੇਲਾ ਹੋਣ ਜਾ ਰਿਹਾ ਹੈਗਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਬਿਲਕੁਲ ਜੀ, ਟਿਕਟਾਂ ਜਿਹੜੀਆਂ ਜੀ ਪਿਛਲੇ ਹਫਤੇ ਹੀ ਜਿਹੜੀਆਂ ਜੀ ਸੇਲ ਤੇ ਆ ਚੁੱਕੀਆਂ ਸੀਗੀਆਂ। ਐਡਵਾਂਸ ਬੁਕਿੰਗ ਸਿਰਫ ਔਰ ਸਿਰਫ $30 ਦੀ ਜਿਹੜੀ ਜੀ ਇਹ ਕੀਮਤ ਹੈਗੀ ਆ। ਟਿਕਟ ਤੁਸੀਂ ਲੈ ਸਕਦੇ ਹੋ megastarevents.com megastarevents.com ਤੋਂ। $30 ਇੰਕਲੂਡਿੰਗ ਟੈਕਸ ਜਿਹੜੀ ਹੈ ਜੀ ਇਹ ਤੁਹਾਨੂੰ ਟਿਕਟ ਮਿਲ ਸਕਦੀ ਹੈਗੀ। ਟਿਕਟ ਦਾ ਲਿੰਕ ਚਾਹੀਦਾ ਹੈਗਾ ਤਾਂ ਵੀ ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰ ਲੈਣੀ ਹੈ 9057990999 ਤੇ। ਟਿਕਟ ਬਿਲਕੁਲ ਤੁਸੀਂ ਇੱਥੋਂ ਲੈ ਸਕਦੇ ਹੈਗੇ ਆ। ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ 21 ਜੂਨ ਸੰਡੇ ਨੂੰ ਸਾਡੀਆਂ ਸਾਰੀਆਂ ਲੇਡੀਜ਼ ਨੂੰ ਜਿਹੜਾ ਜੀ ਅਸੀਂ ਖੁੱਲ੍ਹਾ ਸੱਦਾ ਦਿੰਦੇ, ਤੁਸੀਂ ਉੱਥੇ ਆਓ, ਪਹੁੰਚੋ ਤੇ ਆਪਾਂ ਜਿਹੜਾ ਜੀ ਰਲ ਮਿਲ ਕੇ ਜਿਹੜੀਆਂ ਜੀ ਰੌਣਕਾਂ ਲਾਉਣੀਆਂ ਹੈਗੀਆਂ। ਸਿੰਗਰਸ ਅਸੀਂ ਤੁਹਾਨੂੰ ਜਿਹੜਾ ਜੀ ਟਾਈਮ ਟੂ ਟਾਈਮ ਦੱਸਦੇ ਰਹਿੰਦੇ ਹਾਂ। ਅਸੀਂ ਦੱਸਿਆ ਸੀ ਸੁਦੇਸ਼ ਕੁਮਾਰੀ, ਮੰਨਤ ਨੂਰ, ਮਾਸਟਰ ਸਲੀਮ, ਹਰਜੀਤ ਹਰਮਨ ਤੇ ਹੋਰ ਵੀ ਬਹੁਤ ਸਾਰੇ ਸਿੰਗਰਸ ਜਿਹੜੇ ਜੀ ਪਰਫਾਰਮ ਕਰਨ ਉੱਥੇ ਪਹੁੰਚ ਰਹੇ ਆ। ਸੋ ਆਓ ਆ ਜਾਓ ਜੀ ਲੇਡੀਜ਼। ਤੇ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਜੀ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਨਾਲ ਦੀ ਨਾਲ ਜਿਹੜਾ ਜੀ ਨੋਬਲ ਫਰੈਸ਼ ਫੂਡ, ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੋਂ ਤੁਸੀਂ ਬਹੁਤ ਸਸਤੀਆਂ ਜਿਹੜੀਆਂ ਜੀ ਗਰੋਸਰੀਆਂ ਲੈ ਸਕਦੇ ਆ। ਨਾਲ ਦੀ ਨਾਲ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਨੂੰ ਪੀਜ਼ਾ ਡਿਪੂ ਨੇ ਵੀ ਸਪਾਂਸਰ ਕੀਤਾ। ਪੀਜ਼ਾ ਡਿਪੂ ਵਾਲੇ ਕਹਿ ਰਹੇ ਹੈਗੇ ਕਿ ਬਿਲਕੁਲ ਜੀ ਜਿੱਥੇ ਕਿ ਉਹਨਾਂ ਨੇ ਕਰਨ ਔਜਲਾ ਤੇ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਟਿਕਟਾਂ ਤੁਹਾਨੂੰ ਫ੍ਰੀ ਦਿੱਤੀਆਂ ਸੀ, ਹੁਣ ਤੁਹਾਨੂੰ June 30 ਤੱਕ ਜਿਹੜੇ ਜੀ ਐਂਟਰੀ ਪਾਉਣ ਤੱਕ ਦਾ ਟਾਈਮ ਹੈਗਾ। ਤੁਸੀਂ ਪੀਜ਼ਾ ਲੈਣ ਜਾਓ ਤੇ ਆਪਣਾ ਨਾਮ ਜਿਹੜਾ ਜੀ ਕੰਟੈਸਟ ਦੇ ਵਿੱਚ ਪਾਓ, ਚਾਹੇ ਔਨਲਾਈਨ pizzadepot.ca ਤੇ ਜਾ ਕੇ, ਤੇ ਤੁਹਾਨੂੰ ਜਿਹੜਾ ਹੈ ਜੀ ਟਿਕਟਾਂ ਬਿਲਕੁਲ ਮੁਫਤ ਦੇ ਵਿੱਚ ਮਿਲ ਸਕਦੀਆਂ ਵੰਡਰ ਲੈਣ ਦੀਆਂ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਮੋਨਾ ਮਹਿੰਗੀ ਜੀ ਨੇ ਵੀ ਸਪੋਂਸਰ ਕੀਤਾ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ 4165091509 ਤੇ। ਤੇ ਨਾਲ ਦੀ ਨਾਲ ਟੈਲੀਟਾਈਮ ਇਲੈਕਟ੍ਰੋਨਿਕ, ਬਿਲਕੁਲ ਜੀ ਟੀਵੀ ਅਪਲਾਈਂਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ, ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਤੇ ਜਿਹੜਾ ਜੀ ਪਹੁੰਚ ਕੇ ਗੱਲਬਾਤ ਕਰ ਸਕਦੇ ਆ। ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਟਿੱਕਾ ਜੰਕਸ਼ਨ ਨੇ ਵੀ ਸਪੋਂਸਰ ਕੀਤਾ ਆ। ਟਿੱਕਾ ਜੰਕਸ਼ਨ ਤੁਸੀਂ ਜਿਹੜਾ ਜੀ ਲੰਚ ਟਾਈਮ ਹੋ ਚੁੱਕਿਆ, ਵਧੀਆ ਸਵਾਦ ਫੂਡ ਜਿਹੜਾ ਜੀ ਟਿੱਕਾ ਜੰਕਸ਼ਨ ਤੇ ਤੁਸੀਂ ਖਾ ਸਕਦੇ ਆ। ਕਟਾਰੀਆ ਟੂਰਸ ਐਂਡ ਟਰੈਵਲ, ਬਿਲਕੁਲ ਜੀ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤੇ ਪਹੁੰਚੋ ਜੀ ਕਟਾਰੀਆ ਟੂਰਸ ਐਂਡ ਟਰੈਵਲ। ਚਾਹੇ ਤੁਸੀਂ ਜਾਣਾ ਦਿੱਲੀ, ਅੰਮ੍ਰਿਤਸਰ, ਤੁਸੀਂ ਜਾਣਾ ਲਾਹੌਰ, ਕਰਾਚੀ, ਇਸਲਾਮਾਬਾਦ, ਜਾਂ ਤੁਸੀਂ ਲੈਣਾ ਵੀਕੇਸ਼ਨ ਪੈਕੇਜਸ ਤੇ ਗੱਲਬਾਤ ਕਰ ਸਕਦੇ ਆ ਕਟਾਰੀਆ ਟੂਰਸ ਐਂਡ ਟਰੈਵਲ 9056781200 ਤੇ। ਸੋ ਬਿਲਕੁਲ ਜੀ, ਔਰ ਜਿੱਥੇ ਕਿ ਅਸੀਂ ਤੁਹਾਨੂੰ ਆਲਵੇਜ਼ ਦੱਸਦੇ ਰਹਿੰਦੇ ਹੁੰਦੇ ਹਾਂ ਕਿ ਠੀਕ ਆ ਤੀਆਂ ਦਾ ਮੇਲਾ, ਤੀਆਂ ਦਾ ਮੇਲਾ, ਤੀਆਂ ਦਾ ਮੇਲਾ, 94 ਸਾਲ ਦਾ ਤੀਆਂ ਦਾ ਮੇਲਾ 21 ਜੂਨ ਨੂੰ ਜਿਹੜਾ ਹੈ ਜੀ ਹੋਣ ਜਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ।
2: ਦੋਸਤੋ ਵਤਨਦੂਰ ਚ ਵੀ ਆਪ ਸਭ ਦਾ ਨਿੱਘਾ ਸਵਾਗਤ ਹੈ। ਹੁਣੇ ਹੁਣੇ ਦੇਵਤਾ ਅਦਲਾ ਜੀ ਦੇ ਨਾਲ ਤੁਸੀਂ ਸੀਗੇ ਜੁੜੇ ਹੋਏ ਤੇ ਹੁਣ ਵਾਰੀ ਆ ਗਈ ਆ ਜੀ ਸਾਡੀ ਤੇ ਤੁਹਾਡੀ, ਇੱਕ ਘੰਟਾ ਸਾਥ ਰਹੇਗਾ, ਗੱਲਾਂ ਬਾਤਾਂ ਹੋਣਗੀਆਂ, ਮਨਪ੍ਰੀਤ ਤੋਂ ਪੰਜਾਬ ਦਾ ਹਾਲ ਚਾਲ ਪੁੱਛਿਆ ਜਾਵੇਗਾ, ਲੋਕਲ ਵੀ ਕੁਝ ਜਿਹੜੀਆਂ ਨਿਊਜ਼ ਨੇ ਉਹ ਵੀ ਅਪਡੇਟ ਕਰਾਂਗੇ, ਗੀਤ ਸੰਗੀਤ ਹੋਵੇਗਾ ਤੇ ਅੱਜ ਦਾ ਪ੍ਰੋਗਰਾਮ ਸਾਰੇ ਦਾ ਸਾਰਾ ਪੀਜ਼ਾ ਡਿਪੂ ਤੇ ਸਹਿਯੋਗ ਨਾਲ ਅਸੀਂ ਪੇਸ਼ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਉਹ ਚਾਲ ਰੈਨੋਵੇਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿਹੜੇ ਕਿ ਤੁਹਾਨੂੰ ਉਹ ਵੀ ਗਿਫਟ ਦੇ ਰਹੇ ਨੇ ਜੇਕਰ ਉਹਨਾਂ ਕੋਲੋਂ ਤੁਸੀਂ ਬੇਸਮੈਂਟ ਤਿਆਰ ਕਰਵਾਉਂਦੇ ਹੋ ਤੇ ਜਿੱਥੇ ਉਹ ਸਿਟੀ ਦੀਆਂ ਪੂਰੀਆਂ ਜਿਹੜੀਆਂ ਹੈਗੀਆਂ ਗਾਈਡਲਾਈਨਸ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਦੂਜਾ ਜੇ ਸਿਟੀ ਵੱਲੋਂ ਤੁਹਾਨੂੰ ਪੈਸੇ ਦੀ ਲੋੜ ਹੈ ਉਹ ਵੀ ਹੈਲਪ ਕਰ ਸਕਦੇ ਨੇ ਤੇ ਪਲੱਸ ਅਪਲਾਈਂਸਿਸ ਉਹ ਆਪਣੇ ਵੱਲੋਂ ਫ੍ਰੀ ਦੇ ਰਹੇ ਨੇ ਤੁਹਾਨੂੰ। ਨੰਬਰ ਹੈ 6478785562 ਤੇ ਤੁਸੀਂ ਕਾਲ ਕਰਨੀ ਆ, ਕਿਸੇ ਤਰ੍ਹਾਂ ਦਾ ਵੀ ਰੈਨੋਵੇਸ਼ਨ ਦਾ ਕੰਮ ਹੈ ਤੇ ਤੁਹਾਡੀ ਹੈਲਪ ਹੋ ਸਕਦੀ ਹੈ।
1: ਬਿਲਕੁਲ ਜੀ, ਔਰ ਜਿੱਥੇ ਕਿ ਆਪਾਂ ਇਨਫੋਰਮੇਸ਼ਨ ਹੁਣ ਤੁਹਾਨੂੰ ਦੇ ਦਿੱਤੀ ਹੈਗੀ, ਸੋ ਥੋੜਾ ਜਿਹਾ ਤੀਆਂ ਵਰਗਾ ਮਾਹੌਲ ਆਪਾਂ ਆਪਣੇ ਸਟੂਡੀਓ ਦੇ ਵਿੱਚ ਵੀ ਜਿਹੜਾ ਜੀ ਬਣਾਉਣੇ ਹੈਗੇ ਆ। ਸੋ ਆਓ ਸੁਣਦੇ ਹਾਂ ਇੱਕ ਪੈਰਾ ਜੀ ਗੀਤ ਤੇ ਉਹਦੇ ਬਾਅਦ ਜਿਹੜੀ ਜੀ ਆਪਾਂ ਨੈਕਸਟ ਗੱਲਬਾਤ ਕਰਦੇ ਹਾਂ।

0: KI Sweet Factory, 905-459-7227, 173 Green Road in Brampton, 905-409-7227.
1: Hello everyone. So if you are planning to travel India in the month of October and November as festive season aa raha, so this is the right time to book your tickets as assi tonu provide kar rahe the better deals which are starting from 1400 only. To grab this deal you can call us on 905-678-9555 and you can also do a WhatsApp message on 647-202-6000. Thank you.
2: ਕੀ ਤੁਸੀਂ ਟ੍ਰਾਂਸਪੋਰਟੇਸ਼ਨ ਖਾਸ ਤੌਰ ਤੇ ਟਰਕਿੰਗ ਇੰਡਸਟਰੀ ਵਿੱਚੋਂ ਤਾਂ ਤੁਹਾਨੂੰ ਫਿਊਲ ਕਾਰਡਸ ਦੀ ਤਾਂ ਲੋੜ ਹੋਵੇਗੀ ਹੀ। ਕੰਬਾਈਨਡ ਪੈਟਰੋਲੀਅਮ ਲਿਮਟਿਡ ਲੈ ਕੇ ਆਏ ਨੇ ਤੁਹਾਡੇ ਲਈ ਕਨਵੀਨੀਅੰਟ ਫਿਊਲ ਕਾਰਡਸ। ਚਾਹੇ ਤੁਸੀਂ ਸਿੰਗਲ ਟਰੱਕ ਓਨਰ ਹੋ ਜਾਂ ਲਾਰਜ ਫਲੀਟ ਦੇ, ਕੰਬਾਈਨਡ ਪੈਟਰੋਲੀਅਮ ਫਿਊਲ ਕਾਰਡਸ ਇਸਤੇਮਾਲ ਕਰਕੇ ਤੁਸੀਂ ਫਿਊਲ ਐਕਸਪੈਂਸਿਸ ਵਿੱਚ ਬਹੁਤ ਸਾਰੇ ਡਾਲਰਸ ਦੀ ਬਚਤ ਕਰ ਸਕਦੇ ਹੋ। ਕਾਸਟ ਸੇਵਿੰਗਸ, ਐਕਸਪੈਂਸ ਕੰਟਰੋਲ, ਸੀਮਲੈਸ ਪੇਮੈਂਟ ਸਿਸਟਮ ਤੇ ਐਕਸੈਪਸ਼ਨਲ ਇਨ ਹਾਊਸ ਅਸਿਸਟੈਂਸ ਦੇ ਨਾਲ ਤੁਸੀਂ ਵਰੀ ਫ੍ਰੀ ਟ੍ਰਾਂਜੈਕਸ਼ਨਸ ਕਰ ਸਕਦੇ ਹੋ। ਕਾਲ ਐਟ 905-236-0275 ਫਾਰ ਮੋਰ ਇਨਫੋ ਜਾਂ ਵਿਜ਼ਿਟ ਕਰੋ 989 ਡੈਰੀ ਰੋਡ ਈਸਟ ਯੂਨਿਟ 200 ਇਨ ਮਿਸਿਸਾਗਾ। ਕੰਬਾਈਨਡ ਪੈਟਰੋਲੀਅਮ ਲਿਮਿਟਿਡ ਫਿਊਲ ਕਾਸਟ।
3: खुदा ना करे अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157
4: मोर्गेज मिले छेती ते टेंशन होवे कट, इसलिए याद रखो इको ना परमिंदर मांगट।
5: 16 साल तो वध एक्सपीरियंस ते आरबीसी नाल टॉप प्रोड्यूसर रह चुके परमिंदर मांगट हुण अपनी मोर्गेज अलायंस टीम राही तुहानू बहुत सारे बैंक्स तो बेस्ट डील्स लेके दे सकदे रहे।
4: सेल्फ एम्प्लॉयड वास्ते खास प्रोग्राम, नो लास्ट मिनट सरप्राइजेस,
5: फर्स्ट मोर्गेज, सेकंड मोर्गेज, प्राइवेट फंड्स, ट्रक लोन्स, बिजनेस लोन्स,
4: सारे ही काम ले इको ना, जिथे काम होवे छेती ते टेंशन होवे कट, परमिंदर मांगट।
5: 647-285-9119
4: जानी 647-285-9119
5: परमिंदर मांगट विद मोर्गेज अलायंस।
4: ब्रोकर लाइसेंस नंबर 10530।
6: ਮਿੱਤਰਾਂ ਦੇ ਜੰਕਸ਼ਨ ਤੇ,
7: ਉਹ ਕਿਹੜੇ ਜੰਕਸ਼ਨ ਤੇ?
8: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
6: ਰਾਤ ਲੱਗੀਆਂ ਮਹਿਫਲਾਂ ਨਾਰੇ,
8: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਇੱਕਾ ਜੰਕਸ਼ਨ ਬ੍ਰੈਂਪਟਨ।
9: ਜੇ ਮੈਨੂੰ ਯਾਰ ਨਾ ਮਿਲੇ ਤੇ ਮਰ ਜਾਵਾਂ, ਜੇ ਮੈਨੂੰ ਪਿਆਰ ਨਾ ਮਿਲੇ ਤੇ ਮਰ ਜਾਵਾਂ।
10: What's up everybody, this is Jasmine Sandlers ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਵਿਦ ਸੁਖੀਰ ਨਿੱਜਰ।
11: ਇੱਕ ਵਾਰੀ ਫਿਰ ਜੀ ਵਤਨੋਂ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਜਿਹੜਾ ਹੈਗਾ ਅੰਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਕਿਤੇ ਵੀ ਜਾਣਾ ਚਾਹੁੰਦੇ ਹੋ, ਦੂਰ ਦਰੇਡੇ ਸਸਤੀਆਂ ਹਵਾਈ ਟਿਕਟਾਂ ਲੈਣੀਆਂ, ਅੰਕਾਰ ਟੂਰ ਐਂਡ ਟਰੈਵਲ 9056789555 ਦੇ ਉੱਤੇ ਗੱਲ ਹੋ ਸਕਦੀ ਹੈ ਜੀ। ਦੱਸ ਦਈਏ ਕਿ ਬਹੁਤ ਸਾਰੇ ਸਾਡੇ ਹੋਰ ਵੀ ਸਪੋਂਸਰ ਨੇ ਜਿਨ੍ਹਾਂ ਦਾ ਵੇਰਵਾ ਅਸੀਂ ਇੱਕ ਗੀਤ ਤੋਂ ਬਾਅਦ ਤੁਹਾਡੇ ਤੱਕ ਸਾਂਝਾ ਕਰਾਂਗੇ ਤੇ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।

0: ਯਾਰ ਸਫ਼ਰ ਬਹੁਤ ਹੀ ਚੰਗਾ ਗੁਜ਼ਰਿਆ, ਰੈਂਟਲ ਗੱਡੀ ਘੈਂਟ ਸੀਗੀ, ਰੇਟ ਵਧੀਆ, ਸਰਵਿਸ ਲਾਜਵਾਬ, ਧੰਨਵਾਦ ਤੇਰਾ। ਰੂਟਸ ਕਾਰ ਰੈਂਟਲ ਨਾ ਸੁਝਾਉਣ ਵਾਸਤੇ ਰੂਟਸ ਕਾਰ ਰੈਂਟਲ ਅਜ਼ਮਾ ਲਓ। ਟੋਰਾਂਟੋ, ਆਟਵਾ, ਕੈਲਗਰੀ, ਐਡਮੰਟਨ, ਸਰੀ, ਬੀਸੀ, ਵਿਨੀਪੈਗ, ਇੱਕ ਸੈਂਟਰਲਾਈਜ਼ਡ ਰਿਜ਼ਰਵੇਸ਼ਨ ਸਿਸਟਮ, ਨਵੀਂ ਗੱਡੀਆਂ ਇੰਕਲੂਡਿੰਗ ਹਾਈ ਐਂਡ ਕਾਰਸ, ਇੰਸ਼ੋਰੈਂਸ ਰਿਪਲੇਸਮੈਂਟ ਰੈਂਟਲਸ, ਡੇਲੀ ਵੀਕਲੀ ਭਾਵੇਂ ਵਨ ਵੇ ਰੈਂਟਲ ਚੱਕੋ। ਗੱਡੀ ਰੈਂਟ ਕਰਨੀ ਆ ਤਾਂ ਰੂਟਸ 905-677-9994, 905-677-9994 ਜਾਂ roots.ca, ਗੱਲ ਕੀ ਕਿਤੇ ਵੀ ਜਾਓ।
1: ਜੀ ਦੋਸਤੋ, ਕਾਫੀ ਤੁਹਾਨੂੰ ਮੈਨੂੰ ਲੱਗਦਾ ਗੀਤ ਚੰਗਾ ਲੱਗਿਆ ਹੋਵੇਗਾ, ਪਰ ਲਾਈਨਾਂ ਸਾਡੀਆਂ ਖੁੱਲੀਆਂ, ਤੁਸੀਂ ਕਾਲ ਕਰ ਸਕਦੇ ਹੋ 9057990999 ਦੇ ਉੱਤੇ। ਤੇ ਤੁਹਾਡੇ ਲਈ ਜੀ ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਮੈਂ ਤੁਹਾਨੂੰ ਸੁਨੇਹਾ ਅੱਜ ਦਿੰਦਾ, ਇੱਕ ਬਹੁਤ ਵਧੀਆ, ਅਗਰ ਤੁਸੀਂ ਜਾਣਾ ਹੈਗਾ ਇੱਥੋਂ ਟੋਰਾਂਟੋ ਤੋਂ ਦਿੱਲੀ, ਤੇ ਜੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤਾਂ $1,000 ਦੀ ਤੁਹਾਨੂੰ ਟਿਕਟ ਮਿਲ ਸਕਦੀ ਹੈ। ਜੇ ਰਿਟਰਨ ਜਾਣਾ ਤੁਸੀਂ ਮਾਰਚ ਦੇ ਮਹੀਨੇ ਤੇ $1,200 ਦੀ ਤੁਹਾਨੂੰ ਰਿਟਰਨ ਟਿਕਟ ਵੀ ਕਟਾਰੀਆ ਟੂਰ ਐਂਡ ਤੋਂ ਮਿਲੇਗੀ। ਤੇ ਜੇ ਕਿਉਂਕਿ ਬਾਹਰ ਠੰਡ ਹੈ ਤੁਸੀਂ ਜਾਣਾ ਚਾਹੁੰਦੇ ਹੋ ਗਰਮ ਮੁਲਕਾਂ ਦੇ ਵਿੱਚ, ਮੈਕਸੀਕੋ ਜਾਣਾ, ਤੁਸੀਂ ਕਿਊਬਾ ਜਾਣਾ, ਤੁਸੀਂ ਹੋਰ ਕਿਸੇ ਗਰਮ ਮੁਲਕ ਚ ਵਕੇਸ਼ਨ ਤੇ ਜਾਣਾ, ਪੂਰੇ ਹਫ਼ਤੇ ਦਾ ਪੈਕੇਜ ਜਿਹੜਾ ਹੈਗਾ ਉਹ ਤੁਹਾਨੂੰ 7 ਦਿਨ ਦਾ ਪੈਕੇਜ $800 ਦੇ ਵਿੱਚ ਅੱਜ ਆਫਰ ਕਰ ਰਹੇ ਨੇ। ਵਿੱਚੇ ਹੀ ਉਹਨਾਂ ਦੇ ਵਿੱਚ ਖਾਣਾ ਪੀਣਾ, ਵਿੱਚੇ ਫਲਾਈਟ ਹੈ, ਵਿੱਚੇ ਰਿਜ਼ੋਰਟ ਦੇ ਵਿੱਚ ਤੁਹਾਡੇ ਰੂਮ ਵੀ ਹੋਣਗੇ, ਔਰ ਜੋ ਮਰਜ਼ੀ ਖਾਓ ਪੀਓ, 3-4 ਵਾਰੀ ਉਹਨਾਂ ਦਾ ਹੁੰਦਾ ਹੈ ਖਾਣਾ ਪੀਣਾ, ਡਰਿੰਕ ਜਿੰਨੀ ਮਰਜ਼ੀ ਲਓ, ਸਿਰਫ $800 ਦੇ ਵਿੱਚ ਤੁਹਾਨੂੰ ਪੈਕੇਜ ਮਿਲ ਸਕਦਾ ਜੀ ਕਟਾਰੀਆ ਟੂਰ ਐਂਡ ਟਰੈਵਲ ਤੋਂ। 905-678-1200 ਤੇ ਤੁਸੀਂ ਕਾਲ ਜਿਹੜੀ ਕਰ ਸਕਦੇ ਜੀ। ਇਸ ਦੇ ਨਾਲ ਨਾਲ ਫਰਨੀਚਰ ਅੰਪਾਇਰ ਦੇ ਸਹਿਯੋਗ ਨਾਲ ਵੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ, ਬਹੁਤ ਜਲਦੀ ਉੱਥੇ ਵੀ ਜੁੜਾਂਗੇ। ਨਾਲ ਦੀ ਨਾਲ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਮਠਿਆਈ ਮਹਾਰਾਜਾ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਫਗਵਾੜੇ ਵਾਲਿਆਂ ਨੇ ਹੁਣ ਜੀ ਪੂਰੀ ਧਾਮ ਜਿਹੜੀ ਹੈ ਕਹਿੰਦੇ ਉੱਥੇ ਟੋਰਾਂਟੋ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਜਮਾ ਦਿੱਤੀ ਆ। ਸੇਮ ਟੇਸਟ, ਸੇਮ ਜਿਹੜੇ ਪਰਿਵਾਰ ਜਾ ਕੇ ਉੱਥੇ ਖਾਣਾ ਖਾਂਦੇ ਨੇ, ਔਰ ਨੰਬਰ ਹੈ ਉਹਨਾਂ ਦਾ ਬਹੁਤ ਈਜ਼ੀ, 9054949979997। ਤੇ 2500 ਵਿਲੀਅਮ ਪਾਰਕ ਦੇ ਉੱਤੇ ਇਹਨਾਂ ਦਾ ਇਹ ਰੈਸਟੋਰੈਂਟ ਖੁੱਲ੍ਹਾ। ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਨੇ ਕਿ ਆਓ, ਇੰਡੀਆ ਵਾਲੇ ਟੇਸਟ ਵਾਲੀਆਂ ਮਿਠਾਈਆਂ ਤੁਸੀਂ ਲੈ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਵੱਲੋਂ ਵੀ ਪੇਸ਼ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਇਸ ਸਾਲ ਦੇ ਵਿੱਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ, ਕੋਈ ਤੁਸੀਂ ਆਪਣੀ ਬਰਥਡੇ ਪਾਰਟੀ ਆ, ਐਨੀਵਰਸਰੀ ਪਾਰਟੀ ਆ, ਵਿਆਹ ਦੀ ਬੱਚਿਆਂ ਦੀ ਪਾਰਟੀ ਆ, ਜਾਂ ਫਿਰ ਤੁਸੀਂ ਕੋਈ ਤੁਹਾਡਾ ਬਿਜ਼ਨਸ ਹੈ, ਤੁਸੀਂ ਉੱਥੇ ਕੋਈ ਮੀਟਿੰਗ ਵਗੈਰਾ ਰੱਖਣੀ ਆ, ਨਾਲ ਹੋਟਲ ਹੈ, ਉਹਦੀਆਂ ਸੇਵਾਵਾਂ ਵੀ ਤੁਹਾਨੂੰ ਜਿਹੜੀਆਂ ਮਿਲ ਸਕਦੀਆਂ ਨੇ। ਵੁੱਡਵਾਈਨ ਬੈਂਕਟ ਅਤੇ ਡ੍ਰੀਮ ਕਨਵੈਨਸ਼ਨ ਸੈਂਟਰ ਦਾ ਸੇਮ ਹੀ ਇੱਕੋ ਹੀ ਮੈਨੇਜਮੈਂਟ ਹੈ, ਨੰਬਰ ਹੈ 416-7740-0003। ਸਿੰਘਾਪੁਰ ਜੁਲਰ ਦੀ ਗੱਲਬਾਤ ਕਰੀਏ ਜੀ, ਸਿੰਘਾਪੁਰ ਜੁਲਰ ਵੀ ਤੁਹਾਡੇ ਲਈ ਖੁੱਲ੍ਹਾ ਹੈ ਜੀ। 70% ਡਾਇਮੰਡ ਦੀ ਜੁਲਰੀ ਤੇ ਡਿਸਕਾਊਂਟ ਦੇ ਰਹੇ ਨੇ। ਜੇ ਜਾ ਕੇ ਤੁਸੀਂ ਆਪਣੇ ਬੱਚਿਆਂ ਵਾਸਤੇ ਗਹਿਣੇ ਲੈਣੇ ਚਾਹੁੰਦੇ ਹੋ, ਗਿਫਟ ਲੈ ਕੇ ਦੇਣੇ ਚਾਹੁੰਦੇ ਹੋ, ਤੇ ਤੁਸੀਂ ਪਹੁੰਚ ਸਕਦੇ ਹੋ ਸਿੰਘਾਪੁਰ ਜੁਲਰ ਤੇ 9056121500। ਸੋ ਖਬਰਾਂ ਵੀ ਸਾਡੇ ਕੋਲ ਕਾਫੀ ਪਹੁੰਚੀਆਂ, ਉਹਨਾਂ ਤੇ ਗੱਲਬਾਤ ਕਰਾਂਗੇ। ਔਰ ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਹਰਪ੍ਰੀਤ ਸੈਣੀ ਹੋਰੀ ਆਏ ਨੇ। ਹਰਪ੍ਰੀਤ ਜੀ, ਜੀ ਆਇਆਂ ਨੂੰ ਵੈਲਕਮ ਹੈ। ਇਸ ਸਾਲ ਚ ਕੀ ਆਸ ਹੈ ਲੋਕਾਂ ਨੂੰ? ਬੜੀ ਆਸ ਹੈ ਕਿ 2026 ਜਿਹੜਾ ਹੈਗਾ ਉਹ ਕੁਛ ਵਧੀਆ ਹੋਵੇਗਾ ਤੁਹਾਡੇ ਫੀਲਡ ਦੇ ਵਿੱਚ, ਇੰਡਸਟਰੀ ਜਿਹੜੀ ਆ, ਕਿਉਂਕਿ ਤੁਸੀਂ ਫਾਈਨੈਂਸ ਨਾਲ ਜੁੜੇ ਹੋਏ ਹੋ, ਬਹੁਤ ਸਾਰੇ ਪਰਿਵਾਰ ਜਿਨ੍ਹਾਂ ਨੂੰ ਤੁਸੀਂ, ਜਿਹੜੇ ਤੁਹਾਡੇ ਕੋਲ ਇੰਸ਼ੋਰੈਂਸ ਵੀ ਕਰਾਉਂਦੇ ਨੇ ਜਾਂ ਬੱਚਿਆਂ ਦੀ RRSP ਵੀ ਕਰਾਉਂਦੇ ਨੇ, ਉਹ ਵੀ ਤੁਹਾਡੇ ਕੋਲੋਂ ਕਈ ਵਾਰੀ, ਕਿਉਂਕਿ ਤੁਹਾਡੀ ਸਾਂਝ ਜਿਹੜੀ ਉਹ ਪਰਿਵਾਰਕ ਸਾਂਝ ਆ, ਕੋਈ ਵੀ ਉਹਨਾਂ ਨੇ ਕਦੇ ਕੰਮ ਕੋਈ ਹੁੰਦਾ ਆ, ਸਲਾਹ ਲੈਣੀ ਹੁੰਦੀ ਤਾਂ ਤੁਹਾਨੂੰ ਐਜ਼ ਅ ਘਰ ਦਾ ਮੈਂਬਰ ਸਮਝ ਕੇ ਪੁੱਛਦੇ ਆ। ਬਾਹਰ ਕੀ ਹਾਲਾਤ ਹੈ ਵੈਸੇ ਲੋਕਾਂ ਦੇ, ਕੀ ਲੱਗਦਾ ਕੀ?
2: ਸੁਖੀ ਜੀ, ਸੋ ਹਜੇ ਤੱਕ ਜੋ ਅਸੀਂ ਦੇਖਿਆ ਹੈਗਾ ਆ, ਸਪੈਸ਼ਲੀ 2024-2025 ਦੇ ਵਿੱਚ ਥੋੜਾ ਜਿਹਾ ਫੈਮਿਲੀਜ਼ ਜਿਹੜੀਆਂ ਸੀਗੀਆਂ ਫਾਈਨੈਂਸ਼ੀਅਲੀ ਡਾਵਾਂਡੋਲ ਹੋਈਆਂ ਸੀਗੀਆਂ, ਜਦੋਂ ਇਕਨੋਮੀ ਦੇ ਵਿੱਚ ਮੂਵਮੈਂਟ ਹੋਈ, ਜਦੋਂ ਦੇ ਜਨਵਰੀ ਨੈਕਸਟ ਪਿਛਲੇ ਸਾਲ ਦੇ ਟਰੰਪ ਹੁਣੀ ਆਏ ਆ, ਸੋ ਇੱਕ ਸਾਲ ਹੋ ਗਿਆ ਉਹਨਾਂ ਨੂੰ ਵੀ ਆਇਆਂ ਨੂੰ, ਤੇ ਕਾਫੀ ਕੁਛ ਜਿਹੜੀਆਂ ਫੰਡਸ ਦੀ ਮੂਵਮੈਂਟ ਆ, ਸਟਾਕਸ ਦੇ ਜਿਹੜੀ ਉੱਪਰ ਆਪਾਂ ਨਜ਼ਰ ਮਾਰ ਕੇ ਦੇਖੀਏ, ਬਟ ਫਿਰ ਵੀ ਰੀਅਲ ਸਟੇਟ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਜੇ ਆਪਾਂ, ਕਿਉਂਕਿ ਜਦੋਂ ਆਪਾਂ ਫੰਡਸ ਦੀ ਗਰੋਥ ਦੇਖਦੇ ਹਾਂ, ਜਿੱਥੇ ਆਪਾਂ ਆਪਣੇ ਕਲਾਇੰਟਸ ਦੇ ਪੈਸੇ ਇਨਵੈਸਟ ਕੀਤੇ ਹੋਏ ਆ RRSPਾਂ ਦੇ ਵਿੱਚ, TFSA ਦੇ ਵਿੱਚ, ਉਹਨਾਂ ਦੀ ਗਰੋਥ ਕਾਫੀ ਵਧੀਆ ਚੱਲਦੀ ਪਈ ਆ। ਔਰ ਕਈ ਸਾਰੇ ਇੱਦਾਂ ਦੇ ਫੰਡਸ ਹੈਗੇ ਆ, ਈਵਨ ਤਾਂ ਮੈਂ ਕੱਲ ਕਿਸੇ ਕਲਾਇੰਟ ਦੀਆਂ ਸਟੇਟਮੈਂਟਸ ਰਿਵਿਊ ਕਰ ਰਹੀ ਸੀਗੀ ਉਹਨਾਂ ਦੇ ਨਾਲ, ਤਾਂ 22-25% ਦੀ ਗਰੋਥ ਵੀ ਆਈ ਹੋਈ ਆ ਕਈ ਫੰਡਸ ਦੇ ਵਿੱਚ। ਉਹਦਾ ਮਤਲਬ ਇਹ ਹੈਗਾ ਆ ਕਿ ਜਿਹੜੀ ਈਵਨ ਤੋਂ ਕੈਨੇਡੀਅਨ ਐਕੁਇਟੀ ਦੇ ਜਿਹੜੇ ਫੰਡਸ ਹੈਗੇ ਆ, US ਦੇ ਜਿਹੜੇ ਫੰਡਸ ਹੈਗੇ ਆ, ਸਾਰਿਆਂ ਦੀ ਗਰੋਥ ਜਿਹੜੀ ਵਧੀਆ ਚੱਲਦੀ ਪਈ ਆ। ਸਿਰਫ ਇੱਕ ਆਪਾਂ ਜ਼ਿਆਦਾਤਰ ਜਿਹੜੀ ਸਾਡੀ ਹੁਣ ਕਮਿਊਨਿਟੀ ਹੈਗੀ ਉਹ ਰੀਅਲ ਸਟੇਟ ਦੇ ਨਾਲ ਜ਼ਿਆਦਾ ਜੁੜੀ ਹੋਈ ਆ, ਕਿਉਂਕਿ ਹਰੇਕ ਬੰਦੇ ਦਾ ਇਹ ਕੰਸਰਨ ਹੁੰਦਾ ਹੈ ਕਿ ਜਿਨ੍ਹਾਂ ਨੇ ਘਰ ਲਏ ਹੋਏ ਆ ਉਹ ਕਦੋਂ ਵਧਣਗੇ ਤਾਂ ਕਿ ਉਸ ਪ੍ਰਾਈਸ ਤੱਕ ਜਾਣ, ਜਿਨ੍ਹਾਂ ਨੇ ਲੈਣੇ ਆ ਉਹਨਾਂ ਨੂੰ ਇਹ ਕੰਸਰਨ ਆ ਕਿ ਕਦੋਂ ਕੁ ਹੋਰ ਡਿੱਗ ਜਾਣਗੇ ਜਿਹੜਾ ਸਾਨੂੰ ਵਧੀਆ ਪ੍ਰਾਈਸ ਤੱਕ ਮਿਲ ਜਾਣਗੇ। ਬਟ ਇਹ ਹੈਗਾ ਕਿ ਮੈਨੂੰ ਲੱਗਦਾ ਕਿ 2026 ਦੇ ਵਿੱਚ ਕੁਛ ਨਾ ਕੁਛ ਵਧੀਆ ਹੋਊਗਾ ਪਹਿਲਾਂ ਨਾਲੋਂ, ਜਿਹੜਾ ਸਾਰਿਆਂ ਦੇ ਲਈ ਇਫੈਕਟਿਵ ਹੋਊਗਾ।
1: ਬਿਲਕੁਲ ਜੀ, ਹੋਣਾ ਵੀ ਚਾਹੀਦਾ। ਅਸੀਂ ਤਾਂ ਮਾਈਕ ਦੇ ਉੱਤੇ ਵੀ ਤੇ ਹਮੇਸ਼ਾ ਜਦੋਂ ਵੀ ਰੱਬ ਨੂੰ ਯਾਦ ਕਰੀਦਾ ਇਹੀ ਕਹੀਦਾ ਕਿ ਸੁਰਬਤ ਦਾ ਭਲਾ ਹੋਵੇ, ਸਾਰਿਆਂ ਦੇ ਕੰਮ ਕਾਰ ਚੱਲਣ ਔਰ ਸਾਰੇ ਹੀ ਤਰੱਕੀ ਦੇ ਵਿੱਚ ਰਹਿਣ, ਕਿਉਂਕਿ ਜਦੋਂ ਬੰਦੇ ਦਾ ਕੰਮ ਚੱਲਦਾ ਰਹਿੰਦਾ ਨਾ ਤੇ ਬੰਦਾ ਉਦੋਂ ਖੁਸ਼ ਰਹਿੰਦਾ।
2: ਬਿਲਕੁਲ ਜੀ,
1: ਤੇ ਕਿਉਂ ਨਾ ਹੋਵੇ ਲਵ ਫਿਰ ਇੱਕ ਗੀਤ ਵੱਲ ਨੂੰ ਚੱਲਦੇ ਹਾਂ, ਔਰ ਇਸ ਗੀਤ ਨੂੰ ਜਿਹੜਾ ਹੈਗਾ ਉਹ ਸਪੌਂਸਰ ਕੀਤਾ AJ ਮੋਬਾਈਲ ਨੇ, ਜਿੱਥੋਂ ਤੁਸੀਂ ਜਿਹੜੇ ਟੀਵੀ ਦੇ ਬਾਕਸ ਲੈ ਸਕਦੇ ਹੋ, ਨਵੇਂ ਫੋਨ ਲੈ ਸਕਦੇ ਹੋ ਔਰ ਨਵੀਆਂ ਡੀਲਾਂ ਲੈ ਸਕਦੇ ਹੋ। ਨੰਬਰ ਹੈ 4167950859 ਦੇ ਉੱਤੇ, ਗਲਤ ਹੋ ਗਿਆ ਜੀ, 4167950895 ਦੇ ਉੱਤੇ ਜਿਹੜਾ ਹੈਗਾ ਤੁਸੀਂ ਕਾਲ ਕਰ ਲੈਣੀ ਆ, ਔਰ$100 ਦੇ ਵਿੱਚ ਪੂਰਾ ਸਾਲ ਤੁਹਾਨੂੰ ਜਿਹੜਾ ਤੁਹਾਡੇ ਘਰੇ ਹਜ਼ਾਰਾਂ ਚੈਨਲ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਤੇ ਲਓ ਫਿਰ ਚੱਲਦੇ ਹਾਂ ਅਗਲੇ ਪਿਆਰੇ ਜਿਹੇ ਸੌਂਗ ਵੱਲ।

ਕਾਹਦਾ ਸੁਪਨਾ, ਜੇ ਸੁਪਨੇ ਵਿੱਚ ਚਾਹ ਨਾ ਆਵੇ ਸੁਪਨਾ ਵੀ ਫਿਰ ਕਾਹਦਾ ਸੁਪਨਾ। ਸਾਨੂੰ ਨਹੀਂ ਸੀ ਪਤਾ ਕਿ ਹੋਜੂ ਐਡਾ ਛੋਟਾ ਵਿਆਹ ਦਾ ਸੁਪਨਾ, ਪਰ ਕਦੇ ਕਦਾਈ ਆ ਜਾਂਦਾ ਹੈ।

0: ਸਰਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਰਤੋਂ ਦੂਰ ਰੇਡੀਓ।
1: ਔਰ ਇਸ ਦੇ ਨਾਲ ਨਾਲ ਜੀ, ਕਿਉਂਕਿ ਮੌਸਮ ਤੁਹਾਨੂੰ ਪਤਾ ਕਾਫੀ ਖਰਾਬ ਚੱਲ ਰਿਹਾ, ਕਿਤੇ ਵੀ ਤੁਸੀਂ ਜਾਣਾ ਐਕਸੀਡੈਂਟ ਹੋ ਸਕਦਾ, ਤੇ ਅਸੀਂ ਬਾਰ ਬਾਰ ਤੁਹਾਨੂੰ ਦੱਸਦੇ ਹਾਂ ਕਿ ਐਕਸੀਡੈਂਟ ਜਦੋਂ ਹੁੰਦਾ ਹੈ ਤੁਸੀਂ ਘਬਰਾਉਣਾ ਨਹੀਂ, ਕਿਉਂਕਿ ਤੁਹਾਡੀ ਇੰਸ਼ੋਰੈਂਸ ਹੁੰਦੀ ਆ ਔਰ ਉਸ ਟਾਈਮ ਦੇ ਵਿੱਚ ਪੈਨਿਕ ਨਹੀਂ ਹੋਣਾ। ਤੇ ਉੱਥੇ ਕਾਫੀ ਪਿਛਲੇ ਆਲਮੋਸਟ 25 ਸਾਲ ਦਾ ਐਕਸਪੀਰੀਅੰਸ ਹੈ ਅੰਜਮ ਕੁਰੇਸ਼ੀ ਹੋਰਾਂ ਦਾ, ਇਹਨਾਂ ਦੀ ਹੈਲਪ ਲੈ ਸਕਦੇ ਹੋ। ਤੇ ਇਸ ਟਾਈਮ ਅੰਜਮ ਜੀ ਮੇਰੇ ਨਾਲ ਨੇ, ਕੁਝ ਟਿਪਸ ਦੇਣਗੇ ਤੁਹਾਨੂੰ। ਜੀ ਆਇਆਂ ਨੂੰ ਅੰਜਮ ਜੀ।
2: ਥੈਂਕ ਯੂ ਵੈਰੀ ਮਚ। ਤਮਾਮ ਸੁਣਨੇ ਵਾਲਿਆਂ ਨੂੰ ਆਦਾਬ, ਨਮਸਤੇ ਤੇ ਸਤਿ ਸ੍ਰੀ ਅਕਾਲ। ਜਿਹੜਾ ਅਸੀਂ ਗੱਲ ਕਰਦੇ ਨੇ ਕਿਸੇ ਵੀ, ਜਦ ਮੰਨ ਲਓ ਕਿ ਕਿਸੇ ਐਕਸੀਡੈਂਟ ਦੀ ਜਾਂ ਮੌਸਮ ਖਰਾਬ ਹੁੰਦਾ ਹੈ ਜਾਂ ਇੰਸ਼ੋਰੈਂਸ ਦੀ, ਤੇ ਤੁਹਾਨੂੰ ਅਵੇਅਰਨੈਸ ਜੇ ਅਸੀਂ ਆ ਕੇ ਇੱਥੇ ਰੇਡੀਓ ਤੇ ਦਿੰਦੇ ਨੇ ਤੇ ਉਹਦਾ ਤੁਹਾਨੂੰ ਬਹੁਤ ਫਾਇਦਾ ਹੁੰਦਾ, ਕਿਉਂਕਿ ਅਵੇਅਰਨੈਸ ਦਾ ਮਤਲਬ ਇਹ ਹੋਇਆ ਕਿ ਐਕਸੀਡੈਂਟ ਹੋਇਆ ਤਾਂ ਤੁਹਾਨੂੰ ਪਤਾ ਹੈ ਕਿ ਮੈਨੂੰ ਇਨੀਸ਼ੀਅਲ ਸਟੈਪਸ ਕੀ ਲੈਣੇ ਨੇ। ਤੇ ਤੂੰ ਕਿਸੇ ਮਿੱਤਰ ਜਾਂ ਕਿਸੇ ਕੁਲੀਗ ਨੂੰ ਫੋਨ ਨਹੀਂ ਕਰਨਾ, ਕਿਉਂਕਿ ਜਦੋਂ ਤੁਸੀਂ ਕਿਸੇ ਮਿੱਤਰ ਨੂੰ ਜਾਂ ਕਿਸੇ ਕੁਲੀਗ ਨੂੰ ਜਾਂ ਆਪਣੇ ਹਮਸਾਏ ਨੂੰ ਤੁਸੀਂ ਕਾਲ ਕਰਦੇ ਹੋ ਤੇ ਓਬਵੀਅਸਲੀ ਉਹ ਤੁਹਾਡੇ ਨਾਲ ਪਿਆਰ ਕਰਦੇ ਨੇ, ਲੇਕਿਨ ਉਹਨਾਂ ਨੇ ਤੁਹਾਨੂੰ ਆਪਣਾ ਤਜਰਬਾ ਦੱਸਣਾ ਹੈ, ਉਹਨਾਂ ਨੇ ਕੋਈ ਕਾਨੂੰਨੀ ਗੱਲ ਨਹੀਂ ਦੱਸਣੀ। ਲੇਕਿਨ ਅਗਰ ਤੁਸੀਂ ਕਿਸੇ ਲੋਇਰ ਨੂੰ ਕਾਲ ਕਰੋਗੇ ਜਾਂ ਸਾਨੂੰ ਕਾਲ ਜਦੋਂ ਕਰਦੇ ਹੋ ਤੇ ਅਸੀਂ ਤੁਹਾਨੂੰ ਪੂਰੀ ਕਾਨੂੰਨੀ ਮਦਦ ਦਿੰਦੇ ਨੇ, ਔਰ ਇੱਕ ਲੋਇਰ ਜਿਹੜੀ ਤੁਹਾਨੂੰ ਸਲਾਹ ਦੇਗਾ ਉਹਦੇ ਵਿੱਚ ਕਾਨੂੰਨ ਹੁੰਦਾ ਹੈ ਔਰ ਉਹ ਕਾਨੂੰਨ ਤੁਹਾਨੂੰ ਉਸ ਵਕਤ ਦੀ ਜ਼ਰੂਰਤ ਹੁੰਦੀ ਹੈ। ਕਾਰ ਐਕਸੀਡੈਂਟ ਜਦੋਂ ਹੁੰਦਾ ਹੈ ਸਭ ਤੋਂ ਪਹਿਲੇ ਬੰਦਾ ਬਹੁਤ ਜ਼ਿਆਦਾ ਪੈਨਿਕ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ, ਲੜਾਈ ਕਰਨ ਲੱਗਦਾ ਹੈ। ਅਸੀਂ ਆਲਵੇਜ਼ ਤੁਹਾਨੂੰ ਦੱਸਿਆ ਹੈ ਕਿ ਕਾਰ ਐਕਸੀਡੈਂਟ ਦੇ ਵਿੱਚ ਤੁਹਾਨੂੰ ਕੋਈ ਵੀ ਲੜਨ ਦੀ ਜਾਂ ਗੁੱਸਾ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਤੁਹਾਡੇ ਕੋਲ ਇੰਸ਼ੋਰੈਂਸ ਹੈ। ਇੰਸ਼ੋਰੈਂਸ ਕਰਨ ਦਾ ਮਤਲਬ ਇਹ ਹੋਇਆ ਕਿ ਤੁਹਾਡੇ ਕੋਲ ਅਮਰੇਲਾ ਹੈ, ਪ੍ਰੋਟੈਕਸ਼ਨ ਹੈ ਔਰ ਤੁਹਾਨੂੰ ਪੀਸ ਆਫ ਮਾਇੰਡ ਹੈ ਕਿ ਮੇਰੀ ਇੰਸ਼ੋਰੈਂਸ ਕੰਪਨੀ, ਅਗਰ ਮੇਰਾ ਆਪਣਾ ਵੀ ਫਾਲਟ ਹੈ ਤੇ ਮੇਰੀ ਟੇਕ ਕੇਅਰ ਕਰੇਗੀ। ਜੇ ਫਰਜ਼ ਕਰੋ ਕਿਸੇ ਹੋਰ ਨੇ ਮੈਨੂੰ ਮਾਰਿਆ ਤੇ ਮੇਰੀ ਇੰਸ਼ੋਰੈਂਸ ਕੰਪਨੀ ਇਨੀਸ਼ੀਅਲੀ ਮੇਰੀ ਟੇਕ ਕੇਅਰ ਕਰੇਗੀ ਔਰ ਥਰਡ ਪਾਰਟੀ ਵੀ ਮੇਰੀ ਟੇਕ ਕੇਅਰ ਕਰੇਗੀ, ਮੈਨੂੰ ਪੇਨ ਐਂਡ ਸਫਰਿੰਗ ਦਾ ਪੈਸਾ ਮਿਲਣਾ ਹੀ ਮਿਲਣਾ ਹੈ। ਲੇਕਿਨ ਜਦੋਂ ਅਸੀਂ ਗੱਲ ਕਰਦੇ ਨੇ ਪੈਸੇ ਦੀ, ਲੋਇਰ ਦੀ ਗੱਲ ਕਰਦੇ, ਲੋਕਾਂ ਦੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਸਭ ਤੋਂ ਪਹਿਲੇ ਆ ਜਾਂਦਾ ਹੈ ਕਿ ਬਈ ਲੋਇਰ ਦੀ ਫੀਸ ਅਸੀਂ ਕਿਸ ਤਰ੍ਹਾਂ ਦੇਈਏ। ਤੇ ਤੁਹਾਨੂੰ ਪਤਾ ਹੈ ਅੰਟਾਰੀਓ ਦੇ ਵਿੱਚ ਇੱਕ ਜਿਹੜਾ ਸਿਸਟਮ ਹੈ ਉਹਨੂੰ ਕਹਿੰਦੇ ਨੇ ਕੰਟੀਨਜੈਂਸੀ ਫੀਸ, ਯਾਨੀ ਕੋਈ ਵੀ ਫੀਸ ਤੁਸੀਂ ਅਪ ਫਰੰਟ ਨਹੀਂ ਦੇਣੀ। ਜਦੋਂ ਇੱਕ ਲੋਇਰ ਪੂਰਾ ਸਾਲ ਤੁਹਾਡੀ ਸੇਵਾ ਕਰਦਾ ਹੈ, ਤੁਹਾਡੇ ਕਾਨੂੰਨ ਦੇ ਵਾਸਤੇ ਲੜਾਈ ਕਰਦਾ ਹੈ ਔਰ ਤੁਹਾਨੂੰ ਤੁਹਾਡੇ ਹੱਕ ਦਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਲੈ ਕੇ ਦਿੰਦਾ ਹੈ, ਤਾਂ ਜਾ ਕੇ ਤੁਸੀਂ ਉਹਦੀ ਫੀਸ ਦਿੰਦੇ ਹੋ। ਮੈਂ ਤੁਹਾਡੀ ਕੋਆਰਡੀਨੇਟਰ, ਮੈਂ ਤੁਹਾਡੀ ਆਪਣੀ ਅੰਜਮ ਕੁਰੈਸ਼ੀ, ਇੱਕ ਜ਼ਮਾਨਾ ਬੀਤ ਗਿਆ ਇਸ ਕੰਮ ਦੇ ਵਿੱਚ ਰਹਿਣਾ, ਸ਼ੁਰੂ ਤੋਂ ਪਰਸਨਲ ਇੰਜਰੀ ਦੇ ਨਾਲ ਮੈਂ ਜੁੜੀ ਹੋਈ ਹਾਂ। ਤੁਹਾਡਾ ਅਸੀਂ ਕਹਿੰਦੇ ਨੇ ਕਿ ਅਸੀਂ ਤੁਹਾਡੀ ਬਾਂਹ ਫੜ ਕੇ ਚੱਲਦੇ ਨੇ, ਕਦਮ ਕਦਮ ਤੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਕਿ ਤੁਹਾਡਾ ਪਹਿਲਾ ਐਕਸੀਡੈਂਟ ਹੁੰਦਾ ਹੈ ਜਾਂ ਦੂਸਰਾ ਐਕਸੀਡੈਂਟ ਹੁੰਦਾ ਹੈ, ਤੁਹਾਨੂੰ ਪਤਾ ਨਹੀਂ ਹੁੰਦਾ, ਫੈਮਿਲੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਤੇ ਤੁਸੀਂ ਪਰੇਸ਼ਾਨ ਹੁੰਦੇ ਹੋ, ਤੇ ਇੱਕ ਲੋਇਰ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਜੋ ਇੰਸ਼ੋਰੈਂਸ ਕੰਪਨੀ ਦੇ ਨਾਲ ਤੁਹਾਡੇ ਹੱਕ ਦਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਲੈ ਕੇ ਦੇ ਸਕੇ। 416-570-0157 ਮੇਰਾ ਨੰਬਰ ਹੈ। ਕਿਸੇ ਵੀ ਕਾਰ ਐਕਸੀਡੈਂਟ ਦੇ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਮੈਂ ਤੁਹਾਡੀ ਆਪਣੀ ਅੰਜਮ ਕੁਰੈਸ਼ੀ, ਤੁਹਾਡੀ ਆਪਣੀ ਜ਼ਬਾਨ ਬੋਲਦੀ ਹਾਂ। ਥੈਂਕ ਯੂ ਵੈਰੀ ਮਚ।
1: ਥੈਂਕ ਯੂ ਜੀ, ਥੈਂਕ ਯੂ ਅੰਜਮ ਜੀ। ਔਰ ਅੰਜਮ ਹੋਰਾਂ ਦਾ ਨੰਬਰ ਜੇ ਕਿਤੇ ਤੁਹਾਨੂੰ ਲੋੜ ਪੈਂਦੀ ਹੈ, ਨਹੀਂ ਲਿਖੋ ਹੁੰਦਾ, ਕਈ ਵਾਰੀ ਤੁਸੀਂ ਡਰਾਈਵ ਕਰ ਰਹੇ ਹੋ, ਵਤਨੋਂ ਦੂਰ ਦੇ ਹੈੱਡ ਆਫਿਸ ਚੋਂ ਕਦੀ ਵੀ ਲੈ ਸਕਦੇ ਹੋ। ਸਾਡਾ ਨੰਬਰ ਬੜਾ ਈਜ਼ੀ ਹੈ, 9057990999। ਤੇ ਇੱਕ ਵਾਰੀ ਫਿਰ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਰਾਜਧਾਨੀ ਸਵੀਟਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ। ਪਿਓਰ ਵੈਜੀਟੇਰੀਅਨ ਤੁਹਾਨੂੰ ਮਿਲਦਾ ਤੇ ਆਸ ਪਾਸ ਤੁਹਾਡੇ ਕਾਫੀ ਲੋਕੇਸ਼ਨਾਂ ਨੇ, ਅਗਰ ਕੇਟਰਿੰਗ ਕਰਾਉਣੀ ਚਾਹੁੰਦੇ ਹੋ 9056771008 ਦੇ ਉੱਤੇ ਤੁਸੀਂ ਜਿਹੜਾ ਆਰਡਰ ਵੀ ਦੇ ਸਕਦੇ ਹੋ ਜੀ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹੈਗਾ ਜਿਹੜਾ ਉਹ ਬੁੱਢਵਾਈਂ ਬੈਂਕਟ ਹਾਲ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹਾਂ ਜੀ। ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ 4167430003 ਦੇ ਉੱਤੇ ਗੱਲ ਹੋ ਸਕਦੀ ਹੈ, ਤੇ ਟੈਲੀ ਟਾਈਮ ਦੇ ਨਾਲ ਵੀ ਬਹੁਤ ਜਲਦੀ ਜੁੜਾਂਗੇ ਜੀ। ਔਰ ਇਸ ਦੇ ਨਾਲ ਨਾਲ ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਹਰਪ੍ਰੀਤ ਸੈਣੀ ਹੋਰਾਂ ਨਾਲ ਗੱਲ ਕਰ ਲਓ, 416-816-8165600 ਇਹਨਾਂ ਦਾ ਨੰਬਰ ਹੈ ਜੀ।

0: हनी स्वीट्स की ओर से नवरात्रि के पर्व की हार्दिक शुभकामनाएं। Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
1: घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की,
2: ओ यहाँ ये
1: स्टीवंस फर्नीचर, एन अल्ट्रा मॉडर्न फर्नीचर डेस्टिनेशन इन GTA। चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर। विजिट इन स्टोर फॉर मच मोर। 9057900560 स्टीवंस फर्नीचर, 2575 स्टील्स एवेन्यू ईस्ट, ब्रैम्पटन।
3: Listen live Vatno Do Radio with Sukhi Nijjar.
4: एक बार फिर जी वतनों दूर से स्वागत है। 530 AM नाल जुड़े हुए हो, तकरीबन 10 मिनट साडा तुहाडा होर अज आवाज दे राही साथ रहना, और कुछ एक मैसेज भी तुहाडे वल्लों आए है, बहुत बहुत शुक्रिया। प्रोग्राम का हिस्सा पिज्जा डिपो वल्लों स्पॉन्सर किया है, और पिज्जा डिपो दीआं दो नवीआं लोकेशनां रेडी आ किचनर दे विच। जे किसी ने भी इस बिजनेस च आउणा होवे, उन्हां नूं फुली ट्रेनिंग दित्ती जांदी आ, ते प्लस जे पैसे भी नहीं, पैसे का भी इंतजाम किया जांदा, ते तुसीं सारा परिवार उत्थे कम कर सकदे हो। ईवन तुहाडे बच्चे कम कर सकदे, तुसीं कर सकदे हो, हसबैंड वाइफ कम कर सकदे आ, बहुत वधिया बिजनेस, तुहाडा अपना बिजनेस आ। और जेकर इहदी कोई इनफॉर्मेशन चाहीदी आ, तुसीं 416-881-7070 ते कर लो। और इस दे नाल नाल इक होर जी, अपने कोल दो प्रॉपर्टियां बहुत जबरदस्त आ, क्योंकि तुसीं भी रियल्टर हो, थोड़ा बहुत मेरे ख्याल दे विच इहो जी प्राइस तुसीं सुनी नहीं होनी। ट्रेंटन दे विच, जिहड़ा कि आर्मी दा शहर आ, तुहानूं पता है ना, दो सैमी डिटैच घर, दोनों तीन तीन बेडरूम दे घर आ, सैमी डिटैच आ, दोनों लेक दे उत्ते आ, दोनों जुड़े हुए घर आ, ਤੇ ਦੋਨਾਂ ਦੇ ਨਾਲ ਹੀ ਦੋ ਗਰਾਜ ਆ, ਦੋਨਾਂ ਘਰਾਂ ਨਾਲ ਸਿਰਫ $6,00,000 ਚ ਦੋਨੇ ਘਰ।
5: ਹਾਂਜੀ,
4: $6,00,000 ਚ ਦੋਨੇ ਦੇ ਦੋਨੇ ਘਰ ਲੈ ਸਕਦਾ। ਇੱਕ ਚ ਬੰਦਾ ਆਪਣਾ ਪਰਿਵਾਰ ਨਾਲ ਰਹਿ ਲਵੇ, ਦੂਜੇ ਨੂੰ ਰੈਂਟ ਤੇ ਦੇ ਸਕਦਾ, ਤੇ ਫਸਟ ਟਾਈਮ ਬਾਇਰ ਲਈ ਮੇਰੇ ਖਿਆਲ ਬਹੁਤ ਚੰਗੀ ਗੱਲ ਹੈ ਜੀ। ਔਰ 416-881-7070 ਤੇ ਉੱਤੇ ਗੱਲਬਾਤ ਕਰ ਲੈਣੀ ਆ। ਇਸ ਤੋਂ ਇਲਾਵਾ ਜੀ, ਇੱਕ ਹੋਰ ਘਰ ਆ, ਸੈਮੀ ਡਿਟੈਚ ਘਰ ਹੈਗਾ, ਔਰ ਉਹ ਘਰ ਜਿਹੜਾ ਜਿਹੜੀ ਦੀ ਬੁਕਿੰਗ ਜਿਹੜੀ ਬਾਇਰ ਨੇ ਉਹ ਤਕਰੀਬਨ $11,00,000 ਦੀ ਕੀਤੀ ਸੀਗੀ, ਤੇ $1,50,000 ਉਹਨਾਂ ਨੇ ਡਾਊਨ ਦਿੱਤਾ, ਤੇ ਉਹ ਕਹਿੰਦੇ ਕਿ ਅਸੀਂ ਇੱਦਾਂ ਹੀ ਛੱਡ ਦਾਂਗੇ $1,50,000, ਤੇ ਤੁਹਾਨੂੰ ਉਹ ਘਰ ਦੇਖ ਲਓ, $9,50,000 ਚ ਮਿਲ ਰਿਹਾ, ਬ੍ਰੈਂਡ ਨਿਊ ਘਰ, ਹਾਲੇ ਕੋਈ ਮੂਵ ਨਹੀਂ ਹੋਇਆ, ਕਲੋਜ਼ਿੰਗ ਜਦੋਂ ਦੀ ਕਹਿਣਗੇ ਉਹ ਹੋ
5: ਸਕਦਾ।
4: ਇਹ ਜੀ ਬ੍ਰੈਂਪਟਨ ਦੇ ਵਿੱਚ ਹੈ, ਬ੍ਰੈਂਪਟਨ ਚੰਗਿਊਜ਼ੀ ਵਾਨਲੈਸ ਦਾ ਏਰੀਆ ਹੈਗਾ। ਹਾਂਜੀ, ਬ੍ਰੈਂਡ ਨਿਊ ਕਾਰਨਰ ਲਾਟ ਵਾਲਾ ਹੈਗਾ, ਬਿਲਡਰ ਨੇ ਸਾਈਡ ਐਂਟਰੈਂਸ ਵੀ ਕੱਢ ਕੇ ਦਿੱਤੀ ਆ, ਗਰਾਜ ਆ ਨਾਲ, ਤਿੰਨ ਬੈਡਰੂਮ ਦਾ ਘਰ ਆ, ਤਿੰਨ ਵਾਸ਼ਰੂਮ ਆ, ਔਰ ਕਲੋਜ਼ਿੰਗ ਭਾਵੇਂ ਅੱਜ ਚਾਹੀਦੀ, ਅੱਜ ਭਾਵੇਂ ਮਹੀਨੇ ਬਾਅਦ, ਜਦੋਂ ਦੀ ਵੀ ਚਾਹੀਦੀ ਆ ਲੈ ਸਕਦੇ ਆ, ਤੇ ਆਪਾਂ ਗੱਲ ਕਰ ਰਹੇ ਵੀ ਕਾਫੀ ਪੈਸੇ ਬਚਦੇ ਆ ਜਿਹਨੇ ਵੀ ਲੈਣਾ ਹੋਵੇ। ਔਰ ਇੱਕ 8 April ਨੂੰ, ਸੋਰੀ 28 March ਨੂੰ, ਤੁਹਾਡੇ ਸ਼ਹਿਰ CA ਸੈਂਟਰ ਜਿੱਥੇ ਤੁਸੀਂ ਤੀਆਂ ਦੇਖਣ ਜਾਂਦੇ ਹੋ, ਉੱਥੇ ਬਹੁਤ ਵੱਡਾ ਸ਼ੋਅ ਹੋ ਰਿਹਾ ਕਾਫੀ ਸਾਲਾਂ ਬਾਅਦ
5: ਜੀ,
4: ਗੁਰਦਾਸ ਮਾਨ ਜੀ,
5: ਗੁਰਦਾਸ ਮਾਨ ਜੀ, ਠੀਕ ਹੈ ਜੀ।
4: ਔਰ ਉਹਨਾਂ ਨੇ ਇਹ ਵੀ ਭੇਜਿਆ ਨੋਟਿਸ ਕਿ ਵੀ ਮੈਂ ਥੋੜੇ ਜਿਹੇ ਕੈਨੇਡਾ ਵਾਲੇ ਸਰੋਤਿਆਂ ਦਰਸ਼ਕ ਮੇਰੇ ਨਾਲ ਨਾਰਾਜ਼ ਸੀਗੇ, ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਆਵਾਂ, ਤੇ ਨਾਲੇ ਉਹਨਾਂ ਨੂੰ ਐਂਟਰਟੇਨ ਕਰੀਏ, ਤੇ ਨਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈਏ। ਸੋ ਉਸ ਸ਼ੋਅ ਦੀ ਕੋਈ ਇਨਫੋਰਮੇਸ਼ਨ ਲੈਣੀ, ਤੁਸੀਂ ਵਤਨੋ ਦੂਰ ਦੇ ਆਫਿਸ ਨਾਲ ਗੱਲਬਾਤ ਕਰ ਸਕਦੇ ਹੋ, ਤੇ ਲਓ ਫਿਰ ਉਹਨਾਂ ਦਾ ਇੱਕ ਗੀਤ ਸੁਣਾਈਏ ਆਪਾਂ ਜਾ ਤੱਕ,
5: ਆਉਣ ਦਿਓ ਜੀ,
4: ਹੈ ਨਾ। ਤੇ ਨੰਬਰ ਹੈ ਸਾਡਾ ਜੀ 9057990999 ਜੀ।

ਦੁੱਖ ਦੱਸੇਗਾ ਉਹ ਦੁੱਖ ਨੂੰ ਵਧਾਉਣਗੇ ਹੈ ਕੀ ਦੱਸੀਏ ਦੁੱਖ ਦੁੱਖ ਇੱਕ ਹੋਵੇ ਤਾਂ ਦੱਸੀਏ ਸੋ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਸਾਡੀਆਂ ਜੀ ਅਤੇ ਨਾਲ ਦੀ ਨਾਲ ਮਾਨ ਸਾਹਿਬ ਦੇ ਇਸ ਪ੍ਰੋਗਰਾਮ ਨੂੰ ਦੇ ਲਈ ਕਾਲ ਵੀ ਤੁਹਾਡੇ ਵੱਲੋਂ ਆ ਰਹੀਆਂ ਨੇ ਕੁਛ ਟਿਕਟਾਂ ਲਈ ਕਾਲ ਆਈ ਆ ਸੋ ਤੁਸੀਂ ਜੀ ਕਾਲ ਕਰ ਸਕਦੇ ਹੋ ਸਾਨੂੰ 905-799-0999 ਅਤੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਜਿਹੜਾ ਅੱਜ ਸਿੰਘਾਪੁਰ ਜੂਲਰ ਵੁੱਡਵਾਈਨ ਬੈਂਕਟ ਹਾਲ ਟਿੱਕਾ ਜੰਕਸ਼ਨ ਕਟਾਰੀਆ ਟੂਰ ਐਂਡ ਟਰੈਵਲ ਅਤੇ ਇਸ ਦੇ ਨਾਲ ਨਾਲ ਜੀ ਡ੍ਰੀਮ ਕਨਵੈਨਸ਼ਨ ਸੈਂਟਰ ਸਮੋਸਾ ਸਵੀਟ ਫੈਕਟਰੀ ਬਰਾਡ ਸਵੀਟ ਰਾਜਧਾਨੀ ਸਵੀਟ ਔਰ 9057990999 ਸਾਡਾ ਨੰਬਰ ਹੈ ਅਗਰ ਤੁਸੀਂ ਕੋਈ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਕੋਈ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੈ ਅਤੇ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਤੁਹਾਨੂੰ ਪਤਾ ਰੀਮੈਕਸ ਗੋਲਡ ਦੇ ਨਾਲ ਅਸੀਂ ਐਜ਼ ਏ ਬ੍ਰੋਕਰ ਕੰਮ ਕਰਦੇ ਹਾਂ ਔਰ 9057990999 ਹੈ ਹੈਮਿਲਟਨ ਦੇ ਇਲਾਕੇ 'ਚ 3 bedroom ਫਿਨਿਸ਼ਡ ਬੇਸਮੈਂਟ ਦੇ ਨਾਲ ਬੇਸਮੈਂਟ 'ਚੋਂ 1200 ਰੁਪਈਆ ਡਾਲਰ ਕਿਰਾਇਆ ਆ ਰਿਹਾ ਅਪ ਸਟੇਅਰ ਜਿਹੜਾ ਹਾਲੇ ਖਾਲੀ ਆ ਪਰ ਜੇ ਤੁਸੀਂ ਕਿਰਾਏ 'ਤੇ ਚੜਾਓਗੇ ਤਾਂ ਤੁਹਾਨੂੰ 2500-3000 ਕਿਰਾਇਆ ਆ ਸਕਦਾ ਸੋ ਇਹ ਘਰ ਤੁਹਾਨੂੰ $500,000 'ਚ ਮਿਲ ਸਕਦਾ ਤੁਸੀਂ ਕਾਲ ਕਰੋ ਸਾਡੇ ਨੰਬਰ 'ਤੇ 9057990999 'ਤੇ ਅਤੇ ਜਾਂ ਫਿਰ ਤੁਸੀਂ ਅਗਰ ਇਹ ਦੋ ਘਰ ਟ੍ਰਿੰਟਨ ਸ਼ਹਿਰ ਦੇ ਵਿੱਚ ਲੈਣੇ ਚਾਹੁੰਦੇ ਹੋ ਜਿਹੜੇ ਸੈਮੀ ਡਿਟੈਚ ਨੇ ਦੋਨਾਂ ਦੇ 3-3 bedroom ਨੇ ਔਰ ਦੋਨੇ ਘਰ ਤੁਹਾਨੂੰ $600,000 ਦੇ ਵਿੱਚ ਮਿਲ ਜਾਣਗੇ ਦੋਨਾਂ 'ਚੋਂ $3000 ਕਿਰਾਇਆ ਆ ਰਿਹਾ ਹੈ ਜੀ ਔਰ ਨੰਬਰ 9057990999 'ਤੇ ਕਾਲ ਕਰ ਲੈਣੀ ਆ ਇਸ ਤੋਂ ਇਲਾਵਾ ਇੱਕ ਬੈਂਕਟ ਹਾਲ ਅਗਰ ਤੁਸੀਂ ਬੈਂਕਟ ਹਾਲ ਲੱਭ ਰਹੇ ਹੋ ਮਿਸਿਸਾਗਾ ਦੇ ਇਲਾਕੇ ਦੇ ਵਿੱਚ ਜਾਂ ਫਿਰ ਤੁਸੀਂ ਅਟੋਬੀਕੋ ਦੇ ਇਲਾਕੇ 'ਚ ਅਤੇ ਜਾਂ ਫਿਰ ਸਕਾਰਬਰੋ ਦੇ ਇਲਾਕੇ 'ਚ 3 bankrupt halls ਸਾਡੀ ਟੀਮ ਦੇ ਕੋਲ ਨੇ ਜਿਹੜੇ ਕਿ ਬਹੁਤ ਵੱਡੇ ਬਿਜ਼ਨਸ ਕਰ ਰਹੇ ਨੇ ਬਹੁਤ ਵਧੀਆ ਬੈਂਕਟ ਹਾਲ ਨੇ ਪਰ ਉਹ ਓਨਰ ਦੀਆਂ ਕੋਈ ਆਪਣੀਆਂ ਮਜਬੂਰੀਆਂ ਕਰਕੇ ਵੇਚ ਰਿਹਾ ਔਰ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਅਤੇ ਤੁਸੀਂ ਕਾਲ ਕਰ ਲਓ ਨੰਬਰ ਮੈਂ ਈਜ਼ੀ ਨੰਬਰ ਤਾਂ ਦੇ ਦਿੰਦਾ ਤੁਹਾਨੂੰ ਸਟੂਡੀਓ ਦਾ ਨੰਬਰ ਹੈ 9057990999 ਦੇ ਉੱਤੇ 905-799-0999 'ਤੇ ਗੱਲਬਾਤ ਹੋ ਸਕਦੀ ਹੈ ਛੋਟੀ ਜਿਹੀ ਕਮਰਸ਼ਲ ਬ੍ਰੇਕ ਲੈ ਕੇ ਫਿਰ ਤੁਹਾਡੇ ਨਾਲ ਵਾਪਸ ਆ ਰਹੇ ਹਾਂ

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये है राजधानी, राजधानी, राजधानी।
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: Vimala village la village padde piyuch jant padda Vimala village la village padde. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।
3: ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕੀਤੀਆਂ। ਮੈਨੂੰ ਲੱਗਦਾ ਤੁਹਾਨੂੰ ਵੀ ਚੰਗਾ ਲੱਗਿਆ ਹੋਵੇਗਾ, ਤੁਹਾਡਾ ਵੀ ਜਿਹੜਾ ਸਫ਼ਰ ਜ਼ਿੰਦਗੀ ਦਾ, ਜਿੱਥੇ ਵੀ ਕੰਮ ਕਰ ਰਹੇ ਹੋ, ਡਰਾਈਵ ਕਰ ਰਹੇ ਹੋ, ਜਿੱਥੇ ਵੀ ਸਾਡੀ ਆਵਾਜ਼ ਸੁਣ ਰਹੀ, ਜੇ ਤੁਹਾਨੂੰ ਹੁਣ ਚੰਗਾ ਲੱਗ ਰਿਹਾ ਤੇ ਸਾਨੂੰ ਕਾਲ ਜ਼ਰੂਰ ਕਰ ਲਿਓ 9057990999 ਤੇ।
4: ਬਿਲਕੁਲ ਜੀ, ਔਰ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਸਪੌਂਸਰਸ ਦਾ, ਸਾਡੇ ਸਾਰੇ ਲਿਸਨਰਸ ਦਾ ਜਿਹੜੇ ਸਾਨੂੰ ਮੈਸੇਜਸ ਕਰਦੇ ਆ, ਕਾਲਸ ਕਰਦੇ ਆ ਔਰ ਟਿਕਟਾਂ ਦੀ ਜਾਣਕਾਰੀ ਜਿਹੜੀ ਜੀ ਤੀਆਂ ਦੇ ਮੇਲੇ ਦੀ ਲੈ ਰਹੇ ਆ। ਬਿਲਕੁਲ ਜੀ, ਦਿਨ ਬਹੁਤ ਥੋੜੇ ਆ ਤੇ ਟਿਕਟਾਂ ਐਡਵਾਂਸ ਜਿਹੜੀਆਂ ਸਿਰਫ ਔਰ ਸਿਰਫ $30 ਦੀ ਤੁਹਾਨੂੰ ਇੰਕਲੂਡਿੰਗ ਟੈਕਸ ਸਿਸਟਮ ਮਿਲ ਰਹੀ ਹੈ। VIP ਟਿਕਟ ਚਾਹੀਦੀ ਤੁਸੀਂ ਸਾਡੇ ਆਫਿਸ ਦੇ ਵਿੱਚ ਆ ਸਕਦੇ ਆ, ਮਾਲਟਨ ਦੇ ਵਿੱਚ ਸਾਡਾ ਜਿਹੜਾ ਜੀ ਆਫਿਸ ਹੈਗਾ ਆ। ਜਾਣਕਾਰੀ ਲੈ ਸਕਦੇ ਆ ਇਸ ਨੰਬਰ ਤੇ 9057990999 ਤੇ, ਔਰ ਨੋਬਲ ਫਰੈਸ਼ ਫੂਡ ਤੇ ਜਾ ਕੇ ਤੁਸੀਂ ਜਿਹੜੀਆਂ ਜੀ ਜਿੱਥੇ ਕਿ ਸਸਤੀਆਂ ਗਰੋਸਰੀਆਂ ਲੈ ਸਕਦੇ ਆ, ਤੇ ਨਾਲ ਦੀ ਨਾਲ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਸਾਹਿਬ ਸਿੰਘ ਸੈਡਰਾ ਫਰੋਮ ਬੈਲੀਆਰਡ ਇੰਸ਼ੋਰੈਂਸ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਆ। ਨਾਲ ਦੀ ਨਾਲ ਮੁਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਲੈ ਸਕਦੇ ਆ ਮੁਕੇਸ਼ ਚੌਹਾਨ ਜੀ ਤੋਂ 6475127000 ਤੇ, ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ। ਤੇ ਬਿਲਕੁਲ ਜੀ, ਸਪੈਕਸ ਐਕਸਪ੍ਰੈਸ ਦੀ ਗੱਲ ਮੈਂ ਤੁਹਾਨੂੰ ਜ਼ਰੂਰ ਸਾਂਝੀ ਕਰ ਦਵਾਂ। ਸਪੈਕਸ ਐਕਸਪ੍ਰੈਸ ਤੁਹਾਨੂੰ ਜਿਹੜਾ ਜੀ ਦੋ ਲੋਕੇਸ਼ਨਸ ਤੋਂ ਇਸ ਟਾਈਮ
5: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 4162652222 ਜੇ ਗੰਡਮ ਕਾਲ 416-265-2222।
6: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
7: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 9054502828
8: This is AM 530 CHLO AM, an Evanov Communications Station.

Di Soganda Varga, che se cerca di tanta Varga. Caute saggeri tre Varga, to delande hunde mele Varga. Budde babol de hath ti dengori Varga, ammadi di mithe jahi lori Varga. Gabbru te chad di jawani Varga, che se pyar na ditti hoi nishani Varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਖੱਟੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट
1: फोर एंड अवनीजर इंटरसेक्शन गुरुद्वारे बाई प्लाजा के सिल्वर हट
0: 6473393521
1: 6473395 4525 अवनीजर रोड ब्रैम्पटन
0: सिल्वर हट
2: वे जिथे चलेंगा चलूंगी नाल तेरे वे टिकटा दो ले ले
3: लेनियां होन या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो एयर टिकट्स इंश्योरेंस पासपोर्ट एंड वीजा सर्विस ओवी रीजनेबल प्राइसेस ते स्पेशल ट्रैवल पैकेजेस भी अवेलेबल ने कटारिया टूर एंड ट्रैवल 2883 डेरी रोड ईस्ट मिसिसागा कॉल 9056781200
4: ना किद्दा दी तैयारी
3: ओ जी मैं रसोई नो निगाह मारी देखिया ग्रोसरी मुक गई सारी ते फिर मैं बेस्ट ग्रोसर दी खिंच लई तैयारी
4: मेनू पता है आज ग्रोसरी दे नाल नाल आऊ बारो खान पीन दी वारी क्योंकि इना कुल मिलदी है वैरायटी सारी
3: जी हां बेस्ट एशियन ग्रोसरी स्टोर जिथे ग्रोसरी ते रेस्टोरेंट दोनों ने जिथे तुहानू मिलेगा फिश गोट करी तंदूरी नान ते स्पेशल देसी स्टाइल पिज्जा टिफिन सर्विस ये प्रोवाइड कर देने बेस्ट एशियन ग्रोसर इको प्लाजा विच तिन्नो ग्रोसरी देसी स्टाइल पिज्जा एंड रेस्टोरेंट कैम्ब्रिज कॉल 519-621-7774
5: सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्किया व्याह होवे पार्टी या होण खिट्टियां स्वीट महल दी वेज नॉनवेज आइटम्स ले डाइन इन करो या केटरिंग करवाओ इको नंबर कुमाओ 416-679-9999 और विजिट यूनिट 9680 रेक्सडेल बुलेवार्ड टॉमिको स्वीट महल
6: बेहिमती ने जो शिकवा करन मुकद्दरां दा उगण वाले उग पैंदे ने पाड़ के सीना पत्थरां दा सत श्री अकाल जी रेडियो प्रोग्राम सारंग लगे हाजिर हो गया मैं थोड़ा अपना मेज़बान प्रभ संधु उम्मीद करते हैं कि तुम ठीक ठाक होंगे चढ़ती कला दे विच होंगे थोड़ा साडा साथ होने तो लैके 3 बजे तक बने रहना सो 3 बजे तक खूबसूरत गल्लां बातों का सिलसिला जारी रहना स्टूडियो का नंबर 905-564-5444 905-564-6444 डबल स्टूडियो के नंबर कई बार मैचअप हो जाते हैं सुनो 905-564-5444 स्टूडियो का नंबर गल्लां बातें करांगे और गल्लां बातों के नाल नाल इस पूरे घंटे को शानदार बनावांगे तुसी जिथे जिथे भी सानू सुन पा रहे हो AM 530 दी तरंगा तो मैं थोड़ा अपना मेज़बान प्रभ संधु कहते कि चुप कर जाना हर वार डर जाना नहीं हुंदा पत्तियां दा झड़ जाना भी हर वार रुख दा मर जाना नहीं हुंदा नौ सौ पांच सौ चौंह चौंह चौताली गल्लां बातां करांगे कुछ जिंदगी बारे जिंदगी जीवन दे सलीकियां दे बारे जिंदगी दे टंगां दे बारे क्योंकि मैनूं लगदा कि जिंदगी दे विच जे एक सलीका है ना कई बार आम जिंदगी नूं खास बनाउणा होवे ते तुहानूं सलीकियां दी जरूरत पैंदी है सो ओह जिहड़े सलीके असीं बजुर्गां तों सिखे किताबां चों पढ़े या सियाणियां तों सुणियां होईयां गल्लां गाहे बगाहे कह देना कि नहीं इदां नहीं करीदा इदां इह हुंदा तूं भाई इदां करिया कर अज सलीकियां ते गल्लां बातां करिए 905-564-5444 ਕਿਹੜੇ ਕਿਹੜੇ ਐਸੇ ਸਲੀਕੇ ਆ ਤੁਹਾਨੂੰ ਲੱਗਦਾ ਕਿ ਜਿਹਦੇ ਨਾਲ ਜ਼ਿੰਦਗੀ ਬਿਹਤਰ ਹੋ ਜਾਂਦੀ ਆ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਆ ਜ਼ਿੰਦਗੀ ਆਮ ਤੋਂ ਖਾਸ ਬਣ ਜਾਂਦੀ ਆ ਸਲੀਕੇ ਕੀ ਹੁੰਦੇ ਆ ਬੇਸਿਕਲੀ ਸਲੀਕਾ ਇਹ ਆ ਕਿ ਕਹਿੰਦੇ ਕਿ ਵੈਰੀ ਘਰ ਜਾ ਕੇ ਵੀ ਕਦੇ ਖਾਈਦਾ ਨਹੀਂ ਤੁਸੀਂ ਗਾਣਿਆਂ ਵਿੱਚ ਵੀ ਸੁਣਿਆ ਹੋਣਾ ਕਿ ਵੈਰੀ ਘਰ ਜਾ ਕੇ ਕਦੇ ਖਾਈਦਾ ਨਹੀਂ ਆ ਸੋ ਇਹ ਵੀ ਇੱਕ ਸਲੀਕਾ ਆ ਕਹਿੰਦੇ ਕਿ ਮਹਿਫਲ ਦੇ ਵਿੱਚ ਹਮੇਸ਼ਾ ਘੱਟ ਬੋਲੋ ਐਸੀਆਂ ਤੁਸੀਂ ਬਜ਼ੁਰਗਾਂ ਤੋਂ ਲਤੀਫੇ ਬੜੇ ਸੁਣੇ ਹੋਣੇ ਆ ਕਿ ਭਾਈ ਜੇ ਤੂੰ ਖਾਣਾ ਆ ਤਾਂ ਛੁਪਾ ਕੇ ਖਾ, ਕਿਸੇ ਨੂੰ ਵਿਖਾ ਨਾ, ਮਹਿਫਲ ਦੇ ਵਿੱਚ ਜ਼ਿਆਦਾ ਨਾ ਬੋਲੋ, ਬਿਨਾਂ ਮੰਗਿਆ ਕਿਸੇ ਨੂੰ ਸਲਾਹ ਨਾ ਦਿਓ। ਬਹੁਤ ਸਾਰੀਆਂ ਐਸੀਆਂ ਗੱਲਾਂ, ਬਹੁਤ ਸਾਰੇ ਐਸੇ ਸਲੀਕੇ, ਇਹ ਜ਼ਿੰਦਗੀ ਜਿਉਣ ਦੇ ਸਲੀਕੇ ਆ ਬੇਸਿਕਲੀ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਪਾਂ ਇਹ ਕਹਿ ਦਿੰਦੇ ਹਾਂ ਕਿ ਜ਼ਿੰਦਗੀ ਖੂਬਸੂਰਤ ਕਿਵੇਂ ਬਣਦੀ ਆ, ਜ਼ਿੰਦਗੀ ਖੂਬਸੂਰਤ ਬਣਦੀ ਆ ਇਹਨਾਂ ਛੋਟੇ ਛੋਟੇ ਸਲੀਕਿਆਂ ਤੋਂ। ਕੁਛ ਸਲੀਕੇ ਮੈਂ ਤੁਹਾਨੂੰ ਦੱਸਦਾ, ਕੁਛ ਸਲੀਕੇ ਤੁਸੀਂ ਮੈਨੂੰ ਦੱਸੋ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ, ਅਤੇ ਗੱਲਾਂ ਬਾਤਾਂ ਕਰਾਂਗੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ 3 ਵਜੇ ਤੱਕ ਫਿਰ ਆਪਾਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ, ਇੱਕ ਦੂਜੇ ਤੋਂ ਸਿੱਖਾਂਗੇ। ਔਰ ਉਸ ਤੋਂ ਬਾਅਦ ਸਾਡੇ ਨਾਲ ਕੁਛ ਹੀ ਸਮੇਂ ਦੇ ਵਿੱਚ ਸਾਡੇ ਟੈਣਾ ਜੀ ਸਵਰਨ ਸਿੰਘ ਟੈਣਾ ਜੀ ਖਬਰਾਂ ਲੈ ਕੇ ਪਹੁੰਚਣਗੇ। ਸੋ ਖਬਰਾਂ ਦੇ ਨਾਲ ਸਾਂਝ ਪਾਵਾਂਗੇ, ਪੰਜਾਬ ਦੀ ਧਰਤੀ ਤੋਂ ਖਬਰਾਂ ਵੀ ਸੁਣਾਂਗੇ, ਅਤੇ ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਜ਼ਰੂਰ ਕਰਨੀ ਆ। ਤੁਸੀਂ ਮੈਨੂੰ ਕੁਛ ਸਲੀਕੇ ਦੱਸਣੇ ਆ ਅਤੇ ਮੈਂ ਤੁਹਾਨੂੰ, ਤੁਸੀਂ ਜ਼ਿਆਦਾ ਸੂਝਵਾਨ ਹੋ। ਜ਼ਿੰਦਗੀ ਦੇ ਤਜ਼ਰਬਿਆਂ ਦੇ ਵਿੱਚੋਂ ਸਲੀਕੇ ਵੀ ਉਮੜਦੇ ਆ। ਜ਼ਰੂਰੀ ਨਹੀਂ ਕਿ ਸਿਆਣਿਆਂ ਦੇ ਕਹੇ ਹੋਏ ਸਲੀਕੇ ਹੀ ਕਰੈਕਟ ਹੋਣ, ਜ਼ਰੂਰੀ ਨਹੀਂ ਕਿ ਕਿਤਾਬਾਂ ਦੇ ਵਿੱਚ ਲਿਖੇ ਗਏ ਸਲੀਕੇ ਹੀ ਸਹੀ ਹੋਣ। ਕੁਛ ਸਲੀਕੇ ਸਾਨੂੰ ਜ਼ਿੰਦਗੀ ਵੀ ਸਿਖਾਉਂਦੀ ਆ, ਕੁਛ ਸਬਕ ਸਾਨੂੰ ਜ਼ਿੰਦਗੀ ਦੇ ਕੇ ਜਾਂਦੀ ਆ, ਜਿਹੜੀ ਸਾਡੀ ਪ੍ਰੈਕਟੀਕਲ ਜਿਹਨੂੰ ਕਹਿ ਦਿੰਦਾ ਕਿ ਇੱਕ ਹੁੰਦਾ ਕਿ ਪੜ੍ਹਨਾ, ਇੱਕ ਹੁੰਦਾ ਪ੍ਰੈਕਟੀਕਲ। ਤੁਸੀਂ ਜ਼ਿੰਦਗੀ 'ਤੇ ਇੱਕ ਤਜ਼ਰਬਾ ਕਰ ਲਿਆ, ਤੁਸੀਂ ਉਹ ਖੁਦ 'ਤੇ ਹੰਡਾਇਆ ਅਤੇ ਨਹੀਂ, ਇਹ ਜਿਹੜੀ ਗੱਲਾਂ ਨੇ ਬਿਲਕੁਲ ਦਰਸਤਾ। ਸੋ ਜ਼ਿੰਦਗੀ ਜਿਉਣ ਦੇ ਸਲੀਕੇ, ਕਦੇ ਵੀ ਕਹਿੰਦੇ ਤੁਸੀਂ ਕਿਤੇ ਮਹਿਫਲ ਦੇ ਵਿੱਚ ਇੱਕ ਪਹਿਲੀ ਪੇਸ਼ਕਸ਼ ਨਾ ਕਰੋ, ਪਹਿਲਾਂ ਗੱਲ ਸ਼ੁਰੂ ਨਾ ਕਰੋ, ਪਹਿਲੀ ਇੰਟਰਵਿਊ ਨਾ ਕਰੋ, 10 ਬੰਦੇ ਕਿਸੇ ਨਾਲ ਗੱਲ ਕਰਨ ਵਾਸਤੇ ਖੜ੍ਹੇ ਅਤੇ ਪਹਿਲੀ ਜਿਹੜੀ ਜਗ੍ਹਾ ਨਾ ਉਹ ਕਦੇ ਨਾ ਲਓ, ਕਿਉਂਕਿ ਕਿਉਂ ਨਹੀਂ ਪਤਾ ਗੱਲ ਦਾ ਮੋੜ ਕਿੱਧਰ ਨੂੰ ਚਲੇ ਜਾਵੇ, ਚਾਹੇ ਰਾਜਨੀਤਿਕ ਗੱਲ ਆ ਚਾਹੇ ਪਰਿਵਾਰਕ ਗੱਲ ਆ, ਪਹਿਲੀ ਪੇਸ਼ਕਸ਼ ਤੁਸੀਂ ਕਦੇ ਨਾ ਕਰੋ। ਔਰ ਬਿਨਾਂ ਮੰਗੇ ਤੋਂ ਸਲਾਹ, ਇਹ ਸਭ ਨੂੰ ਪਤਾ। ਬਹੁਤ ਸਾਰੇ ਐਸੇ ਸਲੀਕੇ, ਐਸੀਆਂ ਗੱਲਾਂ, ਮੈਂ ਇਹਨੂੰ ਗੱਲਾਂ ਵੀ ਕਹਿ ਸਕਦਾ ਹਾਂ, ਇਹ ਬਹੁਤ ਸਾਰੀਆਂ ਗੱਲਾਂ ਵੀ ਆ। ਸੋ ਗੱਲਾਂ ਦਾ ਦੂਜਾ ਜੇ ਚੰਗਾ ਵਰਜ਼ਨ ਸਧਾਰਨਾ ਹੋਵੇ ਤਾਂ ਸਲੀਕੇ। ਸੋ ਇਹ ਜ਼ਿੰਦਗੀ ਦੇ ਸਲੀਕੇ, ਗੱਲਾਂ ਜ਼ਿੰਦਗੀ ਦੇ ਸਲੀਕੇ ਬਣ ਜਾਂਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਢਾਲ ਲੈਂਦੇ ਹਾਂ, ਅਤੇ ਇਹੀ ਗੱਲਾਂ ਫਿਰ ਸਲੀਕੇ ਬਣ ਜਾਂਦੀਆਂ। 905-564-5444 ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਹੋਰ ਕਿਹੜੇ ਕਿਹੜੇ ਜ਼ਿੰਦਗੀ ਦੇ ਸਲੀਕੇ ਆ। ਮੈਂ ਕਾਪੀ ਪੈੱਨ ਚੱਕਿਆ ਹੋਇਆ, ਮੈਂ ਲਿਖਾਂਗਾ। ਮੈਂ ਚਾਹੁੰਦਾ ਹੁੰਦਾ ਕਿ ਜਦੋਂ ਜਦੋਂ ਅਸੀਂ ਰਾਤ ਨੂੰ 9 ਤੋਂ 10 ਵੀ ਸ਼ੋਅ ਕਰਦੇ ਹਾਂ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਆਈਦਾ, ਉਦੋਂ ਸਭ ਨਾਲ ਜੁੜੀਦਾ ਆ। ਅੱਜ ਰਾਜਵੀਰ ਬੋਪਰ ਆਏ ਜੀ ਵੇ ਨੇ, ਕੱਲ੍ਹ ਉਹਨਾਂ ਦਾ ਸ਼ੋਅ ਸੀਗਾ ਐਡਮਿੰਟਨ ਦੇ ਵਿੱਚ, ਬਹੁਤ ਬਾਕਮਾਲ, ਬਹੁਤ ਸੁਪਰਿਟ ਸੋ ਰਿਹਾ। ਸੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਮੈਨੂੰ ਮੌਕਾ ਮਿਲਿਆ। ਸੋ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਆਂ, ਇਸ ਪ੍ਰੋਗਰਾਮ ਦੀ ਜਿਹੜੀ ਉਸ ਸੁੰਦਰਤਾ ਨੂੰ ਬਰਕਰਾਰ ਰੱਖਦੇ ਹਾਂ। 905-564-5444 ਜ਼ਿੰਦਗੀ ਦੇ ਸਲੀਕਿਆਂ ਬਾਰੇ ਗੱਲਬਾਤ ਕਰਦੇ ਹਾਂ ਕਿ ਜ਼ਿੰਦਗੀ ਨੂੰ ਬਿਹਤਰ ਕਿਹੜੇ ਕਿਹੜੇ ਸਲੀਕਿਆਂ ਨਾਲ ਬਣਾਇਆ ਜਾ ਸਕਦਾ। ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਉਹ ਜ਼ਿੰਦਗੀ ਦੇ ਸਲੀਕੇ ਆ। ਤੁਸੀਂ ਜ਼ਿੰਦਗੀ ਦੇ ਐਕਸਪੀਰੀਅੰਸ ਵੀ ਦੱਸ ਸਕਦੇ ਹੋ ਕਿ ਨਹੀਂ ਭਾਈ ਇਹ ਨਹੀਂ, ਇਹ ਇੱਦਾਂ ਹੁੰਦਾ, ਇੱਦਾਂ ਵੀ ਲੋਕ ਕਰ ਜਾਂਦੇ ਆ। ਜਿਵੇਂ ਇੱਕ ਜ਼ਿੰਦਗੀ ਦਾ ਸਲੀਕਾ ਇਹ ਵੀ ਆ ਕਿ ਕਹਿੰਦੇ ਕਿ ਕਦੇ ਵੀ ਰਿਸ਼ਤਿਆਂ ਦੇ ਵਿੱਚ ਉਧਾਰ ਨਾ ਦਿਓ, ਪਰ ਆਪਾਂ ਇਹ ਵੀ ਕਹਿੰਦੇ ਹਾਂ ਕਿ ਜੇ ਰਿਸ਼ਤਿਆਂ 'ਚ ਕਿਸੇ ਨੂੰ ਲੋੜ ਪੈ ਗਈ ਤਾਂ ਫਿਰ ਦੇਣ ਦਾ ਹਰਜ ਨਹੀਂ ਕੋਈ, ਕਿਉਂਕਿ ਅਸੀਂ ਜੇ ਉਹਨਾਂ ਦੀ ਹੈਲਪ ਨਹੀਂ ਕਰਾਂਗੇ ਤਾਂ ਕੌਣ ਕਰੂਗਾ। ਕਹਿੰਦੇ ਉਧਾਰ ਮੁੜਦਾ ਵੀ ਨਹੀਂ ਆ, ਉਧਾਰ ਮੰਗਿਆ ਰਿਸ਼ਤੇ ਖਰਾਬ ਹੋ ਜਾਂਦੇ ਆ, ਬੜੀਆਂ ਸਾਰੀਆਂ ਗੱਲਾਂ। ਕਿਹੜੇ ਕਿਹੜੇ ਜ਼ਿੰਦਗੀ ਦੇ ਸਲੀਕੇ ਤੁਹਾਨੂੰ ਲੱਗਦਾ ਕਿ ਪ੍ਰੈਕਟੀਕਲਾਂ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੇ ਆ, ਜਿਹੜੇ ਜ਼ਿੰਦਗੀ ਜਿਉਣ ਦੇ ਵਿੱਚ ਸਹਾਈ ਹੁੰਦੇ ਆ ਅਤੇ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਂਦੇ ਆ। 905-564-5444 905-564-6444 ਅਤੇ ਅਪ ਸ਼ਬਦਾਂ ਦੀ ਭਾਸ਼ਾ ਦੀ ਕਹਿੰਦੇ ਜਿਹੜੇ ਅਪ ਸ਼ਬਦ ਹੁੰਦੇ ਆ ਨਾ, ਇਹ ਪੜ੍ਹੇ ਲਿਖੇ ਲੋਕਾਂ ਲਈ ਛੱਡ ਦਿਓ। ਜਿਹੜੇ ਅਨਪੜ੍ਹ ਹੁੰਦੇ ਆ ਕਹਿੰਦੇ, ਜਿਹੜੇ ਜ਼ਿਆਦਾ ਵਿੰਗਾ ਟੇਢਾ ਬੋਲਦੇ ਆ ਨਾ, ਅਪ ਸ਼ਬਦ, ਉਹ ਪੜ੍ਹੇ ਲਿਖੇ ਹੁੰਦੇ ਆ। ਇਹ ਵੀ ਸਹੀ ਆ, ਹੋ ਸਕਦਾ ਕਿਉਂਕਿ ਕਿਸੇ ਨੇ ਬਹੁਤ ਸਿਆਣੇ ਬੰਦੇ ਨੂੰ ਪੜ੍ਹੇ ਲਿਖੇ ਨੂੰ ਪੁੱਛਿਆ ਕਿ ਭਾਈ ਤੂੰ ਪੜ੍ਹਿਆ ਲਿਖਿਆ, ਕਹਿੰਦਾ ਆਹੋ, ਅਤੇ ਕਿਸੇ ਅਨਪੜ੍ਹ ਨੂੰ ਪੁੱਛਿਆ ਕਿ ਭਾਈ ਤੂੰ ਅਨਪੜ੍ਹ ਆ, ਮੈਂ ਸੁਣਿਆ ਤੂੰ ਪੜ੍ਹਿਆ ਲਿਖਿਆ ਬਿਲਕੁਲ ਨਹੀਂ, ਕਹਿੰਦਾ ਜੀ ਹਾਂਜੀ। ਕਿਉਂਕਿ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਆਸ ਪਾਸ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਐਜੂਕੇਟ ਹੋ ਜਾਂ ਕਿਸੇ ਕੰਮ ਦੇ ਵਿੱਚ ਉਹ ਉਨੇ ਮੁਕੰਮਲ ਨਹੀਂ ਜਿੰਨੇ ਆਸ ਪਾਸ ਵਾਲੇ ਲੋਕ ਮੁਕੰਮਲ ਆ, ਜਾਂ ਤੁਹਾਡਾ ਮੁਕਾਮ ਉਹ ਨਹੀਂ, ਫਿਰ ਤੁਹਾਡੇ ਵਿੱਚ ਨਿਮਰਤਾ ਬਹੁਤ ਆਉਂਦੀ ਆ। ਅਤੇ ਵੈਸੇ ਸਾਡਾ ਬਾਬਾ ਸਾਨੂੰ ਕਹਿ ਗਿਆ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤਾਤੀ ਵਾਹ, ਪਰ ਅਸੀਂ ਮੰਨਦੇ ਬਹੁਤ ਘੱਟ ਹਾਂ। ਸੋ ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਹਾਂ। ਸੋ ਕਿਹੜੇ ਕਿਹੜੇ ਜ਼ਿੰਦਗੀ ਜਿਉਣ ਦੇ ਐਸੇ ਸਲੀਕੇ ਆ ਜਿਨ੍ਹਾਂ ਨੂੰ ਅਸੀਂ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਸਕਦੇ ਹਾਂ? ਜਿਵੇਂ ਕਿ ਮਹਿਫਲ ਦੇ ਵਿੱਚ ਘੱਟ ਬੋਲਣਾ, ਰਿਸ਼ਤਿਆਂ ਦੇ ਵਿੱਚ ਉਧਾਰ ਨਾ ਦੇਣਾ। ਪਰ ਇਹਦੇ 'ਤੇ ਮੈਂ ਐਗਰੀ ਨਹੀਂ ਕਰਦਾ, ਕਿਸੇ ਨੂੰ ਜ਼ਰੂਰਤ ਆ ਤਾਂ ਦਿਓ, ਅੱਗੇ ਉਹ ਦਿੰਦਾ ਨਹੀਂ ਦਿੰਦਾ ਉਹ ਅਗਲੀ ਕਹਾਣੀ ਆ। ਸੋ 905-564-5444 ਗੱਲਾਂ ਬਾਤਾਂ ਕਰਾਂਗੇ, ਅਤੇ ਸਾਡੇ ਨਾਲ ਟਹਿਣਾ ਸਰ ਵੀ ਜੁੜ ਚੁੱਕੇ ਨੇ ਖਬਰਾਂ ਲੈ ਕੇ। ਖਬਰਾਂ ਤੋਂ ਬਾਅਦ ਫਿਰ ਇਸੇ ਗੱਲਬਾਤ ਨੂੰ ਜਾਰੀ ਰੱਖਾਂਗੇ। 905-564-5444 ਜ਼ਿੰਦਗੀ ਜਿਉਣ ਦੇ ਸਲੀਕੇ 'ਤੇ ਕਿਹੜੇ ਕਿਹੜੇ ਐਸੇ ਤੁਸੀਂ ਆਪਣੇ ਬਜ਼ੁਰਗਾਂ ਤੋਂ, ਵੱਡ ਵਡੇਰਿਆਂ ਤੋਂ, ਆਪਣੇ ਮਾਂ ਬਾਪ ਤੋਂ ਵੀ ਭਾਈ ਨਿਆਣਿਆਂ ਭਾਈ ਇਹ ਨਾ ਕਰੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ, ਅਤੇ ਇਹ ਕਰੀਂ ਉਹ ਕਰੀਂ ਉਹ ਇਹ ਉਹ ਵਾਲੇ ਜਿਹੜੇ ਸਲੀਕੇ ਆ ਉਹ ਤੁਸੀਂ ਮੈਨੂੰ ਦੱਸਣੇ ਆ, ਮੈਂ ਲਿਖਣੇ ਆ, ਅਤੇ ਬਸ ਫਿਰ ਸਲੀਕੇ 'ਤੇ ਗੱਲਾਂ ਬਾਤਾਂ ਕਰਦੇ ਹਾਂ, ਇੱਕ ਦੂਜੇ ਤੋਂ ਸਿੱਖਦੇ ਹਾਂ। ਤੁਸੀਂ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਸਾਂਝੇ ਕਰੋ, ਅਤੇ ਆਪਾਂ ਕੁਛ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਰਲ ਮਿਲ ਕੇ ਰੇਡੀਓ ਪ੍ਰੋਗਰਾਮ ਸਾਰਿੰਗ ਕਰਾਂਗੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਇਸੇ ਤਰ੍ਹਾਂ ਆਪਾਂ ਕੈਰੀ ਔਨ ਰੱਖਦੇ ਹਾਂ, ਕਿਉਂਕਿ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਸਵਰਨ ਸਿੰਘ ਟਹਿਣਾ ਜੀ, ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਦੇ ਹਾਂ, ਅਤੇ ਫਿਰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਖਬਰਾਂ ਤੋਂ ਬਾਅਦ। ਟਹਿਣਾ ਸਰ ਜੁੜ ਚੁੱਕੇ ਨੇ ਜੀ, ਟਹਿਣਾ ਸਰ
7: ਆਪਣੇ ਇੱਕ ਸਾਥੀ ਜੋਬਨਪ੍ਰੀਤ ਸਿੰਘ ਨੂੰ ਥਾਣੇ ਦੇ ਵਿੱਚ ਜਾ ਕੇ ਮਜੀਠਾ ਵਾਲੇ ਥਾਣੇ ਦੇ ਵਿੱਚ ਛੁਡਵਾਇਆ, ਤੇ ਉਹ ਬਹਿਸ ਦੀ ਵੀਡੀਓ ਮੇਰਾ ਖਿਆਲ ਵੀ ਸਭ ਦੇ ਸਾਹਮਣੇ ਆਈ ਆ, ਜਿਹਦੇ ਵਿੱਚ ਮਜੀਠਾ ਦੇ ਵਿੱਚ ਉਹਦਾ ਸਮਰਥਕ ਮਜੀਠੀਏ ਦੇ ਤੇ ਬਾਕੀ ਜਿਹੜੇ ਹੋਰ ਆ ਪੁਲਿਸ ਮੁਲਾਜ਼ਮ ਉਹ ਆਪਸ ਦੇ ਵਿੱਚ ਬਹਿਸ ਦੇ ਨਜ਼ਰ ਆ ਰਹੇ ਆ। ਪਰ ਮਜੀਠੀਏ ਦੇ ਉੱਤੇ ਪਰਚਾ ਦਰਜ ਹੋਇਆ ਕੁਝ ਹੋਰ ਲੋਕਾਂ ਦੇ ਉੱਤੇ ਵੀ, ਉਹਦੇ ਵਿੱਚ ਦੋਸ਼ ਇਹ ਹੈਗਾ ਜੀ ਵਿਕਰਮ ਮਜੀਠੀਏ ਦੇ ਉੱਤੇ ਕਿ ਉਹਨੇ ਤੇ ਉਹਦੇ ਸਾਥੀਆਂ ਨੇ ਥਾਣੇ ਦੇ ਵਿੱਚ ਜ਼ਬਰਦਸਤੀ ਵੜ ਕੇ ਕਮਰਿਆਂ ਦੀ ਭਰੋਲਾ ਫਰਾਲੀ ਕੀਤੀ ਆ, ਉਹਨਾਂ ਨੇ ਹਥਿਆਰ ਦਿਖਾਏ ਆ, ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਤੇ ਫਾਈਲਾਂ ਪਾੜੀਆਂ, ਇਸ ਕਰਕੇ ਪਰਚਾ ਦਰਜ ਕੀਤਾ ਗਿਆ। ਤੇ 12 ਟੀਮਾਂ ਕਹਿੰਦੇ ਜੀ ਪੁਲਿਸ ਦੀਆਂ ਬਣਾਈਆਂ ਜਿਹੜੀਆਂ ਕਿ ਚੱਪੇ ਚੱਪੇ ਦੇ ਉੱਤੇ ਛਾਪੇ ਮਾਰ ਰਹੀਆਂ, ਜਿਹੜੀਆਂ ਚੰਡੀਗੜ੍ਹ ਦੇ ਵਿੱਚ MLA ਹੋਸਟਲ ਦੇ ਵਿੱਚ ਹੋਰ ਵੱਖ ਵੱਖ ਥਾਵਾਂ ਤੇ ਮਜੀਠੀਆ ਲੱਭ ਰਹੀਆਂ। ਉਧਰ ਪਤਾ ਇਹ ਲੱਗਾ ਜੀ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ, ਖਾਸ ਕਰਕੇ ਅਰਸ਼ਦੀਪ ਸਿੰਘ ਕਲੇਰ ਹੋਰਾਂ ਦੇ ਵੱਲੋਂ ਹਾਈਕੋਰਟ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਗਈ ਹੈ ਇਸ ਮੁਤਲਕ, ਤੇ ਅਦਾਲਤ ਦੇ ਵੱਲੋਂ ਪੰਜਾਬ ਦੇ DGP ਨੂੰ, ਜ਼ਿਲ੍ਹੇ ਦੇ SSP ਨੂੰ ਤੇ ਥਾਣੇ ਦੇ SHO ਨੂੰ ਕਹਿੰਦੇ ਵੀ ਨੋਟਿਸ ਜਾਰੀ ਕੀਤਾ ਗਿਆ। ਇਹਦੇ ਉੱਤੇ ਸੁਣਵਾਈ ਕੁਝ ਘੰਟਿਆਂ ਬਾਅਦ ਹੋਣੀ, ਯਾਨੀ ਕਿ ਮੰਗਲਵਾਰ ਨੂੰ, ਯਾਨੀ ਕਿ ਭਲਕ ਨੂੰ ਹੋਣੀ ਆ 2 ਤਰੀਕ ਨੂੰ। ਹੁਣ ਵੇਹਨੇ ਵੀ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ। ਮਜੀਠੀਏ ਦੇ ਸਮਰਥਕ ਇਹ ਗੱਲ ਕਹਿੰਦੇ ਵੀ ਅਸੀਂ ਕੋਈ ਧੱਕਾ ਨਹੀਂ ਕੀਤਾ, ਜੇਕਰ ਅਸੀਂ ਜੋਬਨਪ੍ਰੀਤ ਨੂੰ ਨਾ ਛਡਵਾਉਂਦੇ ਤਾਂ ਹੋ ਸਕਦਾ ਇਹ ਇਨਕਾਊਂਟਰ ਹੀ ਕਰ ਦਿੰਦੇ। ਜੋ ਤੁਸੀਂ ਕਰਨਾ ਹੈਗਾ ਕਾਨੂੰਨੀ ਕਾਰਵਾਈ ਉਹ ਕਰੋ, ਪਰ ਇਹਨਾਂ ਦੇ ਵੱਲੋਂ ਹਵਾਲਾਤ ਦੇ ਵਿੱਚ ਨਹੀਂ ਰੱਖਿਆ ਗਿਆ, ਇਹ ਤਾਂ ਪੁਲਿਸ ਵਾਲੇ ਨੇ ਆਪਦੇ ਕਮਰੇ ਦੇ ਵਿੱਚ ਮੂੰਹ ਬੰਨ ਕੇ ਰੱਖਿਆ ਸੀ, ਤੇ ਸਾਡੇ ਨਾਲ ਪੁਲਿਸ ਦੇ ਵੱਲੋਂ ਜ਼ਿਆਰਤੀ ਕੀਤੀ ਜਾ ਰਹੀ ਆ। ਮਤਲਬ ਇਹ ਜੀ ਕਿ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਆਹ ਇੱਕ ਵਾਰੀ ਰੰਗ ਫੇਰ ਦੇਖਣ ਨੂੰ ਮਿਲੇ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਹੋ ਜਿਹੇ ਮੋੜ ਵੀ ਆਉਣੇ ਹਨ, ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਹੋ ਜਿਹੇ ਮੋੜ ਆਈ ਵੀ ਜਾਂਦੇ ਹਨ। ਸੋ ਵੇਹਨੇ ਕੀ ਬਣਦਾ। ਪਰ ਜੇਕਰ ਅਦਾਲਤ ਦੇ ਵੱਲੋਂ ਮਜੀਠੀਏ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਗਈ, ਇਹ ਵੀ ਜਿਹੜੀ ਅਕਾਲੀ ਦਲ ਦੀ ਜਿੱਤ, ਜੇ ਮੰਨ ਲਓ ਗ੍ਰਿਫਤਾਰੀ ਹੋ ਗਈ ਤੇ ਫਿਰ ਵਿਕਰਮ ਮਜੀਠੀਆ ਹੋ ਸਕਦਾ ਕੁਝ ਹਫ਼ਤੇ ਤੇ ਕੁਝ ਮਹੀਨਿਆਂ ਵਾਸਤੇ ਵੀ ਅੰਦਰ ਜਾਵੇ। ਤੇ ਮਜੀਠੀਆ ਤੇ ਸੁਖਪਾਲ ਖਹਿਰਾ ਦੋ ਐਸੇ ਬੰਦੇ ਆ ਪੰਜਾਬ ਦੇ ਨੇਤਾ ਜਿਹੜੇ ਸ਼ਰੇ ਆਮੇ ਗੱਲ ਕਹਿੰਦੇ ਜੀ ਕਿ ਸਾਨੂੰ ਕਿਸੇ ਵੀ ਵੇਲੇ ਪੁਲਿਸ ਗ੍ਰਿਫਤਾਰ ਕਰ ਸਕਦੀ ਆ, ਸਾਨੂੰ ਕਿਸੇ ਵੀ ਵੇਲੇ ਕਿਸੇ ਵੀ ਕੇਸ ਦੇ ਵਿੱਚ ਫਸਾਇਆ ਜਾ ਸਕਦਾ, ਤੇ ਇਹ ਨਹੀਂ ਕਿ ਭਾਈ ਫਸਾਉਣ ਵਾਲੀ ਵਜ੍ਹਾ ਆਹ ਹੋਊਗੀ, ਇਹਨਾਂ ਨੇ ਧੱਕਾ ਹੀ ਕਰਨਾ, ਧੱਕਾ ਹੀ ਹੁਣ ਤੱਕ ਸਾਡੇ ਨਾਲ ਕੀਤਾ। ਸੋ ਵੇਹਨੇ ਵੀ ਭਾਈ ਇਸ ਮਾਮਲੇ ਦੇ ਵਿੱਚ ਆਉਂਦੇ ਕੁਝ ਘੰਟਿਆਂ ਦੇ ਵਿੱਚ ਕਿਹੜੇ ਤੋਂ ਕਿਹੜਾ ਮੋੜ ਸਭ ਦੇ ਸਾਹਮਣੇ ਆਉਂਦਾ। ਅਗਲੀ ਜਾਣਕਾਰੀ ਇਹ ਜੀ ਕਿ ਕੇਵਲ ਸਿੰਘ ਢਿੱਲੋਂ ਦੇ ਵੱਲੋਂ ਪਰਸੋਂ ਯਾਨੀ ਕਿ 3 ਤਰੀਕ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ ਜਾਣੀ ਆ ਤੇ ਅਹੁਦਾ ਸੰਭਾਲ ਲਿਆ ਜਾਣਾ। ਕਹਿਣ ਦਾ ਭਾਵ ਬਰਨਾਲੇ ਦੇ ਨੇ, 2 ਵਾਰ ਦੇ ਵਿਧਾਇਕ ਨੇ, ਸਾਬਕਾ ਵਿਧਾਇਕ ਨੇ ਕੇਵਲ ਸਿੰਘ ਢਿੱਲੋਂ ਨੂੰ, ਪਿਛਲੇ ਨੇ BJP ਨੇ ਪੰਜਾਬ ਦਾ ਭਾਜਪਾ ਪ੍ਰਧਾਨ ਬਣਾਇਆ। ਤੇ ਇਸ ਗੱਲ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਹਰਖ ਵੀ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਤਾਂ ਪੁੱਛਿਆ ਨੀ, ਨਾ ਮੇਰੀ ਰਾਏ ਲਈ BJP ਨੇ, ਤੇ ਕਾਂਗਰਸ ਦੇ ਵਿੱਚ ਰਾਏ ਲੈ ਕੇ ਕੰਮ ਹੁੰਦੇ ਸੀ, BJP ਦਾ ਕਲਚਰ ਹੋਰ ਆ। ਉਹਨਾਂ ਨੇ ਕਿਹਾ ਜੀ ਕਿ ਇਹ ਗਲਤ ਗੱਲ ਆ, ਤੇ ਕੇਵਲ ਸਿੰਘ ਢਿੱਲੋਂ ਭਾਵੇਂ ਮੇਰਾ ਦੋਸਤ ਰਿਹਾ ਪਰ ਇਹ ਇੰਨੀ ਕੈਪੇਬਿਲਿਟੀ ਵਾਲਾ ਨਹੀਂ ਕਿ ਪੰਜਾਬ ਦੇ ਵਿੱਚ BJP ਨੂੰ ਜਿਤਾ ਸਕੇ, ਸਭ ਨੂੰ ਇਕੱਠੇ ਕਰ ਸਕੇ, ਸਿਆਸੀ ਤੌਰ ਦੇ ਉੱਤੇ ਸਰਗਰਮ ਲੋਕਾਂ ਦੇ ਵਿੱਚੋਂ ਨਹੀਂ ਆ। ਉਧਰ ਕੇਵਲ ਸਿੰਘ ਢਿੱਲੋਂ ਨੇ ਗੱਲ ਕਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਸਿਆਸੀ ਪੁੱਛ ਦੱਸ ਖਤਮ ਹੋਣ ਕਰਕੇ ਇਹ ਇਹੋ ਜਿਹੀਆਂ ਗੱਲਾਂ ਕਰਦੇ ਆ, ਤੇ ਇਹਨਾਂ ਨੇ ਸਹੁੰ ਚੁੱਕ ਲੈਣੀ ਹੈ ਜੀ, ਆਪਣੇ ਜਿਹੜੀ ਕੁਰਸੀ ਸਾਂਭ ਲੈਣੀ ਆ, ਜਿਹਨੂੰ ਆਪਾਂ ਕਹਿੰਦੇ ਵੀ ਅਹੁਦਾ ਸਾਂਭ ਲੈਣਾ 3 ਤਰੀਕ ਨੂੰ। ਸੋ ਵੇਹਨੇ ਕੀ ਬਣਦਾ। ਪਰ ਇੰਨੀ ਗੱਲ ਜ਼ਰੂਰ ਆ ਵੀ ਕਾਂਗਰਸ ਦੇ ਵੱਲੋਂ ਵੀ ਆਪਣਾ ਪ੍ਰਧਾਨ ਨਵਾਂ ਲਾਉਣ ਦੀ ਬਿਲਕੁਲ ਤਿਆਰੀ ਆ। ਕਹਿੰਦੇ ਵੀ ਇਸ ਦੌੜ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸਾਹਿਬ, ਸੁਖਜਿੰਦਰ ਸਿੰਘ ਰੰਧਾਵਾ, ਇਹਦੇ ਵਿੱਚ ਪ੍ਰਗਟ ਸਿੰਘ, ਇਹ ਚ ਸੁਖਪਾਲ ਸਿੰਘ ਖਹਿਰਾ, ਇਹਦੇ ਵਿੱਚ ਚਰਨਜੀਤ ਸਿੰਘ ਚੰਨੀ, ਸਾਰੇ ਸੀਗੇ। ਪਰ ਕਹਿੰਦੇ ਵੀ ਇਹਦੇ ਵਿੱਚ ਵਿਜੇ ਇੰਦਰ ਸਿੰਗਲਾ ਦੇ ਉੱਤੇ ਗੁਣਾ ਪੈਣ ਲੱਗਾ। ਕਹਿੰਦੇ ਵੀ ਕਿਸੇ ਵੀ ਵੇਲੇ ਵਿਜੇ ਇੰਦਰ ਸਿੰਗਲਾ ਨੂੰ ਪ੍ਰਧਾਨ ਥਾਪਿਆ ਜਾ ਸਕਦਾ। ਉਹ ਕਿਉਂ? ਕਿਉਂਕਿ ਜਿਵੇਂ ਕਿਸੇ ਵੇਲੇ ਵੱਡੇ ਬਾਦਲ ਸਾਹਿਬ ਦੇ ਜਿਉਂਦੇ ਜੀ ਲੰਬੀ ਪੰਜਾਬ ਦੀ ਰਾਜਧਾਨੀ ਹੁੰਦੀ ਸੀ, ਸਿਆਸੀ ਰਾਜਧਾਨੀ। ਹੁਣ ਸੰਗਰੂਰ ਆ, ਭਗਵੰਤ ਮਾਨ ਮੁੱਖ ਮੰਤਰੀ, ਪੰਜਾਬ ਦਾ ਜ਼ਿਲ੍ਹਾ ਵੀ ਸੰਗਰੂਰ। ਉਧਰ ਸੰਗਰੂਰ ਦੇ ਵਿੱਚ ਵੀ ਬਰਨਾਲਾ ਨਿਕਲਿਆ ਤੇ ਇਹ ਕੇਵਲ ਸਿੰਘ ਢਿੱਲੋਂ, ਜਾਣੀ ਕਿ ਭਾਜਪਾ ਦਾ ਗੜ ਵੀ ਉਹ ਬਣ ਗਿਆ, ਤੇ ਸੰਗਰੂਰ ਤੋਂ ਹੀ ਵਿਜੇ ਇੰਦਰ ਸਿੰਗਲਾ। ਤੇ ਇਸ ਕਰਕੇ ਸੰਗਰੂਰ ਦੀ ਸਿਆਸਤ ਨੂੰ ਮੁੱਖ ਰੱਖ ਕੇ ਇੱਕੋ ਥਾਂ ਤੇ ਕੇਂਦਰਿਤ ਹੋਵੇ। ਦੂਜੀ ਗੱਲ ਇਹ ਜੀ ਕਿ ਵਿਜੇ ਇੰਦਰ ਸਿੰਗਲਾ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰਨਗੇ ਤੇ ਕਾਂਗਰਸ ਨੇ ਇਹ ਵੀ ਮੰਨਿਆ। ਸੋ ਵੇਨੇ ਵੀ ਭਾਈ ਵਿਜੇ ਇੰਦਰ ਸਿੰਗਲਾ ਜੇਕਰ ਪ੍ਰਧਾਨ ਬਣ ਜਾਏ ਪੰਜਾਬ ਕਾਂਗਰਸ ਦੇ, ਤਾਂ ਉਹ ਕਾਂਗਰਸ ਦੇ ਵਿੱਚ ਮਰੀ ਪਈ ਕਾਂਗਰਸ ਦੇ ਵਿੱਚ ਕਿੰਨੀ ਕੁ ਜਾਨ ਪਾਉਂਦੇ ਆ। ਪਰ ਉਹਦਾ ਜਾਣਦੇ ਆਪਾਂ ਕਿ ਬਹੁਤਾ ਕੋਈ ਵੱਡਾ ਕੋਈ ਚਮਤਕਾਰ ਨਹੀਂ ਹੋਇਆ ਹਾਲੇ ਤੱਕ ਵੀ ਭਾਈ ਕਹਿ ਦਈਏ ਵੀ ਬੀਜੇਪੀ ਨੇ ਆਹ ਕਰ ਦੇਣਾ, ਬੀਜੇਪੀ ਨੇ ਉਹ ਕਰ ਦੇਣਾ। ਸੋ ਜੇਕਰ ਕੁਝ ਹੋ ਗਿਆ ਤੇ ਸੱਚੀ ਮੁੱਚੀ ਚਮਤਕਾਰ ਵਾਲੀ ਗੱਲ ਹੋਊਗੀ।

0: 905-564-4440 ਇਹ ਸਨ ਸਵਰਨ ਸਿੰਘ ਟਿਆਣਾ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਪਹੁੰਚੇ ਸਨ ਔਰ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈ 905-564-4440 ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਕਰੀਏ ਗੱਲਾਂ ਬਾਤਾਂ ਜ਼ਿੰਦਗੀ ਦੇ ਸਲੀਕਿਆਂ ਬਾਰੇ ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਐਸੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਜ਼ਿੰਦਗੀ ਖੂਬਸੂਰਤ ਬਣ ਜੇ ਵੈਸੇ ਤਾਂ ਸਾਡੇ ਬਜ਼ੁਰਗ ਬਹੁਤ ਸਾਰੀਆਂ ਗੱਲਾਂ ਕਹਿ ਗਏ ਕਿ ਦੇਖ ਭਾਈ ਤੂੰ ਆਹ ਨਾ ਕਰੀਂ ਵੈਰੀ ਤੋਂ ਲੈ ਕੇ ਨਹੀਂ ਖਾਣਾ ਬੁਰੇ ਇਨਸਾਨ ਦੇ ਕੋਲ ਨਹੀਂ ਬੈਠਣਾ ਆਪਣਾ ਜੋ ਵੀ ਆ ਉਹ ਲੁਕੋ ਕੇ ਰੱਖਣਾ ਕੰਮ ਹੋਣ ਤੋਂ ਪਹਿਲਾਂ ਢੰਡੋਰਾ ਨਹੀਂ ਪਿੱਟਣਾ ਐਕਸਟਰਾ ਐਕਸਟਰਾ ਬਹੁਤ ਸਾਰੀਆਂ ਗੱਲਾਂ ਨੇ ਸਾਰੀਆਂ ਮੈਂ ਦੱਸਦੀਆਂ ਫਿਰ ਤੁਸੀਂ ਕੀ ਦੱਸਣਾ ਇਹ ਜ਼ਿੰਦਗੀ ਜਿਉਣ ਦੇ ਸਲੀਕੇ ਆ ਸੋ ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਹਾਂ ਕਿਉਂਕਿ ਮੈਂ ਚਾਹੁੰਦਾ ਕਿ ਜਦੋਂ ਆਪਾਂ ਨੂੰ ਬਹੁਤ ਸਾਰੇ ਪਿਆਰੇ ਸੱਜਣ ਮਿੱਤਰ ਸੁਣ ਰਹੇ ਆ ਅਤੇ ਕਿਉਂ ਨਾ ਆਪਾਂ ਆਪਣੇ ਸਲੀਕਿਆਂ 'ਤੇ ਗੱਲਬਾਤ ਕਰੀਏ ਕੋਈ ਚੰਗੀਆਂ ਗੱਲਾਂ ਕਰੀਏ ਇੱਕ ਦੂਜੇ ਦੇ ਕੰਮ ਆਉਣ ਵਾਲੀਆਂ ਗੱਲਾਂ ਕਰੀਏ ਤਾਂ ਕਿ ਸਾਨੂੰ ਕੁਝ ਸਿੱਖਣ ਨੂੰ ਵੀ ਮਿਲੇ ਖਬਰੇ ਕਿਹੜੀ ਗੱਲ ਕਿਸੇ ਦੇ ਕਦੋਂ ਕੰਮ ਆ ਜਾਵੇ ਨੈਵਰ ਨੋਸ 905-673-3333 905-673-3333 ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਗੱਲਾਂ ਬਾਤਾਂ ਕਰ ਰਹੇ ਹਾਂ ਸੋ 905-564-44 ਸੋ ਨੰਬਰ ਕਈ ਵਾਰੀ ਉੱਪਰ ਨੀਚੇ ਹੋ ਜਾਂਦੇ ਬਹੁਤ ਸਾਰੇ ਕਿਉਂਕਿ ਜਦੋਂ ਦੋ ਸਟੂਡੀਓ ਦੇ ਵਿੱਚ ਪ੍ਰੋਗਰਾਮ ਕਰਨਾ ਨਾ ਅਤੇ ਉਹ ਫਿਰ ਕਈ ਵਾਰ ਦਿਮਾਗ 'ਚ ਚੀਜ਼ਾਂ ਉਹ ਬਿਲਕੁਲ ਪ੍ਰਿੰਟ ਹੋਈਆਂ ਪਈਆਂ ਹੁੰਦੀਆਂ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਓਨਰ 7513 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਸਰ ਤੁਸੀਂ ਸਵੇਰੇ 7-8 ਅਜੇ ਕਰੋ ਸਵੇਰੇ 7-8 ਚੱਲਦੀਆਂ ਖਬਰਾਂ ਉੱਥੇ ਦੀ ਸੁਣਾ ਦਿਆ ਕਰਾਂਗੇ ਦੇਖੋ ਇੱਥੇ ਤਾਂ ਟਹਿਣਾ ਸਾਹਿਬ ਦੀ ਹਾਜ਼ਰੀ ਇੰਨੀ ਕੁ ਲੱਗਣੀ ਜੀ ਕੋਈ ਨੀ ਵਧਾਉਣੇ ਆ ਮੈਨੂੰ ਲੱਗਦਾ ਕਿ ਜਦੋਂ ਲਾਈਵ ਜੀ ਜੀ ਜੀ ਬਾਈ ਜੀ ਬਿਲਕੁਲ ਬਿਲਕੁਲ ਟਹਿਣਾ ਸਾਹਿਬ ਅਕਸਰ ਥੋੜ੍ਹਾ ਜਿਹਾ ਸਮਾਂ ਲੰਬਾ ਆਉਂਦੇ ਨੇ ਅੱਜ ਉਹ ਥੋੜ੍ਹਾ ਜਿਹਾ ਬਿਜ਼ੀ ਹੋਣ ਕਰਕੇ ਕਈ ਵਾਰੀ ਸਮੇਂ ਦੀ ਵਾਧ ਘੱਟ ਹੋ ਜਾਂਦੀ ਬਾਕੀ ਸਭ ਕੁਝ ਚੱਲਦਾ ਤੁਸੀਂ ਚੋਰੀ ਫੜ ਲਈ ਆ ਨਹੀਂ ਜੀ ਦਰੁਸਤ ਆ ਸਿਰ ਮੱਥੇ ਆ ਤੁਹਾਡੀਆਂ ਜਿਹੜੀਆਂ ਵੀ ਦੇਖੋ ਤੁਸੀਂ ਸਰੋਤੇ ਹੋ ਸੁਣਨ ਵਾਲੇ ਹੋ ਤੇ ਤੁਹਾਨੂੰ ਜੇ ਤੁਹਾਡੀਆਂ ਨਹੀਂ ਮੰਨਣੀ ਤੇ ਫਿਰ ਮੰਨਣੀ ਕਿਹਦੀ ਆ ਸੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਲਾਉਣਿਆ ਤੁਹਾਡੀ ਫਰਮਾਇਸ਼ ਅੱਗੇ ਸੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3333 905-567-905-564-6444 ਅੱਛਾ ਬਈ 3333 'ਤੇ ਨਾ ਕਾਲ ਕਰੀ ਜਾਇਓ ਇੱਥੇ ਆਉਣੀ ਆ 905-564-4444 ਜੀ ਸਤਿ ਸ਼੍ਰੀ ਅਕਾਲ ਅੱਡੀ ਜੀ ਤੁਸੀਂ ਆਉਣੇ ਰਹੋ
1: ਅੱਛਾ ਬੇਟਾ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਮੈਂ ਪਹਿਲਾਂ ਤਾਂ ਚੰਗੀ ਜ਼ਿੰਦਗੀ ਦੀ ਜਿਹੜੀ ਹੈਗੀ ਆ ਜੜ ਉਹ ਚੰਗੀ ਸੋਚ ਹੈ ਜੇ ਮਜ਼ਬੂਤ ਹੈ ਫਿਰ ਤੁਹਾਡੀ ਜ਼ਿੰਦਗੀ ਸਮੂਹ ਚੱਲਦੀ ਹੈ ਕਹਿੰਦੇ ਫਿਰ ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ
0: ਹਾਂ ਜੇ ਨਹੀਂ ਚੁਕਾਂਗੇ ਤਾਂ ਫਿਰ ਸਿਰ ਦੇ ਵਿੱਚ ਠਾ
1: ਦਰਵਾਜ਼ਾ ਸਮਝੌਤੇ ਕਰਨੇ ਸਿੱਖੋ
0: ਹਾਂ
1: ਸਮਝੌਤੇ ਆਉਂਦੀ ਹੈ ਨਾ ਬੇਟਾ
0: ਬਜ਼ੁਰਗਾਂ ਕੋਲੇ ਆਪਾਂ ਬਹਿੰਦੇ ਨੀ ਪੜ੍ਹਦੇ ਆਪਾਂ ਹੈ ਨੀ ਚਲੋ ਇੱਕ ਰੇਡੀਓ ਆਪਣੇ ਕੋਲ ਬਹਾਨਾ ਕਿ ਆਪਾਂ ਸਾਰਿਆਂ ਦੀਆਂ ਸਲਾਹਾਂ ਲਈਏ ਕਿ ਜ਼ਿੰਦਗੀ ਜਿਉ ਅੱਛਾ ਮੈਨੂੰ ਲੱਗਦਾ ਆਂਟੀ ਜੀ ਕਿ ਇਹ ਜਿਹੜੀਆਂ ਗੱਲਾਂ ਆ ਇਹ ਆਪਾਂ ਬਜ਼ੁਰਗਾਂ ਕੋਲੇ ਸੁਣਦੇ ਸੀ ਜ਼ਿਆਦੀਆਂ ਹੁਣ ਤੁਹਾਨੂੰ ਅਗਲੀ ਪੀੜ੍ਹੀ ਨੂੰ ਤਾਂ ਕਿਸੇ ਨੇ ਦੱਸਣੀਆਂ ਵੀ ਨਹੀਂ ਆ ਕਿਉਂਕਿ ਹੁਣ ਤਾਂ ਮਾਂ ਪਿਓ ਵੀ ਸਾਡੇ ਵਰਗੇ ਆ ਉਹਨਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਉਹ ਤਾਂ ਆਪ ਗੂਗਲ ਤੇ ਸਰਚ ਕਰਦੇ ਆ ਜ਼ਿੰਦਗੀ ਜਿਉਣ ਦੇ ਸਲੀਕਿਆਂ ਤੇ ਗੱਲਬਾਤ ਕਰ ਰਹੇ ਤੋ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਤੁਹਾਡੇ ਆਪਣੇ ਆਪਣੇ ਐਕਸਪੀਰੀਅੰਸ ਕੀ ਹੈ ਜ਼ਿੰਦਗੀ ਦੇ 905-564-4440 ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਛ ਐਸਾ ਬਹਿਣ ਖਲੋਣ ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ਇਹ ਵੀ ਕਹਿੰਦੇ ਕਿ ਚੰਗੇ ਕਰਮ ਕਰੋ ਅਤੇ ਫਿਰ ਤੁਹਾਨੂੰ ਲੋਕ ਬਾਅਦ 'ਚ ਯਾਦ ਕਰਨੇ, ਲੋਕ ਅਕਸਰ ਬਾਅਦ ਵਿੱਚ ਹੀ ਯਾਦ ਕਰਦੇ, ਪਹਿਲਾਂ ਕਿੱਥੇ ਲੋਕ ਮੰਨਦੇ ਆ। ਜਿੰਨਾ ਮਰਜ਼ੀ ਤੁਸੀਂ ਪਿਆਰ ਮੁਹੱਬਤ ਕਰੀ ਚੱਲੋ। ਔਰ ਸਭ ਤੋਂ ਹਾਸੇ ਦੀ ਗੱਲ ਤੋਂ ਬਿਨਾਂ ਇੱਕ ਹੋਰ ਮੈਂ ਗੱਲ ਦੱਸਦਾ ਕਿ ਇੱਕ ਵਾਰ ਨਾ ਤੁਸੀਂ ਰੇਡੀਓ ਉਡਾਨ ਦਾ ਇੰਸਟਾਗ੍ਰਾਮ 'ਤੇ ਜਦੋਂ ਆਉਂਗੇ ਨਾ, ਤਾਂ ਉੱਥੇ ਵੀ ਅਸੀਂ ਬਹੁਤ ਮਹਿਫਲਾਂ ਲਾਈ ਦੀਆਂ ਕਿ ਮੇਰੇ ਬੈਗ ਵਿੱਚ ਨਾ ਇੱਕ ਵਾਰ ਇਤਰ ਦੀ ਸ਼ੀਸ਼ੀ ਟੁੱਟ ਗਈ, ਅਤੇ ਸੱਚ ਜਾਣਿਓ ਉਹਦੀ ਬਹੁਤ ਮਹਿਕ ਆਈ। ਮੈਂ ਰੋਜ਼ ਪਰਫਿਊਮ ਲਾਉਂਦਾ ਸੀ ਅਤੇ ਉਹਦੀ ਇੰਨੀ ਮਹਿਕ ਨਹੀਂ ਆਉਂਦੀ। ਮੈਂ ਦੋ ਕੁ ਉਹ ਫੁਹਾਰੇ ਜੇ ਮਾਰਨੇ ਅਤੇ ਗੱਲ ਬਣ ਜਾਣੀ। ਮੈਂ ਕਹਿੰਦਾ ਯਾਰ ਨਹੀਂ ਗੱਲ ਨਹੀਂ ਬਣੀ। ਅਤੇ ਜਿੱਦਣ ਉਹ ਇਤਰ ਦੀ ਸ਼ੀਸ਼ੀ ਮੇਰੇ ਬੈਗ ਦੇ ਵਿੱਚੋਂ ਟੁੱਟੀ ਨਾ, ਸੱਚ ਜਾਣਿਓ ਚਾਰੇ ਪਾਸੇ ਮਹਿਕਾਂ ਖਿਲਰ ਗਈਆਂ। ਅਤੇ ਕਿਉਂ ਆਪਾਂ ਟੁੱਟਣ ਤੋਂ ਬਾਅਦ, ਦੁਨੀਆ 'ਚੋਂ ਜਾਣ ਤੋਂ ਬਾਅਦ ਇਨਸਾਨ ਦੇ ਵਿੱਚ ਉਹ ਚੰਗੀਆਂ ਚੀਜ਼ਾਂ ਲੱਭਦੇ ਹਾਂ, ਅਤੇ ਜਦੋਂ ਇਨਸਾਨ ਚਲਾ ਜਾਂਦਾ ਨਾ, ਜਿਉਂਦੇ ਜੀ ਅਸੀਂ ਕਦਰ ਨਹੀਂ ਕਰਦੇ ਉਹਨਾਂ ਭੈਣਾਂ ਭਰਾਵਾਂ ਨੂੰ, ਸਾਰੀ ਉਮਰ ਉਸੇ ਰਹਿੰਦੇ ਹਾਂ, ਗੁੱਸੇ ਗਿਲਿਆਂ ਦੇ ਵਿੱਚ ਉਹਨਾਂ ਨਾਲ ਬੋਲਦੇ ਨਹੀਂ, ਨਿੱਕੇ ਨਿੱਕੇ ਤਣਾਅ ਦੂਰੀਆਂ ਵਧਾਈ ਰੱਖਦੇ ਹਾਂ। ਪਰ ਜਿੱਦਣ ਉਹ ਦੁਨੀਆ ਤੋਂ ਰੁਖਸਤ ਹੁੰਦੇ ਆ, ਸਭ ਤੋਂ ਜ਼ਿਆਦਾ ਆਪਾਂ ਉਹਦੇ ਅਰਥੀ ਦੇ ਕੋਲ ਬੈਠ ਕੇ ਰੋਂਦੇ ਹਾਂ ਕਿ ਕਾਸ਼ ਮੈਂ ਤੈਨੂੰ ਜੱਫੀ ਪਾ ਲੈਂਦਾ, ਕਾਸ਼ ਮੈਂ ਤੇਰੇ ਨਾਲ ਗੱਲਬਾਤ ਕਰ ਲੈਂਦਾ, ਕਾਸ਼ ਆਪਾਂ ਹੱਸ ਕੇ ਬੋਲਦੇ। ਜ਼ਿੰਦਗੀ ਤਾਂ ਬਹੁਤ ਖੂਬਸੂਰਤ ਆ, ਆਪਾਂ ਇੰਨਾ ਛੋਟੀਆਂ ਛੋਟੀਆਂ ਗੱਲਾਂ ਕਰਕੇ ਨਾ ਉਲਝਾਈ ਪਈ ਆ, ਜ਼ਿੰਦਗੀ ਨੂੰ ਪਰੇਸ਼ਾਨ ਕੀਤਾ ਪਿਆ। ਜ਼ਿੰਦਗੀ ਤਾਂ ਖੂਬਸੂਰਤ ਇੱਕ ਢੰਗ ਨਾਲ ਜਿਉਣ ਵਾਲਾ ਗੁਲਦਸਤਾ ਆ, ਪਰ ਅਸੀਂ ਉਸ ਗੁਲਦਸਤੇ ਨੂੰ ਮਾਣ ਹੀ ਨਹੀਂ ਰਹੇ। ਸੋ 905-605-564-44 ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਹਾਂ ਜੀ। 5005 ਤੁਸੀਂ ਆਉਂਦੇ ਹੋ ਜੀ।
2: ਓਕੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਰਿਸ਼ਤੇ ਨਾ ਰਿਸ਼ਤੇ ਬਣਾਉਣ ਦੀ ਤੇ ਰਿਸ਼ਤੇ ਨਿਭਾਉਣ ਵਾਸਤੇ ਮੈਂ ਆਪਣੇ ਦਾਦਾ ਜੀ ਤੋਂ ਸਿੱਖਿਆ ਸੀ ਬਹੁਤ ਕੁਛ ਹਨਾ, ਤੇ ਮੈਂ ਉਹਨੂੰ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਐਗਜ਼ਾਮਪਲਾਂ ਦਾ ਬਹੁਤ ਹੁੰਦਾ ਰਿਹਾ। ਉਹਨਾਂ ਦੀ ਭੈਣ ਦੀ ਡੈਥ ਹੋ ਗਈ ਸੀ, ਉਹ ਵਿਆਹੀ ਹੋਈ ਸੀ, ਤੇ ਉਹਨਾਂ ਦੇ ਦੋ ਜਿੱਦਾਂ ਬੱਚੇ ਸੀ, ਤੇ ਉਹਨਾਂ ਦੇ ਜਿਵੇਂ ਜੀਜਾ ਜੀ ਉਹਨਾਂ ਨੇ ਦੂਜਾ ਵਿਆਹ ਕਰਾਇਆ ਸੀਗਾ, ਤੇ ਪਰ ਉਹ ਜਿਹੜੀ ਦੂਜਾ ਵਿਆਹ ਕਰਾਇਆ ਸੀ, ਜੀਜਾ ਨੇ ਮੇਰੇ ਦਾਦਾ ਜੀ ਨੇ ਉਹਨੂੰ ਵੀ ਆਪਣੀ ਭੈਣ ਬਣਾ ਲਿਆ ਸੀ, ਰਾਈਟ। ਉਹਨਾਂ ਦੇ ਜਿਹੜੇ ਗਾਂਹ ਬੱਚੇ ਹੋਏ ਸੀ, ਉਹ ਮੇਰੇ ਡੈਡੀ ਦੇ ਸਗੇ ਕਜ਼ਨ ਤਾਂ ਨਹੀਂ ਸੀ, ਪਰ ਸਾਨੂੰ ਪਤਾ ਵੀ ਨਹੀਂ ਸੀ ਉਹ ਸਾਡੇ ਮੇਰੇ ਡੈਡੀ ਦੇ ਸਗੇ ਕਜ਼ਨ ਨਹੀਂ ਹੈਗੇ, ਰਾਈਟ। ਉਹ ਸਾਡੇ ਘਰੇ ਆਉਂਦੇ ਜਾਂਦੇ ਰਹਿੰਦੇ ਸੀ, ਪਰ ਐਂ ਸੀ ਸਾਨੂੰ ਨਿੱਕੇ ਹੁੰਦੇ ਸੀ ਸਾਨੂੰ ਵੱਡੇ ਹੋ ਕੇ ਪਤਾ ਲੱਗਿਆ, ਰਾਈਟ, ਸਾਨੂੰ ਇਹ ਚੀਜ਼ਾਂ। ਉਹਦੇ ਵਿੱਚ ਉਹ ਸਾਡੀ ਫੈਮਿਲੀ ਦੇ ਵਿੱਚ ਵੀ ਉਹ ਚੀਜ਼ਾਂ ਦਾਦਾ ਜੀ ਤੋਂ ਵੱਡਿਆਂ ਤੋਂ ਸਿੱਖੀਆਂ, ਅਸੀਂ ਅਪਲਾਈ ਕਰਨਾ ਹਨਾ
0: ਬਾਈ ਜੀ।
2: ਤੇ ਹੁਣ ਵੀ ਜਿਹੜੇ ਸਾਡੇ ਮੋਸਟਲੀ ਮੇਰੇ ਜਿਹੜੇ ਕਜ਼ਨ ਵਗੈਰਾ ਉਹ ਕੈਨੇਡੀਅਨ ਬੋਰਨ ਹੈਗੇ ਆ, ਰਾਈਟ, ਤੇ ਸਾਰੇ ਅਸੀਂ ਭੂਆ ਦੇ ਬੱਚੇ ਚਾਚਿਆਂ ਦੇ ਬੱਚੇ।

0: ਮਾੜੀ ਆ, ਗੱਲਬਾਤ ਕਰਨੀ ਚਾਹੀਦੀ ਆ, ਗੱਲਾਂ ਹੋਣੀਆਂ ਚਾਹੀਦੀਆਂ ਰਿਸ਼ਤਿਆਂ 'ਚ।
1: ਸਾਡੇ ਤੋਂ ਗਲਤੀ ਹੋਈ ਤਾਂ ਅਸੀਂ ਮਾਫੀ ਚਾਹੁੰਦੇ ਆ, ਪਰ ਸਾਨੂੰ ਦੱਸੋ ਸਾਡੀ ਗਲਤੀ ਕੀ ਆ। ਜੇ ਤੁਹਾਡੇ ਨਾਲ ਗੁੱਸੇ ਵੀ ਹੁੰਦੇ ਆ ਨਾ
0: ਜੀ,
1: ਤੇ ਉਹਨਾਂ ਨੂੰ ਐਕਸਪਲੇਨ ਕਰੋ ਵੀ ਹੋ ਸਕਦਾ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਵੇ ਜਾਂ ਕਿਸੇ ਨੇ ਉਹਨਾਂ ਨੂੰ ਵਹਿਮ ਪਾਤਾ ਹੋਵੇ ਜਾਂ ਉਹਨਾਂ ਦੇ ਦਿਲ 'ਚ ਕੋਈ ਉਦਾਂ ਦੀ ਗੱਲ ਚਲੀ ਗਈ ਹੋਵੇ।
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ। 905-564-44 ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 1792।
2: ਸਤਿ
0: ਸ਼੍ਰੀ ਅਕਾਲ ਜੀ।
2: ਇੱਕ ਤੇ ਨਾ ਜੀ ਜਿਹੜੇ ਨੀਡੀ ਉਹਨਾਂ ਦੀ ਹੈਲਪ ਕਰੋ ਜਿੰਨੀ ਕਰ ਸਕਦੇ ਹੋ ਤੁਸੀਂ
0: ਜੀ,
2: ਤੇ ਦੂਸਰਾ ਵੀ ਜਿਹੜੇ ਫਰੈਂਡਸ ਤੁਹਾਨੂੰ ਕਾਲ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਜੇ ਕਰੋ ਤੇ ਬਹੁਤ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਤੇ ਤੁਹਾਨੂੰ ਵੀ ਖੁਸ਼ੀ ਹੁੰਦੀ ਆ। ਬਾਕੀ ਬੈਕਯਾਰਡ ਗਾਰਡਨਿੰਗ ਕਰੋ, ਤੁਹਾਡਾ ਟਾਈਮ ਵਧੀਆ ਨਿਕਲਦਾ, ਨਾਲੇ ਸਾਰੇ ਸਾਲ ਦੀਆਂ ਸਬਜ਼ੀਆਂ ਮਿਲ ਜਾਂਦੀਆਂ
0: ਤੁਹਾਨੂੰ। ਤੁਹਾਡੀ ਨਾ ਤੁਹਾਡੀ ਗੱਲ ਤੋਂ ਮੈਨੂੰ
2: ਉਹਨਾਂ ਨੂੰ ਵੀ ਵੰਡੀ ਦੀਆਂ ਖੁਸ਼ ਹੁੰਦੇ ਹੋ ਜੀ।
0: ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ, ਬਿਲਕੁਲ ਦਰਸਤ ਤੁਹਾਡੀ ਗੱਲ,
2: ਸਭ ਜਿਹੜੇ ਚੰਗੇ ਹੋਣ।
0: ਹਾਂ ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਕਿ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਯਾਰ ਇੱਥੇ ਨਾ ਬਹੁਤੇ ਰਿਸ਼ਤੇ ਬਣਦੇ ਨਹੀਂ ਤੇ ਚੰਗੇ ਸੱਜਣ ਲੱਭਣੇ ਬਹੁਤ ਔਖੇ ਆ, ਤੇ ਮੈਂ ਉਹਨੂੰ ਕਿਹਾ ਫਿਰ ਚੰਗੇ ਸੱਜਣ ਲੱਭੀਏ ਕਿਵੇਂ। ਉਹ ਕਹਿੰਦਾ ਕਿ ਤੁਹਾਡੇ ਖੁਦ ਤੋਂ ਬਿਨਾਂ ਤੁਹਾਡਾ ਸੱਜਣ ਤੁਹਾਡੇ ਅੰਦਰ ਆ, ਤੁਸੀਂ ਆਪਣੇ ਆਪ ਨਾਲ ਪਿਆਰ ਕਰੋ, ਆਪਣੇ ਆਪ ਨਾਲ ਗੱਲਾਂ ਕਰੋ, ਆਪਣੇ ਆਪ ਨੂੰ ਇੰਜੋਏ ਕਰੋ, ਆਪਣੇ ਆਪ ਨੂੰ ਖੁਸ਼ ਰੱਖੋ, ਤੁਸੀਂ ਆਪਣੇ ਆਪ ਨੂੰ ਆਪਣਾ ਮਿੱਤਰ ਬਣਾਓ, ਇਸ ਤੋਂ ਸੱਚਾ ਤੇ ਪਿਆਰਾ ਮਿੱਤਰ ਦੁਨੀਆਂ 'ਚ ਕੋਈ ਨਹੀਂ ਹੈ।
2: ਹਾਂਜੀ
0: ਬੜੀ ਖੂਬਸੂਰਤ ਗੱਲ ਸੀ,
2: ਫਰੈਂਡਿਆਂ ਨਾਲ ਬਾਅਦ 'ਚ ਮਿਲਦੇ ਨੇ ਨਾ, ਉਹਨਾਂ ਨੂੰ ਕਾਲ ਜ਼ਰੂਰ ਕਰੋ। ਇੰਡੀਆ 'ਚ ਕਾਲ ਘੱਟ ਕਰਦੇ ਨੇ ਲੋਕ, ਇੱਥੋਂ ਕਾਲ ਕਰ ਲਓ ਆਪ, ਕੋਈ ਨਹੀਂ ਫਰਕ ਪੈਂਦਾ। ਹਾਂਜੀ
0: ਉੱਪਰ ਈਗੋ ਆ ਨਾ ਸਾਡੀ, ਸਾਨੂੰ ਐਂ ਲੱਗਦਾ ਕਿ ਸਾਨੂੰ ਕੋਈ ਕਾਲ ਕਰੇ ਅਸੀਂ ਕਿਉਂ ਕਰੀਏ।
2: ਹਾਂਜੀ
0: ਅਸੀਂ ਬਹੁਤੇ ਰਿਸ਼ਤੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਅਸੀਂ ਬਹੁਤੇ ਰਿਸ਼ਤੇ ਆਪਣੀ ਈਗੋ ਦੇ ਚੱਕਰ ਦੇ ਵਿੱਚ, ਆਪਣੀ ਹਉਮੈ ਦੇ ਚੱਕਰ ਦੇ ਵਿੱਚ, ਆਪਣੀ ਹੰਕਾਰ ਦੇ ਚੱਕਰ ਦੇ ਵਿੱਚ ਬਹੁਤੇ ਰਿਸ਼ਤਿਆਂ ਦਾ ਕਤਲ ਅਸੀਂ ਇਸੇ ਕਰਕੇ ਕਰ ਦਿੰਦੇ ਹਾਂ। ਬਹੁਤੇ ਰਿਸ਼ਤੇ ਅਸੀਂ ਆਪ ਤੋੜ ਦਿੰਦੇ ਹਾਂ ਸਿਰਫ ਈਗੋ ਦੇ ਚੱਕਰ ਦੇ ਵਿੱਚ ਕਿ ਨਹੀਂ ਉਹ ਕਾਲ ਕਰੇ, ਉਹਨੇ ਕਾਲ ਨਹੀਂ ਕੀਤੀ, ਉਹਨੇ ਮੈਨੂੰ ਪੁੱਛਿਆ ਨਹੀਂ, ਉਹਨੇ ਮੈਨੂੰ ਵਧਾਈ ਨਹੀਂ ਦਿੱਤੀ, ਪਰ ਅਸੀਂ ਆਪਣੀ ਈਗੋ ਨਹੀਂ ਤੋੜਦੇ, ਕਸੂਰ ਅਸੀਂ ਅਗਲਿਆਂ 'ਤੇ ਸੁੱਟਦੇ ਹਾਂ। ਸੋ ਐਨੀਵੇ 905-564-44 ਮੈਨੂੰ ਕਾਲ ਆ ਰਹੀ ਸੀਗੀ, 1345-7270-9192, ਉਹ ਤੁਸੀਂ ਕਾਲ ਕੱਟ ਗਏ ਹੋ। ਸਬਰ ਇਹ ਵੀ ਜ਼ਿੰਦਗੀ ਦੇ ਵਿੱਚ ਇੱਕ ਸਲੀਕਾ ਆ ਕਿ ਸਬਰ ਰੱਖਣਾ, ਅਤੇ ਤੁਸੀਂ ਭਾਈ ਜਦੋਂ ਕਾਲ ਕਰਦੇ ਹੋ ਤਾਂ ਥੋੜ੍ਹਾ ਜਿਹਾ ਸਬਰ ਰੱਖਿਆ ਕਰੋ, ਜ਼ਰੂਰ ਹੋਣੀ ਕਰਿਆ ਕਰਾਂਗੇ। ਕਹਿੰਦੇ ਕਿ ਹੋ ਜਾਵੇ ਜੇ ਨਜ਼ਰ ਇਬਾਦਤ ਚੰਗੀ ਏ, ਹੋ ਜਾਵੇ ਜੇ ਨਜ਼ਰ ਇਬਾਦਤ ਚੰਗੀ ਏ, ਜੇਕਰ ਤੈਨੂੰ ਹੋਵੇ ਘਾਟਾ ਪਾਊਗੀ, ਉਂਝ ਕਹਿਣ ਨੂੰ ਮੇਰੇ ਯਾਰ ਸ਼ਰਾਫਤ ਚੰਗੀ ਏ, ਉਂਝ ਕਹਿਣ ਨੂੰ ਯਾਰ ਸ਼ਰਾਫਤ ਚੰਗੀ ਏ, ਰੁੱਤ ਬਦਲਣ 'ਤੇ ਬਦਲ ਜਾਂਦੇ ਨੇ ਰੁੱਖ ਵੀ, ਮਤਲਬ ਕੱਢ ਕੇ ਬਦਲੇ ਯਾਰ ਤਾਂ ਗੱਲ ਚੰਗੀ ਏ, ਹੋ ਜਾਵੇ ਜੇ ਨਜ਼ਰ ਇਬਾਦਤ ਚੰਗੀ ਏ। 905-564-44 ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਹਾਂ, ਕੋਈ ਐਸੀ ਇੱਕ ਗੱਲ ਤੁਸੀਂ ਕਰਨੀ ਆ ਕਿ ਦੇਖੋ ਭਈ ਇਸ ਗੱਲ ਨਾਲ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਆ, ਉਹ ਕਿਹੜੀ ਗੱਲ ਆ? 905-564-44 ਇੱਕ ਗੱਲ ਦੱਸਣੀ ਆ, ਦੋ ਵੀ ਦੱਸ ਦਿਓ, ਤਿੰਨ ਵੀ ਦੱਸ ਦਿਓ, ਪਰ ਜੇ ਤੁਹਾਨੂੰ ਪਤਾ ਤਾਂ, ਪਰ ਮੈਨੂੰ ਕੋਈ ਇੱਕ ਗੱਲ ਦੱਸੋ ਕਿ ਜਿਹਦੇ ਨਾਲ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ, ਤੁਹਾਡੇ ਇਨਸਾਨੀ ਕਰੈਕਟਰ ਦੇ ਵਿੱਚ, ਤੁਸੀਂ ਐਕਚੁਅਲੀ ਜਿਹੜਾ ਆਪਾਂ ਇਨਸਾਨ ਕਹਿੰਦੇ ਹਾਂ ਉਹਦੇ ਵਿੱਚ ਹੋਰ ਵਾਧਾ ਹੋ ਸਕਦਾ, ਤੁਸੀਂ ਐਕਚੁਅਲ ਆਪਣੇ ਕਿਰਦਾਰ ਨੂੰ ਹੋਰ ਵੱਡਾ ਅਤੇ ਖੂਬਸੂਰਤ ਕਰ ਸਕਦੇ ਹੋ, ਕੋਈ ਇੱਕ ਸਲੀਕਾ। 905-564-44 ਜੀ, ਸਤਿ ਸ਼੍ਰੀ ਅਕਾਲ ਜੀ, 1345 ਤੁਸੀਂ ਆਉਣੇ ਰਹੋ।
3: ਹਾਂਜੀ
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਤਾਂ ਮੇਰਾ ਕਹਿਣ ਦਾ ਦੂਸਰਾ ਹੈਗਾ ਖਿਆਲ, ਚਾਦਰ ਦੇਖ ਕੇ ਪੈਰ ਪਸਾਰੋ ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਕਦੇ ਵੀ ਤੰਗ ਨਹੀਂ ਹੋਵੋਗੇ ਜ਼ਿੰਦਗੀ 'ਚ।
0: ਬਹੁਤ ਸ਼ੁਕਰੀਆ, ਇਹ ਅੱਜ ਦੇ ਸਮੇਂ 'ਤੇ ਇਹ ਗੱਲ ਬਿਲਕੁਲ ਢੁੱਕਦੀ ਆ, ਕਿਉਂਕਿ ਅਸੀਂ ਜਦੋਂ ਲੋੜ ਤੋਂ ਜ਼ਿਆਦਾ ਖਰਚੇ ਵਧਾ ਲੈਂਦੇ ਹਾਂ ਅਤੇ ਫਿਰ ਅੱਗਾ ਚੌੜ ਦੇ ਪਿੱਛੇ ਦੌੜ ਵਾਲਾ ਕੰਮ ਹੋ ਜਾਂਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੰਡੀ ਜੀ। 905-564-44 ਜ਼ਿੰਦਗੀ ਦੇ ਕੁਛ ਸਲੀਕੇ ਤੁਸੀਂ ਦੱਸਣੇ ਆ, ਕੁਛ ਮੈਂ ਦੱਸਣੇ ਆ, ਕੁਛ ਗੱਲਾਂ ਤੁਹਾਡੇ ਕੰਮ ਆਉਣਗੀਆਂ, ਕੁਛ ਸਾਡੇ, ਕੁਛ ਸੁਣਨ ਵਾਲਿਆਂ ਸਰੋਤਿਆਂ ਦੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਐਸਾ ਇੱਕ ਸਲੀਕਾ ਦੱਸੋ ਤੁਹਾਨੂੰ ਲੱਗਦਾ ਕਿ ਜਿਹਦੇ ਨਾਲ ਜ਼ਿੰਦਗੀ ਖੂਬਸੂਰਤ ਹੋ ਸਕਦੀ ਆ। ਮੈਂ ਤੁਹਾਨੂੰ ਬਹੁਤ ਦੱਸਦੀਆਂ ਸ਼ੁਰੂਆਤ ਦੇ ਵਿੱਚ, ਹੁਣ ਤੁਸੀਂ ਦੱਸਣੀਆਂ। ਘੱਟ ਬੋਲੋ, ਘੱਟ ਖਾਓ, ਸਾਡੇ ਬਜ਼ੁਰਗ ਕਿਆ ਕਰਦੇ ਸੀ, ਘੱਟ ਬੋਲੋ ਘੱਟ ਖਾਓ ਅਤੇ ਲੰਬਾ ਜਿਉਂਗੇ। ਹੁਣ ਤੁਹਾਡੀ ਵਾਰੀ ਆ, 905-564-44 ਕਿਹੜੇ ਕਿਹੜੇ ਜ਼ਿੰਦਗੀ ਦੇ ਵਿੱਚ ਕੰਮ ਐਸੇ ਕਰਨੇ ਚਾਹੀਦੇ ਆ ਕਿ ਜਿਹਦੇ ਨਾਲ ਸਾਡੀ ਜ਼ਿੰਦਗੀ, ਸਲੀਕੇ ਕਿਹੜੇ ਸਲੀਕੇ ਸਾਨੂੰ ਅਪਣਾਉਣੇ ਚਾਹੀਦੇ ਕਿ ਜ਼ਿੰਦਗੀ ਸਾਡੀ ਹੋਰ ਖੂਬਸੂਰਤ ਹੋ ਜਾਵੇ। ਅਤੇ ਇੱਥੇ ਬਾਈ ਜੀ ਕੁਛ ਹੋਰ ਕਹਿ ਰਹੇ ਆ, ਜੱਟਾਂ ਨੂੰ ਕਹਿੰਦੇ ਕੀ ਕੀ ਕਰਨੇ ਚਾਹੀਦੇ, ਸੁਣ ਲਈਏ ਆਪਾਂ ਹਰਸਿੰਦਰ ਹੋਣਾ ਦਾ ਪਿਆਰਾ ਜਿਹਾ ਸੌਂਗ। ਅਤੇ ਤਦ ਤੱਕ ਤੁਸੀਂ ਕਾਲ ਕਰਿਓ ਅਤੇ ਦੱਸਿਓ ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਹਾਂ ਕਿ ਸਾਨੂੰ ਕੀ ਕੀ

ਕਰੀਏ ਤਾਂ ਜ਼ਿੰਦਗੀ ਸਾਡੀ ਖੂਬਸੂਰਤ ਹੋ ਸਕਦੀ ਹੈ, ਸਾਡਾ ਕਿਰਦਾਰ ਹੋਰ ਬਿਹਤਰ ਹੋ ਸਕਦਾ। 905-564-44 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਕਿਆ ਬਾਤ ਆ। ਸੋ ਇਹ ਚੀਜ਼ਾਂ ਤਾਂ ਬੇਸ਼ੱਕ ਨਾ ਕਰੋ ਤੁਸੀਂ 905-564-44। ਔਰ ਨਾਲ ਦੀ ਨਾਲ ਇੱਕ ਹੋਰ ਬੜੀ ਖੂਬਸੂਰਤ ਆ ਕਿ ਮੂਰਖ ਦੇ ਨਾਲ ਬਹਿਸ ਕਰਨਾ। ਜੇ ਤੁਸੀਂ ਇਹ ਜ਼ਿੰਦਗੀ ਦੇ ਵਿੱਚ ਸਲੀਕਾ ਸਿੱਖ ਲੈਂਦੇ ਹੋ ਨਾ ਕਿ ਮੂਰਖ ਨਾਲ ਤੁਸੀਂ ਬਹਿਸ ਨਹੀਂ ਕਰਦੇ, ਤਾਂ ਵੀ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਸਕਦੀ ਆ। ਔਰ ਨਾਲ ਦੀ ਨਾਲ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਕਾਲਸ ਆ ਰਹੀਆਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, 6155 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ,
1: ਬਹੁਤ ਸੋਹਣਾ ਪ੍ਰੋਗਰਾਮ ਕਰ ਰਿਹਾ ਜੀ,
0: ਥੈਂਕ ਯੂ ਸੋ ਮਚ ਬਾਈ ਜੀ।
1: ਕੋਈ ਵੀ ਗਲਤੀ ਕਿਸੇ ਕੋਲ ਵੀ ਹੋ ਜਾਵੇ ਮਾਫ਼ ਕਰ ਦੇਣਾ ਚਾਹੀਦਾ ਬਸ।
0: ਹਾਂ, ਮਾਫ਼ੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਮਾਫ਼ੀ ਦੇਣ ਵਾਲਾ ਸਭ ਤੋਂ ਵੱਡਾ ਹੁੰਦਾ।
1: ਤੁਸੀਂ ਮਾਫ਼ ਨਹੀਂ ਕਰਦੇ ਫਿਰ ਤੁਸੀਂ ਭੁੱਲਦੇ ਨਹੀਂ ਗੱਲ ਨੂੰ ਜੀ।
0: ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜੇ ਆਪਾਂ ਵੱਡੇ ਛੋਟੇ ਇਨਸਾਨਾਂ ਦੀ ਗੱਲਬਾਤ ਕਰਨੀ ਹੋਣਾ, ਜ਼ਿੰਦਗੀ ਸਭ ਤੋਂ ਵੱਡਾ ਇਨਸਾਨ ਹੋ ਜਿਹੜਾ ਮਾਫ਼ ਕਰਦਾ, ਜਿਹਨੂੰ ਗਲਤੀਆਂ ਮਾਫ਼ ਨਹੀਂ ਕਰਨੀਆਂ ਆਉਂਦੀਆਂ, ਜਿਹਦੇ ਅੰਦਰ ਗੁੱਸਾ ਨਫ਼ਰਤ ਈਗੋ ਭਰੀ ਆ, ਉਹ ਇਨਸਾਨ ਛੋਟੇ ਹੁੰਦੇ ਆ। ਮਾਫ਼ੀ ਕਰਨ ਵਾਲੇ ਹਮੇਸ਼ਾ ਵੱਡੇ ਹੁੰਦੇ ਆ, ਮਾਫ਼ ਕਰਨ ਵਾਲੇ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਸੋ ਬਾਕੀ ਦੀਆਂ ਕਾਲ ਆਪਾਂ ਬਾਅਦ 'ਚ ਲਵਾਂਗੇ, ਤੋ ਪਹਿਲਾਂ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਵੱਲ ਜਾਵਾਂਗੇ। ਪਰ ਉਸ ਤੋਂ ਵੀ ਇੱਕ ਖੂਬਸੂਰਤ ਗੱਲਬਾਤ ਆ ਕਿ ਗੁਆਚੀ ਚੀਜ਼ ਨੂੰ ਕੋਸ਼ਿਸ਼ ਕਰਨ 'ਤੇ ਉਹ ਲੱਭੀ ਜਾ ਸਕਦੀ ਆ। ਗੁਆਚੀ ਚੀਜ਼ ਨੂੰ ਜੇ ਆਪਾਂ ਲੱਭਣ ਦੀ ਕੋਸ਼ਿਸ਼ ਕਰੀਏ ਨਾ, ਉਹ ਲੱਭੀ ਜਾ ਸਕਦੀ ਆ। ਉਹ ਉਹਦੇ ਨਾਲ ਦੀ ਅਸੀਂ ਬਾਜ਼ਾਰੋਂ ਵੀ ਚੀਜ਼ ਲੈ ਕੇ ਆ ਸਕਦੇ ਹਾਂ, ਖਰੀਦੀ ਵੀ ਜਾ ਸਕਦੀ ਆ। ਪਰ ਇੱਕ ਚੀਜ਼ ਆ, ਨਾ ਉਹ ਖਰੀਦੀ ਜਾ ਸਕਦੀ ਆ, ਨਾ ਉਹ ਲੱਭੀ ਜਾ ਸਕਦੀ ਆ, ਨਾ ਉਸਨੂੰ ਵਾਪਸ ਲਿਆਇਆ ਜਾ ਸਕਦਾ। ਉਹ ਕਿਹੜੀ ਚੀਜ਼ ਆ ਜ਼ਰੂਰ ਦੱਸਿਓ। 905-564-44 ਤੁਸੀਂ ਜੁੜੇ ਹੋਏ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਯੂਨੀ ਗਲੋਬਲ ਐਡਵਾਈਜ਼ਰੀ ਵੱਲ ਚੱਲਦੇ ਹਾਂ। ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਲਾਈਕ ਅਗਰ ਆਪਕਾ ਸਟੇਟਸ ਪੀ ਆਰ ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਐਂਡ ਆਪ ਡਾਲੀ ਮੇ ਰਹਤੇ ਹੈ, ਔਰ ਲਾਈਕ ਆਪ ਕਹੀਂ ਵੀ ਰਹਤੇ ਹੋ, ਡਾਲੀ ਦੀ ਕਿਸੇ ਸਿਟੀ ਮੇ ਰਹਤੇ ਹੈ, ਐਂਡ ਅਗਰ ਆਪਕੀ ਇਨਕਮ $70,000 ਸੇ ਕਮ ਹੈ, ਦੈਨ ਆਪ ਫੁੱਲੀ ਆਨਲਾਈਨ ਸੌਖੇ ਜਿਹੇ ਕੋਰਸਿਸ ਕਰ ਸਕਦੇ ਹੋ। ਦੇਰ ਇਜ਼ ਨੋ ਏਜ ਲਿਮਿਟ, ਗਵਰਨਮੈਂਟ ਫੰਡਡ ਪ੍ਰੋਗਰਾਮਸ ਨੇ, ਗਵਰਨਮੈਂਟ ਫੀਸ ਪੇ ਕਰਦੀ ਹੈ, ਦੈਨ ਆਪਕੋ ਲਿਵਿੰਗ ਐਕਸਪੈਂਸਿਸ ਲਈ ਫੰਡਿੰਗ ਤੁਹਾਡੇ ਅਕਾਊਂਟ ਵਿੱਚ ਡਾਇਰੈਕਟ ਦਿੰਦੀ ਹੈ ਜੀ। ਕੋਈ ਕੈਚ ਨਹੀਂ ਹੈਗਾ ਇਹਦੇ ਵਿੱਚ, ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ, ਟੱਪ 30 ਕੇ ਹੈ, 75 ਕੇ ਹੈ, ਦੇਰ ਇਜ਼ ਨੋ ਏਜ ਲਿਮਿਟ। ਫੁੱਲ ਆਨਲਾਈਨ ਕੋਰਸਿਸ ਵੀ ਨੇ, ਦੋ ਸੌ 3 ਘੰਟੇ ਵਾਲੇ ਕਿੰਨੇ ਕਲਾਇੰਟਸ ਅਟੈਂਡ ਕਰ ਰਹੇ ਹੈ, 7 ਈਅਰਸ ਹੈ ਬਿਜ਼ਨਸ ਮੈਂ, ਕੋਈ ਕੈਚ ਨਹੀਂ ਜੀ ਇਸਮੇਂ। ਗਵਰਨਮੈਂਟ ਰੂਲਸ ਚੇਂਜ ਕਰਨੇ ਵਾਲੀ 1 ਅਗਸਤ ਕੇ ਬਾਅਦ ਕੱਟ ਸਾਰੇ ਗ੍ਰਾਂਟਸ ਮੈਂ, ਆਜ ਤੋਂ 30-100,000 ਕੀ ਫੰਡਿੰਗ ਬਣਤੀ ਹੈ, ਜਿਸਕਾ ਹਾਫ ਪੋਰਸ਼ਨ ਨਾਨ ਰਿਫੰਡੇਬਲ ਗ੍ਰਾਂਟਸ ਹੈ। ਲੇਕਿਨ ਅਗਰ ਆਪ 1 ਅਗਸਤ ਕੇ ਬਾਅਦ ਐਨਰੋਲ ਕਰੇਂਗੇ, ਦੈਨ ਆਪਕੋ ਪੂਰਾ ਲੋਨ ਹੀ ਆਏਗਾ, ਫੈਮਿਲੀ ਆਫ 4 ਕੋ ਆਜ ਅਪ ਟੂ 80,000 ਕੀ ਫੰਡਿੰਗ ਮਿਲਤੀ ਹੈ, ਜਿਸਮੇ $40,000 ਨਾਨ ਰਿਫੰਡੇਬਲ ਗ੍ਰਾਂਟਸ ਹੈ। ਲੇਕਿਨ ਉਸੀ ਫੈਮਿਲੀ ਆਫ 4 ਕੋ ਜੋ 80,000 ਕੀ ਫੰਡਿੰਗ ਹੀ ਬਣੇਗੀ 1 ਅਗਸਤ ਕੇ ਬਾਅਦ, ਲੇਕਿਨ ਉਹ ਸਾਰਾ ਲੋਨ ਹੋਏਗਾ। ਤੋ ਆਪ ਇਤਨਾ ਵੇਟ ਨਾ ਕਰੇ, ਹੁਣੇ ਐਨਰੋਲ ਕਰੋ। ਆਲਰੇਡੀ ਬਹੁਤ ਲੋਕੀ ਆਲਰੇਡੀ ਐਨਰੋਲ ਕਰ ਚੁੱਕੇ ਨੇ, ਪਿੱਛੇ ਨਾਲ ਉਹਦੇ ਨੰਬਰ ਹੈਗੇ ਜੀ 437-264-3175। ਫੀਸ ਹਮਾਰੀ $199 ਜਾਂ $499 ਹੈ, ਡਿਪੈਂਡਿੰਗ ਔਨ ਕੋਰਸ। ਕੋਈ ਪਰਸੈਂਟੇਜ, ਕੋਈ ਕਮਿਸ਼ਨ, ਕੋਈ ਕੈਚ ਨਹੀਂ ਹੈ। ਗਵਰਨਮੈਂਟ ਜੈਸੇ ਡੈਂਟਲ ਕੇਅਰ ਬੈਨੀਫਿਟ, ਚਾਈਲਡ ਬੈਨੀਫਿਟ, ਫੋਰਨ ਏਡ ਮੇਂ ਇਤਨਾ ਪੈਸਾ ਲਗਾਤੀ ਹੈ, ਵੈਸੇ ਗਵਰਨਮੈਂਟ ਐਜੂਕੇਸ਼ਨ ਮੈਂ ਇਨਵੈਸਟ ਕਰਦੀ ਹੈ, ਕੋਈ ਕੈਚ ਨਹੀਂ ਹੈ ਜੀ। ਕੰਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸਮਾਰੀ ਫੀਸ ਦੇਣੀ ਹੁੰਦੀ ਹੈ। ਆਫਿਸ ਸਾਡਾ ਹੈਗਾ 200 ਟੈਕਸ ਬੁੱਕ ਬਿਲਡ, ਖਰੜ ਡਾਲੀ ਡੈਰੀ 'ਤੇ, ਨੰਬਰ 437-264-3175, 437-264-3175, 437-264-3175। ਹੁਣੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ, 437-264-3175।
0: ਨਾਗਪਾਲ ਸਰ, ਕਿਹੜੇ ਕਿਹੜੇ ਐਸੇ ਸਾਡੇ ਵੀਰ ਸੱਜਣ ਜਾਂ ਭੈਣ ਭਰਾ ਤੁਹਾਨੂੰ ਕਾਲ ਕਰਨ, ਕਿਹੜੇ ਕਿਹੜੇ ਜਿਹੜੇ ਜਿਨ੍ਹਾਂ ਵਾਸਤੇ ਇਹ ਕੋਰਸ ਜ਼ਿਆਦਾ ਲਾਹੇਵੰਦ ਆ, ਜਿੱਦਾਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਸੈਲਫ ਇੰਪਲਾਈਡ, ਟਰੱਕਾਂ ਵਾਲੇ ਵੀਰ, ਉਬਰਾਂ ਵਾਲੇ ਵੀਰ, ਸਕਿਪਡਿਸ਼ ਵਾਲੇ, ਇਹ ਕਿਹੜੇ ਕਿਹੜੇ, ਜਾਂ ਕੋਈ ਇਹਦੇ ਵਾਸਤੇ ਸਰਟਨ ਕੋਈ ਏਜ ਆ?
1: ਏਜ ਲਿਮਿਟ ਕੁਛ ਹੈ ਨਹੀਂ, ਹਮਾਰੇ ਕਲਾਇੰਟਸ ਹੈ ਜੋ ਪੈਨਸ਼ਨ ਪਏ 75 ਈਅਰਸ ਕੇ ਵੀ ਹੈ, ਔਰ 7 ਈਅਰਸ ਇਨ ਬਿਜ਼ਨਸ ਮੇਂ, ਕੋਈ ਕੈਚ ਨਹੀਂ ਹੈ ਜੀ ਇਸਮੇਂ। ਔਰ ਬੜੀ ਬਾਤ, ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਤੋ ਹੀ ਆਪਕੋ ਇਸਕਾ ਬੈਨੀਫਿਟ ਹੈ। ਅਗਰ ਜ਼ਿਆਦਾ ਹੈ ਤੋ ਆਪ ਕਾਲ ਕਰੇਂਗੇ ਤੋ ਵੀ ਹਮ ਇਹ ਬੋਲੇਂਗੇ ਆਪਕੋ ਬੈਨੀਫਿਟ ਨਹੀਂ ਹੈ, ਤੋ ਕੋਈ ਕੈਚ ਹਮਨੇ ਰੱਖਾ ਨਹੀਂ, ਹਮ ਸਿੱਧਾ ਸੇ ਫਿਲਟਰ ਕਲਾਇੰਟ ਹਮ ਔਨ ਏਅਰ ਹੀ ਕਰ ਦਿੱਤੇ ਹੈ। ਅਗਰ ਇਨਕਮ ਕਮ ਹੈ, ਅਭੀ 24 ਕਾ ਅਸੈਸਮੈਂਟ ਦੇਖਾ ਜਾ ਰਿਹਾ ਹੈ, ਕਿਉਂਕਿ ਅਭੀ ਅਕੈਡਮੀ ਕੇ ਚੱਲ ਰਿਹਾ 25-26, 1 ਅਗਸਤ ਕੇ ਬਾਅਦ 2025 ਕਾ ਐਨੁਏ ਦੇਖਾ ਜਾਏਗਾ, ਲੇਕਿਨ ਤਬ ਰੂਲ ਹੀ ਚੇਂਜ ਹੋ ਰਹੇ ਹੈ। ਪਿੱਛੇ ਨਾ ਰਹੋ, ਹੁਣ ਐਨਰੋਲ ਕਰੋ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਸਿਕਿਉਰਿਟੀ, ਨੋ ਕੋਲੈਟਰਲ, ਐਨੁਏ ਮੈਰਿਜ ਸਰਟੀਫਿਕੇਟ, ਬੱਚੋ ਕੇ ਬਰਥ ਸਰਟੀਫਿਕੇਟ। ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ ਔਰ ਇਨਕਮ ਕਮ ਹੈ ਆਪਕੀ, ਜ਼ਿਆਦਾ ਨਹੀਂ ਕਮ ਹੈ, ਕਿਉਂਕਿ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਯਹਾਂ ਪੇ, ਤੋ ਕਮ ਇਨਕਮ ਕੋ ਜ਼ਿਆਦਾ ਬੈਨੀਫਿਟ ਹੈ, ਤੋ ਆਪ ਹਮੇ ਕਾਲ ਕਰੇ। ਇਗਜ਼ਾਮਸ ਨਹੀਂ ਹੈ, ਅਸਾਈਨਮੈਂਟਸ ਹੈ, ਸੌਖੀ ਜੀ ਹੁਣੇ ਕਾਲ ਕਰੋ ਅਤੇ ਲਾਹ ਲਓ। 437-264-3175 ਸੌਖੇ ਜੇ ਕੋਰਸਿਸ ਕਰੋ ਤੇ ਗਵਰਨਮੈਂਟ ਦੀ ਫੰਡਿੰਗ 30 ਤੋਂ ਲੈ ਕੇ ਲੱਖ ਡਾਲਰ ਆਪਣੇ ਅਕਾਊਂਟ 'ਚ ਡਾਇਰੈਕਟ ਹਾਸਿਲ ਕਰੋ ਜਿਹਦੇ ਵਿੱਚ ਅੱਜ ਕੀ ਡੇਟ ਮੇ ਹਾਫ ਪੈਸਾ ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ 437-264-3175
0: ਬਹੁਤ ਬਹੁਤ ਸ਼ੁਕਰੀਆ ਜੀ ਅਗਲੇ ਲਿੰਕ ਦੇ ਵਿੱਚ ਫਿਰ ਜੁੜਦੇ ਹਾਂ ਫਿਰ ਗੱਲਾਂ ਬਾਤਾਂ ਕਰਾਂਗੇ ਹੋਰ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਹੋਰ ਬਹੁਤ ਸਾਰੀ ਜਾਣਕਾਰੀ ਆਪਾਂ ਲਵਾਂਗੇ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ ਉਹਦੇ ਲਈ ਤੁਹਾਨੂੰ PR ਸਿਟੀਜ਼ਨ ਅਤੇ ਪ੍ਰੋਟੈਕਟਡ ਪਰਸਨ ਹੋਣਾ ਲਾਜ਼ਮੀ ਹੈ 437-264-3175 437-264-3175 ਯੂਨੀ ਗਲੋਬਲ ਐਡਵਾਈਜ਼ਰੀ ਅੱਗੇ ਜਾ ਕੇ ਫਿਰ ਗੱਲਬਾਤ ਕਰਾਂਗੇ ਤਦ ਤੱਕ ਖੂਬਸੂਰਤ ਜਿਹੇ ਗੀਤ ਨਾਲ ਰਾਬਤਾ ਪਾਉਣੇ ਆ ਅਤੇ ਤੁਸੀਂ ਹੋਲਡ ਰੱਖੋਗੇ ਜਾਂ ਤੁਸੀਂ ਦੁਬਾਰਾ ਕਾਲ ਕਰੋਗੇ ਨਾਕੋ ਸਰ
1: ਹਾਂਜੀ ਕਰੇਂਗੇ ਦੁਬਾਰਾ ਕਾਲ ਕਰਕੇ
0: ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਰੇਡੀ ਪ੍ਰੋਗਰਾਮ ਪੰਜਾਬੀ ਪੰਜਾਬੀ ਪੰਜਾਬੀ ਪੰਜਾਬੀ ਰੇਡੀ ਪ੍ਰੋਗਰਾਮ ਸਾਰਿਆਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਦਾ ਖੂਬਸੂਰਤ ਰੇਡੀ ਪ੍ਰੋਗਰਾਮ ਔਰ ਖੂਬਸੂਰਤ ਗੀਤ ਤੋਂ ਬਾਅਦ ਜਲਦੀ ਮੁੜਦੇ ਹਾਂ ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਹਾਂ ਤੁਹਾਨੂੰ ਕੀ ਲੱਗਦਾ ਕਿਹੜਾ ਜ਼ਿੰਦਗੀ ਜਿਉਣ ਦਾ ਐਸਾ ਖੂਬਸੂਰਤ ਸਲੀਕਾ ਆ ਜਿਹਦੇ ਨਾਲ ਸਾਡੀ ਜ਼ਿੰਦਗੀ ਹੋਰ ਖੂਬਸੂਰਤ ਬਣ ਸਕਦੀ ਹੈ

ਸੱਚ ਬੋਲਣ ਦੇ ਨੁਕਸਾਨ ਵੀ ਆ ਅਤੇ ਫਾਇਦੇ ਵੀ ਆ। ਕਹਿੰਦੇ ਕਿ ਜ਼ਿੰਦਗੀ 'ਚ ਇੱਕ ਨਿਯਮ ਰੱਖੋ, ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਸੱਚ ਬੋਲੋ, ਮੂੰਹ 'ਤੇ ਬੋਲੋ। ਇਹ ਸੁਣ ਕੇ ਨਾ ਜਿਹੜੇ ਤਾਂ ਤੁਹਾਡੇ ਆਪਣੇ ਹੋਣਗੇ ਉਹ ਸਮਝ ਜਾਣਗੇ, ਪਰ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਸਿਰਫ ਤੁਹਾਡੇ ਨਾਲ ਉੱਪਰੋਂ ਉੱਪਰੋਂ ਆ ਜਾਂ ਕਹਿ ਦਈਏ ਕਿ ਬਗਾਨੇ, ਬਸ ਉਹ ਦੂਰ ਹੋ ਜਾਣਗੇ। ਸੱਚ ਇੱਕ ਐਸੀ ਚੀਜ਼ ਆ ਜਿਵੇਂ ਆਪਾਂ ਬਸ ਗੰਨੇ ਦੇ ਵਿੱਚੋਂ ਰੋਹ ਨੂੰ ਅਲੱਗ ਕਰਨਾ ਹੋਵੇ ਨਾ ਗੁੜ ਬਣਾਉਣ ਲੱਗਿਆਂ, ਉਹ ਇੱਕ ਕੈਮੀਕਲ ਜਿਹਾ ਪਾਉਂਦੇ, ਬਸ ਸੱਚ ਉਹ ਚੀਜ਼ ਆ। ਔਰ ਇਸਦੇ ਉਲਟ ਝੂਠ, ਦੇਖੋ ਝੂਠ ਵੀ ਇੱਕ ਐਸੀ ਚੀਜ਼ ਆ ਕਿ ਝੂਠ ਬੋਲਣਾ ਸਭ ਨੂੰ ਚੰਗਾ ਲੱਗਦਾ। ਦੇਖੋ ਝੂਠ 'ਤੇ ਅਲੱਗ ਅਲੱਗ ਵਰਜ਼ਨ ਹੋ ਸਕਦੇ ਨੇ, ਅਲੱਗ ਅਲੱਗ ਤਰੀਕੇ ਹੋ ਸਕਦੇ ਨੇ, ਸੰਦਰਭ ਅਲੱਗ ਅਲੱਗ ਹੋ ਸਕਦੇ ਨੇ। ਬੋਲਣਾ ਸਭ ਨੂੰ ਚੰਗਾ ਲੱਗਦਾ, ਪੂਰੀ ਦੁਨੀਆ ਬੋਲਦੀ ਆ, ਕਹਿੰਦੇ ਸਭ ਆ ਕਿ ਮੈਂ ਨਹੀਂ ਬੋਲਦਾ, ਪਰ ਸੁਣਨਾ, ਬੋਲਣਾ ਸਭ ਨੂੰ ਚੰਗਾ ਲੱਗਦਾ ਪਰ ਸੁਣਨਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਹੈ ਨਾ ਕਮਾਲ ਦੀ ਗੱਲ। ਸੋ 6767 ਜੀ, ਤੁਸੀਂ ਦੁਬਾਰਾ ਕਾਲ ਕਰ ਲਓ। ਸਤਨਾਮ ਜੀ, 905-564-44 ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰਦੇ ਹਾਂ। ਤੁਸੀਂ ਮੈਨੂੰ ਕੋਈ ਇੱਕ ਸਲੀਕਾ ਦੱਸਣਾ ਕਿ ਜਿਹਦੇ ਨਾਲ ਜ਼ਿੰਦਗੀ ਖੂਬਸੂਰਤ ਹੋ ਸਕਦੀ ਹੈ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਨਾ ਕਿੱਦਾਂ ਦੀ ਤਿਆਰੀ?
1: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
0: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
1: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਟਿਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬ੍ਰਿਜ। ਕਾਲ 519-621-7774।
2: ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ, 416-451-4465, 416-451-4565, 416-451-4565।
4: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
5: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
6: ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ।
7: 905-564-4445, 905-564-6444। ਔਰ ਜ਼ਿੰਦਗੀ ਜਿਉਣ ਦੇ ਸਲੀਕਿਆਂ 'ਤੇ ਗੱਲਬਾਤ ਕਰ ਰਹੇ ਸੀ। ਕਹਿੰਦੇ ਕਿ ਰੌਲੇ ਵਿੱਚੋਂ ਚੁੱਪ ਨੂੰ ਪੜ ਲੈ, ਰੌਲੇ ਵਿੱਚੋਂ ਚੁੱਪ ਨੂੰ ਪੜ ਲਾ, ਹਾਸਿਆਂ ਵਿੱਚੋਂ ਹੰਝੂ ਫੜ ਲਾ, ਐਸਾ ਫਕੀਰ ਕੋਈ ਲੱਭਦੇ ਪਏ ਹਾਂ, ਲੱਭਦੇ ਹਾਂ ਜੋ ਦੇਖ ਕੇ ਦੱਸਦੇ ਕਿੰਨੇ ਰਹਿ ਗਏ ਬਾਕੀ ਹਾਸੇ, ਲੱਭਦੇ ਹਾਂ ਜੋ ਦੇਖ ਕੇ ਦੱਸਦੇ ਕਿੰਨੇ ਰਹਿ ਗਏ ਬਾਕੀ ਹਾਸੇ, ਨਬਜ ਰੁਕੀ ਜੋ ਛੋ ਕੇ ਦੱਸਦੇ ਕਿੱਥੇ ਗਏ ਜੋ ਸਾਹੀ ਸੀ ਵੱਸਦੇ, ਭੀੜ ਭਰੀ ਇਸ ਦੁਨੀਆਂ ਵਿੱਚੋਂ ਆਪਣੇ ਆਪ ਨੂੰ ਲੱਭਦੇ ਪਏ ਹਾਂ, ਆਪਣੇ ਆਪ ਨੂੰ ਲੱਭਦੇ ਪਏ ਹਾਂ। ਰੌਲੇ ਵਿੱਚੋਂ ਚੁੱਪ ਨੂੰ ਪੜ ਲਾ, ਹਾਸਿਆਂ ਵਿੱਚੋਂ ਹੰਝੂ ਫੜ ਲਾ, ਐਸਾ ਫਕੀਰ ਕੋਈ ਲੱਭਦੇ ਪਏ ਹਾਂ, ਆਪਣੇ ਆਪ 'ਚੋਂ ਆਪਣੇ ਆਪ ਨੂੰ ਲੱਭਦੇ ਪਏ ਹਾਂ। 905-564-4444।

0: ਜਿੱਥੇ ਜ਼ਿੰਦਗੀ ਜਿਉਣ ਦੇ ਹੋਰ ਬੜੇ ਸਲੀਕਿਆਂ ਦੀ ਗੱਲਬਾਤ ਕਰਦੇ ਹਾਂ, ਉੱਥੋਂ ਸਭ ਤੋਂ ਅਹਿਮ ਗੱਲਬਾਤ ਇਹ ਆ ਕਿ ਸਭ ਤੋਂ ਵੱਡਾ ਮੰਦਰ, ਸਭ ਤੋਂ ਵੱਡਾ ਗੁਰਦੁਆਰਾ, ਸਭ ਤੋਂ ਵੱਡੀ ਪੂਜਨੀਕ ਜਗ੍ਹਾ ਤੁਹਾਡਾ ਸਰੀਰ। ਜੇ ਤੁਹਾਡਾ ਸਰੀਰ ਸਲਾਮਤ ਆ ਨਾ, ਤੁਸੀਂ ਤੰਦਰੁਸਤ ਹੋ, ਤੁਸੀਂ ਸਭ ਕੁਛ ਉਹ ਕਰ ਸਕਦੇ ਹੋ, ਤੁਸੀਂ ਪਰਮਾਤਮਾ ਦਾ ਨਾਮ ਲੈ ਸਕਦੇ ਹੋ, ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ। ਦੇਖੋ ਪਰਮਾਤਮਾ ਤਾਂ ਆਪਾਂ ਨੂੰ ਇਹ ਕਹਿ ਗਿਆ ਨਾ, ਤੁਸੀਂ ਬੰਦਿਆਂ ਦੇ ਵਿੱਚ ਰੱਬ ਵੱਸਦਾ, ਅਤੇ ਜੇ ਬੰਦਿਆਂ ਦੀ ਅਸੀਂ ਖਿਦਮਤ ਕਰਨੀ ਆ, ਜੇ ਇਨਸਾਨੀਅਤ ਦੀ ਸੇਵਾ ਕਰਨੀ ਆ, ਤਾਂ ਜੇ ਤੁਸੀਂ ਆਪ ਹੀ ਤੰਦਰੁਸਤ ਨਹੀਂ ਹੈਗੇ ਤਾਂ ਕਿਵੇਂ ਕਰੋਗੇ? ਸੋ ਇਹ ਵੀ ਇੱਕ ਖੂਬਸੂਰਤ ਗੱਲ ਆ। ਸਭ ਤੋਂ ਪਹਿਲਾਂ ਸਿਹਤ, ਮਾਨ ਸਾਹਿਬ ਨੇ ਕਿਹਾ ਨਾ ਕਿ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਆ। 905-545-44 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 5820।
1: ਬਹੁਤ ਬਹੁਤ ਧੰਨਵਾਦ ਜੀ, ਰਾਜਨ ਸਟੈਕਸ ਐਕਸਪ੍ਰੈਸ ਤੋਂ
0: ਜੀ ਸਰ।
1: ਸਾਰੇ ਜੀ, ਮੈਂ ਕਿਹਾ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਵੀ ਜਿਹੜੇ ਵੀ ਸਾਡੇ ਸਰੋਤੇ ਇਸ ਵੀਕ ਨੂੰ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਜਾਂ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਨੇ, ਤੇ ਜ਼ਰੂਰ ਪਹੁੰਚੋ ਜੀ ਸਟੈਕਸ ਐਕਸਪ੍ਰੈਸ ਉੱਤੇ। ਡਾਕਟਰ ਸਾਡੇ ਕੋਲ ਜੀ ਕੱਲ੍ਹ ਨੂੰ ਵੀ ਅਵੇਲੇਬਲ ਨੇ, ਅਤੇ ਜੇ ਤੁਸੀਂ ਕੱਲ੍ਹ ਨੂੰ ਨਹੀਂ ਆ ਸਕਦੇ ਤਾਂ ਫਰਾਈਡੇ ਅਤੇ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਨੇ। ਸੋ ਆਪਣੀ ਲੋੜ ਦੇ ਮੁਤਾਬਿਕ ਜਿਸ ਹਿਸਾਬ ਨਾਲ ਤੁਹਾਡੀ ਅਵੇਲੇਬਿਲਿਟੀ ਹੈ, ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਅਤੇ ਜੇ ਅੱਖਾਂ ਦੇ ਚੈੱਕਅਪ ਦੀ ਗੱਲ ਕਰੀਏ ਜੀ, ਅਤੇ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਸਾਰੇ ਹੀ ਲੇਟੈਸਟ ਇਕੁਪਮੈਂਟ ਹੈਗੇ ਨੇ, ਜਿਹਦੇ 'ਚ ਅਸੀਂ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਅਤੇ ਵਿਜੁਅਲ ਫੀਲਡ। ਸਾਡੇ ਕੋਲ 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਅੱਖ ਦਾ ਜੀ ਅਸੀਂ ਹਰ ਇੱਕ ਇੱਕ ਕੋਨਾ ਚੈੱਕ ਕਰਦੇ ਹਾਂ, ਅਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਪੇਸ਼ੈਂਟ ਨੂੰ ਅਸੀਂ ਦਿਖਾਉਂਦੇ ਹਾਂ, ਸਮਝਾਉਂਦੇ ਹਾਂ ਕਿ ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਸੋਲਿਊਸ਼ਨ ਹੈ। ਸੋ ਇੱਦਾਂ ਦਾ ਡਿਟੇਲ ਤੁਸੀਂ ਐਗਜ਼ਾਮ ਜੇ ਆਪਣਾ ਕਰਵਾਉਣਾ ਚਾਹੁੰਦੇ ਹੋ ਜਾਂ ਆਪਣੇ ਪਰਿਵਾਰ ਦਾ, ਤਾਂ ਜ਼ਰੂਰ ਕਾਲ ਕਰੋ ਜੀ 905-460-8888। ਇਸ ਤੋਂ ਇਲਾਵਾ ਜੇ ਕਿਸੇ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਹੋਣ, ਤਾਂ ਬਹੁਤ ਹੀ ਵਧੀਆ ਸਾਡਾ ਵੈਲਿਊ ਪੈਕੇਜ ਚੱਲ ਰਿਹਾ ਜੀ, $129 ਦੇ ਵਿੱਚ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹਦੇ 'ਚ ਸਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦਿੱਤਾ ਜਾ ਰਿਹਾ, ਅਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਪਾ ਕੇ ਦਿੱਤੇ ਜਾ ਰਹੇ ਨੇ। ਅਤੇ ਜੇ ਤੁਸੀਂ ਕੋਈ ਉੱਪਰ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ, ਤਾਂ ਸਾਰੀ ਦੀ ਸਾਰੀ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ। ਅਤੇ ਜੇ ਕੋਈ ਵੀ ਪਰਸਨ 2 ਪੇਅਰ ਬਣਵਾਉਣਾ ਚਾਹੁੰਦਾ ਹੈ, ਤਾਂ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਨੇ, ਅਤੇ ਦੂਜੇ ਪੇਅਰ 'ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਜਿਹੜੇ ਵੀ ਸਾਡੇ ਭੈਣ ਭਰਾ ਡੀਲ ਲੈਣਾ ਚਾਹੁੰਦੇ ਨੇ, ਜ਼ਰੂਰ ਸਾਨੂੰ ਕਾਲ ਕਰਨ ਸਪੈਕਸ ਐਕਸਪ੍ਰੈਸ ਦੇ ਉੱਤੇ 905-460-8888। ਅਤੇ ਸਾਡਾ ਐਡਰੈਸ ਵੀ ਬੜਾ ਸੌਖਾ ਹੈ ਜੀ, ਸਪੈਕਸ ਐਕਸਪ੍ਰੈਸ ਦਾ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888। ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੁਮਾਰ ਨੰਬਰ ਫੇਰ ਦੇ ਦਿਓ ਪਲੀਜ਼।
1: ਬਿਲਕੁਲ ਜੀ 905-460-8888। ਅਤੇ ਇਹ ਵੀ ਦੱਸਦੇ ਜਾਈਏ ਅਗੇਨ ਕਿ ਡਾਕਟਰ ਸਾਡੇ ਕੋਲ ਕੱਲ੍ਹ ਮੰਗਲਵਾਰ ਨੂੰ ਅਤੇ ਥਰਸਡੇ, ਫਰਾਈਡੇ, ਸੈਟਰਡੇ 4 ਦਿਨ ਡਾਕਟਰ ਹੈਗਾ ਜੀ। ਆਪਣੀ ਲੋੜ ਮੁਤਾਬਿਕ ਤੁਸੀਂ ਕਾਲ ਕਰਕੇ ਅਪੋਇੰਟ ਬੁੱਕ ਕਰਵਾ ਲਓ 905-460-8888।
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
1: ਥੈਂਕ ਯੂ।
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਕ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, TV ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ TV ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1313, ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?

0: ਵਾਲੇ ਬਲ ਨੂੰ ਚਲਾਏ ਕੰਮ ਆਏ ਨਾ ਜੋ ਲਿੰਕ ਬਣਾਏ ਮੈਂ ਕਰਦੇ ਸੀ ਤਾਂ ਹੀ ਝਟਕਾਏ
1: ਬਿਲਕੁਲ ਜੀ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਾਪ ਸੰਧੂ ਜ਼ਿੰਦਗੀ ਜਿਉਣ ਦੇ ਸਲੀਕਿਆਂ ਬਾਰੇ ਗੱਲਬਾਤ ਕਰ ਰਹੇ ਸੀਗੇ ਸੋ 905-564-44 ਕਹਿੰਦੇ ਕਿ ਐਵੇਂ ਦਿਲ 'ਚ ਮਲਾਲ ਨਾ ਰੱਖ ਦਿਲ 'ਚ ਕਹਿੰਦੇ ਮਲਾਲ ਰੱਖਣਾ ਵੀ ਗਲਤ ਹੈ ਵੀ ਇੱਕ ਜ਼ਿੰਦਗੀ ਜਿਉਣ ਦਾ ਸਲੀਕਾ ਆ ਕਿ ਦਿਲ ਦੇ ਵਿੱਚ ਗੱਲਾਂ ਰੱਖਣੀਆਂ ਨਾ ਇਹ ਜ਼ਹਿਰ ਦੇ ਵਾਂਗ ਹੁੰਦੀਆਂ ਇਹ ਹੋਰ ਫੈਲਦੀਆਂ ਨੇ ਅਤੇ ਤੁਹਾਡਾ ਖੁਦ ਦਾ ਨੁਕਸਾਨ ਕਰਦੀਆਂ ਨੇ ਇਵੇਂ ਜਿਵੇਂ ਤੁਸੀਂ ਕਿਸੇ ਦੇ ਖਿਲਾਫ ਨਫ਼ਰਤ ਰੱਖਣੀ ਉਹਦੇ ਨਾਲ ਕਿਸੇ ਦਾ ਜਿਹਦੇ ਖਿਲਾਫ ਤੁਸੀਂ ਨਫ਼ਰਤ ਰੱਖੀ ਉਹਦਾ ਕੋਈ ਨੁਕਸਾਨ ਨਹੀਂ ਆ ਨੁਕਸਾਨ ਤੁਹਾਡਾ ਹੀ ਆ ਸੋ ਨਫ਼ਰਤ ਰੱਖਣੀ ਇੱਕ ਜ਼ਹਿਰ ਰੱਖਣ ਦੇ ਬਰਾਬਰ ਆ ਸੋ 905-564-44 ਕਹਿੰਦੇ ਕਿ ਐਵੇਂ ਦਿਲ 'ਚ ਮਲਾਲ ਨਾ ਰੱਖ ਉਹਦਾ ਮਨ 'ਚ ਖਿਆਲ ਨਾ ਰੱਖ ਜੇ ਹੋਏ ਸੰਜੋਗ ਤਾਂ ਮਿਲ ਜਾਊ ਉਹ ਹਰ ਇੱਕ ਉਹਦੀ ਭਾਲ ਨਾ ਰੱਖ ਹਰ ਇੱਕ 'ਚ ਉਹਦੀ ਭਾਲ ਨਾ ਰੱਖ 905-564-44 905-564-44 ਨਾਗਪਾਲ ਸਰ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਫਿਰ ਉਹਨੂੰ ਦੱਸਣੀ ਹੈ ਚੱਲਦੀ ਇੱਕ ਵਾਰ ਫਿਰ ਚੱਲਦੀ ਹੈ 218 ਐਕਸਪਰਟ ਬੁਲਵਰਡ ਮਿਸੀ ਸਾਗਾ $30,000 ਤੋਂ ਲੈ ਕੇ $1,00,000 ਦੀ ਤੁਸੀਂ ਫੰਡਿੰਗ ਦੇ ਲੱਕ ਐਲੀਜੀਬਲ ਹੋ ਸਕਦੇ ਹੋ ਜੇ ਤੁਸੀਂ PR ਸਿਟੀਜ਼ਨ ਅਤੇ ਪ੍ਰੋਟੈਕਟਡ ਪਰਸਨ ਹੋ ਜੀ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ
2: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ
1: ਜੀ ਸਰ ਨਾਗਪਾਲ ਸਰ ਪਹਿਲਾਂ ਤਾਂ ਇਹ ਦੱਸੋ ਕਿ $30,000 ਤੋਂ ਲੈ ਕੇ $1,00,000 ਤੱਕ ਦੀ ਗ੍ਰਾਂਟ ਦੇ ਲਈ ਕੌਣ ਕੌਣ ਐਲੀਜੀਬਲ ਹੋ ਸਕਦਾ ਡਾਕੂਮੈਂਟਸ ਕਿੰਨੇ ਕੁ ਚਾਹੀਦੇ ਨੇ
2: ਹਾਂਜੀ ਸੋ ਇਸਮੇ ਲਾਈਕ ਦੇਖੀ ਜੀ ਗਵਰਨਮੈਂਟ ਆਪਣੇ ਲਾਈਕ ਹਕੂਮਤ ਆਪਣੇ ਆਵਾਮ ਕੇ ਲਈ ਕਰਤੀ ਸਭ ਕੁਛ ਰਾਈਟ ਤੋ PR ਸਟੇਟਸ ਆਪਕਾ ਹੈ ਪ੍ਰੋਟੈਕਟਿਡ ਪਰਸਨ ਹੈ ਆਪ ਸਿਟੀਜ਼ਨ ਹੈ ਚਾਹੇ ਬੈਰੀ ਮੇਂ ਰਹਤੇ ਹੈ GTA ਮੇਂ ਰਹਤੇ ਹੈ ਹੈਮਿਲਟਨ ਮੇਂ ਰਹਤੇ ਹੈ ਹਮਾਰੇ ਪਾਸ ਫੁੱਲੀ ਆਨਲਾਈਨ ਕੋਰਸਿਸ ਹੈ 7 years ਸੇ ਬਿਜ਼ਨਸ ਮੇਂ ਹੈ ਸਿਰਫ ਹਮ ਉਨ੍ਹੀਂ ਪ੍ਰੋਗਰਾਮਸ ਮੇਂ ਡੀਲ ਕਰਤੇ ਹੈ ਜੋ ਗਵਰਨਮੈਂਟ ਜਿਨਕੋ ਸਪੋਂਸਰ ਕਰਤੀ ਮੀਨਸ ਉਨਕੀ ਫੀਸ ਪੇ ਕਰਤੀ ਡਾਇਰੈਕਟਲੀ ਟੂ ਦ ਕਾਲਜ ਆਪਕੀ ਜੇਬ ਸੇ ਪੈਸੇ ਨਹੀਂ ਜਾ ਰਹੇ ਔਨ ਅਦਰ ਹੈਂਡ ਆਪਕੋ ਗਵਰਨਮੈਂਟ ਪੜ੍ਹਾਈ ਕਰਤੇ ਕਰਤੇ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਫੰਡਿੰਗ ਦੇਤੀ ਹੈ $30,000-$100,000 ਵੋ ਪੈਸਾ ਜੋ ਹੈ ਯੇ ਕੋਲੈਟਰਲ ਫ੍ਰੀ ਹੈ ਸਿਕਿਉਰਿਟੀ ਫ੍ਰੀ ਹੈ ਕਹੀਂ ਵੀ ਆਪ ਉਸੇ ਯੂਜ਼ ਕਰ ਸਕਤੇ ਹੈ ਲਿਵਿੰਗ ਐਕਸਪੈਂਸਿਸ ਹਰ ਕਿਸੀ ਕੇ ਲੀਏ ਅਲੱਗ ਅਲੱਗ ਹੈ ਯੂਜ਼ ਕਰੇ ਔਰ ਫੰਡਿੰਗ ਡਾਇਰੈਕਟ ਆਪਕੇ ਅਕਾਊਂਟ ਮੇਂ ਆਤੀ ਮੇਰੇ ਅਕਾਊਂਟ ਮੇਂ ਨਹੀਂ ਆਤੀ ਔਰ ਲਾਈਕ ਹਮਾਰਾ ਪ੍ਰੋਪਰ ਆਫਿਸ ਹਮ ਟਿਮ ਹੋਟਲ ਮੇਂ ਨਹੀਂ ਮਿਲਤੇ 7 years ਸੇ ਹਮ ਬਿਜ਼ਨਸ ਮੇਂ ਬਹੁਤ ਕੋਸ਼ਿਸ਼ ਕਰ ਚੁੱਕੇ ਹੈ ਆਜ ਕੀ ਡੇਟ ਮੇਂ 30-100,000 ਮੇਂ ਸੇ ਹਾਫ ਪੈਸਾ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ ਏਕ ਅਗਸਤ ਕੇ ਬਾਅਦ ਅਭੀ ਲਾਈਨ ਨਹੀਂ ਸੁਣੇਂਗੇ ਮੇਰੇ ਸੇ ਆਪ ਸਿਰਫ ਲੋਨ ਲੋਨ ਲੋਨ ਸੁਣਾ ਕਰੇਂਗੇ ਤੋ ਅਭੀ ਇਨਰੋਲ ਕਰੋ ਪਿੱਛੇ ਨਾ ਰਹੋ 437-264-3175 ਕੋਈ ਏਜ ਲਿਮਿਟ ਨਹੀਂ ਹੈ ਜੀ ਇਹਦੇ ਵਿੱਚ ਨੰਬਰ 2 ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਜੀ ਨੋ ਕ੍ਰੈਡਿਟ ਚੈੱਕ ਔਰ ਇਸਮੇ ਨੰਬਰ 3 ਡਾਕੂਮੈਂਟਸ ਨੋਟਿਸ ਆਫ ਅਸੈਸਮੈਂਟ ਆਪਕਾ ਮੈਰਿਟ ਸਰਟੀਫਿਕੇਟ ਆਪਕਾ ਬਰਥ ਸਰਟੀਫਿਕੇਟ ਔਰ ਮੇਨ ਥਿੰਗ ਸਭਸੇ ਬੜੀ ਮੇਨ ਥਿੰਗ ਅਗਰ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਮੇਂ ਔਰ ਫੈਮਿਲੀ ਸਾਈਜ਼ ਅਗਰ ਮੈਰਿਡ ਹੈ ਯਾ ਆਪਕੇ ਕਿਡਸ ਹੈ ਮੈਰਿਡ ਵਿਦ ਕਿਡਸ ਆਪਕੋ ਅੱਛਾ ਬੈਨੀਫਿਟ ਹੈ ਤਭੀ ਆਪ ਹਮੇਂ ਕਾਲ ਕਰੇਂ ਇਨਕਮ ਕੀ
1: ਜੀ ਜਦੋਂ ਆਪਾਂ $30,000 ਅਤੇ $1,00,000 ਤੱਕ ਦੀ ਫੰਡਿੰਗ ਦੀ ਗੱਲ ਕਰਦੇ ਹਾਂ ਤਾਂ ਇਹ ਕਿਹਨਾਂ ਨੂੰ ਮਿਲ ਸਕਦੀ ਆ ਜਾਂ ਵੀ ਕਹਿ ਲਈਏ ਕਿ ਜੇ ਫੈਮਿਲੀ ਆਫ 5 ਆ ਹਸਬੈਂਡ ਵਾਈਫ ਨੇ ਉਹਨਾਂ ਦੇ 3 ਬੱਚੇ ਆ ਤਾਂ ਮਿਨੀਮਮ ਕਿੰਨੀ ਫੰਡਿੰਗ ਹੋ ਸਕਦੀ ਆ
2: ਇਸ ਕੇਸ ਦੇ ਬਾਰੇ ਵਿੱਚ ਆਰਾਮ ਨਾਲ 100 ਬਣਦੀ ਹੈ ਜੀ ਇਸ ਵਿੱਚ $50,000 ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ ਅੱਜ ਕੀ ਡੇਟ ਮੇਂ ਸਿਰਫ 2 ਬੈਚ ਰਹਿ ਗਏ ਹੈ ਇੱਕ ਜੂਨ ਮੇਂ ਸਟਾਰਟ ਜੂਨ ਤੋਂ ਸ਼ੁਰੂ ਵੀ ਹੋ ਗਿਆ ਅੱਜ ਔਰ ਜੁਲਾਈ ਮੇਂ ਹੈ 1 ਅਗਸਤ ਕੇ ਬਾਅਦ ਜਬ ਨਿਊ ਅਕੈਡਮੀ ਕੇ ਸਟਾਰ ਹੈ ਸਟਾਰਟ ਹੋ ਰਿਹਾ ਤਾਂ ਉਸਮੇ ਅਪ ਟੂ 100,000 ਕਾ ਲੋਨ ਹੈ ਆਜ ਅਪ ਟੂ 100,000 ਕੀ ਫੰਡਿੰਗ ਹੈ ਜਿਸਮੇ ਸੇ 50,000 ਗ੍ਰਾਂਟ ਹੈ ਇਸ ਲਈ ਆਪ ਹਮੇ ਅਨਰੋਲ ਕਰੋ ਪਿੱਛੇ ਨਾ ਰਹੋ ਐਂਡ ਨੋ ਏਜ ਲਿਮਿਟ ਸੌਖੇ ਜਿਹੇ ਕੋਰਸਿਸ ਨੇ ਫੁੱਲੀ ਆਨਲਾਈਨ ਹੈ ਆਪ ਆਪਣੇ ਘਰ ਕੇ ਕੰਫਰਟ ਸੇ 2-3 ਘੰਟੇ ਲਗਾਏ ਸਕਿੱਲ ਹਾਸਿਲ ਕਰੇ ਫੰਡਿੰਗ ਆਪਣੇ ਕੰਮੈਂਟ ਹਾਸਿਲ ਕਰੇ
1: ਜੀ ਇੱਕ ਵਾਰ ਨੰਬਰ ਦੇ ਦਿਓ ਜੀ 2 ਵਾਰ ਆਪਣਾ ਥੋੜ੍ਹਾ ਜਿਹਾ ਸਲੋ ਸਲੋ
2: ਹਾਂਜੀ ਨੰਬਰ ਹੈ ਜੀ ਫੀਸ ਸਾਡੀ ਫੀ ਲੱਗਦਾ ਹੋਗਾ ਫੀਸ ਮੈਂ ਕੁਛ ਕੈਸ਼ ਦੇਰ ਇਜ਼ ਨੋ ਕੈਸ਼ ਫੀਸ ਹਮਾਰੀ ਹੈ $199 ਦੈਟਸ ਇਟ ਨੋ ਪਰਸੈਂਟੇਜ ਨੋ ਕਮਿਸ਼ਨ ਨੋ ਕੈਸ਼ ਬਹੁਤ ਲੋਕੋ ਕੋ ਹਮ ਅਸਿਸਟ ਕਰ ਚੁੱਕੇ ਹੈ ਹਮਾਰੀ ਨਜ਼ਰ ਹਮਾਰੀ ਗੁੱਲਕ ਪੇ ਹੈ ਆਪਕੀ ਫੰਡਿੰਗ ਪੇ ਨਹੀਂ ਹੈ ਤੋ ਆਪ ਨੰਬਰ ਨੋਟ ਕਰੇ ਕਾਲ ਕਰੇ ਆਫਿਸ ਆਏ ਨੰਬਰ ਹੈ 437-264-3175 ਨੰਬਰ ਅਗੇਨ 437-264-3175
1: ਬਹੁਤ ਬਹੁਤ ਸ਼ੁਕਰੀਆ ਜੀ। 437-264-3175 ਯੂਨੀ ਗਲੋਬਲ ਐਡਵਾਈਜ਼ਰੀ, ਤੁਸੀਂ ਇਹਨਾਂ ਦੇ ਆਫਿਸ ਜਾ ਕੇ ਵੀ ਗੱਲਬਾਤ ਕਰ ਸਕਦੇ ਹੋ, ਹੁਣੇ ਕਾਲ ਕਰ ਸਕਦੇ ਹੋ। ਰਾਈਟ ਨਾਓ 437-264-3175 ਯੂਨੀ ਗਲੋਬਲ ਐਡਵਾਈਜ਼ਰੀ। ਆਪਣੇ ਸਕਿੱਲ ਨੂੰ ਡਿਵੈਲਪ ਕਰਨ ਦੇ ਲਈ ਗੌਰਮੈਂਟਸ ਕੋਲ ਗ੍ਰਾਂਟਸ ਨੇ ਜਿਹੜੀਆਂ ਜੁਲਾਈ 'ਚ ਬਾਅਦ ਤੁਹਾਨੂੰ ਗ੍ਰਾਂਟਸ ਨਹੀਂ ਮਿਲਣੀਆਂ, ਉਸ ਤੋਂ ਬਾਅਦ ਸਿਰਫ ਲੋਨ ਰਹਿ ਜਾਣੇ ਨੇ। ਸੋ ਤੁਸੀਂ ਇਹ ਗ੍ਰਾਂਟ ਦਾ ਫਾਇਦਾ ਚੱਕਣ ਦੇ ਲਈ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਰਾਬਤਾ ਕਰ ਸਕਦੇ ਹੋ। 437-264-3175 ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਨਾਗਪਾਲ ਸਰ।
2: ਥੈਂਕ ਯੂ ਜੀ।
1: ਬਿਲਕੁਲ ਜੀ, ਸਾਡੇ ਨਾਲ ਪਰਮਜੀਤ ਬਾਈ ਜੀ ਵੀ ਜੁੜਦੇ ਰਹਿ ਗਏ ਆ। ਔਰ ਪਰਮਜੀਤ ਬਾਈ ਜੀ ਪਲੀਜ਼ ਸੁਣ ਰਹੇ ਹੋ ਤਾਂ ਅਸੀਂ ਮੌਰਗੇਜ ਦੇ ਬਾਬਤ ਜਾਣਕਾਰੀ ਦਈਏ। ਮੌਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਮੌਰਗੇਜ ਤੋਂ ਚਾਰੋਂ ਪਾਸਿਓਂ ਜੇ ਤੁਹਾਨੂੰ ਨਾ ਹੋ ਗਈ ਆ ਤਾਂ ਫਿਰ ਤੁਸੀਂ ਪਰਮਜੀਤ ਭਾਅ ਜੀ ਉਹਨਾਂ ਨੂੰ ਕਾਲ ਕਰ ਲਿਓ। ਬਸ ਕਹਿੰਦੇ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਉਹ ਤਿਨਕਾ ਭਾਅ ਜੀ ਆ। ਸੋ ਜਦੋਂ ਤੁਹਾਨੂੰ ਮੌਰਗੇਜ ਦੇ ਮਾਮਲੇ 'ਚ ਉਲਝ ਗਏ ਹੋ, ਰੀਫੈਂਡਸ ਨੂੰ ਲੈ ਕੇ ਕੋਈ ਸਵਾਲ ਆ, ਡੈਟ ਕੰਸੋਲੀਡੇਟ ਬਾਰੇ ਤੁਹਾਡਾ ਕੋਈ ਸਵਾਲ ਆ, ਮੌਰਗੇਜ ਦੇ ਕਿਸੇ ਵੀ ਮਸਲੇ 'ਤੇ ਕੋਈ ਵੀ ਹੈਲਪ ਚਾਹੀਦੀ ਆ ਤਾਂ ਤੁਸੀਂ ਪਰਮਜੀਤ ਸਿੱਧੂ ਹੋਣਾ ਨੂੰ ਕਾਲ ਕਰ ਲਿਓ। 416-675-3024 416-675-3024 ਪਰਮਜੀਤ ਸਿੱਧੂ ਜੀ। ਔਰ ਖੂਬਸੂਰਤ ਗੱਲਾਂ ਬਾਤਾਂ ਦਾ ਸਿਲਸਿਲਾ, ਸਮੇਂ ਦੀ ਜਿਹੜੀ ਕਹਿੰਦੇ ਕੋਈ ਚਾਲ ਉਹ ਥੋੜ੍ਹੀ ਜਿਹੀ ਤੇਜ਼ ਹੋ ਗਈ ਆ, 3 ਮਿੰਟ ਆਪਣੇ ਕੋਲ ਬਾਕੀ ਆ। 3 ਮਿੰਟਾਂ 'ਚ ਕੀ ਗੱਲਾਂ ਬਾਤਾਂ ਕਰ ਸਕਦੇ ਹਾਂ, ਕੀ ਜ਼ਿੰਦਗੀ ਜੀਣ ਦੇ ਖੁਲਾਸੇ ਦੱਸ ਸਕਦੇ ਹਾਂ? ਬਸ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ ਅਤੇ ਹੱਕ, ਆਪਣੇ ਹੱਕਾਂ ਬਾਰੇ ਬੋਲਣਾ ਕਦੀ ਨਾ ਛੱਡੋ। ਔਰ ਇੱਕ ਮੂਵੀ ਆਈ ਆ ਚੜ੍ਹਦੀ ਕਲਾ, ਜੂਨ ਦੇ ਮਹੀਨੇ ਚੱਲ ਰਹੇ ਨੇ, ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹ ਹੋਣੀ ਆ ਕਿ ਉਸ ਫਿਲਮ ਨੂੰ ਵੇਖ ਕੇ ਆਓ, ਆਪਣੇ ਬੱਚਿਆਂ ਨੂੰ ਵਿਖਾਓ, ਆਪਣੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੂੰ ਚੜ੍ਹਦੀ ਕਲਾ ਫਿਲਮ ਦਿਖਾਓ। ਕਿਉਂਕਿ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ ਕਿ ਜੇ ਤੁਹਾਡੇ ਇਤਿਹਾਸ 'ਤੇ ਬਣੀਆਂ ਫਿਲਮਾਂ ਦਾ ਆਪਾਂ ਸਾਥ ਨਹੀਂ ਦੇਵਾਂਗੇ ਨਾ, ਤਾਂ ਸਾਡੇ ਇਤਿਹਾਸ 'ਤੇ ਪਏ ਉਹ ਜਿਹੜੀਆਂ ਗਰਦਾਂ ਜੰਮੀਆਂ ਹੋਈਆਂ ਉਹਨਾਂ ਤੋਂ ਕਿਸੇ ਨੇ ਮਿੱਟੀ ਤੱਕ ਨਹੀਂ ਝਾੜਨੀ। ਐਸੀਆਂ ਫਿਲਮਾਂ ਜੋ ਤੁਹਾਡੇ ਇਤਿਹਾਸ, ਤੁਹਾਡੇ ਵਿਰਸੇ ਨੂੰ ਤੁਹਾਨੂੰ ਦੱਸਦੀਆਂ ਕਿ ਤੁਸੀਂ ਕੌਣ ਹੋ, ਐਕਚੁਅਲ ਦੇ ਵਿੱਚ ਅਸੀਂ ਕੌਣ ਹਾਂ। ਅਤੇ ਜੇ ਤੁਸੀਂ ਐਸੀਆਂ ਫਿਲਮਾਂ ਦਾ ਸਾਥ ਨਹੀਂ ਦਿਓਗੇ, ਕਮਰਸ਼ੀਅਲ ਫਿਲਮਾਂ ਦਾ ਹਿੱਸਾ ਬਣੋਗੇ, ਹਾਂ ਹਾਂ ਹੀ ਹੀ ਦੇ ਵਿੱਚ ਉਲਝੇ ਰਹੋਗੇ, ਤਾਂ ਮੈਂ ਤੁਹਾਨੂੰ ਇਹ ਵੀ ਗੱਲ ਗਰੰਟੀ ਕਹਿਣਾ ਕਿ ਇਤਿਹਾਸ ਨੇ ਤੁਹਾਨੂੰ ਯਾਦ ਨਹੀਂ ਰੱਖਣਾ, ਤੁਹਾਡੇ ਬੱਚਿਆਂ ਨੇ ਵੱਡੇ ਹੋ ਕੇ ਪੁੱਛਣਾ ਕਿ ਅਸੀਂ ਹੈ ਕੌਣ ਹਾਂ। ਜ਼ਰੂਰ ਚੜ੍ਹਦੀ ਕਲਾ ਮੂਵੀ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਦੇ ਨਾਲ ਲੈ ਕੇ ਜਾਓ ਔਰ ਦਿਖਾ ਕੇ ਲੈ ਕੇ ਆਓ ਅਤੇ ਤੁਹਾਨੂੰ ਪਤਾ ਲੱਗੂ ਕਿ ਅਸੀਂ ਕੌਣ ਹਾਂ। ਪੱਗ ਦੀ ਜਿਹੜੀ ਇੱਜ਼ਤ ਆ, ਪੱਗ ਕਿਵੇਂ ਬਚਦੀ ਆ, ਪੱਗ ਦੇ ਲਈ ਕੀ ਕੀਤਾ ਜਾਂਦਾ, ਤੁਹਾਨੂੰ ਚੜ੍ਹਦੀ ਕਲਾ ਮੂਵੀ ਦੇ ਵਿੱਚ ਜਾ ਕੇ ਪਤਾ ਲੱਗੂਗਾ। ਸੋ ਜ਼ਰੂਰ ਚੜ੍ਹਦੀ ਕਲਾ ਮੂਵੀ ਵੇਖ ਕੇ ਆਇਓ। ਅਤੇ ਬਸ ਇਹੀ ਗੱਲ ਆ ਕਿ ਦੀਨ ਦੁਖੀ ਨਾਲ ਖੜਨੋਂ ਹਟ ਗਏ, ਕੱਢ ਕੇ ਕੋਈ ਬਾਂਹ ਨਹੀਂ ਬੋਲਦਾ, ਗਿੱਦੜ ਕਰਦੇ ਫਿਰਨ ਕਲੋਲਾਂ ਸ਼ੇਰਾਂ ਦਾ ਕਿੱਧਰੇ ਨਾਂ ਨਹੀਂ ਬੋਲਦਾ, ਅਤੇ ਜਿਸ ਦਾ ਦਿੱਤਾ ਖਾਵਣ ਸਾਰੇ ਧਰਤੀ ਨੂੰ ਕੋਈ ਮਾਂ ਨਹੀਂ ਬੋਲਦਾ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਮਿਲਦੇ ਹਾਂ ਰਾਤ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਇੱਥੇ ਤੱਕ ਮੇਰਾ ਸਫ਼ਰ ਕਬੂਲ ਕਰਿਓ, ਅਤੇ ਜਲਦੀ ਰਾਬਤਾ ਫਿਰ ਹੋਊਗਾ ਬ੍ਰੇਕ ਤੋਂ ਬਾਅਦ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਲਵ ਯੂ ਆਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-238-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 1 June ਅੱਜ ਹੋ ਚੁੱਕੀ ਹੈ, ਮੰਡੇ ਦਾ ਦਿਨ ਹੈ, ਮੰਥ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ, ਵੀਕ ਦੀ ਵੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। 3:07 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ ਮੇਰਾ ਅਤੇ ਤੁਹਾਡਾ ਸਾਥ ਰਹੇਗਾ 1 ਘੰਟਾ, ਅਤੇ ਬਾਕੀ ਦੇ 2 ਘੰਟੇ ਤੁਸੀਂ ਸਾਥ ਨਿਭਾਓਗੇ ਸਿਮਰਾਜ ਸਿੱਧੂ ਜੀ ਦਾ, ਜੋ ਕਿ ਤੁਹਾਡੇ ਲਈ ਕੈਨੇਡੀਅਨ ਨਿਊਜ਼ ਲੈ ਕੇ ਆਉਣਗੇ ਐਂਡ ਡਿਫਰੈਂਟ ਡਿਫਰੈਂਟ ਨਵੀਆਂ ਅਪਡੇਟਸ ਤੁਹਾਨੂੰ ਤੁਹਾਡੇ ਲੈ ਕੇ ਆਉਣਗੇ 2 ਘੰਟੇ, 4 to 6, ਅਤੇ 1 ਘੰਟਾ ਤੁਹਾਡਾ ਅਤੇ ਮੇਰਾ ਸਾਥ ਹੈ, ਯਾਨੀ ਕਿ ਪੂਰੇ 4 ਵਜੇ ਤੱਕ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੀਕਐਂਡ ਤੋਂ ਬਾਅਦ ਸਾਡਾ ਇਹ ਪਹਿਲਾ ਦਿਨ ਹੈ ਜਿਹੜਾ ਉਹ ਤੁਹਾਡੇ ਨਾਲ ਹੁਣ ਜੁੜ ਚੁੱਕਿਆ ਹੈ ਰੇਡੀਓ ਪ੍ਰੋਗਰਾਮ ਦੇ ਜ਼ਰੀਏ, ਅਤੇ ਉਮੀਦ ਹੈ ਕਿ ਸਾਰੇ ਤੁਸੀਂ ਠੀਕ ਠਾਕ ਹੋ। ਬਹੁਤ ਹੀ ਖੂਬਸੂਰਤ ਦਿਨ, ਬੜਾ ਹੀ ਸੋਹਣਾ ਦਿਨ ਹੈ ਅੱਜ ਦਾ, ਇੰਜੋਏ ਕਰ ਰਹੇ ਹੋ ਸਮਰ ਟਾਈਮ ਨੂੰ। 1 June ਅੱਜ ਹੋ ਗਈ ਹੈ, ਅਤੇ ਸਟੂਡੀਓ ਦਾ ਨੰਬਰ ਤੁਸੀਂ ਨੋਟ ਕਰ ਲਓ 905-564-6444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਡਾਇਲ ਕਰੋ 416-470-2040, 416-477-2040 ਦੇ ਉੱਪਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.desparadesetv.com, ਜਾਂ ਫਿਰ www.desparadesetv.com, ਅਤੇ ਜੇ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 6 ਵਜੇ ਤੱਕ।

ਚਲੋ ਫਿਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਹਮੇਸ਼ਾ ਹੀ ਵਾਹਿਗੁਰੂ ਦਾ ਨਾਮ ਲੈ ਕੇ ਕਰੀਦੀ ਹੈ। ਕੋਈ ਵੀ ਕੰਮ ਦੀ ਸ਼ੁਰੂਆਤ ਕਰਨੀ ਹੋਵੇ, ਅੱਜ ਦਿਨ ਦੀ ਸ਼ੁਰੂਆਤ ਕਰਨੀ ਹੈ, ਤੁਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਜਿਵੇਂ ਹੁਣ ਆਪਾਂ ਕਰ ਰਹੇ ਹਾਂ, ਮਹੀਨੇ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ, ਨਵਾਂ ਮਹੀਨਾ 1 ਜੂਨ ਅਤੇ ਮੰਡੇ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਕਰ ਰਹੇ ਹਾਂ, ਜੋ ਵੀ ਸ਼ੁਰੂਆਤ ਕਰਨ ਦਾ ਟਾਈਮ ਹੋਵੇ ਤਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ, ਕਿਉਂਕਿ ਇੱਕ ਤਾਂ ਤੁਹਾਨੂੰ ਪੋਜ਼ਿਟਿਵ ਐਨਰਜੀ ਮਿਲਦੀ ਹੈ, ਪੋਜ਼ਿਟਿਵ ਵਾਈਬ ਮਿਲਦੀ ਹੈ, ਤੁਹਾਨੂੰ ਹੌਸਲਾ ਮਿਲਦਾ ਆ, ਅਤੇ ਤੁਹਾਨੂੰ ਕੌਨਫੀਡੈਂਸ ਮਿਲਦਾ ਕਿ ਤੁਸੀਂ ਜੋ ਵੀ ਅੱਗੇ ਕਰੋਗੇ ਉਹ ਸਾਰਾ ਕੁਛ ਚੰਗਾ ਹੀ ਹੋਣਾ ਆ। ਅਤੇ ਲੋ ਫਿਰ ਵਾਹਿਗੁਰੂ ਦਾ ਨਾਂ ਲਈਏ। ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆਵਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। 1 ਜੂਨ ਅੱਜ ਹੋ ਚੁੱਕੀ ਹੈ, 1 ਜੂਨ, ਜੂਨ ਮਹੀਨੇ ਦੀ ਸ਼ੁਰੂਆਤ ਅਤੇ ਉੱਪਰੋਂ ਮੰਡੇ ਦਾ ਦਿਨ। ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਜਿਹੜਾ ਹੈਗਾ ਬਹੁਤ ਵਧੀਆ ਨਿਕਲਿਆ ਹੋਏਗਾ ਅਤੇ ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪੂਰੇ ਐਨਰਜੀ ਦੇ ਵਿੱਚ ਹੋਵੋਗੇ ਪੂਰੇ ਵੀਕ ਦੇ ਲਈ, ਕਿਉਂਕਿ ਜਿਹੜੇ ਇਹ ਤੁਸੀਂ 5 ਦਿਨ ਕੱਢਣੇ ਆ ਹੈ ਨਾ, ਉਹਦੇ ਵਿੱਚ ਕਹਿੰਦੇ ਹੁੰਦੇ ਆ ਮੰਡੇ ਥੋੜ੍ਹਾ ਧੱਕਾ ਸਟਾਰਟ ਜਿਹਾ ਹੁੰਦਾ, ਬਟ ਮੰਡੇ ਜਿਹਨੇ ਨਾ ਪੂਰੀ ਐਨਰਜੀ ਦੇ ਨਾਲ ਕੱਢ ਲਿਆ ਪੂਰਾ ਵੀਕ ਐਨਰਜੀ ਦੇ ਨਾਲ ਨਿਕਲ ਜਾਂਦਾ ਹੈ ਨਾ। ਅਤੇ ਸਟੂਡੀਓ ਦਾ ਨੰਬਰ 905-5564-44, 905-564-6444 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ। ਅਤੇ ਨਾਲ ਜੇਕਰ ਤੁਸੀਂ ਆਪਣੀ ਇੰਸ਼ੋਰੈਂਸ ਦੇ ਰੇਟਸ ਨੂੰ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ, ਸਪੈਸ਼ਲੀ ਜੇਕਰ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਪਣੀ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ ਹੋਵੇ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਡੀਲ ਦੇਣਗੇ। ਅਤੇ ਇਹਨਾਂ ਦੇ ਕੋਲ ਅਪ ਟੂ 35% ਦੇ ਡਿਸਕਾਊਂਟਸ ਨੇ ਜੋ ਕਿ ਤੁਹਾਡੇ ਲਈ ਅਪਲਾਈ ਕਰ ਸਕਦੇ ਨੇ। ਅਤੇ ਇਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਚਾਹੇ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ ਤੁਹਾਨੂੰ ਇੱਕ ਵਧੀਆ ਰੇਟ ਸਿਕਿਓਰ ਕਰਵਾ ਸਕਦੇ ਨੇ। ਅੱਜ ਹੀ ਤੁਸੀਂ ਕਾਲ ਕਰੋ ਅਤੇ ਨੰਬਰ 299-952-9532 2899529532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਪਹਿਲੇ ਕਾਲਰ 3631, ਹਾਂਜੀ ਸਤਿ ਸ਼੍ਰੀ ਅਕਾਲ 3631, ਸਤਿ ਸ਼੍ਰੀ ਅਕਾਲ ਜੀ, ਹੈਲੋ, ਸਤਿ ਸ਼੍ਰੀ ਅਕਾਲ। ਅੱਛਾ, ਪਤਾ ਨਹੀਂ, ਬਟ ਮੇਰੇ ਕੋਲ ਤਾਂ ਸਾਰਾ ਕੁਝ ਠੀਕ ਹੀ ਚੱਲ ਰਿਹਾ। ਹਾਂਜੀ ਹਾਂਜੀ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ।
1: ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਅਮਰਜੀਤ ਜੀ ਮੈਂ ਬੋਲ ਰਿਹਾ ਤੂੰ।
0: ਹਾਂਜੀ ਹਾਂਜੀ, ਪਛਾਣ ਲਿਆ ਮੈਂ।
1: ਅੱਛਾ ਜੀ, ਮੇਰਾ ਦੋਸਤ ਆ ਇੱਥੇ ਬਫਲੋ ਵਿੱਚ ਜੀ, ਤੇ ਉਹਦੀ ਫਰਮੈਂਟ ਲਾਉਣਾ ਚਮਕੀਲੇ ਦਾ ਜੀ, ਕੱਲ ਕਰ ਗੱਲ ਸੁਣ ਮੱਖਣ।
0: ਠੀਕ ਹੈ ਜੀ, ਮੈਂ ਲਗਾ ਦਿੰਦੀ ਹਾਂ, ਮੈਨੂੰ ਥੋੜ੍ਹਾ ਟਾਈਮ ਦਿਓ ਤੁਸੀਂ, ਫਿਰ ਲਗਾਉਂਦੀ ਹਾਂ ਮੈਂ ਗਾਣਾ ਤੁਹਾਡਾ।
1: ਕੋਈ ਗੱਲ ਨਹੀਂ ਜੀ,
0: ਠੀਕ ਹੈ, ਥੈਂਕ ਯੂ ਸੋ ਮਚ। ਅਤੇ ਮੇਰੇ ਖਿਆਲ 'ਚ ਜੇ ਕਿਸੇ ਹੋਰ ਨੂੰ ਵੀ ਆਵਾਜ਼ ਥੋੜ੍ਹੀ ਡਿਸਟਰਬੈਂਸ ਦੇ ਨਾਲ ਆ ਰਹੀ ਹੈ ਤਾਂ ਪਲੀਜ਼ ਦੱਸਿਓ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿਸੇ ਕਿਸੇ ਰੀਜਨ ਦੇ ਵਿੱਚ ਕੋਈ ਥੋੜ੍ਹੀ ਜਿਹੀ ਹੋ ਸਕਦੀ ਹੈ ਕਿ ਡਿਸਟਰਬੈਂਸ ਹੋਵੇ, ਬਟ ਮੇਰੇ ਅਕੋਰਡਿੰਗਲੀ ਤਾਂ ਇੱਥੋਂ ਸਾਰਾ ਕੁਝ ਠੀਕ ਚੱਲ ਰਿਹਾ, ਬਟ ਫਿਰ ਵੀ ਜੇ ਕੁਝ ਇੱਦਾਂ ਦਾ ਇਸ਼ੂ ਆਉਂਦਾ ਤਾਂ ਫਿਰ ਪਲੀਜ਼ ਦੱਸਿਓ ਜ਼ਰੂਰ। 905-564-6444, ਨੈਕਸਟ ਕਾਲਰ 4967, ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਤੇਜਿੰਦਰ ਸਿੰਘ ਬੋਲਦਾ ਜੀ ਟਸਰੀ ਤੋਂ।
0: ਹਾਂਜੀ, ਕੀ ਹਾਲ ਹੈ ਤੁਹਾਡਾ?
2: ਵਧੀਆ ਜੀ ਵਧੀਆ। ਉਹ ਪਿਛਲੇ ਵੀਕ ਕੀਤੀ ਸੀ ਸੌਂਗ, ਤੇ ਉਹ ਨਾ ਫਰੰਟ ਲਾਈਨ ਹੀ ਚੱਲੀ ਉਹਦੀ, ਤੇ ਮੁੜ ਕੇ ਤੁਹਾਡਾ ਖਾਣੀ ਪ੍ਰੋਗਰਾਮ ਬੰਦ ਹੋ ਗਿਆ ਸੀ।
0: ਹਾਂਜੀ, ਟਾਈਮ ਥੋੜਾ ਹੁੰਦਾ ਕਈ ਵਾਰੀ, ਫਿਰ ਉਹ ਰਹਿ ਜਾਂਦਾ।
2: ਹਾਂਜੀ, ਐਨਐਸਐਸ ਸੀਗਾ ਜੀ ਸੌਂਗ, ਗੁਰਲਵ ਗਿੱਲ ਦਾ।
0: ਹਾਂਜੀ, ਕੋਈ ਗੱਲ ਨਹੀਂ, ਮੈਂ ਅੱਜ ਸੁਣਾ ਦਿੰਦੀ ਹਾਂ
2: ਜੀ, ਬਹੁਤ ਵਧੀਆ ਲੱਗੂਗਾ ਉਹਨਾਂ ਨੂੰ।
0: ਠੀਕ ਹੈ, ਕੋਈ ਗੱਲ ਨਹੀਂ, ਮੈਂ ਅੱਜ ਸੁਣਾ ਦਿੰਦੀ ਹਾਂ
2: ਉਹਦੇ ਵਿੱਚ।
0: ਅੱਛਾ, ਠੀਕ ਹੈ ਜੀ, ਕੋਈ ਗੱਲ,
2: ਥੈਂਕ ਯੂ ਜੀ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਮੈਂ ਕੋਸ਼ਿਸ਼ ਕਰਦੀ ਹਾਂ, ਮੈਂ ਅੱਜ ਜ਼ਰੂਰ ਸੁਣਾ ਦਿੰਦੀ ਹਾਂ। ਮੈਨੂੰ ਯਾਦ ਹੈ ਕਾਫੀ ਲੰਬਾ ਸਾਰਾ ਗਾਣਾ ਸੀਗਾ, ਬਟ ਮੇਰੇ ਖਿਆਲ 'ਚ ਥੋੜ੍ਹਾ ਜਿਹਾ ਹੀ ਲੱਗਿਆ ਸੀ, ਬਟ ਕੋਈ ਗੱਲ ਨਹੀਂ, ਅੱਜ ਮੈਂ ਕੋਸ਼ਿਸ਼ ਕਰਦੀ ਹਾਂ ਸੁਣਾਉਣ ਦੀ, ਬਟ ਆਈ ਡੋਂਟ ਨੋ ਕਿ ਹੁਣ, ਕਿਉਂਕਿ 1 ਘੰਟੇ ਦਾ ਟਾਈਮ ਹੁੰਦਾ ਆ ਤਾਂ ਫਿਰ ਪੂਰਾ ਗਾਣਾ ਤਾਂ ਮੇ ਬੀ ਨਾ ਲੱਗੇ, ਬਟ ਜਿੰਨਾ ਵੀ ਹੋਇਆ ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ। 905-564-6444 ਸਟੂਡੀਓ ਦਾ ਨੰਬਰ ਹੈ, ਅਤੇ ਤੁਹਾਡਾ ਅਤੇ ਮੇਰਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ, ਉਸ ਤੋਂ ਬਾਅਦ 2 ਘੰਟੇ ਦਾ ਤੁਹਾਡਾ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦੇ ਨਾਲ। ਓਂਕਾਰ ਹੋਮਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ ਇਹਨਾਂ ਦੇ ਕੋਲੋਂ ਕਰਵਾਓ, ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ ਤੁਹਾਡਾ ਸਾਰਾ ਕੰਮ ਕਰਕੇ ਦੇਣਗੇ। ਗਾਰਡਨ ਸੂਟ ਤਿਆਰ ਕਰਵਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਹੋਵੇ, ਪੂਰੇ ਸਪੈਸ਼ਲਿਸਟ ਨੇ ਇਹ। ਪਿਛਲੇ ਸਾਲ ਵੀ ਇਹਨਾਂ ਨੇ ਤਕਰੀਬਨ 20 ਗਾਰਡਨ ਸੂਟਸ ਕੰਪਲੀਟ ਕੀਤੇ ਨੇ। ਜੇ ਤੁਸੀਂ ਆਪਣਾ ਘਰ ਕਸਟਮਾਈਜ਼ ਕਰਕੇ ਬਣਵਾਉਣਾ ਚਾਹੁੰਦੇ ਹੋ, ਕਸਟਮ ਘਰ ਤਿਆਰ ਕਰਵਾਓ ਇਹਨਾਂ ਦੇ ਕੋਲੋਂ। ਅਤੇ ਜੇਕਰ ਕੋਈ ਵੀ ਕਮਰਸ਼ੀਅਲ ਜੋਬ ਕਰਾਉਣੀ ਹੋਵੇ, ਜਿਵੇਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਹੋਵੇ, ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਨੂੰ ਕਾਲ ਕਰੋ, ਤੁਹਾਨੂੰ ਸਪੈਸ਼ਲ ਡਿਸਕਾਊਂਟਸ ਵੀ ਦੇਣਗੇ, ਅਪ ਟੂ $5,000 ਦੇ ਡਿਸਕਾਊਂਟਸ ਨੇ, ਜਿਹੜੇ ਕਿ ਤੁਹਾਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਮਿਲ ਸਕਦੇ ਆ। ਅਤੇ ਜੇ ਤੁਸੀਂ ਆਪਣੀ ਲੀਗਲ ਬੇਸਮੈਂਟ ਬਣਾਉਣੀ ਹੈ, ਗਾਰਡਨ ਸੂਟ ਤਿਆਰ ਕਰਾਉਣਾ ਹੋਵੇ, ਅੱਜ ਹੀ ਕਾਲ ਕਰਕੇ ਬੁਕਿੰਗ ਕਰ ਲਓ। ਨੰਬਰ 416-817-3600, 416-817-3600 ਤੇ ਕਾਲ ਕਰ ਸਕਦੇ ਹੋ ਓਂਕਾਰ ਹੋਮਸ ਨੂੰ। 1-000 ਨਹੀਂ, ਤੁਹਾਡੀ ਕਾਲ ਡਿਸਕਨੈਕਟ ਹੋ ਗਈ, ਦੁਬਾਰਾ ਕਾਲ ਕਰ ਲਿਓ। ਦਿਲੋਂ ਫਿਰ ਗਾਣਾ ਸੁਣੋ ਤੁਸੀਂ, ਬੜਾ ਪਿਆਰਾ ਜਿਹਾ ਗਾਣਾ ਦੀਪ ਬਾਜਵਾ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਫਿਰ ਵਾਪਿਸ ਆਵਾਂਗੇ ਅਤੇ ਉਸ ਤੋਂ ਬਾਅਦ ਅੱਗੇ ਗੱਲਾਂ ਬਾਤਾਂ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਬਟ ਮੇਰਾ ਤੇ ਤੁਹਾਡਾ ਸਾਥ ਹੋਏਗਾ ਪੂਰੇ 4 ਵਜੇ ਤੱਕ। 1000 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਇਹ ਨਾ ਗੁਰਦਾਸ ਮਾਨ ਦਾ ਗਾਣਾ ਜਿਹੜਾ ਸਜਣਾ ਵੀ ਸਜਣਾ, ਮੈਂ ਪ੍ਰਿਯੰਕਾ ਅਟਵਾਲ ਦੀ ਆਵਾਜ਼ ਚ ਸੁਣਨਾ ਚਾਹੁੰਦੀ ਹਾਂ।
0: ਸਜਣਾ ਵੀ ਸਜਣਾ, ਪ੍ਰਿਯੰਕਾ ਅਟਵਾਲ।
1: ਹਾਂ ਅਟਵਾਲ,
0: ਪ੍ਰਿਯੰਕਾ ਅਟਵਾਲ। ਠੀਕ ਹੈ ਜੀ, ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਬਹੁਤ ਸਾਰੇ ਗਾਣੇ ਇੱਦਾਂ ਦੇ ਨੇ ਬੜੇ ਪਿਆਰੇ ਪਿਆਰੇ, ਬੜੇ ਮਤਲਬ ਕੋਈ ਇੱਦਾਂ ਦੀ ਕੋਈ ਰਾਈਟਿੰਗ ਵਿੱਚ ਵੀ ਹੋਵੇ ਨਾ, ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਦੇ ਗਾਣਾ, ਕਈ ਜਿਹੜੀਆਂ ਇਹ ਗਾਣੇ ਜਿਹੜੀ ਕਵਿਤਾਵਾਂ ਉਹਨਾਂ ਨੇ ਲਿਖੀਆਂ ਹੋਈਆਂ ਨੇ, ਉਹ ਬਹੁਤ ਸਿੰਗਰਸ ਨੇ ਗਾਣਿਆਂ ਦੇ ਰੂਪ ਵਿੱਚ ਗਾਈਆਂ ਹੋਈਆਂ ਨੇ ਨਾ, ਅਤੇ ਕਵਰ ਸੌਂਗ ਕਈ ਵਾਰ ਆਪਾਂ ਨੂੰ ਓਰੀਜਨਲ ਸੌਂਗ ਤੋਂ ਜ਼ਿਆਦਾ ਵਧੀਆ ਲੱਗਦਾ, ਅਤੇ ਬਿਲਕੁਲ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣ ਸਕਦੇ ਹੋ। ਮੇਰਾ ਤਾਂ ਤੁਹਾਡਾ ਸਾਥ 4 ਵਜੇ ਤੱਕ ਦਾ ਹੈਗਾ, ਅਤੇ ਜਦੋਂ ਤੱਕ ਸਾਥ ਹੋਏਗਾ ਉਦੋਂ ਤੱਕ ਜਿੰਨੇ ਵੀ ਗਾਣੇ ਲੱਗ ਸਕੇ ਹੋਏ ਜ਼ਰੂਰ ਲਗਾਉਂਦੇ ਹਾਂ। ਅਤੇ ਅਗਲੇ ਕਾਲਰ 1614 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਗਾਣਾ ਅੱਜ ਫੈਸਲਾ ਹੋ ਕੇ ਰਹੇਗਾ,
0: ਇਹ ਹਿੰਦੀ ਸੌਂਗ ਹੈ। ਆਜ ਓਕੇ, ਆਜ ਫੈਸਲਾ ਹੋ ਕੇ ਰਹੇਗਾ।
2: ਹਾਂਜੀ,
0: ਠੀਕ ਹੈ ਜੀ, ਮੈਨੂੰ ਥੋੜ੍ਹੇ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਹਰ ਮੰਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਕਿਹੜੀ ਹੋਮਿਓਪੈਥੀ ਤੋਂ, ਡਾਕਟਰ ਕੁਲਦੀਪ ਜੀ, ਜੋ ਕਿ ਹੋਮਿਓਪੈਥੀ ਦੀ ਫੀਲਡ ਦੇ ਵਿੱਚ ਬਹੁਤ ਲੰਬੇ ਤਜ਼ਰਬੇ ਦੇ ਨਾਲ ਤੁਹਾਨੂੰ ਸਰਵਿਸਿਜ਼ ਦਿੰਦੇ ਨੇ। ਜੇ ਤੁਹਾਨੂੰ ਕੋਈ ਵੀ ਬਿਮਾਰੀ ਹੈ, ਕੋਈ ਵੀ ਪ੍ਰੋਬਲਮ ਹੈ, ਤੁਹਾਨੂੰ ਤੁਹਾਡੀ ਹੈਲਥ ਦੇ ਕੋਈ ਵੀ ਇਸ਼ੂਜ਼ ਨੇ, ਤੁਸੀਂ ਇੱਕ ਵਾਰ ਇਹਨਾਂ ਦੇ ਕੋਲ ਜ਼ਰੂਰ ਗੱਲਬਾਤ ਕਰੋ। ਨੰਬਰ 6478180055, ਅਤੇ ਬਹੁਤ ਹੀ ਇਹਨਾਂ ਦੇ ਇਹ ਬਹੁਤ ਹੀ ਐਕਸਪੀਰੀਅੰਸਡ ਪਰਸਨ ਨੇ, ਤੁਹਾਨੂੰ ਇਹ ਹਰ ਬਿਮਾਰੀ ਦਾ ਇਲਾਜ ਦੇਣਗੇ। ਹੋਮਿਓਪੈਥੀ ਦੇ ਵਿੱਚ ਬੜੇ ਮਾਹਿਰ ਇਨਸਾਨ, ਅਤੇ ਸਾਨੂੰ ਅੱਜ ਡਿਫਰੈਂਟ ਡਿਫਰੈਂਟ, ਤੁਹਾਨੂੰ ਪਤਾ ਹਰ ਵੀਕ ਦੇ ਵਿੱਚ ਡਿਫਰੈਂਟ ਡਿਫਰੈਂਟ ਬਿਮਾਰੀਆਂ ਦੇ ਬਾਰੇ ਜਾਣਕਾਰੀ ਵੀ ਦਿੰਦੇ ਨੇ, ਅਤੇ ਉਹਨਾਂ ਦੇ ਸੋਲਿਊਸ਼ਨਸ ਇਹਨਾਂ ਦੇ ਕੋਲ ਜ਼ਰੂਰ ਲਾਜ਼ਮੀ ਹੁੰਦੇ ਨੇ। ਡਾਕਟਰ ਕੁਲਦੀਪ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
2: ਪਰੇਸ਼ਾਨ ਹੋ ਗਏ, ਤੁਹਾਨੂੰ ਸੋਲੂਸ਼ਨ ਨਹੀਂ ਮਿਲਿਆ, ਹਮੇਸ਼ਾ ਮੇਰਾ ਨੰਬਰ ਯਾਦ ਰੱਖੋ। ਪੂਰੇ ਨਾਰਥ ਅਮੇਰੀਕਾ ਚ ਇੰਨਾ ਕੋਈ ਵੀ ਪੁਰਾਣਾ ਹੋਮਿਓਪੈਥ ਨਹੀਂ, ਮੈਨੂੰ ਲਗਭਗ 50 ਸਾਲ ਹੋ ਗਏ ਨੇ ਮੈਨੂੰ ਇਸ ਫੀਲਡ ਦੇ ਵਿੱਚ, ਹੋਮਿਓਪੈਥੀ ਦੇ ਵਿੱਚ। ਤੋ ਮੇਰੇ ਕੋਲ ਜਿਹੜੇ ਲੋਕ ਰੋਜ਼ ਆਉਂਦੇ ਨੇ, ਡਾਕਟਰ ਮੈਂ ਬਹੁਤ ਟ੍ਰੀਟਮੈਂਟ ਕਰ ਲਿਆ, ਇਹ ਕਰ ਲਿਆ, ਉਹ ਕਰ ਲਿਆ, ਮੈਂ ਕਿਹਾ ਦੇਖੋ ਸਾਰਾ ਕੁਝ ਦੇਖਿਆ ਹੋਣਾ ਲੇਕਿਨ ਮੈਨੂੰ ਨਹੀਂ ਦੇਖਿਆ ਹੈਗਾ, ਠੀਕ ਹੈ। ਤੁਸੀਂ ਜੋ ਵੀ ਲਿਸਨ ਸੁਣ ਰਿਹਾ, ਬਿਲੀਵ ਕਰਕੇ ਮੇਰਾ ਟ੍ਰੀਟਮੈਂਟ ਕਰੋ ਜ਼ਰੂਰ ਤੁਸੀਂ। ਕੋਈ ਵੀ ਪੁਰਾਣੀ ਬਿਮਾਰੀ ਹੈ, ਕਈ ਤਰ੍ਹਾਂ ਦੀ, ਕੋਈ ਤੁਹਾਨੂੰ ਪਾਇਲਸ ਹੋ ਗਿਆ, ਕੋਲਾਈਟਿਸ

0: ਪਾਓਗੇ ਮੇਰੀਆਂ ਵੀਡੀਓ ਤੁਸੀਂ ਦੇਖ ਸਕਦੇ ਜਾ ਕੇ ਕਿਤੇ ਵੀ ਜੇ, ਠੀਕ ਹੈ, ਤੁਸੀਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਤਾਂ ਹੁਣ ਮੈਂ ਆਪਾਂ ਐਲਰਜੀ ਬਾਰੇ ਗੱਲ ਕਰਦੇ ਹਾਂ। ਐਲਰਜੀ ਦੇਖੋ ਓਵਰ ਰਿਐਕਸ਼ਨ ਇਮਿਊਨ ਸਿਸਟਮ ਹੁੰਦਾ ਹੈ, ਐਲਰਜਨ ਸਬਸਟੈਂਸ ਹੁੰਦੇ ਨੇ, ਕਈਆਂ ਨੂੰ ਡਸਟ ਨਾਲ ਐਲਰਜੀ ਹੁੰਦੀ ਹੈ, ਪੋਲਨ ਨਾਲ ਐਲਰਜੀ ਹੈ, ਮੋਲਡ ਨਾਲ ਐਲਰਜੀ ਹੈ, ਕਈਆਂ ਦਵਾਈਆਂ ਨਾਲ ਐਲਰਜੀ ਹੈ, ਫੂਡ ਨਾਲ ਐਲਰਜੀ ਹੈ, ਕਿਸੇ ਤਰ੍ਹਾਂ ਕਈ ਬਿਮਾਰੀਆਂ ਹੁੰਦੀਆਂ ਇਹਦੇ ਨਾਲ, ਐਗਜ਼ਮਾ ਹੋ ਗਿਆ, ਹਾਈਵਸ ਹੋ ਗਿਆ, ਹੇ ਫੀਵਰ, ਦਮਾ ਹੋ ਗਿਆ, ਸੀਜ਼ਨਲ ਐਲਰਜੀ, ਫੂਡ ਇੰਟੋਲਰੈਂਸ, ਇਹਦੇ ਕਾਰਨ ਕੀ ਹੁੰਦੇ ਨੇ? ਹੋ ਸਕਦਾ ਤੁਹਾਡੇ ਬੈਡ ਬੈਕਟੀਰੀਆ ਹੋਣ, ਤੁਹਾਡੇ ਬਾਡੀ ਦੇ ਵਿੱਚ ਟੌਕਸਿਨ ਹੋ ਗਏ, ਐਸਿਡਿਟੀ ਬਾਡੀ ਦੇ ਵਿੱਚ ਹੋ ਜਾਂਦੀ ਹੈ, ਤੁਸੀਂ ਪੂਅਰ ਡਾਇਟ ਲੈਂਦੇ ਉਹਦੇ ਕਰਕੇ ਹੋ ਸਕਦਾ, ਕੋਈ ਵੀ ਕਾਰਨ ਹੋਵੇ, ਲੇਕਿਨ ਸਾਡੀ ਦਵਾਈਆਂ ਨਾਲ ਹਰ ਬਿਮਾਰੀ ਠੀਕ ਹੋ ਜਾਂਦੀ ਹੈ। ਤੁਸੀਂ ਬੈਨੀਫਿਟ ਜੇ ਹੈਗੇ ਨੇ ਤੁਹਾਡੇ, ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰਦੇ ਹਾਂ, ਤੁਹਾਡੇ ਡਰਗ ਬੈਨੀਫਿਟ ਜੋ ਵੀ ਤੁਸੀਂ ਕੰਮ ਕਰਦੇ ਹੋ। ਤਾਂ 647-818-0055-647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ ਹੁੰਦੀ ਹੈ 11 ਵਜੇ ਤੋਂ 7 ਵਜੇ ਤੱਕ, 20 ਮੈਰਿਟ ਟਾਈਮ ਟੋਰੇ ਬਿਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਰਾਜ਼ਾ। 647-818-0055-647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ, ਜ਼ਰੂਰ ਮੈਂ ਹੈਲਪ ਕਰੂੰਗਾ ਕਿਸੇ ਤਰ੍ਹਾਂ ਦੇ ਤੁਸੀਂ ਪਰੇਸ਼ਾਨ ਹੋ
1: ਜੀ।
0: ਥੈਂਕ ਯੂ ਵੈਰੀ ਮਚ, ਥੈਂਕ ਯੂ ਟਾਈਮ ਦੇਣ ਦਾ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਡਾਕਟਰ ਕੁਲਦੀਪ ਜੀ ਦੇ ਨਾਲ, ਕੇਡੀ ਹੋਮਿਓਪੈਥੀ ਤੋਂ ਨੇ। ਇਹਨਾਂ ਦਾ ਆਫਿਸ 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਦੇ ਉੱਪਰ ਲੋਕੇਟਡ ਹੈ, ਤੁਸੀਂ ਜ਼ਰੂਰ ਪਹੁੰਚੋ। ਅਤੇ ਨੰਬਰ 647-818-0055 647-818-0055 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਡਾਕਟਰ ਕੁਲਦੀਪ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਦਿਓਲ ਟਰੈਵਲਸ ਦੇ ਨਾਲ ਵੀ ਸੰਪਰਕ ਕਰੋ ਜੇ ਤੁਸੀਂ ਆਪ ਇੰਡੀਆ ਜਾਣਾ ਚਾਹੁੰਦੇ ਹੋ, ਦਿੱਲੀ ਤੋਂ ਟੋਰੋਂਟੋ ਕੋਈ ਤੁਹਾਡਾ ਨੋਨ 1-way ਟਿਕਟ ਲੈ ਕੇ ਆਉਣਾ ਚਾਹੁੰਦਾ ਇਸੇ ਮਹੀਨੇ ਜੂਨ ਦੇ ਵਿੱਚ, ਲਿਮਿਟਡ ਸੀਟਸ ਅਵੇਲੇਬਲ ਨੇ। ਮੈਂ ਪਹਿਲਾਂ ਦੱਸ ਦਿਆਂ $810 ਦੀ ਟਿਕਟ ਹੈ ਦਿੱਲੀ ਤੋਂ ਟੋਰੋਂਟੋ ਦੀ ਇਸੇ ਮਹੀਨੇ ਦੇ ਲਈ, ਜੂਨ ਮਹੀਨੇ ਦੇ ਲਈ। $810 ਦੀ ਟਿਕਟ ਤੁਸੀਂ ਦਿਓਲ ਟਰੈਵਲਸ ਤੋਂ ਲੈ ਸਕਦੇ ਹੋ। ਜੇ ਟੋਰੋਂਟੋ ਤੋਂ ਦਿੱਲੀ ਤੁਸੀਂ 15 ਜੂਨ ਤੋਂ ਪਹਿਲਾਂ ਜਾਣਾ ਹੋਵੇ, $849 ਦੀ ਟਿਕਟ ਹੈ, $849 ਦੀ। ਜੇ ਤੁਸੀਂ ਆਫਟਰ ਮਿਡ ਜੂਨ ਜਾਣਾ ਹੈ, ਯਾਨੀ 15 ਜੂਨ ਤੋਂ ਬਾਅਦ ਜਾਣਾ ਇੰਡੀਆ ਨੂੰ ਟੋਰੋਂਟੋ ਤੋਂ ਦਿੱਲੀ, 1-way ਟਿਕਟ $999 ਦੀ ਹੋਏਗੀ। ਜੇ ਤੁਸੀਂ ਜੁਲਾਈ ਦੇ ਵਿੱਚ ਜਾਣਾ ਹੋਵੇ ਇੰਡੀਆ, $1,049 ਦੀ ਟਿਕਟ ਹੈ, $1,049 ਦੀ ਟਿਕਟ। ਅਤੇ ਤੁਸੀਂ ਇਹ ਸਾਰੀਆਂ ਟਿਕਟ ਜਿਹੜੀ ਵੀ ਬੁੱਕ ਕਰੋਗੇ, 2 bags ਦੇ ਨਾਲ ਟਰੈਵਲ ਕਰ ਸਕਦੇ ਹੋ ਜੁਲਾਈ ਦੇ ਲਈ ਟੋਰੋਂਟੋ ਤੋਂ ਦਿੱਲੀ, $1,049 ਦੇ ਵਿੱਚ ਤੁਸੀਂ ਟਿਕਟ ਲੈ ਸਕਦੇ ਹੋ। ਜੇ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਜੂਨ ਦੇ ਵਿੱਚ ਜਾ ਕੇ ਅਗਸਤ ਦੇ ਵਿੱਚ ਵਾਪਸੀ ਦੇ ਲਈ, ਸੋਰੀ, ਜੇਕਰ ਦਿੱਲੀ ਤੋਂ ਟੋਰੋਂਟੋ ਕੋਈ ਆਉਣਾ ਚਾਹੁੰਦਾ ਜੂਨ ਦੇ ਵਿੱਚ ਅਤੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੋਵੇ, ਜਾਂ ਫਿਰ ਬੰਬੇ ਤੋਂ ਕੋਈ ਟੋਰੋਂਟੋ ਆਉਣਾ ਚਾਹੁੰਦਾ ਅਤੇ ਫਿਰ ਟੋਰੋਂਟੋ ਤੋਂ ਬੰਬੇ ਵਾਪਸੀ ਕਰਨੀ ਹੋਵੇ ਅਗਸਤ ਦੇ ਵਿੱਚ, ਜੂਨ ਦੇ ਵਿੱਚ ਆ ਕੇ ਵਾ ਇੱਥੇ, ਤਾਂ $1,369 ਦੀ ਟਿਕਟ ਹੈ, $1,369 ਦੇ ਵਿੱਚ ਟਰੈਵਲ ਹੋ ਸਕਦਾ, ਰਾਊਂਡ ਟ੍ਰਿਪ ਦੀ ਟਿਕਟ ਹੈ। ਜੇ ਸਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, $1,699 ਦੀ ਟਿਕਟ ਲਓ ਦਿਓਲ ਟਰੈਵਲਸ ਤੋਂ, $1,699। ਦਿਓਲ ਟਰੈਵਲਸ, ਇਹਨਾਂ ਦੇ 2 locations ਨੇ, ਈਟੋਬੀਕੋ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ, 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਲਓ ਫਿਰ ਸੁਣੋ ਨੈਕਸਟ ਫਰਮਾਇਸ਼ੀ ਗਾਣਾ, ਚਮਕੀਲਾ ਜੀ ਦੀ ਆਵਾਜ਼ ਦੇ ਵਿੱਚ ਪਹਿਲਾ ਹੀ ਫਰਮਾਇਸ਼ੀ ਗਾਣਾ ਆ, ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਫਟਰਨੂਨ ਕਿੱਦਾਂ ਹੋਇਆ ਹੈ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਅਤੇ ਮੇਰਾ ਅਤੇ ਤੁਹਾਡਾ ਸਾਥ ਹੈਗਾ ਪੂਰੇ 4 ਵਜੇ ਤੱਕ। ਬਹੁਤ ਹੀ ਇੱਕ ਪਿਆਰੀ ਮੂਵੀ 40 ਦਿਨ, ਗੁਰਪ੍ਰੀਤ ਘੁੱਗੀ ਜੀ ਜਿਹੜੇ ਕਿ ਆਪਣੇ ਕਹਿ ਲਓ ਕਿ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਹੀ ਐਕਸਪੀਰੀਅੰਸਡ ਐਕਟਰ ਨੇ, ਬੜੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਦੇਬੀ ਮਖਸੂਸਪੁਰੀ ਜੀ ਜਿਹੜੇ ਕਿ ਤੁਸੀਂ ਉਹਨਾਂ ਦੇ ਗਾਣਿਆਂ ਦੇ ਰਾਹੀਂ, ਉਹਨਾਂ ਦੇ ਸ਼ੇਰੋ ਸ਼ਾਇਰੀ ਦੇ ਰਾਹੀਂ ਉਹਨਾਂ ਨੂੰ ਜਾਣਦੇ ਹੋ, ਅਤੇ ਇਹ ਇੱਕ ਬਹੁਤ ਹੀ ਵਧੀਆ ਇਹਨਾਂ ਦੀ ਇੱਕ ਮੂਵੀ ਆ ਰਹੀ ਹੈ 40 ਦਿਨ, ਅਤੇ ਇਹਦੇ ਵਿੱਚ ਗੁਰਪ੍ਰੀਤ ਘੁੱਗੀ ਜੀ ਆਪਣੇ ਬੇਟੇ ਨੂੰ ਵੀ ਲਾਂਚ ਕਰ ਰਹੇ ਨੇ। ਇੱਕ ਉਹਨਾਂ ਦਾ ਇਸ ਮੂਵੀ ਦਾ ਟ੍ਰੇਲਰ ਹੈਗਾ ਮੇਰੇ ਕੋਲ, ਟ੍ਰੀਜ਼ਰ ਐਕਚੁਅਲੀ, ਅਤੇ ਆਪਾਂ ਥੋੜ੍ਹਾ ਜਿਹਾ ਸੁਣਦੇ ਹਾਂ। ਮੈਂ ਵੀ ਦੇਖਦੀ ਹਾਂ ਕਿ ਇਸ ਟ੍ਰੇਲਰ ਦੇ ਵਿੱਚ, ਇਸ ਟੀਜ਼ਰ ਦੇ ਵਿੱਚ ਕੀ ਹੈ, ਅਤੇ ਥੋੜ੍ਹਾ ਜਿਹਾ ਆਈਡੀਆਜ਼ ਤੁਹਾਨੂੰ ਵੀ ਮਿਲੂਗਾ, ਮੈਨੂੰ ਵੀ ਮਿਲੂਗਾ 40 ਦਿਨ ਦੇ ਬਾਰੇ।
1: ਬੀਤੇ ਸਮੇਂ ਨੂੰ ਯਾਦ ਕੀਤਾ ਜਾ ਸਕਦਾ ਹੈ, ਪਰ ਉਹਦੇ ਵਿੱਚ ਜੀਵਿਆ ਨਹੀਂ ਜਾ ਸਕਦਾ।

0: 40 ਦਿਨ ਜਿਹੜਾ ਕਿ ਇਹ ਬਹੁਤ ਹੀ ਕਮਾਲ ਦੀ ਜਿਹੜੀ ਇਹ ਮੂਵੀ ਆ ਰਹੀ ਹੈ ਅਤੇ ਇਹਦਾ ਜਿਹੜਾ ਜੋ ਕਹਿ ਸਕਦੇ ਹਾਂ ਆਪਾਂ ਡਿਸਕਸ਼ਨ ਹੁੰਦੀ ਹੈ ਮੋਡਰੇਟਡ ਪੈਨਲ ਹੈ ਜਿਹੜਾ ਜਿੰਨੀ ਵੀ ਇਹ ਕਾਸਟ ਹੈ ਕ੍ਰੀਏਟਿਵ ਟੀਮ ਹੈ ਇਹਦੀ ਗੁਰਪ੍ਰੀਤ ਘੁੱਗੀ ਜੀ ਦੇਵੀ ਮਖਸੂਸਪੁਰੀ ਜੀ ਅਤੇ ਇਹਨਾਂ ਦੀ ਜਿਹੜੀ ਸਾਰੀ ਟੀਮ ਹੈ 40 ਦਿਨ ਦੀ ਉਹਨਾਂ ਦੀ ਪੂਰੀ ਇਹ ਜਿਹੜਾ ਪੈਨਲ ਹੈ ਉਹ ਸਟਾਰਟ ਹੋਏਗਾ 6 ਵਜੇ ਪਰਸੋਂ ਨੂੰ ਵੈਨਸਡੇ 3 ਜੂਨ ਨੂੰ ਨੋਇਲ ਰਾਇਨ ਆਡੀਟੋਰੀਅਮ ਦੇ ਵਿੱਚ ਜਿਹੜਾ ਕਿ ਹੇਜ਼ਲ ਮੈਕੈਲੀਅਨ ਸੈਂਟਰਲ ਲਾਇਬ੍ਰੇਰੀ ਹੈ 301 ਬਰਨਹਮ ਥਰੂਪ ਰੋਡ ਵੈਸਟ ਮਿਸੀਸਾਗਾ ਦੇ ਵਿੱਚ ਇਹ ਹੋਣ ਜਾ ਰਿਹਾ ਵੈਨਸਡੇ 3 ਜੂਨ ਨੂੰ ਇਹ ਜਿਹੜਾ ਮੋਡਰੇਟਡ ਪੈਨਲ ਹੈ ਮਤਲਬ ਕਿ ਜਿੰਨੀ ਵੀ ਕਾਸਟ ਹੋਏਗੀ ਕ੍ਰੀਏਟਿਵ ਟੀਮ ਹੋਏਗੀ ਸਾਰੀ ਡਿਸਕਸ਼ਨ ਵਗੈਰਾ ਜੋ ਪੈਨਲ ਬਿਗਿਨ ਹੋਏਗਾ 6 ਵਜੇ ਅਤੇ ਜੇ ਸਾਡੇ ਕੋਈ ਲਿਸਨਰ ਜਾਣਾ ਚਾਹੁੰਦੇ ਨੇ ਤਾਂ ਜ਼ਰੂਰ ਪਹੁੰਚੋ ਕਿਉਂਕਿ ਬਹੁਤ ਹੀ ਕਮਾਲ ਦਾ ਬਹੁਤ ਹੀ ਡਿਫਰੈਂਟ ਕੋਨਸੈਪਟ ਦਾ ਇਹ ਲੈ ਕੇ ਆਏ ਨੇ 40 ਦਿਨ ਅਤੇ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਇਹਨੂੰ ਦੇਖਣਾ ਸਿਨੇਮਾਜ਼ ਦੇ ਵਿੱਚ ਇਹ ਜਿਹੜੀ ਮੂਵੀ ਹੈ 19 ਜੂਨ ਨੂੰ ਇਹ ਆ ਜਾਣੀ ਹੈ ਰਿਲੀਜ਼ ਹੋਏਗੀ ਅਤੇ ਜ਼ਰੂਰ ਸਾਰਿਆਂ ਨੇ ਦੇਖਣ ਲਈ ਪਹੁੰਚਣਾ ਆ ਇਹਦੇ ਵਿੱਚ ਬਹੁਤ ਵਧੀਆ ਵਧੀਆ ਬਹੁਤ ਹੀ ਕਹਿ ਲਓ ਕਿ ਜਿਹੜੇ ਮੰਜੇ ਹੋਏ ਐਕਟਰਸ ਹੁੰਦੇ ਨੇ ਸਾਰੇ ਇਸ ਵਿੱਚ ਹੈਗੇ ਨੇ ਬਹੁਤ ਹੀ ਕ੍ਰੀਏਟਿਵ ਟੀਮ ਹੈ ਅਤੇ ਜ਼ਰੂਰ 40 ਦਿਨ ਤੁਸੀਂ ਦੇਖਣ ਲਈ ਪਹੁੰਚਣਾ ਸਿਨੇਮਾਜ਼ ਦੇ ਵਿੱਚ 19th ਆਫ ਜੂਨ ਨੂੰ ਸਿਨੇਮਾਜ਼ ਦੇ ਵਿੱਚ 19 ਜੂਨ ਨੂੰ ਇਹ ਮੂਵੀ ਆ ਜਾਣੀ ਹੈ ਯਾਨੀ ਕਿ ਫਰਾਈਡੇ ਵਾਲੇ ਦਿਨ 19 ਜੂਨ ਨੂੰ ਅਤੇ ਸਾਰਿਆਂ ਨੇ 40 ਦਿਨ ਦੇਖਣ ਜ਼ਰੂਰ ਪਹੁੰਚਣਾ ਅਤੇ 340 ਹੋ ਗਏ ਨੇ ਨੈਕਸਟ ਕਾਲਰ 1122 ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਦਰਸ਼ਨ ਬੋਲਦਾ ਜੀ ਉਪਰਾ ਮੋਗੇ ਤੋਂ
0: ਹਾਂਜੀ
1: ਹੋਰ ਜੀ ਠੀਕ ਠਾਕ ਨਾ
0: ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ
1: ਬਹੁਤ ਸੋਹਣਾ ਚੱਲਦਾ ਤੁਹਾਡਾ ਅੱਜ
0: ਹਾਂਜੀ ਥੈਂਕ ਯੂ
1: ਅੱਜ ਤਾਂ ਫਿਰ ਮੈਂ ਉਹ ਗਾਣੇ ਜਿੱਥੇ ਵੈਸੇ ਕਰਨੀ ਵੀ ਅੱਜ ਤਾਂ ਮੈਂ ਹੂੰ ਬਸ ਹੈਲੋ ਹਾਈ ਕਰਨੀ ਸੀ ਮੈਂ ਕਿਹਾ ਅੱਜ ਤਾਂ ਟਾਈਮ ਥੋੜਾ ਰਹੇਗਾ ਤੁਹਾਡੇ
0: ਕੋਲੇ ਹੈਗੇ ਥੋੜੇ 20 ਮਿੰਟ ਹੈਗੇ ਨੇ ਹਾਂਜੀ
1: ਹਾਂਜੀ ਥੋੜੇ ਟਾਈਮ ਥੋੜਾ ਫਿਰ ਹੋਰ ਵੀ ਫਰਮਾਇਸ਼ਾਂ ਬਹੁਤ ਹੋਣਗੀਆਂ
0: ਫਰਮਾਇਸ਼ਾਂ ਥੋੜੀ ਜਿਹੀ ਹੈਗੀਆਂ ਨੇ ਹਾਂਜੀ
1: ਚਲੋ ਫਿਰ ਆਪਾਂ ਕੱਲ ਕਿੰਨੇ ਵਜੇ ਆਉਣਾ ਜੀ
0: ਕੱਲ ਵੀ ਸੇਮ ਟਾਈਮ 3 ਤੋਂ 4 ਤੁਹਾਨੂੰ ਪਤਾ ਕਿ ਫਰਮਾਇਸ਼ਾਂ ਜਦੋਂ ਥੋੜੀ ਜਿਹੀਆਂ ਰਹਿ ਜਾਂਦੀਆਂ ਨੇ ਕਈ ਵਾਰ ਏਦਾਂ ਹੋ ਜਾਂਦਾ ਤੇ ਕੋਸ਼ਿਸ਼ ਤਾਂ ਕਰੀਦੀ ਹੈ ਕਿ ਪ੍ਰੋਗਰਾਮ ਰਹਿੰਦੇ ਰਹਿੰਦੇ ਵਿੱਚ ਵਿੱਚ ਹੀ ਤੁਹਾਨੂੰ ਸੁਣਾ ਦਿੱਤੀ ਜਾਵੇ ਬਟ ਐਨੀ ਹਾਓ ਨੈਕਸਟ ਗਾਣੇ ਤੋਂ ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੁਹਾਡੇ ਲਈ ਬਹੁਤ ਵਧੀਆ ਇੱਕ ਸੁਨਹਿਰੀ ਮੌਕਾ ਲੈ ਕੇ ਆਏ ਨੇ ਜਿਹੜੀ ਗਵਰਨਮੈਂਟ ਹੈ ਸਰਕਾਰ ਤੁਹਾਡੇ ਲਈ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ ਅਤੇ ਨਾਲ ਹੀ ਲਿਵਿੰਗ ਐਕਸਪੈਂਸਿਸ ਦੇ ਲਈ ਵੀ 30,000 ਤੋਂ ਲੈ ਕੇ 1,000,000 ਤੱਕ ਤੁਹਾਨੂੰ ਇਹ ਪਰ ਈਅਰ ਤੁਹਾਨੂੰ ਫੰਡਿੰਗ ਵੀ ਦਿੰਦੀ ਹੈ ਇਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਤਾਂ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ ਆ ਜੇ ਤੁਸੀਂ PR ਹੋ ਸਿਟੀਜ਼ਨ ਹੋ ਪ੍ਰੋਟੈਕਟਿਡ ਪਰਸਨ ਹੋ ਜਾਂ ਫਿਰ ਤੁਸੀਂ ਨਵੇਂ ਆਏ ਹੋ ਇੱਥੇ ਨਿਊ ਕਮਰ ਹੋ ਅਤੇ ਫੈਮਿਲੀ ਇਨਕਮ ਤੁਹਾਡੀ 70,000 ਤੋਂ ਘੱਟ ਹੈਗੀ ਹੈ ਅਤੇ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ ਅਤੇ ਸਭ ਤੋਂ ਵਧੀਆ ਸੂਟ ਕਰਦੇ ਨੇ ਜਿਹੜੇ ਕਿ ਸੈਲਫ ਇੰਪਲੋਇਡ ਲੋਕ ਨੇ ਉਹਨਾਂ ਨੂੰ ਜ਼ਿਆਦਾ ਸੂਟ ਕਰਦੇ ਆ ਇਹ ਜਿੰਨੇ ਹਾਊਸ ਵਾਈਫਸ ਨੇ ਊਬਰ ਡਰਾਈਵਰਸ ਨੇ ਟਰੱਕ ਡਰਾਈਵਰਸ ਨੇ ਅਤੇ ਜਿਨ੍ਹਾਂ ਦੇ ਕੋਲ ਤੁਹਾਨੂੰ ਲੱਗਦਾ ਕਿ ਤੁਹਾਡੀ ਫੈਮਿਲੀ ਇਨਕਮ 2024 ਦੇ ਜਿਹੜਾ ਟੈਕਸ ਜਿਹੜਾ ਭਰਿਆ ਤੁਸੀਂ 2024 ਦੇ ਅਕੋਰਡਿੰਗਲੀ 70,000 ਤੋਂ ਤੁਹਾਡੀ ਘੱਟ ਹੈਗੀ ਹੈ ਉਹਨਾਂ ਦੇ ਲਈ ਇਹ ਬਹੁਤ ਵਧੀਆ ਓਪਰਚੁਨਿਟੀ ਹੈਗੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਜਿਹੜੀ ਯੂਨੀ ਗਲੋਬਲ ਐਡਵਾਈਜ਼ਰੀ ਵਾਲੇ ਨੇ ਇਹਨਾਂ ਦੀ ਫੀਸ ਤੁਸੀਂ ਆਪਣੀ ਫੰਡਿੰਗ ਆਉਣ ਤੋਂ ਬਾਅਦ ਹੀ ਪੇ ਕਰਨੀ ਹੈ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡੇ ਫੰਡਸ ਆ ਜਾਣਗੇ ਉਸ ਤੋਂ ਬਾਅਦ ਤੋਂ ਇਹਨਾਂ ਨੂੰ ਆਪਣੀ ਫੀਸ ਦੇਣੀ ਹੈ ਡਿਪੈਂਡ ਕਰਦਾ ਕਿ ਕੋਰਸ ਕਿਹੜਾ ਆ ਬਟ ਫੀਸ ਇਹਨਾਂ ਦੀ ਹੋਏਗੀ 199 ਤੋਂ ਲੈ ਕੇ $499 ਤੱਕ $199 ਤੋਂ ਲੈ ਕੇ $499 ਦੇ ਵਿੱਚ ਹੋਏਗੀ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕੋਰਸ ਲੈਂਦੇ ਹੋ ਉਹਦੇ ਅਕੋਰਡਿੰਗਲੀ ਇਹਨਾਂ ਦੀ ਫੀਸ ਹੈ ਅਤੇ ਕੋਈ ਅਪਫਰੰਟ ਫੀਸ ਨਹੀਂ ਕੋਈ ਹਿਡਨ ਚਾਰਜਿਸ ਨਹੀਂ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ 218 ਐਕਸਪੋਰਟ ਬੁਲੇਵਰਡ ਮਿਸੀਸਾਗਾ ਦੇ ਵਿੱਚ ਇਹਨਾਂ ਦਾ ਆਫਿਸ ਲੋਕੇਟਡ ਹੈ ਨੰਬਰ 464-264-3175 437-264-3175 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਗੁਰਲਵ ਗਿੱਲ ਦੀ ਆਵਾਜ਼ 'ਚ ਅਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: चक्कर लगाओ।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना महंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना महंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना महंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: अकाल डक क्लीनिंग वाले पिछले 40 वर्षों तो साड़ी कम्युनिटी की सेवा कर रहे ने। साड़ी कम्युनिटी की सब तो पहली कंपनी है डक क्लीनिंग दी। आजकल उन्होंने स्पेशल लगाए ने, खास करके ब्रैम्पटन, मिसिसागा, अटोबिको लोकल एरिया दे विच किसी साइज का भी घर हो अप टू 3000 स्क्वायर फीट दे डक क्लीन कराओ। जी हाँ, ओनली $140। वैसे तो रेगुलर प्राइस $250 विच करते ने, लेकिन हुण उन्होंने स्पेशल लगाया डक क्लीनिंग, सिर्फ सिर्फ $140 दे हो ते अपने डक्ट क्लीन कराओ। बड़ी ही बढ़िया ढंग नाल डक्ट क्लीन करनगे, सैनिटाइजर करके जानगे, नाल दी नाल ए हर तरह दी रिपेयर करदे ने, इंस्टॉल करदे ने एयर कंडीशन ते फर्नेस। www.akalduct.com। अज ही इन्हां नूं बुकिंग वास्ते कॉल कर लो 416-710-0662, 416-710-0662। साडी कम्युनिटी दी सब तो पहली कंपनी अकाल डक्ट क्लीनिंग पिछले 40 वर्षों तो ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਅ ਵੀਕ।
5: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10 ਬਾਈ 10 ਫੀਟ ਤੋਂ ਲੈ ਕੇ 40 ਬਾਈ 100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569, 647-999-2569।
4: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532, 298-952-9532। ਮਨੂ ਸ਼ਰਮਾ ਹੁਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
6: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਸਟੂਡੀਓ ਨੰਬਰ 905-564-6444-905-564-6444 ਤੁਹਾਡੀਆਂ ਕਾਲਸ ਆ ਰਹੀਆਂ ਨੇ ਤੇ 3:50 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਪੰਜਾਬੀ ਬਾਈ ਨੇਚਰ, ਜਿਨ੍ਹਾਂ ਦਾ ਬਹੁਤ ਹੀ ਲਾਜਵਾਬ ਖਾਣਾ ਤੁਸੀਂ ਐਵਰੀਡੇ ਇੰਜੋਏ ਕਰਦੇ ਹੋ, ਇਹਨਾਂ ਦੇ ਕੋਲ ਜ਼ਰੂਰ ਪਹੁੰਚੋ। ਇਹਨਾਂ ਦੇ ਕੋਲ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਤੁਸੀਂ ਖਾ ਸਕਦੇ ਹੋ ਤੇ ਨਾਲ ਰਬੜੀ ਐਡ ਕਰਵਾ ਲਓ। ਇਹਨਾਂ ਦੇ ਕੋਲੋਂ ਬਿਲਕੁਲ ਲਾਈਵ ਨਾਲ ਦੀ ਨਾਲ ਤੁਹਾਨੂੰ ਕੱਢ ਕੇ ਬਿਲਕੁਲ ਗਰਮਾ ਗਰਮ ਖਵਾਉਂਦੇ ਨੇ ਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਐਵਰੀਡੇ ਤੁਸੀਂ ਲੈ ਕੇ ਆ ਸਕਦੇ ਹੋ। ਉਹਨਾਂ ਦੀ ਹਰ ਲੋਕੇਸ਼ਨ 'ਤੇ ਅਵੇਲੇਬਲ ਨੇ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਖਾਣਾ ਬੜਾ ਲਾਜਵਾਬ ਬਣਾਉਂਦੇ ਨੇ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ ਤਾਂ ਕੇਟਰਿੰਗ ਜ਼ਰੂਰ ਕਰਵਾਓ। ਕੋਈ ਵੀ ਪਾਰਟੀ ਦਾ ਮਾਹੌਲ ਹੈ, ਪੰਜਾਬੀ ਬਾਈ ਨੇਚਰ ਤੋਂ ਕੇਟਰਿੰਗ ਕਰਵਾਓ। ਇਹਨਾਂ ਦੀਆਂ ਲੋਕੇਸ਼ਨਸ ਡਿਫਰੈਂਟ ਡਿਫਰੈਂਟ ਨੇ। ਪਹਿਲੀ ਲੋਕੇਸ਼ਨ 888-7 ਦ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਐਬਨੇਜ਼ਰ ਦੇ ਉੱਪਰ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬਵੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ ਤੇ। ਤੀਸਰੀ ਲੋਕੇਸ਼ਨ ਜੋ ਕਿ ਬਿਲਕੁਲ ਨਵੀਂ ਲੋਕੇਸ਼ਨ ਹੈ, 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਬਵੇਡ ਐਂਡ ਹਰਨਟਾਰੀਓ ਦੇ ਉੱਪਰ। ਤੇ ਚੌਥੀ ਲੋਕੇਸ਼ਨ 1AD ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਨੇ। ਪੰਜਾਬੀ ਬਾਈ ਨੇਚਰ ਦਾ ਤੁਸੀਂ ਹਰ ਲੋਕੇਸ਼ਨ ਤੇ ਜਾ ਕੇ ਖਾਣਾ, ਇਹਨਾਂ ਦਾ ਬਹੁਤ ਹੀ ਲਾਜਵਾਬ ਜੋ ਕਿ ਹੈਗਾ ਉਹ ਤੁਸੀਂ ਹਰ ਲੋਕੇਸ਼ਨ ਤੇ ਇੰਜੋਏ ਕਰ ਸਕਦੇ ਹੋ। ਪੀਲ ਐਕਸਕਵੇਸ਼ਨ ਸਰਵਿਸ ਦੀ ਵੀ ਜਾਣਕਾਰੀ ਦੇ ਦਿਆਂ, ਤੁਸੀਂ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣਾ ਹੋਵੇ, ਟਰੱਕ ਯਾਰਡ ਦਾ ਕੰਪਲੀਟ ਕੰਮ ਕਰਾਉਣਾ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰਦੇ ਨੇ, ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾਓ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਚਾਹੁੰਦੇ ਹੋ, ਪੂਲ ਡਿਗਿੰਗ ਇਹਨਾਂ ਤੋਂ ਕਰਾ ਸਕਦੇ ਹੋ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਇਹ ਕਰਦੇ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਢਾਉਣਾ ਹੋਵੇ ਤਾਂ ਇਹਨਾਂ ਤੋਂ ਤੁਸੀਂ ਜ਼ਰੂਰ ਕਰਵਾਓ। ਹੋਮ ਡਿਮੋਲਿਸ਼ਨ, ਕਮਰਸ਼ੀਅਲ ਡਿਮੋਲਿਸ਼ਨ ਦਾ ਕੰਮ ਬੜਾ ਕਮਾਲ ਦਾ ਕਰਦੇ ਨੇ। ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡਿਮੋਲਿਸ਼ਨ ਦੇ ਇਹ ਪੂਰੇ ਐਕਸਪਰਟਸ ਨੇ। ਕਿਸੇ ਵੀ ਪ�ਪ੍ਰਾਈਸ ਨੂੰ ਬੀਟ ਕਰਨਗੇ। ਕਾਲ ਕਰੋ, ਤੁਸੀਂ ਫ੍ਰੀ ਐਸਟੀਮੇਟ ਲਓ 416-898-1722, 416-891-1722। ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦਾ ਨੰਬਰ ਹੈ। ਅਤੇ ਲਓ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਉਸ ਤੋਂ ਪਹਿਲਾਂ ਇੱਕ ਕਾਲਰ ਜੁੜ ਰਹੇ ਨੇ ਸਾਡੇ ਨਾਲ, 4923। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਗੱਲ ਕਰਨਾ ਗਿਆ ਫਸਟ ਟਾਈਮ।
0: ਹਾਂਜੀ, ਕੋਈ ਗੱਲ ਨਹੀਂ, ਵੈਲਕਮ ਤੁਹਾਡਾ ਪ੍ਰੋਗਰਾਮ ਚ।
1: ਥੈਂਕ ਯੂ ਪੁੱਤ।
0: ਹਾਂਜੀ,
1: ਨਾਲ ਪੁੱਤ ਕੁਲਦੀਪ ਮਾਨਕ ਦਾ ਨਾਮ ਹੁੰਦੀ ਮਾਂ
0: ਕੁਲਦੀਪ ਮਾਨਕ ਜੀ ਦਾ।
1: ਹਾਂਜੀ
0: ਠੀਕ ਹੈ, ਮੈਂ ਸੁਣਾ ਦਿੰਦੀ ਹਾਂ ਤੁਹਾਨੂੰ।
1: ਥੈਂਕ ਯੂ ਪੁੱਤ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਇੱਕ ਹਿੰਦੀ ਗਾਣਾ ਪਹਿਲਾਂ ਇੱਕ ਰਿਕੁਐਸਟ ਆਇਆ ਸੀਗਾ, ਆਪਾਂ ਉਹ ਇੱਕ ਵਾਰ ਪਹਿਲਾਂ ਸੁਣ ਲਈਏ, ਥੋੜਾ ਜਿਹਾ ਟਾਈਮ ਵੀ ਥੋੜਾ ਰਹਿ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਮੈਂ ਤੁਹਾਨੂੰ ਗਾਣਾ ਸੁਣਾਉਂਦੀ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਐਫਟਰਨੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੇ ਤੁਸੀਂ ਜ਼ਰੂਰ ਚੱਕਰ ਲਗਾਓ ਟੇਕ ਆਊਟ ਡੀਲਸ ਤੁਹਾਡੇ ਲਈ ਲੱਗੀਆਂ ਹੋਈਆਂ ਨੇ ਅੱਜ ਤੱਕ 1st of June ਤੱਕ ਇਹ ਡੀਲਸ ਨੇਗੀਆਂ ਜਿਹੜਾ ਅੱਜ ਲਾਸਟ ਦਿਨ ਹੈ ਬਾਏ ਵਨ ਗੈਟ ਵਨ ਫ੍ਰੀ ਡੀਲਸ ਲੈਣ ਦਾ ਚਿਕਨ ਪਕੌੜਾ ਫਿਸ਼ ਪਕੌੜਾ ਪਾਓ ਭਾਜੀ ਜਾਂ ਕੋਈ ਵੀ ਬਿਰਿਆਨੀ ਚਿਕਨ ਪਕੌੜਾ ਬਾਏ ਵਨ ਗੈਟ ਵਨ ਪਾਓ ਭਾਜੀ ਵੀ ਬਾਏ ਵਨ ਗੈਟ ਵਨ ਫਿਸ਼ ਪਕੌੜਾ ਵੀ ਬਾਏ ਵਨ ਗੈਟ ਵਨ ਜਾਂ ਕੋਈ ਵੀ ਬਿਰਿਆਨੀ ਬਾਏ ਵਨ ਗੈਟ ਵਨ ਫ੍ਰੀ ਤੁਸੀਂ ਅੱਜ ਦਾ ਦਿਨ ਵੀ ਲੈ ਸਕਦੇ ਹੋ ਅਨਟਿਲ 1st June ਇਹਨਾਂ ਨੇ ਇਹ ਡੀਲਸ ਲਗਾਈਆਂ ਸੀ ਅਤੇ ਤੁਸੀਂ ਅੱਜ ਲਾਸਟ ਦਿਨ ਹੈ ਜਿਹੜਾ ਇਹ ਡੀਲਸ ਦਾ ਫਾਇਦਾ ਲੈ ਸਕਦੇ ਹੋ ਜੇ ਤੁਸੀਂ ਕੇਟਰਿੰਗ ਦੇ ਔਰਡਰਸ ਦੇਣੇ ਹੋਣ $12.99 ਪਰ ਪਰਸਨ ਇਹ ਕੇਟਰਿੰਗ ਕਰਦੇ ਨੇ ਜਿਹਦੇ ਵਿੱਚ 3 ਕਰੀਜ਼ ਇੰਕਲੂਡਡ ਹੁੰਦੀਆਂ ਨੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ ਨੰਬਰ 905-794-8111 905-794-8111 ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਪਹੁੰਚੋ ਨੰਬਰ 905-593-4400 ਜਾਂ ਤੁਸੀਂ ਪਹੁੰਚੋ 15 ਫੈਂਡਰ ਵੇ ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ 'ਤੇ 905-840-2200 905-840-2200 'ਤੇ ਤੁਸੀਂ ਕਾਲ ਕਰ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਤੁਸੀਂ ਚੱਕਰ ਜ਼ਰੂਰ ਲਗਾਓ ਅਤੇ ਇਹ ਡੀਲਸ ਲੈਣ ਦਾ ਸਿਰਫ ਅੱਜ ਤੁਹਾਡੇ ਕੋਲ ਇੱਕ ਹੋਰ ਮੌਕਾ ਹੈਗਾ ਤਾਂ ਜ਼ਰੂਰ ਤੁਸੀਂ ਇਹ ਡੀਲਸ ਲੈ ਸਕਦੇ ਹੋ ਅਤੇ ਲੋ ਫਿਰ ਇੱਕ ਛੋਟੀ ਜਿਹੀ ਹੋਰ ਮਿਊਜ਼ੀਕਲ ਬ੍ਰੇਕ ਲਈਏ ਅਤੇ ਸਟੇਸ਼ਨ ID ਲੈ ਕੇ ਵਾਪਸ ਆਵਾਂਗੇ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਆਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-4444।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਮੈਸੇਜ ਤੁਹਾਡੇ ਲਈ ਦਿੱਤਾ ਜਾ ਰਿਹਾ, ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਇਹ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਕ ਵਧੀਆ ਸਟਰੋਂਗਰ ਕਮਿਊਨਿਟੀ ਬਣੇ ਤਾਂ ਪਹਿਲੀ ਗੱਲ ਤਾਂ ਪਹਿਲਾਂ ਆਪਾਂ ਚੰਗੇ ਨੇਬਰਸ ਬਣੀਏ, ਕਿਉਂਕਿ ਜਦੋਂ ਆਪਾਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਦੇ ਹਾਂ, ਕਲੀਨ ਰੱਖਦੇ ਹਾਂ, ਸੇਫ ਰੱਖਦੇ ਹਾਂ, ਤਾਂ ਸਿਟੀ ਓਬਵੀਅਸਲੀ ਗੱਲ ਆਪਣੇ ਆਪ ਹੀ ਵੈਲਕਮਿੰਗ ਬਣ ਜਾਂਦੀ ਹੈ। ਆਪਣਾ ਜਿਹੜਾ ਯਾਰਡ ਹੈ, ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਮੇਨਟੇਨ ਕਰਕੇ ਰੱਖੋ, ਚਾਹੇ ਉਹ ਤੁਹਾਡੇ ਘਰ ਦਾ ਫਰੰਟ ਹੈ ਚਾਹੇ ਬੈਕਯਾਰਡ ਹੈ, ਉਹਨੂੰ ਪੂਰਾ ਪ੍ਰੋਪਰਲੀ ਕਲੀਨ ਰੱਖੋ। ਜਿੰਨੀ ਵੀ ਐਕਸੈਸਿਵਲੀ ਨੋਇਜ਼ ਹੁੰਦੀ ਹੈ, ਤੁਸੀਂ ਗੈਟ ਟੂਗੈਦਰਸ ਕਰਦੇ ਹੋ ਅਤੇ ਉਹ ਜਿਹੜਾ ਸ਼ੋਰ ਸ਼ਰਾਬਾ ਹੈਗਾ ਉਹਨੂੰ ਘੱਟ ਰੱਖੋ, ਅਤੇ ਜਿੰਨੇ ਵੀ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਪੂਰਾ ਕਲੀਅਰ ਰੱਖੋ। ਜੇਕਰ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਵੇਸਟ ਆਉਂਦਾ ਆ, ਮਤਲਬ ਕਿ ਤੁਸੀਂ ਗੈਟ ਟੂਗੈਦਰਸ ਤੋਂ ਬਾਅਦ ਜਿੰਨਾ ਵੀ ਵੇਸਟ ਵਗੈਰਾ ਹੋ ਜਾਂਦਾ ਆ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ। ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਡਿਸਪੋਜ਼ ਕਰੋ ਬਿਲਕੁਲ ਪ੍ਰੋਪਰਲੀ ਵੇਸਟ ਨੂੰ। ਅਤੇ ਨਾਲੇ ਜਿਹੜੀ ਪਾਰਕਿੰਗ ਹੈ, ਸਟਰੀਟ ਪਾਰਕਿੰਗ, ਉਹ ਲਿਮਿਟਡ ਹੈਗੀ ਹੈ 3 ਘੰਟਿਆਂ ਦੇ ਲਈ। ਅਤੇ ਇਸ ਤੋਂ ਇਲਾਵਾ ਜਿਹੜਾ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦਾ ਟਾਈਮ ਹੈ, ਉਹਦੇ ਵਿੱਚ ਸਟਰੀਟ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਗਈ ਹੈ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ। ਅਤੇ ਇਹ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ, ਬਟ ਕਾਫੀ ਵਧੀਆ ਵੱਡੇ ਡਿਫਰੈਂਸਿਸ ਕ੍ਰੀਏਟ ਹੋ ਸਕਦੇ ਨੇ। ਸਿਟੀ ਆਫ ਬ੍ਰੈਂਪਟਨ ਵੱਲੋਂ ਇਹ ਮੈਸੇਜ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ, ਅਤੇ ਤੁਸੀਂ ਜੇਕਰ ਹੋਰ ਵੀ ਇਨਫੋਰਮੇਸ਼ਨ ਚਾਹੁੰਦੇ ਹੋ ਇਸ ਦੇ ਬਾਰੇ, ਸਿਟੀ ਆਫ ਬ੍ਰੈਂਪਟਨ ਦੀ ਸਾਈਟ ਦੇ ਉੱਪਰ ਪਹੁੰਚੋ, brampton.ca/bylaws ਤੁਸੀਂ ਗੂਗਲ 'ਤੇ ਸਰਚ ਕਰੋਗੇ ਤਾਂ ਇਹਨਾਂ ਦੀ ਵੈਬਸਾਈਟ 'ਤੇ ਪਹੁੰਚੋਗੇ। ਇੱਥੇ ਤੁਹਾਨੂੰ ਇੱਕ ਟਾਈਟਲ ਮਿਲੇਗਾ, ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ, ਉਹਦੇ ਵਿੱਚ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। brampton.ca/bylaws 'ਤੇ ਵਿਜ਼ਿਟ ਕਰੋ, ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਕੱਲ੍ਹ ਨੂੰ ਹੋਏਗੀ 3 ਤੋਂ 4 ਦੇ ਵਿੱਚ, ਅਤੇ ਹੁਣ ਕੁਝ ਸਮੇਂ ਤੱਕ ਸਿਮਰਾਜ ਜੀ ਤੁਹਾਡੇ ਨਾਲ ਸਾਂਝ ਪਾਉਣਗੇ, ਅਤੇ ਉਦੋਂ ਤੱਕ ਕੱਲ੍ਹ ਤੱਕ ਮਿਲਦੇ ਹਾਂ ਫਿਰ ਕੱਲ੍ਹ ਨੂੰ, ਅਤੇ ਉਦੋਂ ਤੱਕ ਮੈਨੂੰ ਮਨਪ੍ਰੀਤ ਕੌਰ ਤੂਰ ਨੂੰ ਇਜਾਜ਼ਤ ਦਿਓ। ਲਾਸਟ ਫਰਮਾਇਸ਼ੀ ਗਾਣਾ ਕੁਲਦੀਪ ਮਾਨਕ ਜੀ ਦੀ ਆਵਾਜ਼ ਦੇ ਵਿੱਚ ਛੱਡ ਕੇ ਜਾ ਰਹੀ ਹਾਂ, ਇੰਜੋਏ ਕਰੋ ਇਹਨੂੰ, ਅਤੇ ਕੱਲ੍ਹ ਨੂੰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।

0: ਹਰ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jane pehchane, ate tajrube kar immigration consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho, ikko hi na, ate ikko hi tha. CIC Immigration, hune hi call karo, 416-456-4 416-456-6161
4: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
5: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਇਹ

0: ਸਪੋਰਟਸ ਵਾਮ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 302 1322, 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: कनेडा विच रहंदे हुए हर परिवार को लाइफ इंश्योरेंस होनी बहुत जरूरी है, अपने परिवार दी फाइनेंशियल सिक्योरिटी ते फ्यूचर प्लानिंग ले।
3: इसे ले मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
4: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो, ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स ले सुपर वीजा इंश्योरेंस या विजिटर वीजा इंश्योरेंस दी बेस्ट कोट ले हुणे कॉल करो 416-453-3381 ते
2: 416-457-3381।
5: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ?
8: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-7710-647-739-8710, license number M200-34504-50।
9: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ, ਦੇਸ ਪਰਦੇਸ।
10: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
9: ਇਨਫੋਰਮੇਸ਼ਨ,
10: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
11: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

130 AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM 3 ਘੰਟਿਆਂ ਦੇ ਅੰਦਰ ਅੰਦਰ ਹੁਣ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤੌਰ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਵਾਂਗੇ ਹੁਣ ਤੁਹਾਨੂੰ ਠੀਕ 6 ਵਜੇ ਤੱਕ। ਅੱਜ ਤਾਂ ਕਾਫੀ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਹਨ, ਉਹਨਾਂ ਦੇ ਬਾਰੇ ਵਾਰੀ ਵਾਰੀ ਤੁਹਾਨੂੰ ਇਨਫੋਰਮੇਸ਼ਨ ਪੇਸ਼ ਕਰਦੇ ਰਵਾਂਗੇ। ਨਾਲ ਦੀ ਨਾਲ ਸਾਡੇ ਸਪਾਂਸਰ ਵੀ ਆ ਕੇ ਵਾਰੀ ਵਾਰੀ ਪੇਸ਼ ਹੋਣਗੇ ਲਾਈਵ ਟੂ ਏਅਰ, ਸਿੱਧੇ ਤੁਹਾਡੇ ਤੱਕ ਆਪਣੇ ਕੁਛ ਬਿਜ਼ਨਸਿਸ ਦੇ, ਕੰਮ ਕਾਰੋਬਾਰ ਦੇ, ਪ੍ਰੋਡਕਟਸ ਦੇ, ਸਰਵਿਸਿਸ ਦੇ ਕੁਛ ਜਾਣਕਾਰੀਆਂ ਪੇਸ਼ ਕਰਨਗੇ। ਸਾਨੂੰ ਵੀ ਕੁਛ ਸਵਾਲ ਜਵਾਬ ਕਰਨ ਦਾ ਮੌਕਾ ਮਿਲੂਗਾ। ਇੰਟਰਵਿਊਜ਼ ਕੰਡਕਟ ਕਰਕੇ ਕੁਛ ਨਾ ਕੁਛ ਕੰਮ ਦੀ ਗੱਲ, ਫਾਇਦੇ ਦੀ ਗੱਲ ਤੁਹਾਡੇ ਨਿਕਲ ਸਕਦੀ ਆ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ। ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਇਸਟੇਟ, ਮੋਰਗੇਜ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ ਅਤੇ ਹੋਰਾਂ ਵੀ ਅਲੱਗ ਅਲੱਗ ਸੇਲਸ ਅਤੇ ਸਰਵਿਸਿਸ ਦੇ ਬਾਰੇ ਇਨਫੋਰਮੇਸ਼ਨ ਤਾਂ ਨਿਤ ਰੋਜ਼ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਸਿੱਧੇ ਤੁਹਾਡੇ ਤੱਕ ਪੇਸ਼ ਕੀਤੀ ਜਾਂਦੀ ਆ। ਅੱਜ ਵੀ ਵੱਖੋ ਵੱਖ ਸਪਾਂਸਰ ਆ ਕੇ ਮੈਸੇਜ ਪੇਸ਼ ਕਰਨਗੇ ਅਤੇ ਨਾਲ ਦੀ ਨਾਲ ਗੀਤ ਸੰਗੀਤ ਐਂਟਰਟੇਨਮੈਂਟ ਦਾ ਵੀ ਪੂਰਾ ਪੂਰਾ ਪ੍ਰਬੰਧ ਕਰਕੇ ਆਏ ਹਾਂ। ਕੁਛ ਸਾਡੇ ਪਸੰਦ ਦੇ ਪਰ ਵੱਧ ਤੋਂ ਵੱਧ ਤੁਹਾਡੇ ਹੀ ਪਸੰਦ ਹੈ, ਤੁਹਾਡੇ ਫਰਮੈਸ਼ੀ ਗੀਤ ਸੰਗੀਤ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਕੋਈ ਵੀ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੋਵੇ, ਸਟੂਡੀਓ ਨੰਬਰ ਘੁਮਾ ਸਕਦੇ ਹੋ, ਆਫ ਦੀ ਏਅਰ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ। 905-564-6446 905-564-6446 905-564-6444 ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਜੇ 6 ਵਜੇ ਤੱਕ ਆਫ ਦੀ ਏਅਰ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਟੈਕਸਟ ਜਾਂ ਵਟਸਐਪ ਮੈਸੇਜ ਭੇਜਣਾ ਹੋਵੇ, ਆਪਣਾ ਮੈਸੇਜ ਵੀ ਲਿਖ ਕੇ ਟਾਈਪ ਕਰਕੇ ਸਾਨੂੰ ਭੇਜੋ ਟੈਕਸਟ ਔਰ ਵਟਸਐਪ 416-457-3381 ਇਹਦੇ 'ਤੇ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ। 416-457-3381 ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਦੋਸਤੋ ਜਿਸ ਤਰ੍ਹਾਂ 2 ਹਫ਼ਤੇ ਪਹਿਲਾਂ ਹੀ ਬਹੁਤ ਹੀ ਵੱਡੀ, ਬਹੁਤ ਹੀ ਮਾੜੀ ਖਬਰ ਪੇਸ਼ ਹੋਈ ਸੀ ਫਰੋਮ ਹੈਲੀਫੈਕਸ ਨੋਵਾ ਸਕੋਸ਼ਾ, ਜਿੱਥੇ ਕਿ ਇੱਕ ਦੇਸੀ ਔਰਤ ਨੇ ਬੱਚਾ ਜੰਮਿਆ ਸ਼ਾਇਦ ਆਪਦੇ ਘਰ ਦੇ ਵਿੱਚ ਹੀ, ਅਤੇ ਉਹ ਸੀ ਬੱਚੇ ਨੂੰ ਪਤਾ ਲੱਗਿਆ ਹੀ ਨਹੀਂ ਹੈਗਾ ਇਫ ਹੀ ਵਾਜ ਬੋਰਨ ਔਰ ਸ਼ੀ ਵਾਜ ਬੋਰਨ ਅਲਾਈਵ ਔਰ ਡੈਡ, ਪਰ ਬੱਚੇ ਦੀ ਅਨਫੋਰਚੁਨੇਟਲੀ ਲਾਸ਼ ਸਿੱਟੀ ਗਈ ਸੀ। ਹੁਣ ਦੇਖ ਲਓ, ਕੱਲ੍ਹ ਰਾਤ ਹੀ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੀ ਇੱਕ ਸਿਮਿਲਰ ਇੰਸੀਡੈਂਟ ਪੇਸ਼ ਹੋਇਆ ਹੈ। ਕੱਲ੍ਹ ਰਾਤ ਹੀ ਇੱਕ ਔਰਤ ਨੇ ਜਾਣੇ ਅਣਜਾਣੇ ਦੇ ਵਿੱਚ, ਪਤਾ ਹੀ ਨਹੀਂ ਹੈਗਾ ਪੁਲਿਸ ਨੂੰ ਹਜੇ ਤੱਕ, ਜੇਕਰ ਹੁਣ ਪਤਾ ਤੱਕ ਵੀ ਸੀ ਕਿ ਉਹ ਪ੍ਰੈਗਨੈਂਟ ਹੈ ਜਾਂ ਨਹੀਂ, ਪਰ ਉਹਨੇ ਕੱਲ੍ਹ ਹੀ ਬ੍ਰੈਂਪਟਨ ਦੇ ਵਿੱਚ ਹੀ ਸ਼ਾਇਦ ਆਪਦੇ ਹੀ ਘਰ ਦੇ ਵਿੱਚ ਚਾਇਲਡ ਬਰਥ ਕੀਤਾ, ਬੱਚਾ ਡਿਲੀਵਰ ਕੀਤਾ ਬਿਨਾਂ ਕੋਈ ਹਾਸਪਿਟਲ ਜਾਣ ਤੋਂ। ਅਤੇ ਪੁਲਿਸ ਅਤੇ ਨਾਲ ਦੀ ਐਮਰਜੈਂਸੀ ਸਰਵਿਸਿਸ ਕਾਲ ਕੀਤੀ ਕਿਉਂਕਿ ਉਹਨੂੰ ਮੈਡੀਕਲ ਅਟੈਂਸ਼ਨ ਦੀ ਲੋੜ ਸੀ। ਪਰ ਜਦੋਂ ਪੁਲਿਸ ਘਰ ਦੇ ਵਿੱਚ ਪਹੁੰਚੀ, ਉਹਨਾਂ ਨੇ ਸਰਚ ਕੀਤਾ, ਅਨਫੋਰਚੁਨੇਟਲੀ ਨਿਊ ਬੋਰਨ ਡੈਡ ਬੇਬੀ ਨੂੰ ਕੱਲ੍ਹ ਰਾਤ ਹੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਘਰ ਦੇ ਵਿੱਚ ਲੱਭਿਆ ਗਿਆ। ਅਤੇ ਇਸ ਔਰਤ ਦੇ ਖਿਲਾਫ਼, ਜੋ ਕਿ ਬੱਚੇ ਦੀ ਮਾਂ ਹੈ ਜਾਂ ਕਹਿ ਲਓ ਸੀ, 23 ਸਾਲ ਦੀ ਇੱਕ ਔਰਤ ਜਿਹਦਾ ਹਜੇ ਤੱਕ ਨਾਮ ਨਹੀਂ ਰਿਲੀਜ਼ ਕੀਤਾ ਗਿਆ ਹੈ, ਉਹਨੂੰ ਹੁਣ ਚਾਰਜ ਕੀਤਾ ਗਿਆ ਹੈ, ਪਰ ਫਿਲਹਾਲ ਮਰਡਰ ਦੇ ਨਾਲ ਨਹੀਂ, ਸਿਰਫ ਕੰਸੀਲਿੰਗ ਦ ਬਾਡੀ ਆਫ ਅ ਚਾਇਲਡ ਆਫਟਰ ਬਰਥ ਦੇ ਨਾਲ। ਹੁਣ ਫੁੱਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਹੈ, ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੀ ਨਾਲ ਦੋਸਤੋ, ਕੁਛ ਕੁ ਹਫ਼ਤੇ ਪਹਿਲਾਂ ਵਾਨ ਸ਼ਹਿਰ ਦੇ ਵਿੱਚ ਬ੍ਰਾਡ ਡੇਲਾਈਟ ਕਿਸੇ ਦੇ ਘਰ ਦੇ ਬਾਹਰ ਹੀ ਇੱਕ ਇੰਟੈਂਡਡ ਟਾਰਗੇਟ ਅਤੇ ਇੱਕ ਗਵਾਂਢੀ ਨੂੰ ਅਨਫੋਰਚੁਨੇਟਲੀ ਰੋਂਗ ਪਲੇਸ ਰੋਂਗ ਟਾਈਮ 'ਤੇ ਸ਼ੂਟ ਕਰਕੇ ਬ੍ਰਾਡ ਡੇਲਾਈਟ ਕਤਲ ਕਰਕੇ ਗੱਡੀ ਕੁਛ ਕਿਲੋਮੀਟਰ ਦੂਰ ਸਾੜੀ ਗਈ, ਅੱਗ 'ਤੇ ਲਾਈ ਗਈ। ਗੱਡੀ ਦੇ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ, ਪਤਾ ਕਰਨ ਤੋਂ ਬਾਅਦ ਕਿ ਕਿਹਨੇ ਉਹਨੂੰ ਚੋਰੀ ਕੀਤਾ ਅਤੇ ਲਿੰਕ ਹੁਣ ਕੀਤਾ ਗਿਆ ਇਸ ਡਬਲ ਹਾਮਸਾਈਡ ਦੇ ਨਾਲ। ਹੁਣ 3 ਬੰਦੇ ਜਾਂ ਤਾਂ ਫੜੇ ਗਏ ਨੇ ਜਾਂ ਤਾਂ ਲੱਭੇ ਜਾ ਰਹੇ ਨੇ। 2 ਬੰਦੇ ਤਾਂ ਆਲਰੇਡੀ ਅਰੈਸਟ ਕੀਤੇ ਗਏ ਆ ਫਸਟ ਡਿਗਰੀ ਮਰਡਰ ਲਈ, ਇੱਕ ਹੁਣ ਲੱਭਿਆ ਜਾ ਰਿਹਾ ਹੈ, ਪਰ 3 ਨੇ ਪਛਾਣੇ ਗਏ ਨੇ। ਆਬਵੀਅਸਲੀ ਇੱਕ ਦੇ ਘਰ ਦੇ ਵਿੱਚੋਂ ਹਥਿਆਰ ਤੋਂ ਇਲਾਵਾ
ਪਾਈਪ ਬੰਬ ਐਕਸਪਲੋਸਿਵ ਡਿਵਾਈਸ ਬਣਾਉਣ ਦੇ ਮਟੀਰੀਅਲਸ ਅਤੇ ਡੈਟਨੇਟਰਸ ਅਤੇ ਹੋਰ ਵੀ ਐਕਸਪਲੋਸਿਵ ਕੈਮੀਕਲਸ ਤੱਕ ਵੀ ਲੱਭੇ ਗਏ ਅਤੇ ਨਾਲ ਦਿਆਂ ਦੂਜੇ ਦੋ ਹੋਰ ਘਰਾਂ ਦੇ ਵਿੱਚੋਂ ਸਰਚ ਵਾਰੰਟਸ ਐਕਸੀਕਿਊਟ ਕਰਨ ਤੋਂ ਬਾਅਦ ਵੀ ਕਾਫੀ ਜ਼ਿਆਦਾ ਹੋਰ ਲੋਡਡ ਹਥਿਆਰ ਅਤੇ ਐਕਸਟੈਂਡਡ ਮੈਗਜ਼ੀਨਸ ਲੱਭੇ ਗਏ। ਇਸ ਇੰਸੀਡੈਂਟ ਦੇ ਬਾਰੇ ਵੀ ਤੁਹਾਨੂੰ ਬਹੁਤ ਹੀ ਜਲਦ ਪੂਰੀ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੀ ਨਾਲ ਦੋਸਤੋ, ਪਿਛਲੇ ਕੁਛ ਦਿਨਾਂ ਤੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ ਇਕਾਨਮਿਸਟ ਦੇ ਅੰਗ ਸੰਘ, ਪੋਲੀਟੀਸ਼ੀਅਨ ਦੇ ਅੰਗ ਸੰਘ ਅਤੇ ਲੋਕਾਂ ਦੇ ਅੰਗ ਸੰਘ ਕਿ ਕੀ ਕੈਨੇਡਾ ਵਾਕਿਆ ਹੀ ਇੱਕ ਰਿਸੈਸ਼ਨ ਦੇ ਵਿੱਚ ਹੈ ਜਾਂ ਨਹੀਂ ਹੈ। ਹੁਣ ਜੇ ਅਸੀਂ ਟੈਕਸਟ ਬੁੱਕ ਡੈਫੀਨੇਸ਼ਨ ਜੋ ਕਿ ਕਈ ਦਹਾਕਿਆਂ ਤੋਂ ਹੀ ਯੂਜ਼ ਕਰਦੇ ਆ ਰਹੇ ਹਾਂ, ਜਦੋਂ ਵੀ ਦੋ ਕੁਆਰਟਰ ਲਗਾਤਾਰ ਯਾਨੀ ਕਿ 6 ਮਹੀਨੇ ਲਗਾਤਾਰ ਇਕਾਨਮੀ ਸ਼੍ਰਿੰਕ ਹੁੰਦੀ ਆ, ਸਿੱਧਾ ਸਾਫ ਹੈ ਅਸੀਂ ਇੱਕ ਟੈਕਨੀਕਲ ਰਿਸੈਸ਼ਨ ਦੇ ਵਿੱਚ ਹਾਂ। ਪਰ ਚਾਹੇ ਅਸੀਂ ਇੱਕ ਟੈਕਨੀਕਲ ਰਿਸੈਸ਼ਨ ਜਾਂ ਰੀਅਲ ਰਿਸੈਸ਼ਨ ਦੇ ਵਿੱਚ ਹਾਂ ਜਾਂ ਨਹੀਂ ਹਾਂ, ਫਰਕ ਕੋਈ ਪੈਂਦਾ ਨਹੀਂ ਹੈ ਕਿ ਇਸ ਮੁਲਕ ਦਾ ਤਾਂ ਬੁਰਾ ਹਾਲ ਹੈ। ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਸਾਰੇ ਤੇ ਸਾਰੇ G7 ਮੁਲਕਾਂ ਦੇ ਵਿੱਚੋਂ ਬੇਸ਼ੱਕ US ਟੈਰਿਫਸ ਹਰੇਕ ਮੁਲਕ ਦੇ ਖਿਲਾਫ ਲਾਏ ਗਏ ਨੇ, ਬੇਸ਼ੱਕ ਵਾਰ ਇਨ ਇਰਾਨ ਦੇ ਨਾਲ ਗਲੋਬਲ ਐਨਰਜੀ ਪ੍ਰਾਈਸਿਸ ਵਧੇ ਨੇ, ਫਿਰ ਵੀ ਇਕੱਲਾ ਕੈਨੇਡਾ ਹੀ ਹੈ, ਓਨਲੀ ਕੈਨੇਡਾ ਇਨ ਆਲ ਆਫ ਦ G7 ਸਭ ਤੋਂ ਵੱਡੇ ਡਿਵੈਲਪਡ ਕੰਟਰੀਜ਼, ਜੋ ਕਿ ਟੈਕਨੀਕਲੀ ਤਾਂ ਕੈਨੇਡਾ ਨੂੰ ਤਾਂ 7 ਦੇ ਟਾਪ ਦੇ ਵਿੱਚੋਂ ਹੁਣ ਤਾਂ ਹੱਕਦਾਰ ਤਾਂ ਹੈ ਹੀ ਨਹੀਂ ਆਪਣੇ ਆਪ ਨੂੰ G7 ਦੇ ਵਿੱਚ ਕਹਿਣ ਦੇ ਲਈ, ਪਰ ਫਿਰ ਵੀ ਤਾਂ ਹੈਗੇ ਹਾਂ। ਸੋ G7 ਮੁਲਕਾਂ ਦੇ ਵਿੱਚੋਂ ਕੈਨੇਡਾ ਇਕੱਲਾ ਹੀ ਮੁਲਕ ਹੈ ਜਿੱਥੇ ਕਿ ਪਿਛਲੇ 12 ਮਹੀਨਿਆਂ ਦੇ ਵਿੱਚ 8 ਮਹੀਨੇ ਤਾਂ ਸਾਡੀ ਇਕਾਨਮੀ ਸ਼੍ਰਿੰਕ ਹੋਈ ਹੈ, 3 out of 4 ਕੁਆਰਟਰ ਸਾਡੀ ਇਕਾਨਮੀ ਸ਼੍ਰਿੰਕ ਹੋਈ ਹੈ। ਇਹ ਇਕੱਲਾ ਮੁਲਕ ਹੈ ਕੈਨੇਡਾ G7 ਦੇ ਵਿੱਚੋਂ ਜਿੱਥੇ ਕਿ ਇਹ ਹੋਇਆ ਤੱਕ ਵੀ ਹੈਗਾ। ਸੈਕਿੰਡ ਹਾਈਐਸਟ ਅਨਇੰਪਲੋਇਮੈਂਟ ਰੇਟ ਕੈਨੇਡਾ ਵਿੱਚ ਹੈ, ਸਕਾਈ ਹਾਈ ਮੋਰਗੇਜ ਡੀਫਾਲਟ ਅਤੇ ਕੰਜ਼ੂਮਰ ਇਨਸੋਲਵੈਂਸੀਜ਼ ਅਤੇ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਰਿਪੋਰਟ ਹੋਈਆਂ ਹਨ, ਫੂਡ ਬੈਂਕ ਯੂਸੇਜ ਵੀ ਸਕਾਈ ਹਾਈ ਹੋ ਚੁੱਕੀ ਹੈ। ਸੋ ਚਾਹੇ ਤੁਸੀਂ ਕੋਈ ਟੈਕਸਟ ਬੁੱਕ ਡੈਫੀਨੇਸ਼ਨ ਪੜ੍ਹਦੇ ਹੋ, ਜਾ ਕੇ ਲੋਕਾਂ ਨੂੰ ਸੜਕ 'ਤੇ ਪੁੱਛੋ, ਆਪਦੇ ਗੁਆਂਢੀਆਂ ਨੂੰ, ਆਪਦੇ ਰਿਸ਼ਤੇਦਾਰਾਂ ਨੂੰ, ਕੰਮਕਾਰ ਕਰਨ ਵਾਲਿਆਂ ਨੂੰ, ਕੰਮ ਕਾਰੋਬਾਰ ਚਲਾਉਣ ਵਾਲਿਆਂ ਨੂੰ, ਜਿਹਨੂੰ ਮਰਜ਼ੀ ਪੁੱਛੋ ਭਾਈ ਕਿ ਅਸੀਂ ਤਾਂ ਹੁਣ ਲੱਗਦਾ ਤਾਂ ਹੈ ਕਿ ਕੋਈ 3 ਜਾਂ 2 ਜਾਂ 1 ਸਾਲ ਲਗਾਤਾਰ ਤਾਂ ਇੱਕ ਰਿਸੈਸ਼ਨ ਦੇ ਵਿੱਚ ਤਾਂ ਹੈਗੇ ਆ, ਚਾਹੇ ਕੋਈ ਇਹਦਾ ਟੈਕਸਟ ਬੁੱਕ ਡੈਫੀਨੇਸ਼ਨ ਮੀਟ ਹੁੰਦਾ ਕਿ ਨਹੀਂ ਹੁੰਦਾ ਹੈ। ਪਰ ਇਹ ਵੀ ਖਬਰ ਤੁਹਾਨੂੰ ਪੂਰੇ ਡੀਟੇਲ ਦੇ ਵਿੱਚ ਦੱਸਾਂਗੇ ਅਤੇ ਦੱਸਾਂਗੇ ਕਿ ਅੱਜ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਨੇ ਡਿਮਾਂਡ ਕੀਤੀ ਸੀ ਮਾਰਕ ਕਾਰਨੀ ਸਰਕਾਰ ਤੋਂ ਕਿ ਭਾਈ ਚਾਹੇ ਇਹ ਟੈਕਨੀਕਲ ਰਿਸੈਸ਼ਨ ਹੀ ਹੈ, ਚਾਹੇ ਵੱਡੀ ਰਿਸੈਸ਼ਨ ਵੀ ਹੈ, ਤੁਹਾਨੂੰ ਐਮਰਜੈਂਸੀ ਡਿਬੇਟ ਹਾਊਸ ਆਫ ਕਾਮਨਸ ਵਿੱਚ ਤਾਂ ਰੱਖਣੀ ਚਾਹੀਦੀ ਹੈ ਕੈਨੇਡੀਅਨਸ ਨੂੰ ਸਮਝਾਉਣ ਦੇ ਲਈ ਕਿ ਹੁਣ ਤੁਹਾਡਾ ਕੀ ਪਲਾਨ ਹੈ, ਕਿਉਂਕਿ 15 ਮਹੀਨੇ ਹੋ ਗਏ ਨੇ PM ਕਾਰਨੀ ਨੂੰ ਪਾਵਰ 'ਚ ਆਉਣ ਦੇ ਸੈਰ, ਅਤੇ 15 ਮਹੀਨੇ ਦੇ ਵਿੱਚ ਉਹੀ ਸੇਮ ਇਹ ਕਹਿੰਦੇ ਆ ਰਹੇ ਨੇ ਕਿ ਸਾਡੀ ਅਪਰੋਚ ਰਹੂਗੀ। ਕਲੀਅਰਲੀ ਇਟਸ ਨਾਟ ਵਰਕਿੰਗ ਜੇ ਅਸੀਂ ਇੱਕ ਟੈਕਨੀਕਲ ਰਿਸੈਸ਼ਨ ਦੇ ਵਿੱਚ ਹਾਂ। ਸੋ ਉਹਨਾਂ ਨੂੰ ਅਕਾਊਂਟੇਬਿਲਿਟੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸਮਝਾਉਣਾ ਚਾਹੀਦਾ ਹੈ ਕਿ ਅਸੀਂ ਹੁਣ ਕੀ ਕਰਾਂਗੇ ਰਿਸੈਸ਼ਨ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ। 3 out of 4 ਕੁਆਰਟਰਸ ਦੇ ਵਿੱਚ ਇਕਾਨਮੀ ਸ਼੍ਰਿੰਕ ਹੋਈ ਹੈ, ਇਹਨੂੰ ਰਿਵਰਸ ਕਰਨ ਲਈ ਅਸੀਂ ਕੀ ਕਰਾਂਗੇ, ਸਮਝਾਓ ਤਾਂ ਸਹੀ। ਸਮਝਾਉਣਾ ਕੀ ਆ ਦੋਸਤੋ, ਮਾਰਕ ਕਾਰਨੀ ਭਾਵੇਂ ਆਰਵਾ ਦੇ ਵਿੱਚ ਹੀ ਹੈ ਅੱਜ, ਉਹਨੇ ਜਾਣ ਬੁੱਝ ਕੇ ਪਾਰਲੀਮੈਂਟ ਹਿਲ ਅਤੇ ਹਾਊਸ ਆਫ ਕਾਮਨਸ ਦੇ ਵਿੱਚ ਕੁਐਸਚਨ ਪੀਰੀਅਡ ਸਕਿੱਪ ਕੀਤਾ। ਸ਼ਾਇਦ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਇਹ ਸਭ ਤੋਂ ਵੱਧ ਅਕਾਊਂਟੇਬਿਲਿਟੀ ਸਕਿੱਪ ਕਰਨ ਵਾਲਾ, ਹਾਊਸ ਆਫ ਕਾਮਨਸ ਦੇ ਵਿੱਚ ਕੁਐਸਚਨ ਪੀਰੀਅਡ ਸਕਿੱਪ ਕਰਨ ਵਾਲਾ ਇੱਕ ਪ੍ਰਾਈਮ ਮਿਨਿਸਟਰ ਹੈ। ਇੰਨੇ ਘੱਟ ਸਮੇਂ ਦੇ ਵਿੱਚ ਇੰਨੀਆਂ ਜ਼ਿਆਦਾ ਇਹ ਕੁਐਸਚਨ ਪੀਰੀਅਡ ਸਕਿੱਪ ਕਰ ਚੁੱਕਿਆ ਹੈ। ਕਿਉਂ? ਕਿਉਂਕਿ ਬਹਾਨਾ ਇਹਨਾਂ ਨੇ ਲਾਇਆ ਸੀ ਕਿ ਅਸਲੀ ਕੰਮ ਕਰਨਾ ਜ਼ਰੂਰੀ ਆ, ਸਪੀਚਾਂ ਦੇਣੀਆਂ ਜ਼ਰੂਰੀ ਆ। ਸਪੀਚਾਂ ਨਾਲ ਤਾਂ ਹਜੇ ਤੱਕ ਤਾਂ 15 ਮਹੀਨੇ ਦੇ ਵਿੱਚ ਕੁਝ ਬਣਿਆ ਹੈ ਨਹੀਂ ਇਸ ਮੁਲਕ ਦਾ, ਪਰ ਉਹ ਟੈਕਨੀਕਲ ਇਹ ਡੀਲਾਂ ਬਣਾਉਣੀਆਂ ਬਹੁਤ ਜ਼ਰੂਰੀ ਹੈ, ਭਾਵੇਂ ਕੋਈ ਡੀਲ ਹਜੇ ਤੱਕ ਬਣੀ ਹੈ ਨਹੀਂ ਖਾਸ, ਪਰ ਤਾਂ ਹੀ ਤਾਂ ਉਹ ਹਾਊਸ ਆਫ ਕਾਮਨਸ ਦੇ ਕੁਐਸਚਨ ਪੀਰੀਅਡ ਵਿੱਚ ਨਹੀਂ ਆਉਂਦਾ। ਸੋ ਅੱਜ ਉਹ ਆਰਵਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਸਕਿੱਪ ਕਰ ਚੁੱਕਿਆ ਹੈ, ਕਿਉਂਕਿ ਬੁਰੀ ਤਰ੍ਹਾਂ ਇਹਨਾਂ ਨੂੰ ਗ੍ਰਿਲ ਕੀਤਾ ਜਾਣਾ ਸੀ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਨਾਲ ਜਿਹੜਾ ਦੋਸਤੋ, ਹੁਣ ਕਿਉਂਕਿ 2 ਹਫ਼ਤੇ ਬਾਅਦ ਹੀ ਬਹੁਤ ਵੱਡੀ ਫੀਫਾ ਵਰਲਡ ਕੱਪ ਕਿੱਕ ਆਫ ਹੋਣ ਲੱਗੀ ਆ ਸਾਡੇ ਟੋਰਾਂਟੋ ਅਤੇ ਨਾਲ ਦੇ ਵੈਂਕੂਵਰ ਸ਼ਹਿਰ ਦੇ ਵਿੱਚ, ਉਸ ਤੋਂ ਪਹਿਲਾਂ ਅੱਜ ਹੀ ਟੋਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਇਸ ਮੁਲਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ
counterfeit, knuckly, jolly, fake, bogus FIFA jerseys. All be branded knuckly. Nike, Adidas, Puma, the FIFA, the brand and all. Jerseys, the whole be merchandise, the topiyan vi, the chande vi, seize kite gaye han. Ek legal firm. ਜੋ ਕਿ ਇਹਨਾਂ ਬ੍ਰਾਂਡਸ ਨੂੰ ਰੈਪ੍ਰੈਜ਼ੈਂਟ ਕਰਦੀ ਹੈ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸਨਿਚ ਕੀਤਾ ਕਿਹਾ ਕਿ ਭਾਈ ਮਿਸਿਸਾਗਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਵੇਅਰਹਾਊਸ ਹੈ ਜਿੱਥੇ ਕਿ ਇਹ ਮਿਲੀਅਨਸ ਦੀ ਡਾਲਰ ਦੀ ਗਿਣਤੀ ਦੇ ਵਿੱਚ ਸਮਾਨ ਇੰਪੋਰਟ ਕੀਤਾ ਜਾ ਰਿਹਾ ਅਤੇ ਹੋਰ ਵੀ ਛੋਟੀਆਂ ਮੋਟੀਆਂ ਦੁਕਾਨਾਂ ਨੂੰ ਵੇਚਿਆ ਤੱਕ ਵੀ ਜਾ ਰਿਹਾ ਪਰ ਸਾਰਾ ਨਕਲੀ ਅਤੇ ਨਕਲੀ ਮਾਲ ਹੈ ਲੋਕਾਂ ਨੂੰ ਤਾਂ ਸੀਰੀਅਸਲੀ ਮੈਸੀ ਅਤੇ ਰੋਨਾਲਡੋ ਅਤੇ ਨੇਮਾਰ ਜਰਜ਼ੀਜ਼ ਅੱਧੀਆਂ ਪ੍ਰਾਈਸ 'ਤੇ ਤਾਂ ਚਾਹੀਦੀਆਂ ਨੇ ਤਾਂ ਹੀ ਤਾਂ ਇਹ ਹੁਣ ਰੇਡ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਭਰੇ ਹੋਏ ਟ੍ਰੇਲਰ ਅਤੇ ਨਾਲ ਦਾ ਅੰਦਰ ਵੇਅਰ ਹਾਊਸ ਦੇ ਵਿੱਚ ਸਮਾਨ ਸੀਜ਼ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ ਐਟਲੀਸਟ $3.5 million ਦੀਆਂ ਨਕਲੀਆਂ ਇਹ ਸਾਕਰ ਜਰਜ਼ੀ ਸੀਜ਼ ਕੀਤੀਆਂ ਗਈਆਂ ਹਨ ਉਹ ਵੀ ਰਾਈਟ ਔਨ ਟਾਈਮ ਕਿਉਂਕਿ ਸਾਨੂੰ ਪਤਾ ਹੈ ਕਿ ਆਉਣ ਵਾਲੇ ਇੱਕ ਦੋ ਹਫ਼ਤਿਆਂ ਦੇ ਵਿੱਚ ਹੀ ਇੱਥੇ ਦੁਨੀਆ ਭਰ ਦੀ ਜਨਤਾ ਪਹੁੰਚਣ ਵਾਲੀ ਹੈ ਫੀਫਾ ਦੇ ਹੀ ਵਰਲਡ ਕੱਪ ਦੇ ਮੈਚਿਸ ਦੇਖਣ ਦੇ ਲਈ ਸੋ ਕਾਫੀ right timing te he seizure over the last weekend he kiti gayi te eh de bare vi tonu agge ja ke puri jankari pesh karange hor vi ajj kafi jada naviyan taaziyan khabran dosto ain 6 vaje tak pesh karde rahange hun 6 o'clock pm tak jekar tusi sade naal ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਚਾਹੇ ਸਾਡੇ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਕੋਈ ਅੱਧਾ ਪਤਾ ਚਾਹੀਦਾ ਹੋਵੇ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਗ ਦੇ ਵਿੱਚ ਵੀ ਆਓ ਕੋਈ ਵਧੀਆ ਤੁਹਾਨੂੰ ਰੈਕਮੈਂਡੇਸ਼ਨ ਚਾਹੀਦੀ ਹੈ ਕੋਈ ਆਪਣੇ ਪਸੰਦ ਦਾ ਗੀਤ ਸੰਗੀਤ ਦੀ ਰਿਕੁਐਸਟ ਕਰਨਾ ਚਾਹੁੰਦੇ ਹੋ ਕੋਈ ਫਰਮੈਸ਼ੀ ਗਾਣਾ ਹੋਵੇ ਜਾਂ ਉੱਦਾਂ ਹੀ ਜਿਹੜੀ ਮਰਜ਼ੀ ਗੱਲਬਾਤ ਕਰਨੀ ਆ ਨੰਬਰ ਘੁਮਾਓ ਸਟੂਡੀਓ ਦਾ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਵੀ ਹੈਵ ਐਨ ਆਵਰ ਐਂਡ ਹਾਫ 905-564-6444-905-564-6444 ਜਾਂ ਫਿਰ ਤੁਸੀਂ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਵੀ ਸਿੱਧੇ ਸਾਨੂੰ ਮੈਸੇਜ

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਅਤੇ ਉਹ ਵੀ ਤਿੰਨ ਬ੍ਰੈਂਟ ਲੋਕੇਸ਼ਨ ਤੋਂ। ਬਹੁਤ ਹੀ ਸਾਫ਼ ਸੁਥਰੀਆਂ ਖੁੱਲ੍ਹੀਆਂ ਡੁੱਲੀਆਂ ਲੋਕੇਸ਼ਨਸ ਹਨ, ਜਿੱਥੇ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਬਹਿ ਕੇ ਬਹੁਤ ਹੀ ਸਵਾਦ ਪਕਵਾਨ ਇੰਜੋਏ ਕਰ ਸਕਦੇ ਹੋ, ਜਾਂ ਫਿਰ ਤੁਸੀਂ ਟੇਕ ਆਊਟ ਵੀ ਕਰ ਸਕਦੇ ਹੋ। ਪੈਰੀਓ ਵੀ ਹੁਣ ਖੁੱਲ੍ਹ ਤੇ ਹੋਣਗੇ ਤਿੰਨੇ ਹੀ ਲੋਕੇਸ਼ਨਸ 'ਤੇ, ਉੱਥੇ ਵੀ ਪੂਰਾ ਨਜ਼ਾਰਾ ਲੈ ਸਕਦੇ ਹੋ। ਅਤੇ ਅੱਜ ਦੋਸਤੋ ਅਖੀਰਲਾ ਦਿਨ ਹੈ, ਜੂਨ ਪਹਿਲੀ ਅੱਜ ਲਾਸਟ ਡੇ ਹੈ। ਇਹਨਾਂ ਦੇ ਚਾਰ ਸਪੈਸ਼ਲ ਆਈਟਮਸ 'ਤੇ ਬਾਏ ਵਨ ਗੈਟ ਵਨ ਫ੍ਰੀ ਟੇਕ ਆਊਟ ਸਪੈਸ਼ਲਸ। ਸੋ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ, ਜਾਂ ਫਿਰ ਵੈੱਜ ਨਾਨ ਵੈੱਜ ਬਿਰਿਆਨੀ, ਤੁਸੀਂ ਇੱਕ ਖਰੀਦੋ ਅਤੇ ਦੂਜੀ ਬਿਲਕੁਲ ਫ੍ਰੀ। ਇੱਕ ਪਾਉਣ ਚਿਕਨ ਪਕੌੜਾ ਲਓ, ਦੂਜਾ ਫ੍ਰੀ। ਇੱਕ ਪਾਉਣ ਫਿਸ਼ ਪਕੌੜਾ ਲਓ, ਦੂਜਾ ਫ੍ਰੀ। ਇੱਕ ਪਾਓ ਭਾਜੀ ਲਓ, ਦੂਜੀ ਫ੍ਰੀ। ਅਤੇ ਇੱਕ ਵੈੱਜ ਜਾਂ ਨਾਨ ਵੈੱਜ ਬਿਰਿਆਨੀ, ਅਤੇ ਦੂਜੀ ਐਬਸੋਲੂਟਲੀ ਫ੍ਰੀ। ਅੱਜ ਲਾਸਟ ਡੇ ਹੈ, ਜੂਨ ਪਹਿਲੀ, ਅੱਜ ਅਖੀਰਲਾ ਦਿਨ ਹੈ ਇਹਨਾਂ ਕਾਫੀ ਕਮਾਲ ਦੀਆਂ ਠੀਕ ਆ ਬਾਏ ਵਨ ਗੈਟ ਵਨ ਫ੍ਰੀ ਡੀਲਸ ਦੇ ਵਿੱਚ। ਸੋ ਪਹੁੰਚੋ 275 Garden Brook Trail and Castlemore. Garden Brook Trail to Castlemore, the pehli original location hai. Dooji location hai Bovair te Chinkuzi te, 15 Fandor Way, 15 Fandor Way. Teeji Brampton location hai Mississauga Road te Financial Drive, the intersection te, at 85 Montpellier Street, Brampton. Te tinna hi location te aaj last and final day. Chicken pakora, fish pakora, pao bhaji, any biryani, buy one get one free special. Aun wale dinan de vich koi special event ra ਰੱਖ ਰਹੇ ਹੋ ਅਤੇ ਕੇਟਰਿੰਗ ਲਾਈਵ ਤੁਸੀਂ ਟਰੱਕ ਦੀ ਕਰਵਾਉਣੀ ਹੋਵੇ, 1299 1299 ਪਰ ਪਰਸਨ ਤੋਂ ਫੁੱਲ ਫਲੈਸ਼ਡ, ਬਹੁਤ ਹੀ ਸਵਾਦ, ਬਹੁਤ ਹੀ ਕਮਾਲ ਦੀ ਕੇਟਰਿੰਗ ਦਾ ਪ੍ਰਬੰਧ ਤੁਸੀਂ ਕਰਵਾ ਸਕਦੇ ਹੋ। ਨੰਬਰ ਕਮਾਓ 905-794-8111 Simply India Sweets and Restaurant ਅੱਜ ਦੇ ਸਾਡੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ। ਜੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਹੈ, ਰੇਟ ਹੁਣ ਵਧਣ ਲੱਗਿਆ ਹੈ ਜਾਂ ਘੱਟਣ ਵੀ ਲੱਗਿਆ ਹੈ, ਤੁਹਾਨੂੰ ਪਤਾ ਲੱਗ ਗਿਆ ਹੈ, ਤੁਹਾਡੀ ਆਰੋ ਇੰਸ਼ੋਰੈਂਸ ਰਿਨਿਊ ਦੀ ਚਿੱਠੀ ਮਿਲ ਗਈ ਆ, ਚਿੱਠੀ ਹਜੇ ਨਹੀਂ ਵੀ ਮਿਲੀ, ਤੁਹਾਨੂੰ ਪਤਾ ਹੈ ਕਿ ਕੋਈ ਜੁਲਾਈ, ਅਗਸਤ, ਸਪਟੈਂਬਰ, ਅਕਟੂਬਰ ਦੇ ਵਿੱਚ ਰਿਨਿਊਅਲ ਤਾਂ ਹੋਣੀ ਹੋਣੀ ਆ, ਸੇਮ ਟਾਈਮ ਐਵਰੀ ਈਅਰ ਤਾਂ ਹੁੰਦੀ ਹੁੰਦੀ ਆ। ਤੁਸੀਂ ਪਹਿਲਾਂ ਹੀ ਟਾਈਮ ਕੱਢ ਕੇ ਇਹਨਾਂ ਨੂੰ ਇਨਫੋਰਮੇਸ਼ਨ ਕੁਛ ਕੁ ਦਿਓ, ਡਰਾਈਵਰਸ ਲਾਇਸੈਂਸ ਨੰਬਰ, ਗੱਡੀ ਦੀ ਮੇਕ ਐਂਡ ਮਾਡਲ ਵਗੈਰਾ ਵਗੈਰਾ। 5-6 ਮਿੰਟ ਦੀ ਗੱਲਬਾਤ ਆ ਅਤੇ ਤੁਹਾਡਾ ਸਾਲ ਦਾ 500-600 ਈਜ਼ੀਲੀ ਬਚ ਸਕਦਾ ਹੈ। ਜੇ ਮਲਟੀਪਲ ਗੱਡੀਆਂ ਨੇ, ਮਲਟੀਪਲ ਡਰਾਈਵਰ ਨੇ, ਤਾਂ ਹਜ਼ਾਰਾਂ ਬਚਣਗੇ। ਜੇ ਹੁਣ ਸਾਰਿਆਂ ਹੀ ਟੱਬਰ ਦੇ ਮੈਂਬਰਾਂ ਨੇ ਅੱਡ ਅੱਡ ਆਟੋ ਇੰਸ਼ੋਰੈਂਸ ਕੰਪਨੀਆਂ 'ਤੇ ਕਿਸ਼ਤਾਂ ਕੀਤੀਆਂ ਹੋਈਆਂ, ਹੁਣ ਸਾਰੀਆਂ ਕੰਪਨੀਆਂ ਇਕੱਠੇ ਕਰ ਲਓ, ਬੇਸ਼ੱਕ ਕਿਸ਼ਤਾਂ ਅੱਡ ਅੱਡ ਰੱਖੋ, ਸਾਰੇ ਡਰਾਈਵਰ ਆਪ ਜ਼ਿੰਮੇਵਾਰ ਆਪਦੀਆਂ ਕਿਸ਼ਤਾਂ ਪੇ ਕਰਨ ਆਪਦੇ ਅਕਾਊਂਟ 'ਚੋਂ, ਪਰ ਇਕੱਠੇ ਕਰ ਲਓ, ਫਿਰ ਵੀ ਕਾਫੀ ਜ਼ਿਆਦਾ ਬੱਚਤ ਹੋ ਜੂਗੀ। ਸੋ ਆਰੋ ਇੰਸ਼ੋਰੈਂਸ, ਯਾਨੀ ਕਿ ਗੱਡੀ ਦੀ ਇੰਸ਼ੋਰੈਂਸ, ਕਿਸ਼ਤ ਘਟਾਉਣੀ ਆ ਜਾਂ ਫਿਰ ਤੁਹਾਨੂੰ ਹੋਮ ਘਰ ਦੀ ਇੰਸ਼ੋਰੈਂਸ ਚਾਹੀਦੀ ਆ, ਕਮਰਸ਼ਲ ਜਾਂ ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੋਵੇ, ਕਾਲ ਮਨੂ ਸ਼ਰਮਾ, ਜੋ ਕਿ ਸਾਰੀਆਂ ਮੇਜਰ ਕੰਪਨੀ ਨਾਲ ਡੀਲ ਕਰਦੇ ਨੇ, ਤਾਂ ਹੀ ਤੁਹਾਨੂੰ ਲੋਵੈਸਟ ਰੇਟ ਦਿੰਦੇ ਨੇ। ਫੋਨ ਨੰਬਰ ਹੈ 289-952-9532 ਮਨੂ ਸ਼ਰਮਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਲਈ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ, ਖਾਸ ਇੰਡੀਆ ਆਉਣ ਜਾਣ ਦੇ ਲਈ। ਅਤੇ ਤੁਹਾਨੂੰ ਪਤਾ ਹੀ ਆ ਕਿ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਮਰ ਛੁੱਟੀਆਂ ਦੇ ਵਿੱਚ ਜਵਾਕਾਂ ਨੂੰ ਵੀ ਲੈ ਕੇ ਜਾਣਾ ਇੰਡੀਆ, ਪਰ ਬਜ਼ੁਰਗਾਂ ਨੂੰ ਵੀ ਖਾਸ ਇੱਥੇ ਗਰਮੀਆਂ ਲਈ ਸੱਦਣਾ ਵੀ ਹੈ। ਸੋ ਆਈਦਰ ਤੁਸੀਂ ਇੰਡੀਆ ਜਾ ਰਹੇ ਹੋ ਜਾਂ ਲਿਆ ਰਹੇ ਹੋ ਕਿਸੇ ਨੂੰ, ਪੈਸੇ ਬਚਾਉਣੇ ਆ, ਨੰਬਰ ਕਮਾ ਲਓ, ਦਿਓਲ ਟਰੈਵਲ ਬ੍ਰੈਂਪਟਨ 905-588-4200 ਦਿਓਲ ਟਰੈਵਲ ਵਾਲਿਆਂ ਨੇ ਆਪ ਜੀ ਸਾਨੂੰ ਕੁਛ ਨਵੇਂ ਸਪੈਸ਼ਲ ਏਅਰ ਫੇਅਰ ਭੇਜੇ ਨੇ, ਲਿਮਿਟਡ ਟਾਈਮ ਲਈ ਅਵੇਲੇਬਲ ਨੇ। ਦਿੱਲੀ ਟੂ ਟੋਰਾਂਟੋ ਇਸ ਮਹੀਨੇ, ਤੁਸੀਂ ਜੂਨ ਮਹੀਨੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਵਨ ਵੇ ਸੱਦਣਾ ਚਾਹੁੰਦੇ ਹੋ, $810 ਦੇ ਵਿੱਚ, ਵੈਰੀ ਵੈਰੀ ਲਿਮਿਟਡ ਸੀਟਸ ਨੇ। ਸੋ ਹੁਣੇ ਇਹਨਾਂ ਨੂੰ ਕਾਲ ਕਰ ਲਓ, ਦਿੱਲੀ ਟੂ ਟੋਰਾਂਟੋ ਜੂਨ, ਯਾਨੀ ਕਿ ਇਸ ਮਹੀਨੇ, ਵਨ ਵੇ ਟਿਕਟ $810 ਦੇ ਵਿੱਚ, ਓਨਲੀ $810। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ ਚਾਹੁੰਦਾ ਹੈ ਅਗਲੇ ਦੋ ਹਫ਼ਤਿਆਂ ਦੇ ਅੰਦਰ ਅੰਦਰ, ਮਿਡ ਜੂਨ ਤੋਂ ਪਹਿਲਾਂ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ, ਦੋ ਬੈਗ ਵਿੱਚ ਹੀ ਇੰਕਲੂਡਿਡ ਪ੍ਰਾਈਸ ਦੇ ਵਿੱਚ, ਓਨਲੀ $849. ਜੇਕਰ ਕਿਸੇ ਨੇ ਜੂਨ ਦੇ ਸੈਕਿੰਡ ਹਾਫ ਦੇ ਵਿੱਚ ਮਿਡਲ ਤੋਂ ਲੈ ਕੇ ਐਂਡ ਆਫ ਜੂਨ ਟੋਰਾਂਟੋ ਤੋਂ ਲੈ ਕੇ ਦਿੱਲੀ ਦੋ ਬੈਗ ਭਰ ਕੇ ਜਾਣਾ ਹੋਵੇ ਵਨ ਵੇ, $999. ਜੇਕਰ ਕਿਸੇ ਨੇ ਜੁਲਾਈ ਮਹੀਨੇ ਵਿੱਚ ਯਾਨੀ ਕਿ ਅਗਲੇ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਹੋਵੇ ਵਨ ਵੇ ਜੁਲਾਈ ਦੇ ਵਿੱਚ, ਟੂ ਬੈਗਸ ਇੰਕਲੂਡਿਡ $1,049. ਅਤੇ ਜੇ ਕਿਸੇ ਨੇ ਦਿੱਲੀ ਤੋਂ ਜਾਂ ਬਾਂਬੇ ਤੋਂ ਆਪਦੇ ਲਵਡ ਵਨ ਨੂੰ ਰਾਊਂਡ ਟ੍ਰਿਪ ਲਈ ਸੱਦਣਾ, ਸੱਦੋ ਜੂਨ ਇਸ ਮਹੀਨੇ ਵਿੱਚ ਦਿੱਲੀ ਜਾਂ ਬਾਂਬੇ ਤੋਂ ਲੈ ਕੇ ਇੱਥੇ ਟੋਰਾਂਟੋ ਤੱਕ ਵਾਪਸੀ ਹੋਊਗੀ ਦਿੱਲੀ ਔਰ ਬਾਂਬੇ ਅਗਸਤ ਦੇ ਵਿੱਚ, ਰਾਊਂਡ ਟ੍ਰਿਪ ਓਨਲੀ 1369. ਅਤੇ ਜੇ ਹੁਣ ਕੋਈ ਵੀ ਤਿਆਰੀ ਕਰ ਰਿਹਾ ਫਾਲ ਦੀ, ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਸਪਟੈਂਬਰ, ਵਾਪਸ ਆਓ ਅਕਟੂਬਰ, ਦੋ ਬੈਗ ਇੰਕਲੂਡਿਡ $1,699 ਦੇ ਵਿੱਚ. ਦੇ ਓਲ ਟਰੈਵਲ ਬਰੈਂਪਟਨ 905-588-4200 ਜਾਂ ਇਥੋਬਕੋ ਆਫਿਸ 905-588-5100. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਦੋ ਬਹੁਤ ਹੀ ਕਮਾਲ ਦੇ ਨਵੇਂ ਮਾਸਟਰ ਪਲੈਨਡ ਪ੍ਰੋਜੈਕਟਸ. ਪਹਿਲਾਂ ਤਾਂ ਇਹ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਦਾ ਗੋਰ ਰੋਡ ਐਂਡ ਮੇਫੀਲਡ ਰੋਡ, ਬਹੁਤ ਹੀ ਪ੍ਰਾਈਮ ਲੋਕੇਸ਼ਨ 'ਤੇ ਗੋਰ ਐਂਡ ਮੇਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲੈਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ 27 ਅਤੇ 28 ਦੇ ਵਿੱਚ, ਟਾਊਨ ਹਾਊਸ, ਸੈਮੀ ਡੀਟੈਚ, ਡੀਟੈਚ ਘਰ 27 ਅਤੇ 28 ਦੇ ਵਿੱਚ ਤਿਆਰ ਹੋਣੇ ਆ ਗੋਰ ਐਂਡ ਮੇਫੀਲਡ ਰੋਡ ਦੀ ਇੰਟਰਸੈਕਸ਼ਨ 'ਤੇ. ਟ੍ਰੈਡੀਸ਼ਨਲ ਫਰੀ ਹੋਲਡ ਟੂ ਸਟੋਰੀ ਵਾਲੇ ਟਾਊਨ ਹਾਊਸਿਸ, ਜਿਨ੍ਹਾਂ ਦੇ ਵਿੱਚ ਦੋ ਟ੍ਰੈਡੀਸ਼ਨਲ ਸਟੋਰੀ ਹਨ, ਨਾਲੇ ਅਨਫਿਨਿਸ਼ਡ ਬੇਸਮੈਂਟ ਹੈ, ਨਾਲੇ ਵੱਡੀ ਬੈਕਯਾਰਡ ਵੀ ਹੈ 20 ਫੁੱਟ ਦੀ, ਇਹ 7 ਲੱਖ ਦੀ ਰੇਂਜ ਦੇ ਵਿੱਚ ਪ੍ਰਾਈਸ ਸ਼ੁਰੂ ਹੋਣੀ ਆ, ਸਿਰਫ 7 ਲੱਖ ਦੀ ਰੇਂਜ ਦੇ ਵਿੱਚ. ਸੈਮੀ ਡੀਟੈਚ ਘਰ ਗੋਰ ਅਤੇ ਮੇਫੀਲ 'ਤੇ $8,00,000 ਦੀ ਰੇਂਜ ਦੇ ਵਿੱਚ. ਪਰ ਸਭ ਤੋਂ ਖਾਸ, ਜਿਹੜੇ ਵੀ ਲੋਕ ਵੱਡਾ ਡੀਟੈਚ ਘਰ ਲੱਭ ਰਹੇ ਨੇ ਅਪਗ੍ਰੇਡ ਕਰਨ ਲਈ ਜਾਂ ਫਿਰ ਫਸਟ ਟਾਈਮ ਹੋਮ ਬਾਏ ਬਣਨ ਲਈ, ਧਿਆਨ ਨਾਲ ਸੁਣੋ, ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਗੋਰ ਅਤੇ ਮੇਫੀਓ 'ਤੇ 27 ਅਤੇ 28 'ਚ ਤਿਆਰ ਹੋਣੇ ਆ 9 ਲੱਖ ਦੀ ਰੇਂਜ ਦੇ ਵਿੱਚ. ਫਸਟ ਟਾਈਮ ਹੋਮ ਬਾਏ ਔਰ ਇਨਵੈਸਟਰ ਲਈ ਇੱਕ ਕਮਾਲ ਦੀ ਓਪਰਚੁਨਿਟੀ ਹੈ. ਡਬਲ ਕਾਰ ਗਰਾਜ, ਖੁੱਲ੍ਹੇ ਡੁੱਲੇ ਵੱਡੇ ਡੀਟੈਚ ਘਰ ਸਿਰਫ 9 ਲੱਖ ਦੀ ਰੇਂਜ ਦੇ ਵਿੱਚ. ਤੁਹਾਨੂੰ ਹੁਣ ਤਾਂ 9 ਲੱਖ ਦੀ ਰੇਂਜ ਵਿੱਚ ਸਿੰਗਲ ਕਾਰ ਗਰਾਜ ਹੀ ਮਿਲਦਾ ਹੈ, ਇਹ ਤੁਹਾਨੂੰ 9 ਲੱਖ ਦੀ ਰੇਂਜ ਦੇ ਵਿੱਚ ਡਬਲ ਕਾਰ ਗਰਾਜ ਡੀਟੈਚ ਘਰ 27 ਤੋਂ ਲੈ ਕੇ 28 ਤੱਕ ਬੁੱਕ ਕਰਵਾ ਰਹੇ ਨੇ. ਅਤੇ ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ ਬੈਸਟ ਪਾਸਿਬਲ ਲੋਟ, ਕੋਰਨਰ ਲੋਟ, ਐਂਡ ਲੋਟ ਐਕਸੈਟਰਾ ਚਾਹੁੰਦੇ ਹੋ, ਜਲਦ ਤੋਂ ਜਲਦ ਸੰਪਰਕ ਕਰੋ ਟੀਮ ਸਿੱਧੂ ਦੇ ਨਾਲ. ਇਹਨਾਂ ਨੂੰ ਤੁਸੀਂ ਕਾਲ, ਟੈਕਸਟ ਜਾਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ 416-302-0016 416-302-0016 ਨਾਲ ਦੀ ਨਾਲ ਟੀਮ ਸਿੱਧੂ ਲੈ ਕੇ ਆਏ ਨੇ ਮਿਸਿਸਾਗਾ ਸ਼ਹਿਰ ਦੇ ਵਿੱਚ ਲੇਕਸ਼ਰ ਬੁਲਵਰਡ ਐਂਡ ਡਿਕਸੀ ਰੋਡ ਦੇ ਨਜ਼ਦੀਕ ਇੱਕ ਨਵੀਂ ਵਾਟਰਫਰੰਟ ਮਾਸਟਰ ਪਲੈਨ ਕਮਿਊਨਿਟੀ ਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸ ਟਾਊਨ ਹਾਊਸਿਸ, ਜੋ ਕਿ ਸਿਰਫ ਮਿਸਿਸਾਗਾ ਦੇ ਵਿੱਚ $5,00,000 ਦੀ ਰੇਂਜ ਦੇ ਵਿੱਚ ਬੁੱਕ ਕੀਤੇ ਜਾ ਸਕਦੇ ਨੇ. ਅਤੇ ਕਲੋਜ਼ਿੰਗ ਹੈ ਅਗਲੇ ਸਾਲ ਜੁਲਾਈ 2027 ਦੇ ਵਿੱਚ. ਸੋ ਲੇਕਸ਼ੋਰ ਬੁਲਵਰਡ ਐਂਡ ਡਿਕਸੀ ਰੋਡ ਦੇ ਨਜ਼ਦੀਕ, ਲੇਕਸ਼ੋਰ ਐਂਡ ਖਾਸਰਾ ਕਹਿ ਲਓ, ਉੱਥੇ ਓਰਾ ਟਾਊਨ ਹਾਊਸਿਸ ਦਾ ਜਿਹੜਾ ਪਹਿਲਾ ਫੇਜ਼ ਹੈ ਸਿਰਫ 2 ਦਿਨਾਂ ਦੇ ਵਿੱਚ ਹੀ ਸੋਲਡ ਆਊਟ ਹੋ ਗਿਆ ਸੀ. ਹੁਣ ਓਰਾ ਦਾ ਜਿਹੜਾ ਦੂਜਾ ਫੇਜ਼ ਹੈ ਇਹ ਜਲਦ ਰਿਲੀਜ਼ ਹੋਣ ਲੱਗਿਆ ਹੈ. ਸੋ ਜੇ ਤੁਸੀਂ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਬਹੁਤ ਹੀ ਘੱਟ ਪੈਸਿਆਂ ਦੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਰੈਂਟ 'ਤੇ ਚਾੜ ਕੇ ਪਾਜ਼ਿਟਿਵ ਕੈਸ਼ ਫਲੋ ਬਣਾਉਣਾ ਚਾਹੁੰਦੇ ਹੋ, ਇਹ ਇੱਕ ਗੋਲਡਨ ਓਪਰਚੁਨਿਟੀ ਹੈ. ਇਹ ਟੂ ਸਟੋਰੀ ਦੋ ਫਲੋਰ ਦੇ ਸਟੈਕਡ ਅਰਬਨ ਟਾਊਨ ਹਾਊਸਿਸ ਨੇ, ਤਕਰੀਬਨ 800 ਸਕੁਆਇਰ ਫੁੱਟ ਤੋਂ ਲੈ ਕੇ 1150 ਸਕੁਆਇਰ ਫੁੱਟ ਤੱਕ, ਦੋ ਤੋਂ ਲੈ ਕੇ ਤਿੰਨ ਬੈਡਰੂਮ, 1.5 ਟੂ 2.5 ਬਾਥਰੂਮਸ, ਅੰਡਰਗਰਾਊਂਡ ਪਾਰਕਿੰਗ ਤੁਸੀਂ ਇੱਕ ਤੋਂ ਲੈ ਕੇ ਦੋ ਤੱਕ ਬੁੱਕ ਕਰ ਸਕਦੇ ਹੋ, ਸਾਰੇ ਤੋਂ ਸਾਰੇ ਫਰੀ ਸਟੇਨਲੈਸ ਸਟੀਲ ਅਪਲਾਇੰਸਿਸ, ਫਰੀ ਅਸਾਈਨਮੈਂਟ ਕਲਾਸ, $0 ਡਿਵੈਲਪਮੈਂਟ ਚਾਰਜਿਸ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ, ਤੁਸੀਂ ਇੱਕ ਸਾਲ ਦੇ ਵਿੱਚ ਕਿਸ਼ਤਾਂ ਦੇ ਵਿੱਚ ਕੁੱਲ ਮਿਲਾ ਕੇ ਇਕੱਲਾ 65,000 ਪੇ ਕਰਨਾ ਹੈ। ਇਹ ਮਿਸਿਸਾਗਾ ਦਾ ਸਭ ਤੋਂ ਹਾਰੈਸਟ ਸੈਲਿੰਗ ਪ੍ਰੋਜੈਕਟ ਹੈ। ਹੁਣ ਅਗਲਾ ਰਿਲੀਜ਼ ਆਉਣ ਵਾਲੇ ਕੁਝ ਇੱਕ ਦੋ ਹਫ਼ਤੇ 'ਚ ਰਿਲੀਜ਼ ਹੋਣ ਲੱਗਿਆ। ਬੈਸਟ ਲਾਟ ਦੇ ਲਈ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ, 416-302-0016, 416-302-0016। ਇਸ ਟਾਈਮ 'ਤੇ ਸਾਡੇ ਪਹਿਲੇ ਸਪਾਂਸਰ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਅਕਾਲ ਮੋਰਗੇਜਸ ਤੋਂ ਰਸ਼ਮੀਤ ਕੌਰ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਤੋਂ ਲਈ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਕੰਮ ਹੈ, ਤੁਸੀਂ ਇਹਨਾਂ ਨਾਲ ਬਿਲਕੁਲ ਫ੍ਰੀ ਸਲਾਹ ਮਸ਼ਵਰਾ ਕਰੋ। ਫੋਨ ਨੰਬਰ ਹੈ 647-539-4499, 647-539-4499। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਬਹੁਤ ਧੰਨਵਾਦ ਸਮਰਾਜ ਜੀ, ਤੁਹਾਨੂੰ ਤੇ ਦੇਸ਼ ਪਰਦੇਸ਼ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਬਿਲਕੁਲ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੈਗੇ ਹੋ, ਘਰ ਚੋਂ ਐਕੁਇਟੀ ਕੱਢਣੀ ਹੈ, ਡੈਟ ਕੰਸੋਲੀਡੇਟ ਕਰਨਾ, ਜਾਂ ਰਿਨਿਊਅਲ ਹੀ ਆ ਗਿਆ ਹੈਗਾ, ਉਹਦੇ ਵਾਸਤੇ ਵੀ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 647-539-4499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਐਕੁਇਟੀ ਬਾਰੇ। ਬਹੁਤ ਵਾਰੀ ਹੁਣ ਵੀ ਮੈਂ ਉਸੇ ਵਰਡ ਨੂੰ ਯੂਜ਼ ਕੀਤਾ ਕਿ ਅਸੀਂ ਘਰ ਚੋਂ ਐਕੁਇਟੀ ਕੱਢਣੀ ਹੋਵੇ, ਤੇ ਅਸੀਂ ਸਮਝਦੇ ਹਾਂ ਕਿ ਅੱਜ ਐਕੁਇਟੀ ਹੁੰਦਾ ਕੀ ਹੈਗਾ। ਪਹਿਲਾਂ ਟਰਮ ਦੇਖੀਏ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹੈਗੇ ਆ ਕਿ $1,000,000 ਦਾ ਮੇਰਾ ਘਰ ਹੈ, ਅਗਰ ਮੈਂ ਬੈਂਕਾਂ ਕੋਲ ਵਾਪਿਸ ਜਾਂਦੀ ਹਾਂ ਉਹ ਚੋਂ ਪੈਸੇ ਕੱਢਣ ਵਾਸਤੇ, ਬੈਂਕ ਜਿਹੜਾ ਹੈਗਾ ਸਾਨੂੰ ਮੈਕਸੀਮਮ ਲੋਨ ਦਿੰਦਾ 80% ਤੱਕ, ਸੋ 20% ਡਾਊਨ ਰੱਖ ਕੇ 80% ਲੋਨ, $1,000,000 ਦਾ ਮਤਲਬ ਬਣਿਆ $800,000 ਤੱਕ ਦਾ ਲੋਨ ਮਿਲ ਸਕਦਾ ਹੈਗਾ। ਹੁਣ ਉਸ 8,00,000 ਵਿੱਚੋਂ ਅਗਰ ਮੇਰੀ ਪਹਿਲੀ ਮੋਰਗੇਜ 5,00,000 ਦੀ ਖੜੀ ਹੈ, 3,00,000 ਚੋਂ ਬਚ ਗਿਆ, ਉਹ ਮੇਰੀ ਘਰ ਦੀ ਐਕੁਇਟੀ ਹੈ, ਉਹ ਅਸੀਂ ਘਰ ਚੋਂ ਕੱਢ ਸਕਦੇ ਹੈਗੇ ਆ, ਯੂਜ਼ ਕਰ ਸਕਦੇ ਹਾਂ। ਹੁਣ ਕਿੱਦਾਂ ਕੱਢ ਸਕਦੇ ਹਾਂ ਉਹ ਪੈਸੇ, ਉਹਦੇ ਵੀ ਬਹੁਤ ਸਾਰੇ ਡਿਫਰੈਂਟ ਤਰੀਕੇ ਆ ਜਾਂਦੇ ਨੇ। ਪਹਿਲੀ ਆਪਸ਼ਨ ਆ ਜਾਂਦੀ ਹੈ ਰੀਫਾਈਨੈਂਸ ਕਰਨਾ। ਰੀਫਾਈਨੈਂਸ ਹੁੰਦਾ ਕਿ ਮੈਂ ਆਪਣੀ 5,00,000 ਦੀ ਮੋਰਗੇਜ ਲਿੱਤੀ, 3,00,000 ਹੋਰ ਕੱਢ ਲਿਆ, 8,00,000 ਦੀ ਨਵੇਂ ਸਿਰੋਂ ਨਵੀਂ ਮੋਰਗੇਜ ਬਣ ਗਈ, ਇਹ ਪਹਿਲੀ ਆਪਸ਼ਨ ਹੈਗੀ ਹੈ। ਬਟ ਅਗਰ ਅਸੀਂ ਪਹਿਲੀ 5,00,000 ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹ ਰਹੇ, ਜਾਂ ਜਿਹੜਾ 3,00,000 ਹੈ ਉਹ ਰਾਈਟ ਵੇ ਮੈਨੂੰ ਪੈਸਾ ਨਹੀਂ ਚਾਹੀਦਾ ਹੈਗਾ, ਮੈਨੂੰ ਹੈਗਾ ਕਿ ਅਗਰ ਕਦੀ ਲੋੜ ਪਏ ਤਾਂ ਮੈਂ ਯੂਜ਼ ਕਰ ਸਕਾਂ, ਸੋ ਉਹਦੇ ਵਿੱਚ ਮੈਂ ਕੀ ਕਰ ਸਕਦੀ ਹੈਗੀ ਹਾਂ ਕਿ ਮੈਂ ਆਪਣੀ 5,00,000 ਦੀ ਮੋਰਗੇਜ ਨੂੰ ਐਜ ਇਟ ਇਜ਼ ਰੱਖ ਲਿਆ, 3,00,000 ਦੀ ਸੈਕਿੰਡ ਪੋਜੀਸ਼ਨ ਤੇ ਮੈਂ ਇੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਲਈ। ਉਹਦੇ ਨਾਲ ਕੀ ਹੈ, ਫਲੈਕਸੀਬਿਲਿਟੀ ਮਿਲ ਗਈ ਕਿ ਮੇਰੇ ਕੋਲ ਐਕਸੈਸ ਵੀ ਹੈ ਮੇਰੀ ਐਕੁਇਟੀ ਦਾ, ਕਿ ਜਦੋਂ ਵੀ ਮੈਨੂੰ ਲੋੜ ਹੈ ਮੈਂ ਉਹਨੂੰ ਵਰਤ ਸਕਦੀ ਹਾਂ, ਬਟ ਐਟ ਦ ਸੇਮ ਟਾਈਮ ਮੈਨੂੰ ਸਾਰੇ ਪੈਸੇ ਕੱਢਣ ਦੀ ਲੋੜ ਨਹੀਂ ਹੈਗੀ ਹੈ। ਹੁਣ ਇਹ ਦੋਨੋਂ ਆਪਸ਼ਨਸ ਜਿਹੜੀਆਂ ਨੇ ਹਰ ਤਰ੍ਹਾਂ ਦੇ ਲੈਂਡਰ ਦੇ ਨਾਲ ਅਵੇਲੇਬਲ ਨੇ, ਭਾਵੇਂ ਤੁਸੀਂ ਮੇਜਰ ਬੈਂਕ ਲਾ ਲਓ, ਟਰਸਟ ਕੰਪਨੀਆਂ, ਕ੍ਰੈਡਿਟ ਯੂਨੀਅਨਸ, ਪ੍ਰਾਈਵੇਟ ਲੈਂਡਰ, ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 647-539-4499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਧੰਨਵਾਦ ਜੀ, ਤੁਸੀਂ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ 647-539-4499, 647-539-4499। ਦੋਸਤੋ, ਕੱਲ ਰਾਤ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਅਨਫੋਰਚੁਨੇਟਲੀ ਇੱਕ ਨਿਊਬੋਰਨ ਬੇਬੀ ਦੀ ਲਾਸ਼ ਲੱਭਣ ਤੋਂ ਬਾਅਦ ਇੱਕ ਔਰਤ ਨੂੰ ਹੁਣ ਅਰੈਸਟ ਤੇ ਚਾਰਜ ਕੀਤਾ ਗਿਆ ਹੈ, ਬਾਡੀ ਨੂੰ ਲੁਕਾਉਣ ਦੇ ਲਈ, ਸਹਾਇਤ ਟੂ ਕੰਸੀਲ ਦ ਬੇਬੀਜ਼ ਬਾਡੀ। ਪਰ ਪੁਲਿਸ ਹੁਣ ਪਤਾ ਕਰ ਰਹੀ ਹੈ ਜੇਕਰ ਬੱਚਾ ਡੈਡ ਔਰ ਅਲਾਈਵ ਬੋਰਨ ਹੋਇਆ ਸੀ, ਮੇ ਬੀ ਚਾਰਜਿਸ ਅਪਗ੍ਰੇਡ ਵੀ ਕੀਤੇ ਜਾ ਸਕਦੇ ਹਨ, ਈਵਨ ਮਰਡਰ ਤੱਕ ਵੀ ਵਧਾਏ ਜਾ ਸਕਦੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਨਫੋਰਮੇਸ਼ਨ ਐਕਸਪੈਕਟਡ ਹੈ, ਪਰ ਕਿਉਂਕਿ ਇਹ ਕੱਲ੍ਹ ਰਾਤ ਹੀ ਇੰਸੀਡੈਂਟ ਹੋਇਆ ਹੈ ਅਤੇ ਹੁਣ ਤੱਕ ਤਾਂ ਪੁਲਿਸ ਇਸ ਬਹੁਤ ਹੀ ਹਾਈਲੀ ਸੈਂਸਿਟਿਵ ਕੇਸ ਦੇ ਬਾਰੇ ਆਪ ਹੀ ਬਹੁਤ ਘੱਟ ਕੁਛ ਜਾਣਦੇ ਨੇ, ਅਤੇ ਔਰਤ ਹੀ ਹਾਸਪਿਟਲ ਦੇ ਵਿੱਚ ਹੀ ਹੈ ਟ੍ਰੀਟਮੈਂਟ ਦੇ ਲਈ, ਬਹੁਤ ਜ਼ਿਆਦਾ ਕੁਐਸਚਨ ਮਾਰਕਸ ਹਨ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ ਸੰਡੇ ਮੇ 31/2026 ਰਾਤ 8:20 PM ਉਹਨਾਂ ਦੇ ਆਫਿਸਰਸ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੈਨੇਡੀ ਰੋਡ ਨੌਰਥ ਐਂਡ ਵਿਲੀਅਮਸ ਪਾਰਕਵੇ ਏਰੀਆ ਤੱਕ ਇੱਕ ਘਰ ਤੱਕ ਸੱਦਿਆ ਗਿਆ ਜਿੱਥੇ ਕਿ ਕਿਸੇ ਨੇ ਮੈਡੀਕਲ ਅਸਿਸਟੈਂਸ ਦੀ ਮਦਦ ਦੀ ਮੰਗ ਕੀਤੀ ਅਤੇ ਜਦੋਂ ਆਫਿਸਰਸ ਇਸ ਘਰ ਤੱਕ ਪਹੁੰਚੇ ਐਮਰਜੈਂਸੀ ਕਰੂਜ ਪਹੁੰਚੇ ਪੈਰਾਮੈਡਿਕਸ ਪਹੁੰਚੇ ਉਹਨਾਂ ਨੇ ਘਰ ਦੇ ਅੰਦਰ ਪਤਾ ਕੀਤਾ ਕਿ ਔਰਤ ਨੇ ਤਾਂ ਹੁਣੇ ਹੁਣੇ ਹੀ ਬੇਬੀ ਡਿਲੀਵਰ ਕੀਤਾ ਹੈ ਪਰ ਬੇਬੀ ਦਾ ਕੋਈ ਪਤਾ ਲੱਗ ਹੀ ਨਹੀਂ ਰਿਹਾ ਹੈ ਅਤੇ ਸ਼ਾਇਦ ਇਹ ਕੋਈ ਐਂਸਰਸ ਦੇ ਹੀ ਨਹੀਂ ਸਕਦੀ ਸੀ ਕਿ ਬੇਬੀ ਕਿੱਥੇ ਹੈ ਸੋ ਘਰ ਦੇ ਵਿੱਚ ਸਰਚ ਕੰਡਕਟ ਕੀਤੀ ਗਈ ਅਤੇ ਥੋੜ੍ਹੇ ਜਿਹੇ ਟਾਈਮ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਨਿਊ ਬੋਰਨ ਬੇਬੀ ਨੂੰ ਡੈੱਡ ਲੱਭਿਆ ਗਿਆ ਅਤੇ ਇੱਕ 23 ਦੀ ਔਰਤ ਜੋ ਕਿ ਬੱਚੇ ਦੀ ਮਾਂ ਹੀ ਹੈ ਜਾਂ ਕਹਿ ਲਓ ਸੀ ਉਹਨੂੰ ਅਰੈਸਟ ਕੀਤਾ ਗਿਆ ਕੱਲ੍ਹ ਰਾਤ ਹੀ ਅਤੇ ਚਾਰਜ ਕੀਤਾ ਗਿਆ ਹੈ ਵਿਥ ਕੰਸੀਲਿੰਗ ਦ ਬਾਡੀ ਆਫ ਅ ਚਾਇਲਡ ਆਫਟਰ ਬਰਥ ਦੇ ਨਾਲ ਸੋ ਇਹ ਸੀ ਔਰਤ ਨੂੰ ਪੁਲਿਸ ਕਸਟਡੀ ਦੇ ਵਿੱਚ ਹੀ ਹਾਸਪਿਟਲ ਤੱਕ ਹੀ ਕੱਲ੍ਹ ਰਾਤ ਟ੍ਰਾਂਸਪੋਰਟ ਕੀਤਾ ਗਿਆ ਮੈਡੀਕਲ ਅਟੈਂਸ਼ਨ ਦੇ ਲਈ ਜਿਹਦੇ ਨਾਲ ਲੱਗਦਾ ਤਾਂ ਹੈ ਕੋਈ ਪੱਕੀ ਗੱਲ ਵੀ ਨਹੀਂ ਹੈਗੀ ਕਿ ਇਹਨੇ ਇਸ ਹੀ ਬ੍ਰੈਂਪਟਨ ਦੇ ਘਰ ਦੇ ਵਿੱਚ ਹੀ ਕੱਲ੍ਹ ਜਾਣੇ ਜਾਂ ਅਣਜਾਣੇ ਕਿ ਪ੍ਰੈਗਨੈਂਟ ਹੈ ਜਾਂ ਨਹੀਂ ਹੈ ਬੇਬੀ ਡਿਲੀਵਰ ਕੀਤਾ ਹੋਣਾ ਹੈ ਨਾ ਕਿ ਹਾਸਪਿਟਲ ਦੇ ਵਿੱਚ ਇਹ ਤਾਂ ਪੱਕੀ ਗੱਲ ਆ ਸੋ ਆਈਦਰ ਇਨ ਦਿਸ ਹਾਊਸ ਔਰ ਸਮਵੇਅਰ ਐਲਸ ਇਹਨੇ ਬੇਬੀ ਡਿਲੀਵਰ ਕੀਤਾ ਹੀ ਹੈ ਸੋ ਪੀਓ ਰੀਜਨਲ ਪੁਲਿਸ ਦੇ ਐਕਟਿੰਗ ਇੰਸਪੈਕਟਰ ਮੈਥਿਊ ਮਿਲਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਇੰਸੀਡੈਂਟਸ ਡੀਪਲੀ ਡਿਸਟਰਬਿੰਗ ਹਨ ਪਰ ਹੋਰ ਤੇ ਹੋਰ ਕਾਮਨ ਹੋ ਰਹੇ ਹਨ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਛ ਦਿਨਾਂ ਤੋਂ ਅਸੀਂ ਹੈਲੀਫੈਕਸ ਨੋਵਾ ਸਕੋਸ਼ਾ ਤੋਂ ਵੀ ਆਲਮੋਸਟ ਆਈਡੈਂਟੀਕਲ ਸਿਨੇਰੀਓ ਦੇ ਬਾਰੇ ਸੁਣ ਚੁੱਕੇ ਹਾਂ ਜਿਹਦੇ ਵਿੱਚ ਪੰਜਾਬੀ ਪਰਿਵਾਰ ਹੀ ਇਨਵੋਲਵਡ ਸੀ ਉੱਥੇ ਤੱਕ ਵੀ ਬੇਬੀ ਦੀ ਲਾਸ਼ ਲੱਭੀ ਗਈ ਫੋਰਸਟ ਦੇ ਵਿੱਚ ਅਤੇ ਨਾਲ ਦਾ ਔਰਤ ਜਿਹਨੇ ਬੇਬੀ ਡਿਲੀਵਰ ਕੀਤਾ ਉਹਦੀ ਆਪ ਹੀ ਡੈਥ ਹੋ ਚੁੱਕੀ ਹੈ ਸੋ ਬਹੁਤ ਹੀ ਜ਼ਿਆਦਾ ਕੁਐਸਚਨ ਨੇ ਬਹੁਤ ਹੀ ਘੱਟ ਕੋਈ ਪੁਲਿਸ ਨੂੰ ਕੋਈ ਐਂਸਰ ਮਿਲੇ ਨੇ ਆਟੋਪਸੀਜ਼ ਦੋਨੇ ਜਾਣੇ ਦੇ ਕੰਡਕਟ ਕੀਤੇ ਜਾ ਰਹੇ ਨੇ ਸੋ ਪੀਓ ਰੀਜਨਲ ਪੁਲਿਸ ਦੇ ਐਕਟਿੰਗ ਇੰਸਪੈਕਟਰ ਮੈਥਿਊ ਮਿਲਰ ਨੇ ਕਿਹਾ ਕਿ ਜਿਹੜੇ ਕੱਲ੍ਹ ਰਾਤ ਬ੍ਰੈਂਪਟਨ ਸ਼ਹਿਰ ਦੇ ਵਿੱਚ ਇਸ ਘਰ ਦੇ ਵਿੱਚ ਪੈਰਾਮੈਡਿਕਸ ਅਤੇ ਪੁਲਿਸ ਆਫਿਸਰਸ ਅੰਦਰ ਗਏ ਅਤੇ ਉਹਨਾਂ ਨੇ ਇਸ ਬਹੁਤ ਹੀ ਮਾੜੇ ਸੀਨ ਨੂੰ ਦੇਖਿਆ ਡੈੱਡ ਬੇਬੀ ਨੂੰ ਲੱਭਿਆ ਉਹਨਾਂ ਨੂੰ ਹੁਣ ਸਹੀ ਮੈਂਟਲ ਹੈਲਥ ਸਪੋਰਟ ਆਫਰ ਕੀਤੀ ਜਾ ਰਹੀ ਹੈ ਉਹਨਾਂ 'ਤੇ ਹੀ ਬਹੁਤ ਹੀ ਮਾੜਾ ਦਿਮਾਗੀ ਅਸਰ ਪਿਆ ਹੈ ਯੂ ਕੈਨ ਇਮੈਜਿਨ ਪਰ ਇਹਨਾਂ ਨੇ ਨਹੀਂ ਡੀਟੇਲਸ ਪੇਸ਼ ਕੀਤੇ ਹਨ ਕਿ ਇਸ ਨਿਊਬੋਰਨ ਬੇਬੀ ਨੂੰ ਘਰ ਦੇ ਵਿੱਚ ਕਿੱਥੇ ਅਤੇ ਕਿਹੜੇ ਹਾਲਾਤ ਦੇ ਵਿੱਚ ਸ਼ਾਇਦ ਲਕੋਇਆ ਹੋਇਆ ਕਿਵੇਂ ਲੱਭਿਆ ਗਿਆ ਐਂਡ ਆਈ ਡੋਂਟ ਥਿੰਕ ਮੈਨੀ ਪੀਪਲ ਈਵਨ ਵਾਂਟ ਟੂ ਨੋ ਕਿਉਂਕਿ ਦੈਟ ਮਾਈ ਅਪਸੈਟ ਅ ਲੋਟ ਆਫ ਪੀਪਲ ਹੁਣ ਇਸ ਘਰ ਦੇ ਨਾਲ ਹੀ ਰਹਿਣ ਵਾਲੇ ਇੱਕ ਗਵਾਂਢੀ ਨੇ ਮੀਡੀਆ ਨੂੰ ਬਿਆਨ ਦਿੱਤਾ ਹੈ ਕਿਹਾ ਕਿ ਇਸ ਬ੍ਰੈਂਪਟਨ ਦੇ ਘਰ ਦੇ ਵਿੱਚ ਤਾਂ 10 ਤੋਂ ਲੈ ਕੇ 20 ਦੇ ਵਿੱਚ ਹੀ ਬੰਦੇ ਰਹਿੰਦੇ ਹੋਣਗੇ ਐਨੀ ਵੇਅਰ ਫਰੋਮ 10 to 20 10 ਤੋਂ ਲੈ ਕੇ 20 ਦੀ ਗਿਣਤੀ ਤਾਂ ਪੱਕੀ ਪੱਕੀ ਆ ਰਹਿਣ ਵਾਲੇ ਇਸ ਘਰ ਦੇ ਵਿੱਚ ਅਤੇ ਕਿਹਾ ਕਿ ਸਾਰਾ ਹੀ ਦਿਨ ਕੋਈ ਅੰਦਰ ਕੋਈ ਬਾਹਰ ਕੋਈ ਆਉਂਦਾ ਕੋਈ ਜਾਂਦਾ ਨਜ਼ਰ ਆਉਂਦਾ ਹੈ ਉਹਨੇ ਆਪ ਕਿਹਾ ਇਟ ਵਾਜ਼ ਲਾਈਕ ਅ ਰਿਵੋਲਵਿੰਗ ਡੋਰ ਇਹਨੇ ਕਿਹਾ ਕਿ ਲੱਗਦਾ ਤਾਂ ਹੈ ਕਿ ਲੋਕ ਇਸ ਘਰ ਦੇ ਗਰਾਜ ਦੇ ਵਿੱਚ ਹੀ ਰਹਿੰਦੇ ਨੇ ਅਤੇ ਸੌਂਦੇ ਨੇ ਉਹਨੂੰ ਹੀ ਕਮਰਿਆਂ ਤੱਕ ਬਣਾਇਆ ਹੋਇਆ ਹੈ ਸੋ ਪਤਾ ਨਹੀਂ ਕਿ ਇਹ ਕੋਈ ਫੈਕਟਰ ਹੋ ਸਕਦਾ ਹੈ ਕਿ 10 to 20 ਲੋਕ ਤੇ ਗਰਾਜ ਦੇ ਵਿੱਚ ਹੀ ਰਹਿੰਦੇ ਨੇ ਇਸ ਤੇ ਸੌਂਦੇ ਨੇ ਇਸ ਘਰ ਦੇ ਵਿੱਚ ਮੇਬੀ ਇਟਸ ਅ ਫੈਕਟਰ ਮੇਬੀ ਇਟਸ ਨਾਟ ਪਰ ਇੱਕ ਗਵਾਂਢੀ ਨੇ ਤਾਂ ਬਿਆਨ ਤਾਂ ਇਹੀ ਦਿੱਤਾ ਹੈ ਪੀਓ ਰੀਜਨਲ ਪੁਲਿਸ ਦੇ ਕਾਂਸਟੇਬਲ ਟਾਇਲਰ ਬੈਲ ਨੇ ਜਰਨਲਿਸਟ ਨੂੰ ਦੱਸਿਆ ਹੈ ਕਿ ਫਿਲਹਾਲ ਉਹਨਾਂ ਦੇ ਇਨਵੈਸਟੀਗੇਟਰ ਦੀ ਜਿਹੜੀ ਵਰਕਿੰਗ ਥਿਊਰੀ ਹੈ ਇਹ ਕੋਈ ਪੱਕੀ ਗੱਲ ਨਹੀਂ ਹੈਗੀ ਸਾਰੇ ਸਬੂਤ ਵੀ ਨਹੀਂ ਇਸ ਗੱਲ ਨੂੰ ਹਜੇ ਤੱਕ ਸਾਬਤ ਕਰਦੇ ਇੱਕ ਵਰਕਿੰਗ ਥਿਊਰੀ ਹੈ ਪੀਓ ਰੀਜਨਲ ਪੁਲਿਸ ਦੀ ਕਿ ਇਸ 23 ਦੀ ਔਰਤ ਨੇ ਨਾ ਕਿਸੇ ਹਾਸਪਿਟਲ ਨਾ ਕਿਸੇ ਮਿਡਵਾਈਫ ਨੂੰ ਕਾਲ ਕਰਕੇ ਬੱਚਾ ਨਹੀਂ ਡਿਲੀਵਰ ਕੀਤਾ ਲੱਗਦਾ ਤਾਂ ਹੈ ਕਿ ਬ੍ਰੈਂਪਟਨ ਦੇ ਹੀ ਇਸ ਘਰ ਦੇ ਵਿੱਚ ਕੱਲ੍ਹ ਹੀ ਇਹਨੇ ਇਸ ਬੇਬੀ ਨੂੰ ਡਿਲੀਵਰ ਕੀਤਾ ਚਾਈਲਡ ਬਰਥ ਕੀਤਾ ਅਤੇ ਉਹ ਵੀ ਸ਼ਾਇਦ ਉਹਨੂੰ ਪਤਾ ਤੱਕ ਵੀ ਨਹੀਂ ਸੀ ਕਿ ਉਹ ਪ੍ਰੈਗਨੈਂਟ ਹੈ ਸੋ ਇਮੈਜਿਨ ਯੂ ਕੈਨ ਬੀ ਅਪ ਟੂ 9 months ਪ੍ਰੈਗਨੈਂਟ ਨਾਟ ਈਵਨ ਨੋ ਪਤਾ ਨਹੀਂ ਇਹ ਲੋਕ ਕਿਹੜੇ ਕੋਈ 5ਵੀਂ ਫੇਲ ਹੋਣਗੇ ਜੋ ਕਿ ਇਹਨਾਂ ਨੂੰ ਪਤਾ ਤੱਕ ਵੀ ਨਹੀਂ ਹੈਗਾ ਕਾਮਨ ਸੈਂਸ ਇਜ਼ ਨਾਟ ਸੋ ਕਾਮਨ ਪਰ ਜਾਣੇ ਜਾਂ ਅਣਜਾਣੇ ਦੇ ਵਿੱਚ ਇਹਨੇ ਡਿਲੀਵਰ ਕੀਤਾ ਅਤੇ ਕਿਉਂਕਿ ਪੁਲਿਸ ਨੂੰ ਪੱਕਾ ਨਹੀਂ ਹੈ ਜੇਕਰ ਇਸ ਔਰਤ ਨੂੰ ਪਤਾ ਸੀ ਕਿ ਉਹ ਪ੍ਰੈਗਨੈਂਟ ਹੈ ਕਿ ਨਹੀਂ ਹੈ ਇਹ ਵੀ ਹੁਣ ਪਤਾ ਕੀਤਾ ਜਾ ਰਿਹਾ ਹੈ ਸਪੈਸ਼ਲ ਵਿਕਟਿਮ ਯੂਨਿਟ ਦੇ ਵੱਲੋਂ ਤੇ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਜੇਕਰ ਬੇਬੀ ਵਾਸ ਬੋਰਨ ਅਲਾਈਵ ਔਰ ਡੈਡ ਕਿਉਂਕਿ ਉਹ ਵੀ ਇੱਕ ਫੈਕਟਰ ਆਬਵੀਅਸਲੀ ਹੋ ਸਕਦਾ ਹੈ ਤਾਂ ਅਪਗ੍ਰੇਡ ਟੂ ਮਰਡਰ ਕਤਲ ਦੇ ਚਾਰਜਸ ਤੱਕ ਪਰ ਉਹਨਾਂ ਨੇ ਕਿਹਾ ਹੈ ਕਿ ਪਾਸਟ ਕੇਸਿਸ ਦੇ ਵਿੱਚ ਵੀ ਇੱਥੇ ਬ੍ਰੈਂਪਟਨ ਦੇ ਵਿੱਚ ਵੀ ਹੋਰਾਂ ਥਾਵਾਂ ਦੇ ਵਿੱਚ ਵੀ ਦੇਖਿਆ ਗਿਆ ਹੈ ਕਿ 7 ਕੋਈ 8 ਕੋਈ ਪੂਰੇ ਟਰਮ 9 ਮਹੀਨੇ ਦੀਆਂ ਪ੍ਰੈਗਨੈਂਟ ਔਰਤਾਂ ਨੂੰ ਪਤਾ ਤੱਕ ਵੀ ਨਹੀਂ ਸੀ ਕਿ ਉਹ ਪ੍ਰੈਗਨੈਂਟ ਹਨ ਖਾਸ ਜੇਕਰ ਉਹ ਕਾਫੀ ਯੰਗ ਨੇ ਜਾਂ ਅਨਮੈਰਿਡ ਹਨ ਸੋ ਸਪੈਸ਼ਲ ਵਿਕਟਿਮਸ ਯੂਨਿਟ ਇਹ ਸਭ ਕੁਝ ਹੁਣ ਪਤਾ ਕਰ ਰਹੇ ਹਨ ਅਤੇ ਫਿਲਹਾਲ ਤਾਂ ਗੱਲ ਅਨਕਲੀਅਰ ਹੈ ਕਿ ਜਿਹੜੀ 23 ਸਾਲ ਦੀ ਔਰਤ ਹੁਣ ਚਾਰਜ ਕੀਤੀ ਗਈ ਹੈ ਉਹ ਕਿਹੜੇ ਕੰਡੀਸ਼ਨ ਦੇ ਵਿੱਚ ਹੈ ਹਾਸਪਿਟਲ ਦੇ ਵਿੱਚ ਵੀ ਹੈਵ ਨੋ ਆਈਡੀਆ ਪਰ ਲੱਗਦਾ ਤਾਂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਹੋਰ ਵੀ ਇਨਫੋਰਮੇਸ਼ਨ ਪੀਓ ਰੀਜਨਲ ਪੁਲਿਸ ਦੇ ਵੱਲੋਂ ਪਾਸ ਆਨ ਕੀਤੀ ਜਾਊਗੀ ਜਦੋਂ ਵੀ ਸਾਨੂੰ ਹੋਰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਵੀ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਅਪਡੇਟ ਕਰਦੇ ਰਵਾਂਗੇ ਹੁਣ ਦੋਸਤੋ ਨੂੰ ਇਹ ਵੀ ਦੱਸ ਦਈਏ ਕਿ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹੁਣ ਕੁਛ ਕੁ ਦਿਨਾਂ ਦੇ ਅੰਦਰ ਅੰਦਰ ਬਹੁਤ ਹੀ ਵੱਡਾ ਫੀਫਾ ਵਰਲਡ ਕੱਪ ਕਿੱਕ ਆਫ ਹੋਣਾ ਸੀ ਹੋਣਾ ਹੈ ਪਰ ਉਸ ਤੋਂ ਪਹਿਲਾਂ ਇੱਕ multi-million-dollar fake soccer jersey and flags and hats da ek network hun band kita gaya hai so clearly jadon vi koi bhi is tarah da koi bada world event hunda hai ਤੁਸੀਂ ਆਲੇ ਦੁਆਲੇ ਕਿਸੇ ਪਾਰਕਿੰਗ ਲਾਟ ਦੇ ਵਿੱਚ ਕਿਸੇ ਪਲਾਜ਼ੇ ਵਿੱਚ ਦੇਖਦੇ ਹੁੰਦੇ ਹੋ ਟੁੱਟੀ ਜਿਹੀ ਵੈਨ ਹੁੰਦੀ ਆ ਟੁੱਟੀ ਜਿਹੀ ਗੱਡੀ ਹੁੰਦੀ ਆ ਝੰਡੇ ਝੁੰਡੇ ਲਾਏ ਹੁੰਦੇ ਆ ਹਰੇਕ ਮੁਲਕ ਦੇ ਜਰਜ਼ੀਆਂ ਵੀ ਟੰਗੀਆਂ ਹੁੰਦੀਆਂ ਲਿਖਿਆ ਹੁੰਦਾ ਚੱਕ ਲਓ $30 $40 $50 ਆਬਵੀਅਸਲੀ ਦੇ ਫੇਕ ਕਿਉਂਕਿ ਇੰਨੀ ਸਸਤੀ ਤਾਂ ਕੋਈ ਜਰਜ਼ੀ ਕਦੇ ਕੋਈ ਮਿਲਦੀ ਨਹੀਂ ਹੈਗੀ ਅਨਲੈਸ ਕਿ ਕੋਈ ਮੈਜਿਕਲੀ ਕੰਟੇਨਰ ਹੀ ਕਿਸੇ ਨੂੰ ਕੋਈ ਟਰੱਕ ਯਾਰਡ ਦੇ ਵਿੱਚੋਂ ਮਿਲ ਗਿਆ ਸੋ ਹੁਣ ਵੀ ਟੋਰਾਂਟੋ ਪੁਲਿਸ ਦੱਸ ਰਹੀ ਹੈ ਕਿ ਤੁਸੀਂ ਗਲਤ ਮਲਤ ਨੈਟਵਰਕਸ ਅਤੇ ਪੋਟੈਂਸ਼ਲੀ ਕ੍ਰਿਮੀਨਲ ਨੈਟਵਰਕਸ ਨੂੰ ਨਾ ਸਪੋਰਟ ਕਰੋ ਹਾਂ ਸਾਕਰ ਦੀਆਂ ਜਿਹੜੀ ਬਹੁਤ ਮਹਿੰਗੀਆਂ ਹੁੰਦੀਆਂ ਪਰ ਤਾਂ ਹੀ ਤਾਂ ਉਹ 'ਤੇ ਮੈਸੀ ਲਿਖਿਆ ਹੋਇਆ ਜਾਂ ਰੋਨਾਲਡੋ ਲਿਖਿਆ ਹੋਇਆ ਤੁਸੀਂ ਸਸਤੀਆਂ ਨਕਲੀਆਂ ਜਰਜ਼ੀਆਂ ਵਗੈਰਾ ਨਾ ਖਰੀਦੋ ਕਿਉਂਕਿ ਉਹਦੇ ਨਾਲ ਅੱਗੇ ਤੋਂ ਅੱਗੇ ਯੂ ਹੈਵ ਨੋ ਆਈਡੀਆ ਕਿਹੜਾ ਕੁਛ ਹੋਰ ਕ੍ਰਿਮੀਨਲ ਐਲੀਮੈਂਟ ਦਾ ਕੰਮ ਫੰਡ ਕੀਤਾ ਜਾ ਰਿਹਾ ਨਸ਼ਿਆਂ ਤੋਂ ਲੈ ਕੇ ਹਿਊਮਨ ਟ੍ਰੈਫਿਕਿੰਗ ਤੋਂ ਲੈ ਕੇ ਹਥਿਆਰਾਂ ਤੱਕ ਸੋ ਬੀ ਵੇਅਰ ਅੱਜ Toronto Police Deputy Chief Rob Johnson ne ek press conference de vich announce kita ki Canadian history de vich sab to baddi counterfeit nakli jali farzi sports merchandise bust kiti gayi hai te eh criminal investigation ta pichle mahine shuru hoya pichle mahine May 2026 de vich shuru kita gaya jadon Toronto Police di FIFA planning team investigative unit ohna nu ek legal firm Lipkiss Law LLP jo ke brand protection investigation the specialized kar dene is legal firm to shikayat mili ke Mississauga shehar de vich ek bahut bada warehouse hai jithe ke fake soccer jerseys the merchandise ikattha vi kita ja reha hai hora mulkan to te distribute vi kita ja reha hai kafi jada dukana te lokan nu for sale so Friday June 12, 2026 ਨੂੰ ਆਉਣ ਵਾਲੇ ਫਰਾਈਡੇ ਜੂਨ 12 ਨੂੰ ਤਾਂ ਤੁਹਾਨੂੰ ਪਤਾ ਹੀ ਹੈ ਕਿ ਟੋਰਾਂਟੋ ਦੇ ਵਿੱਚ ਪਹਿਲਾ ਹੀ ਮੈਚ ਹੋਣਾ ਹੈ ਸਾਡੇ ਕੈਨੇਡੀਅਨ ਟੀਮ ਦਾ ਉਸ ਤੋਂ ਪਹਿਲਾਂ ਸ਼ਾਇਦ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਇਹ ਸਮਾਨ ਵੇਚਣਾ ਸੀ ਐਟ ਅ ਪਲਾਜ਼ਾ ਨੀਅਰ ਯੂ ਅਥਾਰਟੀਜ਼ ਨੇ ਪਿਛਲੇ ਹਫ਼ਤੇ ਹੀ ਟਿਊਜ਼ਡੇ ਮੇ 26, 2026 ਸਰਚ ਵਾਰਨ ਐਕਸੀਕਿਊਟ ਕੀਤਾ ਇਸ ਮਿਸਿਸਾਗਾ ਵੇਅਰਹਾਊਸ ਲਈ ਜਿੱਥੇ ਕਿ ਅੰਦਰ ਵੀ ਅਤੇ ਕਾਫੀ ਜ਼ਿਆਦਾ ਭਰੇ ਹੋਏ ਟ੍ਰੇਲਰ ਵੀ ਸਰਚ ਕੀਤੇ ਗਏ ਅਤੇ ਕੁੱਲ ਮਿਲਾ ਕੇ 16,000 ਤੋਂ ਵੀ ਜ਼ਿਆਦਾ ਨਕਲੀ ਸਾਕਰ ਜਰਜ਼ੀ ਟੋਪੀਆਂ ਝੰਡੇ ਅਤੇ ਫੀਫਾ ਨਾਇਕੀ ਅਡੀਡਾਸ ਪੂਮਾ ਬ੍ਰਾਂਡ ਦੇ ਨਕਲੀ ਟੈਗ ਵਾਲੇ ਪ੍ਰੋਡਕਟ ਸੀਜ਼ ਕੀਤੇ ਗਏ ਜਿਹਦੀ $3.5 million ਤੋਂ ਵੀ ਜ਼ਿਆਦਾ ਦੀ ਵੈਲਿਊ ਦੱਸੀ ਗਈ ਆ ਸੋ ਯੂ ਕੈਨ ਇਮੈਜਿਨ ਜੇ ਇਹਨਾਂ ਨੂੰ ਵੀ ਆਹ ਸਮਾਨ $3.5 million ਦਾ ਪਿਆ ਅੱਗੇ ਇਹਨਾਂ ਨੇ ਕਿੰਨੇ ਦਾ ਵੇਚਣਾ ਹੋਣਾ ਸੀ ਹੁਣ ਮਿਲਟਨ ਤੋਂ 41-year-old ਰੈਮੀ ਜੱਬਰ ਅਤੇ ਮਿਸਿਸਾਗਾ ਤੋਂ 62-year-old ਵਲੀਦ ਸਰਹਾਨ ਨੂੰ ਅਰੈਸਟ ਕੀਤਾ ਗਿਆ ਹੈ ਅਤੇ ਇਹਨਾਂ ਦੇ ਖਿਲਾਫ ਫਰਾਡ ਓਵਰ 5,000 ਅਤੇ ਪੋਜੈਸ਼ਨ ਆਫ ਪ੍ਰਾਪਰਟੀ ਅਬਟੇਨਡ ਬਾਈ ਕ੍ਰਾਈਮ ਓਵਰ 5,000 ਵਰਗੇ ਕਈ ਚਾਰਜਸ ਅਤੇ ਕਈ ਕਾਊਂਟ ਲੇ ਕੀਤੇ ਗਏ ਹਨ ਅਤੇ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਮੁਲਕ ਦੀ ਹਿਸਟਰੀ ਦੇ ਵਿੱਚ ਇਹ ਸਭ ਤੋਂ ਵੱਡੀ ਲਾਰਜ ਸਕੇਲ ਆਪਰੇਸ਼ਨ ਸੀ FIFA World Cup fans nu nakli products naal ghat price vech ke exploit karan di ik scheme de vich tuhade aale dwale vi hun jald tusi shayad dekhoge aahi chande te aahi fake gear tuhanu vechya ja sakda hai jersey vagaira lene ya koi tuhanu nahi rokuga ਭਰਾਵੋ ਸਭ ਕੁਝ ਮਹਿੰਗਾ ਹੋ ਗਿਆ ਹੈ ਮੈਸੀ ਦੀ ਜਰਜ਼ੀ ਪਾਉਣੀ ਆ ਫਿਰ ਤਾਂ ਘੱਟ ਪ੍ਰਾਈਸ 'ਤੇ ਮਿਲ ਜੂਗੀ ਪਰ ਨਕਲੀ ਹੀ ਮਿਲੂਗੀ ਅਤੇ ਤੁਹਾਨੂੰ ਪਤਾ ਤੱਕ ਨਹੀਂ ਹੈਗਾ ਕਿ ਉਹੀ ਪੈਸਾ ਫਿਰ ਹੋਰ ਕਿਹੜੇ ਪੁੱਠੇ ਜ਼ਿਆਦਾ ਹੀ ਮਾੜੇ ਕੰਮ ਦੇ ਵੱਲ ਵਰਤਿਆ ਜਾਊਗਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਸਟੂਡੀਓ ਫੋਨ ਨੰਬਰ ਹੈ 905-564-6000 905-564-6444 905-564-6444 905-564-6444 ਤੇ ਸਾਡੇ ਨਾਲ ਹੁਣ ਅਗਲੇ ਇੱਕ ਹੋਰ ਘੰਟੇ ਲਈ ਗੱਲਬਾਤ ਕਰ ਸਕਦੇ ਹੋ। ਅਗੇਨ ਨੰਬਰ ਹੈ 905-564-6444 905-564-6444 ਜਿਹੜੇ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
7: Call duck cleaning wale pichle 40 variyan to saadi community di seva kar rahe ne. Saadi community di sab to pehli company hai duct cleaning di. Aaj kal unhone special lagaye ne khaas karke Brampton, Mississauga, Etobicoke local area de vich. Kise saai da vi ghar hove up to 3000 square feet de duct clean karao. Ji haan, only $104. Vaise ta regular price $250 vich karde ne, lekin hun unhone special lagaya duct cleaning sirf te sirf $140 devo te apne duct clean karao badi hi badhiya dhang naal duct clean karnge sanitize karke jaange naal di naal eh har tarah di repair karde ne install karde ne air condition te furnace www.akalduct.com aaj hi inhanu booking waste call kar lo 416-710-0662 416-710-0662 sadi community di sab to pehli company akal duct cleaning pichle 40 bariyan to tuhadi seva de layi hazir ne open 7 days a week
1: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੈਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
8: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC Immigration. ਹੁਣੇ ਹੀ ਕਾਲ ਕਰੋ 416-456-6661 416-456-6161
1: Hello AM 532 ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
7: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
7: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 532

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਪਲਾਇੰਸ ਜੰਕਸ਼ਨ ਦੇ ਵੱਲੋਂ ਜੇ ਤੁਸੀਂ ਘਰ ਦੇ ਵਿੱਚ ਨਵੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਜਾਂ ਫਿਰ ਵੱਡਾ ਬਹੁਤ ਹੀ ਕਮਾਲ ਦਾ ਫਲੈਟ ਸਕਰੀਨ ਟੀਵੀ ਲਿਆਉਣਾ ਚਾਹੁੰਦੇ ਹੋ ਉਹ ਵੀ ਸਭ ਤੋਂ ਘੱਟ ਪੈਸੇ ਖਰਚ ਕੇ ਫਿਰ ਸਾਡੇ ਕਹਿਣ 'ਤੇ ਜ਼ਰੂਰ ਪਹੁੰਚੋ ਆਪਣੀ ਨੇੜਲੀਆਂ 2 ਬਰੈਂਪਟਨ ਅਪਲਾਇੰਸ ਜੰਕਸ਼ਨ ਲੋਕੇਸ਼ਨਸ 'ਤੇ ਬਰੈਂਪਟਨ ਵੈਸਟ ਦੇ ਵਿੱਚ ਮਿਸਿਸਾਗਾ ਰੋਡ 'ਤੇ ਸਟੀਲਸ ਦੇ ਨੇੜੇ ਰਿਵਰਮਾਉਂਟ ਪਲਾਜ਼ਾ ਰਿਵਰਮਾਉਂਟ ਸਟਰੀਟ ਦੇ ਵਿੱਚ ਪਹਿਲੀ ਹੀ ਅਪਲਾਇੰਸ ਜੰਕਸ਼ਨ ਦੀ ਲੋਕੇਸ਼ਨ ਹੈ ਅਤੇ ਦੂਜੀ ਲੋਕੇਸ਼ਨ ਹੈ ਏਅਰਪੋਰਟ 'ਤੇ ਕੁਈਨ ਦੇ ਨੇੜੇ ਏਅਰਪੋਰਟ 'ਤੇ ਕਲਾਰਕ ਦੀ ਇੰਟਰਸੈਕਸ਼ਨ 'ਤੇ ਤੁਹਾਨੂੰ ਦੋਨੇ ਹੀ ਲੋਕੇਸ਼ਨ 'ਤੇ ਜਾ ਕੇ ਬਹੁਤ ਹੀ ਵੱਡੀਆਂ ਵੱਡੀਆਂ ਕੰਪਨੀਜ਼ ਦੇ ਬਹੁਤ ਹੀ ਕਮਾਲ ਦੀਆਂ ਡੀਲਾਂ ਮਿਲਣਗੀਆਂ ਫਰਿੱਜ ਤੋਂ ਵਾਸ਼ਰ ਡਰਾਇਰ ਡਿਸ਼ ਵਾਸ਼ਰ 'ਤੇ ਵੱਡੇ ਵੱਡੇ ਟੀਵੀਜ਼ 'ਤੇ ਅਤੇ ਨਾਲ ਦੀ ਨਾਲ ਤੁਹਾਨੂੰ ਦੇਸ ਪ੍ਰਦੇਸ ਦਾ ਹਵਾਲਾ ਦੇਣ ਦੇ ਨਾਲ ਜ਼ਰੂਰ ਡਿਸਕਾਊਂਟ ਵੀ ਮਿਲੂਗਾ ਜ਼ਰੂਰ ਤੋਹਫੇ ਵੀ ਮਿਲਣਗੇ ਅਪਲਾਇੰਸ ਜੰਕਸ਼ਨ ਤੋਂ ਗਿੱਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਆਹ ਵੀਕ ਜਿਹੜਾ ਆਹ ਮੰਥ ਹੈ ਐਨਵਰਸਰੀ ਮੰਥ ਹੈ ਜੀ ਅਪਲਾਇੰਸ ਜੰਕਸ਼ਨ ਦਾ ਕੋਈ ਵੀ ਪ੍ਰਾਈਸ ਤੁਹਾਡੇ ਕੋਲ ਹੈ ਗਰੰਟਿਡ ਹਰ ਪ੍ਰਾਈਸ ਨੂੰ ਅਸੀਂ 10% ਦੇ ਨਾਲ ਬੀਟ ਕਰਕੇ ਦੇਵਾਂਗੇ ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੈਮਸੰਗ ਬ੍ਰਾਂਡ ਦਾ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ ਡੋਰ ਵਾਲਾ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ $3500 ਤੋਂ ਘਟਾ ਕੇ ਹੋਰ ਸਿਰਫ $2799 ਚ ਐਨਵਰਸਰੀ ਮੰਥ ਸੇਲ ਦੇ ਉੱਪਰ ਤੁਸੀਂ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕ ਟਾਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 65 ਇੰਚ ਦਾ 65 ਇੰਚ ਦਾ LED ਸਮਾਰਟ 4K ਟੀਵੀ $599 ਤੇ 75 ਇੰਚ ਦਾ LED ਸਮਾਰਟ 4K ਟੀਵੀ $799 ਚ ਤੁਸੀਂ ਅਪਲਾਇੰਸ ਜੰਕਸ਼ਨ ਦੀ ਐਨਵਰਸਰੀ ਮੰਥ ਸੇਲ ਦੇ ਵਿੱਚ ਲਗਾ ਸਕਦੇ ਆ 6 ਮਹੀਨਿਆਂ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਕੋਈ ਵੀ ਪ੍ਰਾਈਸ ਤੁਹਾਡੇ ਕੋਲ ਹੈ ਹਰ ਪ੍ਰਾਈਸ ਨੂੰ 10% ਨਾਲ ਬੀਟ ਕਰਾਂਗੇ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਸਮਰਾਜ
0: ਥੈਂਕ ਯੂ ਵੈਰੀ ਮਚ ਨਾਲ ਦੀ ਨਾਲ ਦੋਸਤੋ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ ਜੇ ਤੁਸੀਂ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕੋਈ ਵੀ ਅਪਗ੍ਰੇਡ ਕੋਈ ਵੀ ਰਿਪੇਅਰ ਕਰਵਾਉਣੀ ਹੈ ਬਹੁਤ ਹੀ ਤਜਰਬੇਕਾਰ ਤੇ ਬਹੁਤ ਹੀ ਪ੍ਰੋਫੈਸ਼ਨਲ ਸਾਫ ਸੁਥਰਾ ਕੰਮ ਕਰਦੇ ਨੇ ਓਨਕਾਰ ਹੋਮਸ ਅੱਜ ਹੀ ਪਾਓ ਗਰੇਵਾਲ ਨਾਲ ਸੰਪਰਕ ਕਰੋ ਬਿਲਕੁਲ ਫ੍ਰੀ ਐਸਟੀਮੇਟ ਲਈ ਸੱਦੋ ਚਾਹੇ ਤੁਸੀਂ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਚਾਹੇ ਤੁਸੀਂ ਨਵੀਂ ਕਿਚਨ ਤਿਆਰ ਕਰਵਾਉਣੀ ਹੈ ਚਾਹੇ ਸਾਰੇ ਵਾਸ਼ਰੂਮ ਅਪਗ੍ਰੇਡ ਕਰਨੇ ਹੋਣ ਚਾਹੇ ਫਲੋਰਿੰਗ ਦਾ ਕੰਮ ਕਰਵਾਉਣਾ ਹੋਵੇ ਚਾਹੇ ਪੂਰਾ ਕਸਟਮ ਐਂਡ ਸਕਰੈਚ ਤੋਂ ਘਰ ਤਿਆਰ ਕਰਵਾਉਣਾ ਹੋਵੇ ਚਾਹੇ ਰੈਜ਼ੀਡੈਂਸ਼ੀਅਲ ਚਾਹੇ ਕਮਰਸ਼ੀਅਲ ਕੰਮ ਹੋਵੇ ਤੁਸੀਂ ਇਹਦਾ ਇੰਨਾ ਲੰਬਾ ਤਜਰਬੇ ਦਾ ਇੰਨਾ ਕੀਤਾ ਹੋਇਆ ਕੰਮ ਵੀ ਆਪਣੇ ਆਲੇ ਦੁਆਲੇ ਵੀ ਜ਼ਰੂਰ ਪਹਿਲਾਂ ਦੇਖ ਸਕਦੇ ਹੋ ਕਾਲ 416-817-3600 416-817-3600 ਜਿਹੜਾ ਮਰਜ਼ੀ ਕੋਈ ਰੈਨੋਵੇਸ਼ਨ ਜਾਂ ਕੰਸਟਰਕਸ਼ਨ ਦਾ ਇਹ ਕੰਮ ਕਰਦੇ ਨੇ ਸਾਰੇ ਸ਼ਹਿਰ ਦੇ ਪਰਮਿਟ ਤੋਂ ਲਈ ਆਪ ਹੀ ਪਹਿਲਾਂ ਅਪਲਾਈ ਕਰਕੇ ਹੀ ਕੰਮ ਸ਼ੁਰੂ ਕਰਨਗੇ ਅਤੇ ਸਾਰੇ ਡਰਾਇੰਗਸ ਆਰਕੀਟੈਕਚਰ ਬਲੂ ਪ੍ਰਿੰਟ ਐਕਸੈਟਰਾ ਦਾ ਵੀ ਪੂਰਾ ਤਾਂ ਪੂਰਾ ਪ੍ਰਬੰਧ ਆਪ ਹੀ ਕਰਦੇ ਨੇ ਜੇ ਤੁਸੀਂ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ ਹੈ ਜਾਂ ਪਤਾ ਹੀ ਕਰਨਾ ਚਾਹੁੰਦੇ ਹੋ ਕਿ ਕਿੰਨਾ ਕੁ ਪੈਸਾ ਸਾਨੂੰ ਰੈਂਟ ਦੇ ਰਾਹੀਂ ਮਿਲ ਸਕਦਾ ਹੈ ਗਾਰਡਨ ਸਵੀਟ ਤੋਂ ਫਿਰ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਕਿਉਂ ਕਿਉਂਕਿ ਉਹਨਾਂ ਨੇ ਪਿਛਲੇ ਸਾਲ 20 ਤੋਂ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ ਜਿਹਦਾ ਖਰਚਾ ਇਹ ਬਹੁਤ ਘੱਟ ਹੈ ਅਤੇ ਕਿਰਾਇਆ ਕਾਫੀ ਜ਼ਿਆਦਾ ਮਿਲ ਜਾਂਦਾ ਹੈ ਸੋ ਜੇ ਤੁਹਾਡੇ ਖਰਚੇ ਅਤੇ ਕਰਜ਼ੇ ਹੁਣ ਵਧੇ ਰਹੇ ਨੇ ਤੇ ਤੁਹਾਨੂੰ ਥੋੜੀ ਬਹੁਤੀ ਮਦਦ ਚਾਹੀਦੀ ਹੈ, ਸ਼ਾਇਦ ਇਹ ਇੱਕ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਆ ਤੁਹਾਡੇ ਲਈ, ਗਾਰਡਨ ਸਵੀਟ ਤਿਆਰ ਕਰਵਾ ਸਕਦੇ ਨੇ। 416-817-3600 416-817-3600 ਓਨਕਾਰ ਹੋਮਸ ਫਾਓ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ। ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ All Link Travel ਦੇ ਵੱਲੋਂ। All Link Travel 20+ ਸਾਲ ਤੋਂ ਤੁਹਾਨੂੰ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ, ਪਰ ਗੱਲ ਇਕੱਲੀ ਸਸਤੀਆਂ ਏਅਰਲਾਈਨ ਟਿਕਟਸ ਨਹੀਂ ਹੈ, ਗੱਲ ਇਹ ਵੀ ਹੈ ਕਿ ਕੱਲ੍ਹ ਨੂੰ ਤੁਹਾਨੂੰ ਅਚਾਨਕ ਟਿਕਟ ਐਕਸਟੈਂਡ ਕਰਨ ਦੀ ਲੋੜ ਪੈਂਦੀ ਆ, ਅਰਲੀ ਵਾਪਸ ਮੁੜਨ ਦੀ ਲੋੜ ਪੈਂਦੀ ਹੈ, ਕੋਈ ਐਮਰਜੈਂਸੀ ਪੈ ਜਾਂਦੀ ਆ, ਉਸ ਕੇਸ ਦੇ ਵਿੱਚ ਇਹ ਸਾਰਾ A to Z ਕੰਮ ਆਪ ਹੀ ਤੁਹਾਡੇ ਲਈ ਕਰਨਗੇ। ਅੱਗੇ ਪਿੱਛੇ ਡੇਟ ਚੇਂਜ ਕਰਨੀ ਹੋਵੇ ਜਾਂ ਰਾਈਡ ਵੇ ਚੇਂਜ ਕਰਨੀ ਹੋਵੇ, ਸਾਰਾ ਕੰਮ ਆਪ ਹੀ ਤੁਹਾਡੇ ਕਰਨਗੇ। ਆਲ ਲਿੰਕ ਟਰੈਵਲ ਨੇ ਕਿਹਾ ਹੈ ਕਿ ਕੁਛ ਸਪੈਸ਼ਲ ਸਮਰ ਪੈਕੇਜਸ ਇਹਨਾਂ ਨੇ ਤਿਆਰ ਕੀਤੇ ਆ, ਚਾਹੇ ਤੁਸੀਂ ਆਪ ਇੰਡੀਆ ਜਾਣਾ ਹੋਵੇ, ਚਾਹੇ ਇੰਡੀਆ ਤੋਂ ਕਿਸੇ ਨੂੰ ਇੱਥੇ ਗਰਮੀਆਂ ਲਈ ਲਿਆਉਣਾ ਹੋਵੇ, ਕਰਵਾਓ ਕੈਨੇਡਾ ਦਾ ਟੂਰ ਅਤੇ ਤੁਸੀਂ ਸਭ ਤੋਂ ਘੱਟ ਪੈਸਿਆਂ ਦੇ ਵਿੱਚ ਟਿਕਟਾਂ ਬੁੱਕ ਕਰ ਸਕਦੇ ਹੋ ਜੇ ਗੱਲਬਾਤ ਕਰੋਗੇ ਆਲ ਲਿੰਕ ਟਰੈਵਲ ਦੇ ਨਾਲ। 905-565-8704 905-565-8704 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਾ ਗਲੋਬਲ ਐਡਵਾਈਜ਼ਰੀ ਦੇ ਵੱਲੋਂ। ਸੋ ਤੁਸੀਂ ਸ਼ਾਇਦ ਸੁਣਿਆ ਹੋਣਾ ਹੈ ਕਿ ਅੰਟੇਰੀਓ ਪ੍ਰੀਮੀਅਰ ਡਾਗ ਫੋਰਡ ਨੇ ਕਿਹਾ ਕਿ ਉਹ ਜੁਲਾਈ ਦੇ ਐਂਡ ਤੱਕ ਹੀ ਲੋਕਾਂ ਨੂੰ ਇੱਥੇ ਪੜ੍ਹਨ ਦੇ ਲਈ ਵੱਡੇ ਵੱਡੇ ਗ੍ਰੈਂਟ ਦੇ ਰਿਹਾ ਹੈ, ਸਰਕਾਰੀ ਗ੍ਰੈਂਟ ਜੋ ਕਿ ਕਦੇ ਵੀ ਮੋੜਨੇ ਨਹੀਂ ਹੁੰਦੇ। ਇਹ ਤੁਹਾਡੇ ਪੜ੍ਹਾਈ ਦੇ ਵੱਲ ਵੀ, ਤੁਹਾਡੇ ਰਹਿਣ ਦੇ ਵੱਲ ਵੀ, ਕਾਸਟ ਆਫ ਲਿਵਿੰਗ ਦੇ ਲਈ ਵੀ, ਟੈਕਸ ਪੇਅਰ ਫੰਡਡ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸੇ ਬਹੁਤ ਚਿਰਾਂ ਤੋਂ ਵੰਡੇ ਜਾ ਰਹੇ ਨੇ ਜੋ ਕਿ ਮੋੜਨੇ ਤੱਕ ਵੀ ਨਹੀਂ ਪੈਂਦੇ ਹਨ ਪੜ੍ਹਨ ਦੇ ਲਈ, ਸਕਿੱਲਸ ਡਿਵੈਲਪ ਕਰਨ ਲਈ। ਪਰ ਇਹਨੂੰ ਹੁਣ ਬਦਲਿਆ ਜਾ ਰਿਹਾ ਹੈ ਸਿਰਫ ਅਤੇ ਸਿਰਫ ਲੋਨਸ ਤੱਕ, ਬਹੁਤ ਹੀ ਘੱਟ ਕੋਈ ਗ੍ਰੈਂਟ ਤੱਕ, ਜੁਲਾਈ ਦੇ ਐਂਡ 'ਤੇ। ਸੋ ਹੁਣ ਤੁਹਾਡੇ ਲਈ ਦੋਸਤੋ, ਆਹੀ ਹੁਣ ਜੂਨ ਮਹੀਨਾ ਅਤੇ ਅਗਲਾ ਮਹੀਨਾ ਜੁਲਾਈ, ਦੋ ਮਹੀਨੇ ਦਾ ਟਾਈਮ ਰਹਿ ਹੀ ਗਿਆ ਹੈ ਟੂ ਗੈਟ ਗ੍ਰੈਂਟਸ, ਟੂ ਗੈਟ ਇਨ ਐਜੂਕੇਸ਼ਨ। ਸੋ ਯੂਨਾ ਗਲੋਬਲ ਐਡਵਾਈਜ਼ਰੀ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ $30,000 ਤੋਂ ਲੈ ਕੇ ਸਾਲ ਦਾ $1,00,000 ਤੱਕ ਵੀ ਦਿਲਵਾ ਚੁੱਕੇ ਨੇ, ਜਿਹਦੇ ਵਿੱਚ ਕਾਫੀ ਜ਼ਿਆਦਾ ਤਾਂ ਨੋਨ ਰਿਫੰਡਬਲ ਗ੍ਰੈਂਟ ਵੀ ਹੈ, ਆਪਸ਼ਨਲ ਲੋਨ ਵੀ ਹੈ। ਤੁਸੀਂ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਸਕਦੇ ਹੋ। ਜੇ ਤੁਸੀਂ ਕੋਈ ਆਡ ਜੋਬ ਕੰਮ ਕਰ ਰਹੇ ਹੋ, ਕੋਈ ਸੈਲਫ ਇੰਪਲੋਇਡ ਹੋ, ਕੋਈ ਹੋਰ ਕੋਈ ਕੰਮ ਕਾਰ ਲੱਭ ਰਹੇ ਹੋ, ਕਹਿੰਦੇ ਹੋ ਕਿ ਯਾਰ ਆਪਾਂ ਆਪਦੀਆਂ ਸਕਿੱਲਸ ਡਿਵੈਲਪ ਕਰ ਲਈਏ, ਈਜ਼ੀ ਟੂ ਪਾਸ ਆਨਲਾਈਨ ਕੋਰਸਿਸ ਦੇ ਰਾਹੀਂ, ਫਿਰ ਤੁਸੀਂ ਯੂਨਾ ਗਲੋਬਲ ਐਡਵਾਈਜ਼ਰੀ ਦੇ ਮਿਸਟਰ ਨਾਗਪਾਲ ਦੇ ਨਾਲ ਅੱਜ ਹੀ ਸੰਪਰਕ ਕਰੋ, ਸਾਰਾ ਕੁਛ ਤੁਹਾਨੂੰ ਸਮਝਾ ਦੇਣਗੇ। 437-264-3175 ਇਹ ਸਿਰਫ ਸਾਡੀ ਕਮਿਊਨਿਟੀ ਵਿੱਚ ਨਹੀਂ, ਸਾਰੀਆਂ ਕਮਿਊਨਿਟੀਜ਼ ਵਿੱਚ ਹੀ ਇਹ ਇੱਕ ਸਰਕਾਰੀ ਪ੍ਰੋਗਰਾਮ ਹੈ, ਅੰਟੇਰੀਓ ਗਵਰਨਮੈਂਟ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਤੁਹਾਨੂੰ ਪੜ੍ਹਨ ਦੇ ਲਈ, ਆਪਣੀ ਪੜ੍ਹਾਈ ਕਰਨ ਲਈ, ਆਪਣੀਆਂ ਸਕਿੱਲਸ ਡਿਵੈਲਪ ਕਰਨ ਲਈ, ਤੁਹਾਡੇ ਰਹਿਣ ਸਹਿਣ ਦਾ ਜਿਹੜਾ ਖਰਚਾ ਹੈ ਉਹ ਸਰਕਾਰ ਦੇ ਵੱਲੋਂ ਕੁਛ ਹੱਦ ਤੱਕ ਚੱਕਿਆ ਜਾਂਦਾ। ਕਿੰਨੇ ਹੱਦ ਤੱਕ? $30,000 ਤੋਂ ਲੈ ਕੇ $1,00,000 ਸਾਲ ਦਾ, ਜਿਹਦੇ ਵਿੱਚੋਂ ਤੁਹਾਨੂੰ ਕੋਈ ਵੀ ਗ੍ਰੈਂਟ ਮੋੜਨ ਦੀ ਕੋਈ ਲੋੜ ਨਹੀਂ ਪੈਂਦੀ, ਨਾਲੇ ਅਨਸਾਫ ਤੁਹਾਨੂੰ ਬਹੁਤ ਹੀ ਘੱਟ ਵਿਆਜ 'ਤੇ ਆਪਸ਼ਨਲ ਲੋਨ ਵੀ ਦਿਲਵਾ ਸਕਦੇ ਨੇ। ਸੋ ਦੋਸਤੋ, ਇਹਦੇ ਵਿੱਚ ਕੋਈ ਵੀ ਏਜ ਲਿਮਿਟ ਨਹੀਂ, ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਦੀ ਉਮਰ ਤਾਂ 40+ ਹੀ ਹੈ, ਸੋ ਜ਼ੀਰੋ ਏਜ ਲਿਮਿਟ, 40, 50, 60, 70, 80, 90 ਸਾਲ ਤੱਕ ਦੀ ਵੀ ਉਮਰ ਹੋਵੇ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇਕਰ PR ਜਾਂ ਸਿਟੀਜ਼ਨ ਜਾਂ ਫਿਰ ਕੋਈ ਰੈਫਿਊਜੀ ਪ੍ਰੋਟੈਕਟਡ ਪਰਸਨ ਹੋ, ਤੁਸੀਂ PR ਸਿਟੀਜ਼ਨ ਜਾਂ ਫਿਰ ਪ੍ਰੋਟੈਕਟਡ ਕਲਾਸ ਦੇ ਵਿੱਚ ਹੋਣੇ ਚਾਹੀਦੇ ਹੋ, ਤੁਹਾਡੇ ਪਰਿਵਾਰ ਦੀ ਜਿਹੜੀ ਇਨਕਮ ਆ, ਹਸਬੈਂਡ ਵਾਈਫ ਦੀ ਜਿਹੜੀ ਫੈਮਿਲੀ ਇਨਕਮ ਆ, ਸਾਲ ਦੀ 70,000 ਤੋਂ ਘੱਟ ਹੋਣੀ ਚਾਹੀਦੀ ਆ, ਅਤੇ ਇਹ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਤੁਸੀਂ ਆਪਣੇ ਸਕਿੱਲਸ ਡਿਵੈਲਪ ਕਰ ਸਕਦੇ ਹੋ। ਨੋ ਏਜ ਲਿਮਿਟ, ਜ਼ਿਆਦਾਤਰ ਤਾਂ ਕਲਾਇੰਟ 40+ ਦੇ ਹੀ ਨੇ, ਅਤੇ ਸਭ ਤੋਂ ਵਧੀਆ ਤਾਂ ਇਹ ਸੂਟ ਕਰਦਾ ਹੈ ਸੈਲਫ ਇੰਪਲੋਇਡ ਲੋਕਾਂ ਨੂੰ, ਹਾਊਸ ਵਾਈਫਸ ਨੂੰ, ਖਾਸ ਤਾਂ ਉਹਨਾਂ ਭੈਣਾਂ ਨੂੰ ਅਤੇ ਆਂਟੀਆਂ ਨੂੰ ਜੋ ਕਿ ਕਦੇ ਵੀ ਤੁਸੀਂ ਕੋਈ ਪਹਿਲਾਂ ਕੰਮ ਕੀਤਾ ਨਹੀਂ, ਪਰ ਇਕਾਨਮੀ ਇਜ਼ ਨਾਟ ਰੀਲੀ ਵਰਕਿੰਗ ਆਊਟ ਰਾਈਟ ਨਾਓ, ਸੋ ਤੁਹਾਨੂੰ ਹੁਣ ਜੇਕਰ ਕੰਮ ਲੱਭਣ ਦੀ ਲੋੜ ਪੈ ਗਈ ਆ, ਆਹ ਤੁਹਾਡੇ ਇੱਕ ਵਧੀਆ ਓਪਰਚੁਨਿਟੀ ਹੋ ਸਕਦੀ ਆ। ਊਬਰ ਡਰਾਈਵਰਸ, ਟਰੱਕ ਡਰਾਈਵਰਸ ਐਕਸੈਟਰਾ ਵੀ ਈਜ਼ਲੀ ਕੁਆਲੀਫਾਈ ਕਰ ਸਕਦੇ ਨੇ। ਦੋਸਤੋ, ਸਭ ਤੋਂ ਖਾਸ ਗੱਲ ਇਹ ਆ, ਸਰਕਾਰ ਤੋਂ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਨੇ, ਕੋਈ ਮਿਡਲਮੈਨ ਨਹੀਂ ਹੈਗਾ, ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ $30,000 ਤੋਂ ਲੈ ਕੇ ਲੱਖ ਤੱਕ ਦਾ ਸਾਲ ਦਾ ਮਿਲ ਸਕਦਾ ਹੈ, ਅਤੇ ਇਹ ਤੁਹਾਨੂੰ ਪੈਸੇ ਮਿਲਣ ਤੋਂ ਬਾਅਦ ਚਾਰਜ ਕਰਦੇ ਨੇ। ਸੋ ਆਨਰ ਸਿਸਟਮ ਆ, ਅਪ ਫਰੰਟ ਤਾਂ ਤੁਹਾਡੇ ਤੋਂ $0.01 ਵੀ ਨਹੀਂ ਲੈਣਾ, $1 ਤੱਕ ਤਾਂ ਛੱਡੋ, $0.01 ਵੀ ਨਹੀਂ ਲੈਣਾ, ਜਦੋਂ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਮਿਲਦਾ ਹੈ, ਉਸ ਤੋਂ ਬਾਅਦ ਜਾ ਕੇ ਤੁਸੀਂ ਇਹਨਾਂ ਨੂੰ ਕਿੰਨਾ ਕੁ ਪੈਸਾ ਦੇਣਾ, 199 to $499 ਡਿਪੈਂਡ ਕਰਦਾ ਕਿਹੜਾ ਕੋਰਸ ਹੈ, ਸਿਰਫ ਤੇ ਸਿਰਫ $199 ਤੋਂ ਲੈ ਕੇ $499 ਤੱਕ, ਤੇ ਤੁਹਾਨੂੰ ਦਿਲਵਾ ਰਹੇ ਨੇ ਇਹ $30,000 ਤੋਂ ਲੈ ਕੇ $1,00,000 ਸਾਲ ਦਾ ਗ੍ਰਾਂਟ ਤੇ ਆਪਸ਼ਨਲ ਲੋਨਸ। ਸੋ ਅੱਜ ਹੀ ਯੂਨੀਗੋਬਲ ਐਡਵਾਈਜ਼ਰੀ ਨਾਲ ਸੰਪਰਕ ਕਰੋ ਕਿਉਂਕਿ ਇਹ ਜੁਲਾਈ ਦੇ ਐਂਡ ਤੱਕ ਹੀ ਪ੍ਰੋਗਰਾਮ ਚੱਲਣਾ ਹੈ, ਉਸ ਤੋਂ ਬਾਅਦ ਤੁਹਾਨੂੰ ਕੁਛ ਨਹੀਂ ਮਿਲਣਾ। 437-264-3175 ਯੂਨੀਗੋਬਲ ਐਡਵਾਈਜ਼ਰੀ ਨਾਗਪਾਲ ਦੇ ਨਾਲ ਸੰਪਰਕ ਕਰੋ ਅਤੇ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਦੇ ਦਫ਼ਤਰ ਵਿੱਚ ਜਾ ਕੇ ਮਿਲੋ, 218 ਐਕਸਪੋਰਟ ਬੁਲਵਾਰਡ ਮਿਸਿਸਾਗਾ। ਨੰਬਰ ਵਨਸ ਅਗੇਨ 437-264-3175 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿਰੀਆ ਬ੍ਰੈਂਪਟਨ ਦੇ ਵੱਲੋਂ। ਸਿਰੀਆ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਦੋਸਤੋ। ਸਿਰੀਆ ਬ੍ਰੈਂਪਟਨ ਦਾ ਕਹਿਣਾ ਹੈ ਕਿ ਤੁਸੀਂ ਸਪਰਿੰਗ ਅਤੇ ਸਮਰ ਇਨਫੋਰਸਮੈਂਟ ਰੂਲਸ ਦੇ ਬਾਰੇ ਪੂਰਾ ਧਿਆਨ ਰੱਖੋ, ਕੋਈ ਬਹਾਨਾ ਹੈ ਨਹੀਂ ਕਿ ਸਾਨੂੰ ਪਤਾ ਨਹੀਂ ਸੀ ਅਤੇ ਹੁਣ ਟਿਕਟ ਮਿਲ ਗਈ ਆ ਹੰਡਰਡਸ ਲੈ ਕੇ $1,000 ਤੱਕ ਅਤੇ ਅਸੀਂ ਪੇ ਨਹੀਂ ਕਰਨਾ, ਤੁਹਾਡੇ ਪਿੱਛੇ ਪੈ ਜਾਣਗੇ। ਸੋ ਸਿਰੀਆ ਬ੍ਰੈਂਪਟਨ ਦਾ ਕਹਿਣਾ ਹੈ ਕਿ ਤੁਸੀਂ ਬਾਇਲਾਜ਼ ਦੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ www.brampton.ca/bylaws ਤੇ ਵਿਜ਼ਿਟ ਕਰਦੇ ਹਾਂ। ਅਤੇ ਇਹਦਾ ਕਹਿਣਾ ਹੈ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼, ਅਤੇ ਇਸ ਸੀਜ਼ਨ ਦੇ ਵਿੱਚ ਤੁਸੀਂ ਆਪਣਾ ਪਾਰਟ ਕਰੋ ਸ਼ਹਿਰ ਨੂੰ ਸੇਫ, ਕਲੀਨ ਅਤੇ ਵੈਲਕਮਿੰਗ ਰੱਖਣ ਦੇ ਲਈ। ਮੇਨਟੇਨ ਯੋਰ ਯਾਰਡ, ਯਾਰਡ ਨੂੰ ਕਲੀਅਰ ਆਫ ਗੰਦ ਰੱਖੋ, ਕੋਈ ਗੰਦ ਨਾ ਸਿੱਟੋ ਯਾਰਡ 'ਤੇ, ਅਤੇ ਘਾਹ ਵੀ ਕੱਟਿਆ ਕਰੋ। ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡਵਾਕਸ ਅਤੇ ਬਾਈਕ ਲੇਨਸ ਕਲੀਅਰ ਰੱਖੋ। ਕੋਈ ਵੀ ਗਾਰਬੇਜ ਹੈ ਪਲੀਜ਼ ਰੱਬ ਦਾ ਵਾਸਤਾ ਤੁਸੀਂ ਪਬਲਿਕਲੀ ਜਾਂ ਪ੍ਰਾਈਵੇਟਲੀ ਨਾ ਡੰਪ ਕਰੋ, ਆਪਦੇ ਸਹੀ ਬਿਨ ਬੁਨ ਵਿੱਚ ਪਾ ਕੇ ਹੀ ਗਾਰਬੇਜ ਡਿਸਪੋਜ਼ ਕਰੋ। ਅਤੇ ਨਾਲ ਦੀ ਨਾਲ ਸਟਰੀਟ ਪਾਰਕਿੰਗ ਲਿਮਿਟਡ ਹੈ ਸਿਰਫ 3 ਘੰਟਿਆਂ ਤੱਕ ਲਗਾਤਾਰ, ਅਤੇ ਬਿਟਵੀਨ 2 AM ਐਂਡ 6 AM ਤੁਹਾਨੂੰ ਆਨਲਾਈਨ ਜਾ ਕੇ ਗੱਡੀ ਰਜਿਸਟਰ ਕਰਨੀ ਪੈਂਦੀ ਹੈ। ਸਿਰੀਆ ਬ੍ਰੈਂਪਟਨ ਦਾ ਕਹਿਣਾ ਹੈ ਕਿ ਇੰਨਾ ਸਿੰਪਲ ਐਕਸ਼ਨ ਦੇ ਨਾਲ ਬਹੁਤ ਵੱਡਾ ਫਰਕ ਪੇਸ਼ ਹੋ ਸਕਦਾ। ਜੇ ਇੱਕ ਬੰਦਾ ਬਦਲਦਾ, ਫਿਰ 10 ਬਦਲਦੇ ਆ, ਫਿਰ 100 ਬਦਲਦੇ ਆ, ਫਿਰ ਪੂਰਾ ਬ੍ਰੈਂਪਟਨ ਦਾ ਰੈਪੂਟੇਸ਼ਨ ਬਦਲ ਸਕਦਾ ਹੈ, ਮਿਰਾਕਲ ਹੋ ਸਕਦਾ ਹੈ। ਸੋ www.brampton.ca/bylaws ਵਿਜ਼ਿਟ ਕਰੋ। ਇਹ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਪਿਛਲੇ ਕੁਛ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਇਹ ਮੁਲਕ ਕਿਹੜੇ ਡਾਇਰੈਕਸ਼ਨ ਵੱਲ ਜਾ ਰਿਹਾ ਹੈ, ਕੀ ਇਕਨੋਮਿਕ ਜੀਨੀਅਸ ਮਾਰਕ ਕਾਰਨੀ ਇਸ ਮੁਲਕ ਦੀ ਇਕਾਨਮੀ ਨੂੰ ਠੀਕ ਕਰਨ ਦੇ ਲਾਇਕ ਵੀ ਹੈ, ਕਾਬਿਲ ਵੀ ਹੈ। ਬਹੁਤ ਲੋਕ ਚਰਚਾ ਕਰ ਰਹੇ ਨੇ ਕਿ ਜੇਕਰ ਅਸੀਂ ਵਾਕਿਆ ਹੀ ਬਹੁਤ ਚਿਰਾਂ ਤੋਂ ਹੀ ਇੱਕ ਰਿਸੈਸ਼ਨ ਦੇ ਵਿੱਚ ਹੀ ਹਾਂ, ਜਾਂ ਹੁਣ ਅਸੀਂ ਇੱਕ ਟੈਕਨੀਕਲ ਟੈਕਸਟ ਬੁੱਕ ਡੈਫੀਨੇਸ਼ਨ ਰਿਸੈਸ਼ਨ ਦੇ ਵਿੱਚ ਹਾਂ ਜਾਂ ਨਹੀਂ ਹਾਂ, ਜਾਂ ਰਿਸੈਸ਼ਨ ਲੰਘ ਵੀ ਚੁੱਕੀ ਆ ਜਾਂ ਹਜੇ ਸ਼ੁਰੂ ਤੱਕ ਵੀ ਨਹੀਂ ਹੋਈ। ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਆਪਣੇ ਵਿਚਾਰ ਪੇਸ਼ ਕਰ ਰਹੇ ਨੇ, ਡਿਫਰੈਂਟ ਇਕਾਨਮਿਸਟ ਵੀ ਆਪਣੇ ਵਿਚਾਰ ਪੇਸ਼ ਕਰ ਰਹੇ ਨੇ, ਡਿਫਰੈਂਟ ਪੋਲੀਟੀਸ਼ੀਅਨ ਵੀ ਆਪਣੇ ਵਿਚਾਰ ਪੇਸ਼ ਕਰ ਰਹੇ ਨੇ, ਪਰ ਮੈਂ ਸਭ ਤੋਂ ਪਹਿਲਾਂ ਤੁਹਾਡਾ ਵਿਚਾਰ ਲੈਣਾ ਚਾਹੁੰਦਾ। ਸਭ ਤੋਂ ਸੌਖਾ ਕੰਮ ਇਹ ਹੈ ਕਿ ਇੰਸਟੈਡ ਆਫ ਲੋਕਾਂ ਨੂੰ ਤੁਸੀਂ 3-4 ਮਿੰਟ ਈਚ ਦਿਓ ਫੋਨ ਕਾਲ ਖੋਲ੍ਹ ਕੇ, ਫਿਰ ਗੱਲਬਾਤ ਕਰਨ ਲੱਗ ਜਾਂਦੇ, ਪੁੱਛਦੇ ਆ ਕੁਝ ਹੋਰ ਮੁੱਦਾ, ਕਹਿਣ ਲੱਗ ਜਾਂਦੇ ਕਿ ਬਾਈ ਜੀ ਮੈਂ ਅੱਜ ਗੁਲਾਬ ਜਾਮਣ ਖਾਣੀ ਹੈ, ਕਿੱਥੇ ਜਾ ਕੇ ਖਾਵਾਂ। ਸੋ ਇੰਸਟੈਡ ਆਫ ਦੈਟ ਨੌਨਸੈਂਸ, ਸਭ ਤੋਂ ਸੌਖਾ ਤਰੀਕਾ ਇਹ ਹੈ ਸਭ ਤੋਂ ਵੱਧ ਗਿਣਤੀ ਨੂੰ ਸਭ ਤੋਂ ਘੱਟ ਟਾਈਮ ਦੇ ਵਿੱਚ ਉਹਨਾਂ ਦਾ ਵਿਚਾਰ ਪੁੱਛਣ ਦੇ ਲਈ ਕਿ ਤੁਸੀਂ ਆਪਣਾ ਓਪੀਨੀਅਨ, ਆਪਣਾ ਵਿਚਾਰ ਸਾਨੂੰ ਟੈਕਸਟ ਔਰ ਵਟਸਐਪ 'ਤੇ ਮੈਸੇਜ ਕਰਕੇ ਦੱਸੋ। ਤੁਹਾਡਾ ਕੁਛ ਨਹੀਂ ਜਾਂਦਾ ਸਿਵਾਏ ਕੋਈ 10 ਸੈਕਿੰਡ, ਡਿਪੈਂਡ ਕਰਦਾ ਮੇ ਬੀ ਤੁਸੀਂ ਬਹੁਤ ਹੌਲੀ ਹੌਲੀ ਟਾਈਪ ਕਰਦੇ ਹੋ, ਪਰ ਉਹ ਤਾਂ ਬਾਹਲਾ ਕੋਈ ਟਾਈਮ ਤਾਂ ਲੱਗਣਾ ਨਹੀਂ ਯਾਰ। ਤੁਸੀਂ ਟੈਕਸਟ ਜਾਂ ਵਟਸਐਪ ਕਰਕੇ ਦੱਸੋ ਯੈਸ ਅਸੀਂ ਰਿਸੈਸ਼ਨ ਦੇ ਵਿੱਚ ਹੀ ਹਾਂ, ਆਲੇ ਦੁਆਲੇ ਤੁਸੀਂ ਨਿਗਾਹ ਰੱਖਦੇ ਹੋਵੋਗੇ, ਲੋਕਾਂ ਨੂੰ ਪੁੱਛਦੇ ਹੋਵੋਗੇ ਕਿ ਕੰਮ ਕਾਰ ਕੋਈ ਚੱਲਦਾ ਹੈ, ਕੋਈ ਕੰਮ ਮਿਲਦਾ ਵੀ ਹੈ, ਕੋਈ ਪੈਸੇ ਪੂਸੇ ਬਣ ਵੀ ਰਹੇ ਨੇ, ਲੇ ਆਫ ਕੀਤੇ ਗਏ ਹੋ, ਖਰਚੇ ਵਧੇ ਨੇ, ਕਰਜ਼ੇ ਘਟੇ ਨੇ ਵਧੇ ਨੇ, ਕੀ ਕੁਛ ਮੁਲਕ ਦਾ ਹਾਲਾਤ ਹੈ, ਅਨਇੰਪਲੋਇਮੈਂਟ ਰੇਟ ਕੀ ਹੈ, ਅਸੀਂ ਹੁਣ ਕਿੰਨੇ ਮਹੀਨੇ ਨੈਗੇਟਿਵ ਇਕਨੋਮਿਕ ਗਰੋਥ ਦੇਖੀ ਹੈ, ਕੀ ਅਸੀਂ ਇੱਕ ਰਿਸੈਸ਼ਨ ਦੇ ਵਿੱਚ ਹਾਂ ਯੈਸ, ਜਾਂ ਕੀ ਅਸੀਂ ਇੱਕ ਰਿਸੈਸ਼ਨ ਦੇ ਵਿੱਚ ਨਹੀਂ ਹਾਂ ਨੋ। ਬਸ ਆਹੀ ਭਰਾਵੋ ਟੈਕਸਟ ਜਾਂ ਵਟਸਐਪ ਕਰਕੇ ਸਾਨੂੰ ਦੱਸ ਦਿਓ, ਬਾਹਲਾ ਕੁਛ ਤੁਹਾਡੇ ਤੋਂ ਮੰਗਦੇ ਨਹੀਂ ਹੁੰਦੇ, ਪਰ ਹੁਣ ਮੰਗ ਰਹੇ ਹਾਂ ਕਿ ਤੁਸੀਂ ਆਪਣਾ ਟੈਕਸਟ ਜਾਂ ਵਟਸਐਪ 'ਤੇ ਮੈਸੇਜ ਭੇਜੋ ਯੈਸ ਹਾਂ ਅਸੀਂ ਰਿਸੈਸ਼ਨ ਵਿੱਚ ਹਾਂ, ਨੋ ਅਸੀਂ ਰਿਸੈਸ਼ਨ ਵਿੱਚ ਨਹੀਂ ਹਾਂ। ਬਸ ਪਤਾ ਹੀ ਕਰਨਾ ਚਾਹੁੰਦਾ ਲੋਕਾਂ ਦੇ ਕੀ ਕੁਛ ਵਿਚਾਰ ਨੇ ਇਸ ਟਾਈਮ 'ਤੇ, ਅਤੇ ਪੂਰੀ ਕਾਫੀ ਲੰਬੀ ਚੌੜੀ ਖਬਰ ਪੇਸ਼ ਕਰਦੇ ਹਾਂ। ਸੋ ਟੈਕਸਟ ਔਰ ਵਟਸਐਪ ਐਟ 416-457 416-457-3381. 416-457-3381. 416-457-3381. ਇਹਦੇ ਤੇ ਬਸ ਤੁਸੀਂ ਟੈਕਸਟ ਜਾਂ ਵਟਸਐਪ ਵੀ ਕਰਨਾ ਹੈ, ਯੈਸ ਰਿਸੈਸ਼ਨ ਦੇ ਵਿੱਚ ਹਾਂ ਜਾਂ ਨੋ ਰਿਸੈਸ਼ਨ ਦੇ ਵਿੱਚ ਨਹੀਂ ਹਾਂ. ਵੈਰੀ ਇਜ਼ ਵੈਰੀ ਸਿੰਪਲ, ਜਾਂ ਤਾਂ ਟੂ ਲੈਟਰਸ ਭੇਜਣੇ ਆ ਜਾਂ ਤਾਂ ਥਰੀ ਲੈਟਰਸ ਭੇਜਣੇ ਆ, ਯੈਸ ਔਰ ਨੋ ਆਰ ਵੀ ਇਨ ਅ ਰਿਸੈਸ਼ਨ. ਟੈਕਸਟ ਔਰ ਵਟਸਐਪ 416-457-3381. 416-457-3381. 416-457-3381. ਇਹਦੇ 'ਤੇ ਤੁਸੀਂ ਫਿਲਹਾਲ ਆਪਣੇ ਟੈਕਸਟ ਅਤੇ ਵਟਸਐਪ ਮੈਸੇਜ ਭੇਜੋ. ਜਦੋਂ ਤੱਕ ਕੋਈ 100 ਟੈਕਸਟ ਜਾਂ ਵਟਸਐਪ ਆਉਂਦਾ ਹੈ, ਫਿਰ ਹੀ ਮੈਂ ਜਾ ਕੇ ਪੂਰੀ ਖਬਰ ਪੇਸ਼ ਕਰਨੀ ਆ, ਫਿਰ ਹੀ ਤੁਹਾਨੂੰ ਜਾ ਕੇ ਕੋਈ ਫਾਇਦਾ ਹੋਊਗਾ, ਰਿਜ਼ਲਟ ਦੱਸਣ ਲਈ ਵੀ ਹੈਵ ਟੂ ਹੈਵ ਐਟਲੀਸਟ 100 ਪੀਪਲ. 100 ਬੰਦਾ ਤਾਂ ਭੇਜੇ ਯਾਰ ਮੈਸੇਜ, ਟੈਕਸਟ ਜਾਂ ਵਟਸਐਪ ਕਰੋ. ਲੱਖਾਂ ਦੀ ਗਿਣਤੀ ਵਿੱਚ 24 ਘੰਟੇ ਸੁਣਦੇ ਹੋ, ਟੈਕਸਟ ਜਾਂ ਵਟਸਐਪ ਕਰੋ 416-457-3381. 416-457-3381 'ਤੇ ਟੈਕਸਟ ਕਰੋ ਯੈਸ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਇੱਕ ਰਿਸੈਸ਼ਨ ਦੇ ਵਿੱਚ ਹੀ ਹਾਂ, ਜਾਂ ਨੋ ਅਸੀਂ ਇੱਕ ਰਿਸੈਸ਼ਨ ਦੇ ਵਿੱਚ ਨਹੀਂ ਹਾਂ. ਕੋਈ ਗਲਤ ਆਨਸਰ ਤਾਂ ਹੁੰਦਾ ਨਹੀਂ, ਤੁਹਾਡਾ ਓਪੀਨੀਅਨ ਹੀ ਹੈ. ਮਾੜੇ ਓਪੀਨੀਅਨ ਤਾਂ ਬਥੇਰੇ ਹੁੰਦੇ ਨੇ, ਮੇਰੇ ਵੀ ਬਥੇਰੇ ਹੁੰਦੇ ਨੇ, ਪਰ ਗਲਤ ਰੋਂਗ ਓਪੀਨੀਅਨ ਤਾਂ ਹੁੰਦਾ ਨਹੀਂ. ਤੁਸੀਂ ਯੈਸ ਜਾਂ ਨੋ ਲਿਖੋ ਟੈਕਸਟ ਔਰ ਵਟਸਐਪ ਐਟ 416-457-3381. 416-457-3381 'ਤੇ ਆਪਣਾ ਟੈਕਸਟ ਔਰ ਵਟਸਐਪ ਭੇਜੋ. ਵੀ ਆਲਰੇਡੀ ਆਰ ਗੈਟਿੰਗ ਅ ਬੰਚ ਆਫ Yes, ਹੀ ਆ ਰਿਹਾ ਹੈ ਸੋ ਫਾਰ. ਟੈਕਸਟ ਔਰ ਵਟਸਐਪ 416-457-3381. 416-457-3381. ਸੋ ਖਬਰ ਵੀ ਤੁਹਾਨੂੰ ਬਹੁਤ ਹੀ ਜਲਦ ਇੱਕ ਦੋ ਮਿੰਟ ਦੱਸਦੇ ਹਾਂ, ਪਰ ਪਹਿਲਾਂ ਆਪਾਂ ਪਤਾ ਕਰ ਲਈਏ ਇੱਕ ਵਧੀਆ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਤੋਂ ਕਿ ਵਾਕਈ ਅਸੀਂ ਇੱਕ ਰਿਸੈਸ਼ਨ ਦੇ ਵਿੱਚ ਹੀ ਹਾਂ ਜਾਂ ਨਹੀਂ ਹਾਂ. ਲੋਕਾਂ ਦੇ ਫਾਈਨੈਂਸ਼ੀਅਲ ਹਾਲਾਤ ਦੇਖ ਕੇ ਤਾਂ ਬੜਾ ਸੌਖਾ ਇਹ ਪਤਾ ਲੱਗ ਸਕਦਾ ਹੈ. ਸਾਡੇ ਨਾਲ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੁੜ ਚੁੱਕੇ ਨੇ, ਜਿਹਨਾਂ ਦਾ ਫੋਨ ਨੰਬਰ ਹੈ 416-710-7524. 416-710-7524. ਬਾਈ ਜੀ ਸਤਿ ਸ਼੍ਰੀ ਅਕਾਲ ਜੀ.
2: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜੀ.
0: ਸੋ ਆਹੀ ਕੁਐਸਚਨ ਆ ਬਾਈ ਜੀ, ਅੱਜ ਕੱਲ੍ਹ ਤੁਹਾਡੇ ਕੰਮ ਦੇ ਹਿਸਾਬ ਦੇ ਨਾਲ ਲੋਨ, ਲੈਂਡਿੰਗ, ਰਿਨਿਊਲਸ, ਮੋਰਗੇਜ ਐਕਸੈਟਰਾ, ਇਹਦੇ ਹਿਸਾਬ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਇੱਕ ਰਿਸੈਸ਼ਨ ਵਿੱਚ ਚੱਕ ਨਹੀਂ?
2: ਸਵਰਾਜ ਵੀਰੇ ਦੇਖੋ, ਜੇ ਤਾਂ ਗਰਾਊਂਡ ਲੈਵਲ ਰਿਐਲਿਟੀ ਜਾਣਨੀ ਹੈ, ਉਹ ਉਸ ਹਿਸਾਬ ਨਾਲ ਤਾਂ ਐਵੇਂ ਕਹੀਏ ਤਾਂ ਮੇਲਾ ਲੁੱਟਿਆ ਗਿਆ ਵੀ ਇਸ ਵਕਤ ਲੋਕਾਂ ਦੇ ਹੱਥ ਖੜੇ ਨੇ, ਮਸਾ ਮਸਾ ਤਿਲ ਫੁੱਲ ਜੋੜ ਜੋੜ ਕੇ ਆਪਦਾ ਘਰ ਬਚਾ ਰਹੇ ਨੇ ਵੀ ਕਿਸੇ ਪਾਸੋਂ ਘਰ ਸਾਡਾ ਬਚ ਜਾਵੇ. ਤੇ ਜੇ ਕਹਿੰਦੇ ਹੋ ਵੀ ਇੱਕ ਜਿਵੇਂ ਗੋਰਿਆਂ ਦਾ ਮੀਡੀਆ ਲਾ ਲਓ ਜਾਂ ਕਿਹੜਾ ਮਰਜ਼ੀ ਮੀਡੀਆ ਲਾ ਲਓ, ਜਿਨ੍ਹਾਂ ਨੂੰ ਹੁੰਦਾ ਵੀ ਅਸੀਂ ਮੀਡੀਆ ਰਾਹੀਂ ਪਬਲਿਕ ਨੂੰ ਕੰਟਰੋਲ ਕਰ ਸਕਦੇ ਹਾਂ, ਅੱਜ ਤੱਕ ਬਾਈ ਜੀ ਇਹਨਾਂ ਨੇ ਕੰਟਰੋਲ ਹੀ ਕੀਤਾ. ਹੁਣ ਵਸੋਂ ਬਾਹਰ ਹੋਣ ਤੋਂ ਬਾਅਦ ਇਹਨਾਂ ਨੇ ਆਹ ਚੀਜ਼ਾਂ ਨਿਊਜ਼ ਹੁਣ ਬਾਹਰ ਡਿਕਲੇਅਰ ਕਰਨੀਆਂ ਸ਼ੁਰੂ ਕੀਤੀਆਂ ਨੇ ਵੀ ਰਿਸੈਸ਼ਨ ਆਇਆ ਹੋਇਆ. ਜੇ ਉੱਦਾਂ ਰਿਸੈਸ਼ਨ ਦੀ ਗੱਲ ਕਰੀਏ ਤਾਂ ਲੋਕੀ ਅੱਜ ਦੇ ਨਹੀਂ ਵੀਰੇ ਔਖੇ ਹੋਣ ਲੱਗੇ, ਲੋਕੀ ਤਾਂ ਕਦੇ ਹੀ ਔਖੇ ਹੋਏ ਹੋਏ ਨੇ ਜਦੋਂ ਦਾ ਕੋਵਿਡ ਤੋਂ ਬਾਅਦ ਇਹਨਾਂ ਨੇ ਲੋਕਾਂ ਨੂੰ ਜਿਹੜੀ ਫ੍ਰੀ ਦੀ ਫੰਡਿੰਗ ਦੇ ਦੇ ਕੇ ਪਹਿਲਾਂ ਕਹਿ ਲਓ ਆਪਦਾ ਸਿਖਿਆਲਾਪਣ ਦਿਖਾਤਾ, ਤੇ ਜਦੋਂ ਫੰਡਿੰਗਾਂ ਵਾਪਸ ਲਈਆਂ ਉਦੋਂ ਦੁੱਗਣੇ ਤਿੱਗਣੇ ਤਰੀਕੇ ਨਾਲ ਪੈਸੇ ਲੋਕਾਂ ਤੋਂ ਵਾਪਸ ਕਰਵਾ ਲਏ ਜੀ ਸਰਕਾਰਾਂ ਨੇ ਆਪਣੇ, ਜੋ ਸੱਚ ਆ.
0: ਸੋ ਬਾਈ ਜੀ ਹੁਣ ਜਿਹੜੇ ਲੋਕੀ ਮੰਨ ਲਓ ਕਿ ਕੈਸ਼ ਫਲੋ ਨਾਲ ਸਟਰਗਲ ਕਰ ਰਹੇ ਆ, ਮੇ ਬੀ ਉਹਨਾਂ ਨੂੰ ਸ਼ੋਰਟ ਟਰਮ ਲਈ ਕੋਈ 30,000, ਕੋਈ 50,000, ਕੋਈ ਲੱਖ ਡਾਲਰ ਤੱਕ ਹੀ ਚਾਹੀਦਾ ਹੈ, ਕੀ ਤੁਸੀਂ ਇੱਕੋ ਦਿਨ ਦੇ ਵਿੱਚ ਪੈਸਿਆਂ ਦਾ ਇੰਨਾ ਕੁ ਪੈਸੇ ਕੋਈ ਲੱਖ ਡਾਲਰ ਤੱਕ ਦਾ ਪ੍ਰਬੰਧ ਕਰ ਸਕਦੇ ਹੋ ਕਿ ਨਹੀਂ?
2: ਬਿਲਕੁਲ ਸਮਰਾਜ ਵੀਰੇ, ਦੇਖੋ ਜੇ ਕੁਇਕ ਪੈਸੇ ਚਾਹੀਦੇ ਨੇ ਤਾਂ ਕੁਇਕ ਪੈਸੇ ਤਾਂ ਭਾਵੇਂ ਸੇਮ ਡੇ 'ਚ ਅਰੇਂਜ ਹੋ ਜਾਣਗੇ, ਬਟ ਉਹਦੇ ਲਈ ਇੰਨਾ ਗਿਆ ਤੁਹਾਡੇ ਵੰਨੀਓ ਵੀ ਕੁਛ ਨਾ ਕੁਛ, ਜੇ ਘਰ ਹੈਗਾ ਘਰ ਦੇ ਵਿੱਚ ਐਕੁਇਟੀ ਚਾਹੀਦੀ ਆ. ਪੈਸੇ ਜਿਹੜੇ ਬੰਦੇ ਦੇਖੋ, ਜਿਹੜੇ ਬੰਦੇ ਪੈਸੇ ਰੱਖੀ ਬੈਠੇ ਨੇ, ਜਿਹੜਾ ਪੈਸਾ ਦੇਣ ਦਾ ਕੰਮ ਕਰਦੇ ਉਹਨਾਂ ਕੋਲ ਤਾਂ ਪੈਸਾ ਅੱਜ ਵੀ ਪਿਆ. ਹਰ ਕੋਈ ਲੈਂਡਰ ਵੀ ਪੈਸੇ ਦੇਣ ਵਜੋਂ ਹੱਥ ਪਿੱਛੇ ਕਿਉਂ ਖਿੱਚ ਰਿਹਾ? ਕਿਉਂਕਿ ਘਰਾਂ ਦੀ ਐਕੁਇਟੀਜ਼ ਦਾ ਮੂੰਹ ਸਿਰ ਹੈ ਨੀਗਾ, ਘਰਾਂ ਦੀ ਮਾਰਕੀਟ ਦਾ ਕੋਈ ਮੂੰਹ ਸਿਰ ਨਹੀਂ ਇਸ ਵਕਤ ਹੈਗਾ. ਕੱਲ ਨੂੰ ਅਗਲਾ ਕੋਈ ਬੰਦਾ ਅੱਜ ਪੈਸਾ ਦੇ ਦੇਵੇ, ਕੱਲ ਨੂੰ ਘਰ ਦੀ ਐਕੁਇਟੀ ਡਿੱਗ ਜਾਵੇ, ਉਹ ਫਿਰ ਲੈਂਡਰਾਂ ਦੇ ਫਿਰ ਪਾਵਰ ਆਫ ਸੇਲਾਂ ਦੇ ਰੌਲੇ ਨੇ. ਸੋ ਜਿਹੜਾ ਕੋਈ ਵੀ ਭੈਣ ਭਰਾ, ਜੇ ਅੱਜ ਤੁਹਾਨੂੰ ਪਤਾ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਪੈਸੇ ਦੀ ਲੋੜ ਪੈਣੀ ਹੈ, ਹੁਣ ਪੈਸੇ ਦੀ ਲੋੜ ਕਿਵੇਂ ਪੈ ਸਕਦੀ ਹੈ? ਹੋ ਸਕਦਾ ਤੁਹਾਡੀ ਕੋਈ ਪ੍ਰੀ ਕੰਸਟਰਕਸ਼ਨ ਦੀ ਕਲੋਜ਼ਿੰਗ ਆ ਰਹੀ ਆ, ਹੋ ਸਕਦਾ ਤੁਹਾਡੀ ਬੱਚੇ ਦੀ ਕੋਈ, ਤੁਸੀਂ ਯੂਨੀਵਰਸਿਟੀ ਦੀ ਸਟੱਡੀ ਦੇ ਪੈਸੇ ਦੇਣੇ ਆ, ਤੁਸੀਂ ਬੇਸਮੈਂਟ ਬਣਾਉਣੀ ਆ. ਹੁਣ ਕਈ ਵਾਰੀ ਬੇਸਮੈਂਟਾਂ ਦਾ ਬ੍ਰੈਂਪਟਨ 'ਚ ਜਿਵੇਂ ਰੱਫੜ ਸੁਣਨ ਨੂੰ ਆ ਰਿਹਾ, ਕਿਸੇ ਇੱਕ ਨੇ ਕਿਸੇ ਦੀ ਸ਼ਿਕਾਇਤ ਲਾ ਦੀ, ਚਲੋ ਜੀ ਸੀਟੀ ਵਾਲੇ ਨੋਟਿਸ ਦੇ ਗਏ ਇੱਥੋਂ ਤੱਕ ਤੁਸੀਂ ਇੰਨੇ ਪੈਸੇ ਲਾ ਕੇ ਇਹਨੂੰ ਲੀਗਲ ਕਰਾਓ, ਨਹੀਂ ਕਰਾਉਂਦੇ ਤੁਹਾਨੂੰ ਆਹ ਫਲਾਣਾ ਫਾਈਨ ਆ. ਸੋ ਇਹ ਤੁਸੀਂ ਦੇਖੋ, ਜਦੋਂ ਮਾੜਾ ਵਕਤ ਆਉਣਾ ਉਹਨੇ ਦੱਸ ਕੇ ਨਹੀਂ ਆਉਣਾ, ਬਟ ਜਿਹੜੀ ਪੈਸੇ ਦੀ ਪਲੈਨਿੰਗ ਹੈ ਘੱਟੋ ਘੱਟ ਤੁਸੀਂ ਉਹ ਪਹਿਲਾਂ ਕਰ ਸਕਦੇ ਹੋ. ਸੋ ਉਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਦੱਸਣਾ ਚਾਹੂੰਗਾ ਜੀ, ਜੇ ਤੁਹਾਨੂੰ ਪੈਸੇ ਦੀ ਲੋੜ 'ਚ ਫਿਊਚਰ ਮੌਕੇ ਹੈਗੀ ਆ, ਅੱਜ ਤੁਹਾਡੇ ਘਰ ਦੀ ਵੈਲਿਊ ਜੇ ਹੋਲਡ ਹੋ ਰਹੀ ਹੈ ਤਾਂ ਘਰ 'ਚੋਂ ਪੈਸਾ ਜੇ ਕਢਵਾ ਲਓਗੇ ਉਹ ਪੈਸਾ ਤੁਹਾਡੇ ਹੱਥ 'ਚ ਹੀ ਆਉਣਾ, ਤੁਹਾਡਾ ਹੀ ਪੈਸਾ. ਜੇ ਕੱਲ੍ਹ ਨੂੰ ਘਰ ਦੀ ਵੈਲਿਊ ਡਿੱਗ ਗਈ, ਉਹ ਜਿਹੜਾ ਪੈਸਾ ਤੁਹਾਡੇ ਹੱਥ 'ਚ ਆਉਣਾ ਸੀਗਾ ਉਹ ਵੀ ਨਹੀਂ ਆ ਪਾਉਣਾ. ਸੋ ਹਮੇਸ਼ਾ ਟਰਾਈ ਕਰੋ ਜਿਹੜਾ ਪੈਸਾ ਤੁਹਾਡੇ ਹੱਥ ਚ ਉਹੀ ਪੈਸਾ ਸਿਰਫ ਤੁਹਾਡਾ, ਈਵਨ ਬੈਂਕਾਂ ਚ ਪਿਆ ਪੈਸਾ ਵੀ ਨੀ ਤੁਹਾਡਾ ਹੋ ਸਕਦਾ, ਮੇਰਾ ਤਾਂ ਇਹ ਮੰਨਣਾ। ਸੋ ਕਿਸੇ ਤਰੀਕੇ ਦੀ ਕਿਸੇ ਭੈਣ ਭਰਾ ਨੂੰ ਕੋਈ ਵੀ ਪੈਸੇ ਦੀ ਜ਼ਰੂਰਤ ਹੈਗੀ ਹੈ, ਜੇ ਘਰ ਹੈਗਾ, ਘਰ ਦੀ ਚੱਲਦੀ ਮੋਰਗੇਜ ਨਹੀਂ ਤੁੜਵਾਉਣੀ ਚਾਹੁੰਦੇ, ਉਹਦੇ ਅਗੇਂਸਟ ਤੁਸੀਂ ਲਾਈਨ ਆਫ ਕ੍ਰੈਡਿਟ ਬਣਵਾ ਸਕਦੇ ਹੋ, ਬੈਂਕਾਂ ਦੇ ਰੇਟ ਤੋਂ ਲਾਈਨ ਆਫ ਕ੍ਰੈਡਿਟ ਬਣ ਜੂਗੀ। ਜੇ ਕਹਿੰਦਾ ਹੁੰਦਾ ਜੇ ਘਰ ਨਹੀਂ ਗਾ, ਕੋਈ ਬਿਜ਼ਨਸ ਹੈਗਾ, ਬਿਜ਼ਨਸ ਅਗੇਂਸਟ ਤੁਸੀਂ ਲੋਨ ਚੱਕ ਸਕਦੇ ਹੋ, ਆਪਦੀ ਜਿਹੜੀ ਅੱਜ ਦੀ ਜ਼ਿੰਦਗੀ ਤੁਸੀਂ ਆਪਦੀ ਉਹ ਸਖਿਆਲੀ ਕਰ ਸਕਦੇ ਹੋ। ਤੇ ਅਲਟੀਮੇਟਲੀ ਜੇ ਤੁਹਾਡੇ ਕੋਲ ਘਰ ਵੀ ਹੈ ਨੀਗਾ, ਬਿਜ਼ਨਸ ਵੀ ਹੈ ਨੀ, ਤਾਂ ਹਮੇਸ਼ਾ ਕਹਿੰਦਾ ਹੁੰਦਾ ਜਿਹੜੇ ਪਰਸਨਲ ਲੋਨਸ ਹੁੰਦੇ ਹੈਗੇ ਜਿਹਨਾਂ ਦੇ ਵਿੱਚ 30-35 ਹਜ਼ਾਰ ਡਾਲਰ ਤੱਕ ਦੀ ਫੰਡਿੰਗ ਹੋ ਜਾਂਦੀ ਹੈ, ਹੋ ਸਕਦਾ ਤੁਸੀਂ ਉਹਦੇ ਲਈ ਕੁਆਲੀਫਾਈ ਕਰ ਲਓ। ਬਟ ਗੱਲ ਕੀ, ਗੱਲ ਕਰਿਆਂ ਤੇ ਆ, ਕੋਈ ਗੱਲ ਕਰੋਗੇ ਕੋਈ ਨਾ ਕੋਈ ਹੱਲ ਦੱਸੂਗਾ, ਤੇ ਜੇ ਮੈਂ ਹੱਲ ਦੱਸਣਾ, ਐਂ ਨੀ ਮੈਂ ਤੁਹਾਨੂੰ ਕਹਿ ਰਿਹਾ ਵੀ ਹੱਲ ਦੱਸਿਆਂ ਦੇ ਮੈਂ ਤੁਹਾਨੂੰ ਪੈਸੇ ਲਊਂਗਾ, ਪੈਸੇ ਮੈਂ ਵੀ ਤੁਹਾਨੂੰ ਉਦੋਂ ਹੀ ਚਾਰਜ ਕਰਨੇ ਜਦੋਂ ਤੁਹਾਡੇ ਕੰਮ ਸਿਰੇ ਚੜ੍ਹਨਾ ਹੈਗਾ। ਸੋ ਡੈਫੀਨੇਟਲੀ ਹੱਲ ਕੋਈ ਅੱਜ ਕਢਵਾ ਲਉਂਗੇ ਤਾਂ ਹੋ ਜੂਗਾ, ਅੱਜ ਸੌਖੇ ਤਰੀਕੇ ਹੋ ਜੂਗਾ, ਜਿੰਨੇ ਖੜੇ ਪੈਰ ਹੱਲ ਕਢਾਉਣ ਦੇ ਤਰੀਕੇ ਲੱਭੋਗੇ ਉਹ ਖੜੇ ਪੈਰ ਹੱਲ ਕਢਾਉਣ ਦੇ ਤਰੀਕੇ ਮਹਿੰਗੇ ਪੈਂਦੇ ਆ। ਸੋ ਕਿਸੇ ਤਰੀਕੇ ਦਾ ਵੀ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਯੂਨਿਟ ਬੁੱਕ ਕਰਵਾਇਆ, ਉਹਦੇ ਬਾਰੇ ਜਾਣਕਾਰੀ ਲੈਣੀ, ਉਹਦੀ ਸ਼ਾਰਟਫਾਲ ਆ ਰਹੀ ਹੈ, ਕਿਸੇ ਭੈਣ ਭਰਾ ਨੂੰ ਲੈਂਡਰ ਵੰਨਿਓ, ਲੈਂਡਰ ਕਹਿਣ ਤੋਂ ਭਾਵ TD, RBC ਇਹਨਾਂ ਵੰਨਿਓ ਵੀ ਤੁਹਾਨੂੰ ਲੈਟਰ ਆ ਰਹੀਆਂ ਨੇ ਵੀ ਅਸੀਂ ਤੁਹਾਨੂੰ ਰੀਨਿਊ ਨਹੀਂ ਕਰਨਾ, ਤੁਸੀਂ ਆਪਣਾ ਨਵਾਂ ਲੈਂਡਰ ਲੱਭ ਲਓ, ਉਹ ਭੈਣ ਭਰਾ ਪਹਿਲਾਂ ਤੋਂ ਪਲੈਨਿੰਗ ਕਰਨੀ ਸ਼ੁਰੂ ਕਰ ਦੇਣਾ, ਉਹ ਭੈਣ ਭਰਾ ਸੰਪਰਕ ਕਰ ਲੈਣ, ਕੋਈ ਪ੍ਰਾਈਵੇਟ ਮੋਰਗੇਜ ਵਿੱਚ ਸਟੱਕ ਬੈਠਾ ਹੈਗਾ ਉਹ ਬਾਹਰ ਆਉਣਾ ਚਾਹੁੰਦਾ ਉਹ ਸੰਪਰਕ ਕਰ ਲੈਣ। ਗੱਲ ਕੀ, ਮੋਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ ਬਿਨਾਂ

0: ਪੰਜਾਬੀ ਦੇ ਵਿੱਚ ਤੁਸੀਂ ਬਹੁਤ ਵਧੀਆ ਮੈਸੇਜ ਡਿਲੀਵਰ ਕਰਦੇ ਹੋ ਜੀ।
1: ਥੈਂਕ ਯੂ ਬ੍ਰਦਰ, ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ, ਤੁਹਾਡਾ ਜਿਹੜਾ ਮਰਜ਼ੀ ਮੋਰਗੇਜ ਰਿਨਿਊਅਲ ਦਾ ਖਾਸ ਕੰਮ ਹੋਵੇ, ਤੁਸੀਂ ਇਸ ਭੁਲੇਖੇ 'ਚ ਨਾ ਰਹੋ ਕਿ ਜਿਹੜੀ ਵੀ ਬੈਂਕ ਨਾਲ ਤੁਹਾਡੀ ਮੋਰਗੇਜ ਚੱਲਦੀ ਆ ਉਹੀ ਰੇਟ ਸਾਰੇ ਕਿਤੇ ਮਿਲਣਾ। ਇਹ ਤੁਹਾਡੀ ਬੈਂਕ ਨੂੰ ਇਹ ਲੈਂਡਰ ਨੂੰ ਚੇਂਜ ਕਰਕੇ ਤੁਹਾਡੇ ਕਿਸ਼ਤ ਨੂੰ ਘਟਾ ਸਕਦੇ ਆ, ਵਿਆਜ ਦੇ ਰੇਟ ਨੂੰ ਵੀ ਘਟਾ ਸਕਦੇ ਆ, ਅਤੇ ਸਿੱਧੇ ਬੈਂਕ ਤੋਂ ਤੁਹਾਨੂੰ ਕੈਸ਼ ਬੈਕ ਤੱਕ ਵੀ ਦਿਲਵਾ ਸਕਦੇ ਆ। ਸੋ ਰਿਨਿਊਅਲ ਤੋਂ ਪਹਿਲਾਂ ਇਹਨਾਂ ਨੂੰ ਕਾਲ ਕਰੋ 416-710-7524 416-710-7524। ਤੁਹਾਨੂੰ ਸ਼ੋਰਟ ਟਰਮ ਲਈ ਬਹੁਤ ਘੱਟ ਇੰਟਰਸਟ ਰੇਟ ਦੇ ਵਿੱਚ ਵੀ ਕੋਈ ਲੋਨ ਚਾਹੀਦਾ ਹੋਵੇ, ਇਹ ਪੈਸਿਆਂ ਦਾ ਇੱਕੋ ਹੀ ਦਿਨ ਦੇ ਵਿੱਚ ਪ੍ਰਬੰਧ ਕਰ ਸਕਦੇ ਆ। ਬਸ ਗੱਲਬਾਤ ਕਰੋ, ਉਹਦੇ ਨਾਲ ਹੀ ਕੋਈ ਸਲਿਊਸ਼ਨ ਨਿਕਲੂਗਾ, ਉੱਦਾਂ ਤਾਂ ਬਸ ਫਿਰ ਕੋਈ ਬਣਨਾ ਹੈ ਨਹੀਂ। ਨੰਬਰ ਹੈ 416-710-7524 ਪ੍ਰਭਦੀਪ ਸਿੰਘ। ਸੋ ਤੁਹਾਨੂੰ ਪੁੱਛਿਆ ਸੀ ਕਿ ਟੈਕਸ ਜਾਂ ਵਟਸਐਪ ਕਰੋ, ਪਹਿਲੀ ਗੱਲ ਥੈਂਕ ਯੂ ਜਿਹੜੇ ਵੀ ਲੋਕ ਸੁਣ ਰਹੇ ਨੇ, ਤੁਸੀਂ ਟੈਕਸ ਵਟਸਐਪ ਕੀਤਾ ਕਾਫੀ ਵੱਡੀ ਗਿਣਤੀ ਦੇ ਵਿੱਚ, ਅਤੇ ਨਾਟ ਈਵਨ ਅ ਸਿੰਗਲ ਪਰਸਨ ਨੇ ਕਿਹਾ ਨੋ, ਇੱਕ ਵੀ ਟੈਕਸ ਜਾਂ ਵਟਸਐਪ ਕਰਨ ਵਾਲੇ ਤੱਕ ਨੇ ਵੀ ਹਜੇ ਤੱਕ ਕਿਹਾ ਹੀ ਨਹੀਂ ਕਿ ਨਹੀਂ ਅਸੀਂ ਰਿਸੈਸ਼ਨ ਦੇ ਵਿੱਚ ਨਹੀਂ। ਕਿਉਂ? ਕਿਉਂਕਿ ਸਾਨੂੰ ਦੋਸਤੋ ਡਿਫਰੈਂਟ ਡਿਫਰੈਂਟ ਏਰੀਆਜ਼, ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਦੇ ਵਿੱਚ ਪਹਿਲਾਂ ਤੱਕ ਹੀ ਪਤਾ ਲੱਗ ਜਾਂਦਾ ਹੈ ਕਿ ਅਸਲ 'ਚ ਕੀ ਹੋ ਰਿਹਾ ਹੈ। ਸੋ ਭਾਵੇਂ ਇਹ ਗੋਰਿਆਂ ਤੱਕ ਜੋ ਕਿ 9 to 5 ਬਿਨਾਂ ਟੈਨਸ਼ਨ ਤੋਂ ਕੰਮ ਕਰਦੇ ਆ, ਉਹਨਾਂ ਤੱਕ ਤਾਂ ਬਹੁਤ ਲੇਟ ਤੱਕ ਕੋਈ ਖਬਰ ਤੱਕ ਪਹੁੰਚਦੀ ਆ। ਗਰਾਊਂਡ ਲੈਵਲ 'ਤੇ ਤਾਂ ਹੁਣ ਤੁਸੀਂ ਇਹ ਦੇਖੋ ਸਾਡੀ ਕਮਿਊਨਿਟੀ ਵਿੱਚ ਜਿਹੜਾ ਪੂਰੇ ਅੰਟੇਰੀਓ ਹੀ ਸਭ ਤੋਂ ਹਾਰਡਸਟ ਹੈ ਬਾਈ ਯੂ ਐਸ ਥੇਅਰਸ, ਦੇਰ ਇਜ਼ ਨੋ ਡਾਊਟ ਅਬਾਊਟ ਇਟ। ਅੰਟੇਰੀਓ ਹੀ ਪੂਰੇ ਮੁਲਕ ਦਾ ਇਕਨੋਮਿਕ ਇੰਜਨ ਹੈ, ਅਤੇ ਇੱਥੇ ਜੀ ਟੀ ਏ ਉਹਦਾ ਅੰਟੇਰੀਓ ਦਾ ਹੀ ਪੂਰਾ ਇਕਨੋਮਿਕ ਇੰਜਨ ਹੈ, ਅਤੇ ਬ੍ਰੈਂਪਟਨ ਦੇ ਵਿੱਚ ਤਾਂ ਪੂਰੀ ਟਰੱਕਿੰਗ ਇੰਡਸਟਰੀ ਹੈ। ਸੋ ਸਮਾਨ ਕਿੰਨਾ ਆ ਰਿਹਾ ਜਾ ਰਿਹਾ ਉਹ ਤਾਂ ਆਬਵੀਅਸਲੀ ਆਪਣੇ ਹੀ ਬੰਦਿਆਂ ਨੂੰ ਪਹਿਲਾਂ ਤੱਕ ਪਤਾ ਹੈ। ਤੁਸੀਂ ਹੋਰਾਂ ਵੀ ਸੈਕਟਰ ਤੱਕ ਦੇਖ ਲਓ, ਚਾਹੇ ਰੀਅਲ ਇਸਟੇਟ ਹੋਵੇ, ਚਾਹੇ ਇਮੀਗ੍ਰੇਸ਼ਨ ਹੋਵੇ, ਚਾਹੇ ਇੰਸ਼ੋਰੈਂਸ ਹੋਵੇ, ਚਾਹੇ ਕੋਈ ਮੋਰਗੇਜ ਦਾ ਹੋਵੇ, ਉਹ ਤਾਂ ਬਹੁਤ ਚਿਰਾਂ ਤੱਕ ਦਾ ਅਸਰ ਪੈ ਰਿਹਾ ਹੈ। ਕਲੀਅਰਲੀ ਪਤਾ ਹੈ ਕਿ ਲੋਕਾਂ ਕੋਲ ਕੋਈ $100 ਵਾਧੂ ਵੀ ਨਹੀਂ ਮਹੀਨੇ ਦਾ ਖਰਚਣ ਵਾਲਾ ਹੈਗਾ। ਸੋ ਵੀ ਆਰ ਕਲੀਅਰਲੀ ਇਨ ਏ ਰਿਸੈਸ਼ਨ, ਈਵਨ ਟੈਕਸਟਬੁੱਕ ਡੈਫੀਨੇਸ਼ਨ ਦੇ ਹਿਸਾਬ ਨਾਲ ਵੀ ਹੈਗੇ ਆ, ਪਰ ਫਿਰ ਵੀ ਇੰਨੇ ਵਿਹਲੜ ਜਾਂਦਾ ਹੈ ਆਪਣੀ ਹੀ ਜਿਹੜੀ ਪੋਲੀਟੀਕਲ ਪਾਰਟੀ ਹੈ ਜਾਂ ਸਰਕਾਰ ਹੈ ਕਹਿ ਲਓ, ਉਹਨਾਂ ਦੀ ਚਮਚਾਗਿਰੀ ਕਰਨ ਲਈ ਤੁਹਾਨੂੰ ਕੁਝ ਮਿਲਣਾ ਹੈ ਨਹੀਂ ਭਰਾਵੋ, ਅਤੇ ਫਿਰ ਵੀ ਭੇਡਾਂ ਬੱਕਰੀਆਂ ਵਾਂਗੂ ਅੰਧ ਭਗਤ ਵਾਂਗੂ ਕਹੀ ਜਾਂਦੇ ਹੋ ਕਿ ਕੁਛ ਨਹੀਂ ਹੈਗਾ, ਕੋਈ ਰਿਸੈਸ਼ਨ ਨਹੀਂ, ਐਵਰੀਥਿੰਗ ਇਜ਼ ਗ੍ਰੇਟ। ਕਲੀਅਰਲੀ ਇਟਸ ਨਾਟ। ਇੱਕ ਸਾਡੇ ਇੱਥੇ ਲਿਸਨਰ ਨੇ ਔਨ ਵਟਸਐਪ ਮੈਸੇਜ ਕੀਤਾ ਹੈ 0584 ਨੇ, ਭਾਅ ਜੀ ਯੈਸ but according to two of desi radio programs they say Carney is the best. Carney hai the best kaade kam vich Brookfield nu zyada ameer banon vich, that's it, of the portfolio nu vadhon de vich, na ke tuhade bank account koi vadhon de vich. So desi radio te bathere ne saryan da of the alag opinion of the alag program pesh karan da tareeka hunda hai, aapa onna nu koi bhanna hai ni, par vakao vi chamche bathere ne jo kehnde aa ki jadon votaan aa gi aa mainu $500 di ਐਡ ਮਿਲ ਜੂਗੀ ਇਹਨਾਂ ਤੋਂ, ਸੋ ਆਪਾਂ ਇਹਨਾਂ ਦੀ ਪੂਛ ਪੂਛ ਕਰਦੇ ਹਾਂ। ਸੋ ਇਹ ਕੰਮ ਸਾਡੇ ਤੋਂ ਹੋਣੇ ਨਹੀਂ ਭਰਾਵੋ, ਆਪਾਂ ਤਾਂ ਜੋ ਵੀ ਹੈਗਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਹੁਣ ਤੁਹਾਨੂੰ ਦੱਸਦੇ ਹਾਂ ਕਿ ਪਿਛਲੇ ਕੁਛ ਦਿਨਾਂ ਤੋਂ ਆਬਵੀਅਸਲੀ ਇਹ ਇੱਕ ਵੈਰੀ ਕੰਟਰੋਵਰਸ਼ਲ ਗੱਲ ਬਣ ਚੁੱਕੀ ਆ, ਈਵਨ ਤੋਂ ਇਹਦੇ ਬਾਰੇ ਕੋਈ ਸ਼ੱਕ ਹੈ ਨਹੀਂ ਦੈ ਵੀ ਆਰ ਕਲੀਅਰਲੀ ਇਨ ਏ ਰਿਸੈਸ਼ਨ। ਹੁਣ ਤੁਹਾਨੂੰ ਵਿਥ ਐਕਚੁਅਲ ਫੈਕਟਸ, ਐਕਚੁਅਲ ਨੰਬਰਸ ਜੋ ਕਿ ਡਿਸਪਿਊਟ ਨਹੀਂ ਕੀਤੇ ਜਾ ਸਕਦੇ, ਉਹਦੇ ਹਿਸਾਬ ਨਾਲ ਸਾਡੀ ਮੁਲਕ ਦੀ ਇਕਾਨਮੀ ਦੀ ਅਸਲੀਅਤ ਦੱਸਦਾ। ਅਤੇ ਮਾਰਕ ਕਾਰਨੀ ਫੈਡਰਲ ਸਰਕਾਰ ਦੀ 15 ਮਹੀਨਿਆਂ ਦੀ ਫਿਸਕੋ ਮੈਨੇਜਮੈਂਟ ਦੇ ਬਾਰੇ ਕੀ ਰਿਜ਼ਲਟ ਹੁਣ ਪੇਸ਼ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਹਾਨੂੰ ਸਾਫ਼ ਪਤਾ ਲੱਗ ਜੂਗਾ ਜੇਕਰ ਅਸੀਂ ਸਿਰਫ ਇੱਕ ਟੈਕਨੀਕਲ ਰਿਸੈਸ਼ਨ ਦੇ ਵਿੱਚ ਹਾਂ ਜਾਂ ਇੱਕ ਰੀਅਲ ਡੀਪ ਕੰਸਰਨਿੰਗ ਰਿਸੈਸ਼ਨ ਦੇ ਵਿੱਚ ਹਾਂ, ਸਾਫ਼ ਪਤਾ ਲੱਗ ਜੂਗਾ। ਸੋ ਪਿਛਲੇ ਫਰਾਈਡੇ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਇਸ ਸਾਲ ਕੁਆਰਟਰ 1 ਜਨਵਰੀ ਫੈਬਰੀ ਮਾਰਚ 2026 ਦੀ ਜੀ ਡੀ ਪੀ ਇਨਕਮ ਅਤੇ ਐਕਸਪੈਂਡੀਚਰ ਦੇ ਬਾਰੇ ਪੂਰੀ ਜਾਣਕਾਰੀ ਸਾਨੂੰ ਪੇਸ਼ ਕੀਤੀ ਗਈ ਫੈਡਰਲ ਸਟੈਟਿਸਟਿਕਸ ਏਜੰਸੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ, ਜੋ ਕਿ ਇੱਥੇ ਕੋਈ ਵੀ ਹੋਣਾ ਤਾਂ ਚਾਹੀਦਾ ਨਹੀਂ ਜੋ ਕਿ ਕਹੂਗਾ ਕਿ ਇਹਨਾਂ ਦਾ ਹੀ ਡਾਟਾ ਗਲਤ ਹੈ। ਜਿਹਦੇ ਮੁਤਾਬਕ ਇਕਾਨਮੀ 0.1% ਦੇ ਨਾਲ ਕੰਟਰੈਕਸ਼ਨ ਹੋਈ ਹੈ। ਹਾਂ, ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਕਿ ਇਹ ਕੋਈ ਵੱਡਾ ਨੰਬਰ ਹੈ ਨਹੀਂ, 0.1% ਇਕਾਨਮੀ ਸ਼੍ਰਿੰਕ ਹੋਈ ਹੈ, ਪਰ ਸ਼੍ਰਿੰਕ ਤਾਂ ਹੋਈ ਹੈ। ਅਤੇ ਸਟੈਟਿਸਟਿਕਸ ਕੈਨੇਡਾ ਨੇ ਸਟੇਟ ਕੀਤਾ ਹੈ ਕਿ ਇਹਦੇ ਪਿੱਛੇ ਦੋ ਸਭ ਤੋਂ ਅਹਿਮ ਕਾਰਨ ਹਨ। ਪਹਿਲਾ ਕਾਰਨ ਕਿ ਕੈਨੇਡਾ ਦੇ ਵਿੱਚ ਨੈਚੁਰਲ ਰੀਸੋਰਸ ਐਕਸਟ੍ਰੈਕਸ਼ਨ ਯਾਨੀ ਕਿ ਮਾਈਨਿੰਗ ਐਂਡ ਐਨਰਜੀ ਇੰਡਸਟਰੀ ਦੇ ਵਿੱਚ ਵੀਕਨੈਸ

ਪੇਸ਼ ਹੋਈ ਹੈ। ਸੋ ਹੁਣ ਮੈਨੂੰ ਤਾਂ ਹਾਸਾ ਆਉਂਦਾ ਹੈ ਜਦੋਂ ਇਹ ਝੂਠੀ ਮਾਰਕਰਣੀ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਨਵੀਆਂ ਅਤੇ ਨਵੀਆਂ ਮਾਈਨਸ ਨੂੰ ਕੋਈ 15 ਸਾਲਾਂ ਬਾਅਦ ਨਹੀਂ ਕੋਈ 15 ਮਹੀਨਿਆਂ ਵਿੱਚ ਹੀ ਗ੍ਰੀਨ ਲਾਈਟ ਕਰ ਦੇਵਾਂਗੇ, ਅਸੀਂ ਜ਼ਿਆਦਾ ਛੇਤੀ ਅਪਰੂਵਲ ਦੇ ਦੇਵਾਂਗੇ, ਫਾਸਟ ਟਰੈਕ ਕਰ ਦੇਵਾਂਗੇ, ਓਨਲੀ ਵਨ ਰਿਵਿਊ ਫੋਰ ਦੀ ਇਨਵਾਇਰਮੈਂਟ ਪਰ ਪ੍ਰੋਜੈਕਟ, ਆਹ ਖੋਲ ਦੇਵਾਂਗੇ ਮਾਈਨ, ਉਹ ਖੋਲ ਦੇਵਾਂਗੇ ਮਾਈਨ, ਆਹ ਨਵੀਂ ਪਾਈਪਲਾਈਨ ਬਣਾ ਦੇਵਾਂਗੇ। ਅਤੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਸਾਫ, ਨੰਬਰ 1 ਸਭ ਤੋਂ ਅਹਿਮ ਕਾਰਨ January, February, March de vich, bear in mind, before global energy prices increased, January, February, March de vich, aisal de vich, number one, pehla sab to bada karan eh hai, Canada di natural resource extraction weaker hoi hai. Dujja karan, according to Statistics Canada, eh hai, ke construction activity, kaasta real estate construction activity, ਦਾ ਬੁਰਾ ਹਾਲ ਹੈ। ਅਤੇ ਤੁਹਾਨੂੰ ਪਤਾ ਹੀ ਹੈ ਫਾਰ 40, 30, 20, 10 ਪਾਸਟ ਈਅਰਸ ਰੀਅਲ ਅਸਟੇਟ ਇਜ਼ ਬੇਸਿਕਲੀ ਵਨ ਆਫ ਦ ਲਾਰਜੈਸਟ ਪਾਰਟਸ ਆਫ ਆਰ ਇੰਟਾਇਰ ਇਕਾਨਮੀ, ਇਟਸ ਅ ਬਬਲ, ਪਾਪ ਤਾਂ ਹੋਣਾ ਹੀ ਹੋਣਾ, ਪਾਪ ਦਾ ਪਟਾਕਾ ਤੱਕ ਤਾਂ ਪੈ ਵੀ ਗਿਆ ਹੈ ਬਹੁਤ ਜ਼ਿਆਦਾ ਲੋਕਾਂ ਦੇ ਲਈ, ਸਪੈਕੂਲੇਸ਼ਨ ਦਾ ਤਾਂ ਹੁਣ ਤੁਸੀਂ ਦੇਖ ਲਓ ਕੀ ਹਾਲ ਹੋ ਚੁੱਕਿਆ ਹੈ। ਸੋ ਇਹ ਦੂਜਾ ਸਭ ਤੋਂ ਵੱਡਾ ਕਾਰਨ ਹੈ ਆਫਟਰ ਅ ਵੀਕ ਨੈਚੁਰਲ ਰੀਸੋਰਸ ਐਕਸਟ੍ਰੈਕਸ਼ਨ ਇਕਾਨਮੀ, ਕਿਉਂਕਿ ਇਹ ਦੂਜਾ ਕੁਆਰਟਰ ਲਗਾਤਾਰ ਯਾਨੀ ਕਿ 6 ਮਹੀਨੇ ਲਗਾਤਾਰ ਹੈ ਵਿਥ ਇਕਨੋਮਿਕ ਕੰਟਰੈਕਸ਼ਨ, ਸ਼ਰਿੰਕਿੰਗ ਇਕਾਨਮੀ, ਟੈਕਨੀਕਲ ਰਿਸੈਸ਼ਨ ਦਾ ਡੈਫੀਨੇਸ਼ਨ ਆਬਵੀਅਸਲੀ ਮੀਟ ਕੀਤਾ ਗਿਆ ਹੈ। ਕੈਨੇਡਾ ਇਜ਼ ਇਨ ਏ ਟੈਕਨੀਕਲ ਰਿਸੈਸ਼ਨ। ਪਿਛਲੇ ਸਾਲ 2025 ਦੇ ਅਖੀਰਲੇ ਕੁਆਰਟਰ ਦੇ ਵਿੱਚ ਤਾਂ ਸਾਡੀ ਇਕਾਨਮੀ ਪੂਰੇ 1% ਦੇ ਨਾਲ ਘਟੀ। Imagine GDP going down 1% in just 3 months. ਇਸ ਸਾਲ ਦੇ ਪਹਿਲੇ ਕੁਆਰਟਰ ਵਿੱਚ ਸਿਰਫ 0.1%, ਪਰ ਇਹ ਦੂਜੇ ਕੁਆਰਟਰ ਲਗਾਤਾਰ 6 ਮਹੀਨੇ ਲਗਾਤਾਰ ਇਕਾਨਮੀ ਸ਼੍ਰਿੰਕੀ ਹੋਈ ਆ। ਪਰ ਕਿਉਂਕਿ ਇਹ ਜਿਹੜਾ 0.1% ਹੀ ਸ਼੍ਰਿੰਕ ਹੋਈ ਹੈ 3 ਮਹੀਨਿਆਂ ਵਿੱਚ, ਤਾਂ ਹੀ ਤਾਂ ਕੁਛ ਮੀਡੀਆ ਆਊਟਲੈਟਸ, ਇਕਾਨਮਿਸਟ ਅਤੇ ਲਿਬਰਲ ਵੋਟਰਸ ਕੁਐਸਚਨ ਕਰ ਰਹੇ ਨੇ, ਇਜ਼ ਇਟ ਰੀਅਲੀ ਅ ਰਿਸੈਸ਼ਨ ਔਰ ਨਾ, ਕਿਉਂਕਿ ਜੇਕਰ 0.0% ਹੁੰਦਾ ਜੇ ਸ਼੍ਰਿੰਕ ਨਾ ਹੁੰਦੀ ਜਾਂ 0.1% ਗਰੋਥ ਹੁੰਦੀ, ਫਿਰ ਤਾਂ ਟੈਕਨੀਕਲੀ ਰਿਸੈਸ਼ਨ ਨਾ ਹੀ ਹੁੰਦੀ। ਪਰ ਗੱਲ ਧਿਆਨ ਨਾਲ ਸੁਣ ਲਓ, ਮਾਰਕ ਕਾਰਨੀ ਦੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਬਣਨ ਤੋਂ ਲੈ ਕੇ ਹੁਣ ਤੱਕ ਭਾਵੇਂ ਆਲਮੋਸਟ 15 ਮਹੀਨੇ ਹੋ ਚੁੱਕੇ ਹਨ, ਸਾਨੂੰ 15 ਮਹੀਨਿਆਂ ਦਾ ਫਾਈਨੈਂਸ਼ੀਅਲ ਡਾਟਾ ਹਜੇ ਤੱਕ ਨਹੀਂ ਮਿਲਿਆ ਹੈ। ਉਹਦੇ ਪਾਵਰ 'ਚ ਆਉਣ ਤੋਂ ਲੈ ਕੇ ਹੁਣ ਤੱਕ ਸਿਰਫ ਇੱਕ ਪੂਰੇ ਸਾਲ 12 ਮਹੀਨਿਆਂ ਦਾ ਡਾਟਾ ਤਾਂ ਜ਼ਰੂਰ ਮਿਲ ਗਿਆ ਹੈ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ। ਸਾਰੀਆਂ ਰਿਪੋਰਟਾਂ ਪੇਸ਼ ਹੋ ਚੁੱਕੀਆਂ ਹਨ ਜੋ ਕਿ ਸਾਫ਼ ਦਿਖਾਉਂਦੀਆਂ ਹਨ ਕਿ ਜਦੋਂ ਕਾਰਨੀ ਪਾਵਰ ਦੇ ਵਿੱਚ ਆਇਆ ਤੋਂ ਲੈ ਕੇ ਅੱਜ ਤੱਕ 3 out of 4 quarters, majority of the time, 8 ਮਹੀਨੇ 12 ਦੇ ਵਿੱਚੋਂ 3 out of 4 quarters ਦੇ ਵਿੱਚ ਇਕਾਨਮੀ 'ਚ ਘਾਟਾ ਹੀ ਪੇਸ਼ ਹੋਇਆ ਹੈ, ਕੰਟਰੈਕਸ਼ਨ ਹੀ ਪੇਸ਼ ਹੋਈ ਹੈ, ਸ਼੍ਰਿੰਕ ਹੀ ਹੋਈ ਹੈ। ਦੇਰ ਇਜ਼ ਨੋ ਡਾਊਟ ਅਬਾਊਟ ਇਟ, ਸਾਫ਼ ਡਾਟਾ ਦਿਖਾਉਂਦਾ ਹੈ। ਅਤੇ ਕੁੱਲ ਮਿਲਾ ਕੇ ਮਾਰਕ ਕਾਰਨੀ ਦੇ ਪਹਿਲੇ ਸਾਲ ਇਨ ਪਾਵਰ ਦੇ ਵਿੱਚ ਕੈਨੇਡਾ 'ਚ ਓਵਰਆਲ ਇਕਾਨਮੀ 0.2% ਦੇ ਨਾਲ ਘਟੀ ਹੈ, ਕੁਛ ਅਪਸ ਕੁਛ ਡਾਊਨਸ, ਕੁੱਲ ਮਿਲਾ ਕੇ ਇਕਾਨਮੀ ਹੈ ਸ਼੍ਰੈਂਕ ਬਾਏ 0.2% ਦੇ ਨਾਲ। ਸਭ ਤੋਂ ਅਹਿਮ ਗੱਲ, ਪਿਛਲੇ ਫਰਾਈਡੇ ਜਦੋਂ ਇਹ ਰਿਪੋਰਟ ਰਿਲੀਜ਼ ਹੋਈ ਤੋਂ ਲੈ ਕੇ ਅੱਜ ਤੱਕ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹਦੇ ਬਾਰੇ ਕੋਈ ਵੀ ਰਿਸਪਾਂਸ ਪੇਸ਼ ਨਹੀਂ ਕੀਤਾ। ਇਹ ਤੁਹਾਨੂੰ ਕੋਈ ਜ਼ਿੰਮੇਵਾਰ ਬੰਦਾ ਲੱਗਦਾ ਹੈ? ਜੇ ਤੁਸੀਂ ਕਹਿੰਦੇ ਹੋ ਇਲੈਕਸ਼ਨ ਹੀ ਰਨ ਕਰਦੇ ਹੋ ਕਿ ਦੁਨੀਆ ਦੇ ਵਿੱਚ ਕੋਈ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਬਿਹਤਰ ਪੜ੍ਹਿਆ ਲਿਖਿਆ ਕੋਈ ਬੰਦਾ, ਕੋਈ ਇਕਾਨਮਿਸਟ, ਕੋਈ ਫੋਰਮਰ ਸੈਂਟਰਲ ਬੈਂਕਰ ਹੋਣਾ ਹੈ, ਦੁਨੀਆ ਨੂੰ ਇਹਨੂੰ ਇਹ ਇਕਨੋਮਿਕ ਮਸੀਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇੱਥੇ ਵਕਾਓ ਮੀਡੀਆ ਨੇ, ਉਹੀ ਬੰਦਾ ਹੁਣ ਫਰਾਈਡੇ ਤੋਂ ਲੈ ਕੇ ਅੱਜ ਤੱਕ ਮੀਡੀਆ ਨੂੰ ਹੀ, ਜਰਨਲਿਸਟ ਨੂੰ ਹੀ ਡਾਜ ਕਰ ਰਿਹਾ ਹੈ। ਉਹਦੀ ਆਪਦੀ PMO ਤੱਕ ਵੀ ਨਹੀਂ ਕੋਈ ਰਿਟਨ ਰਿਸਪਾਂਸ ਦੇ ਰਹੀ। ਕਹਿ ਰਹੇ ਨੇ ਕਿ ਫਾਈਨੈਂਸ਼ੀਅਲ ਮਿਨਿਸਟਰ ਨੂੰ ਪੁੱਛੋ, ਉਹ ਤੁਹਾਨੂੰ ਜਵਾਬ ਦਊਗਾ। ਸ਼ਰਮ ਵਾਲੀ ਗੱਲ ਹੈ। ਯੂ ਨੀਡ ਅਕਾਊਂਟੇਬਿਲਿਟੀ, ਜੋ ਵੀ ਹੈ, ਚਾਹੇ ਟੈਕਨੀਕਲ ਰਿਸੈਸ਼ਨ ਹੈ, ਰੀਅਲ ਰਿਸੈਸ਼ਨ ਹੈ, ਐਟਲੀਸਟ ਹਿਸਾਬ ਤਾਂ ਦਿਓ, ਸਟੇਟਮੈਂਟ ਤਾਂ ਦਿਓ, ਬਿਆਨ ਤਾਂ ਦਿਓ, ਨਾ ਭੱਜੋ, ਨਾ ਡਰੋ, ਡਰਪੋਕ ਨਾ ਹੁਣ ਬਣੋ। ਸਾਡੇ ਮੀਡੀਆ ਤੋਂ ਹੀ ਇਹ ਹੁਣ ਗਾਇਬ ਹੋ ਗਿਆ ਹੈ। ਅਤੇ ਅੱਜ ਉਹ ਹਾਊਸ ਆਫ ਕਾਮਨਸ ਦੇ ਵਿੱਚ ਕੁਐਸਚਨ ਪੀਰੀਅਡ, ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਬਹਿਸ ਹੁੰਦੀ ਆ, ਡਿਬੇਟ ਹੁੰਦੀ ਆ, ਜਿੱਥੇ ਮੌਕਾ ਹੈ ਆਪੋਜੀਸ਼ਨ ਪਾਰਟੀਜ਼ ਦੇ ਵੱਲੋਂ ਸਿੱਧੇ PM ਨੂੰ ਸਵਾਲ ਪੁੱਛਣ ਦੇ ਲਈ, ਜ਼ਿੰਮੇਵਾਰ ਹੋਣ ਦੇ ਲਈ, ਉਹ ਪਹੁੰਚਿਆ ਹੀ ਨਹੀਂ। ਆਰਵਾ ਦੇ ਵਿੱਚ ਹੀ ਸੀ,
ਪਰ ਪਹੁੰਚਿਆ ਹੀ ਨਹੀਂ। ਇਹ ਕਿੱਦਾਂ ਦਾ ਕੰਮ ਆ ਯਾਰ, ਤੁਸੀਂ ਕਿਵੇਂ ਕੁਐਸਚਨ ਨੂੰ ਲਾਈਫ ਲੌਂਗ ਤਾਂ ਕੁਐਸਚਨ ਡਾਜ ਨਹੀਂ ਕਰ ਸਕਦੇ, ਤੁਹਾਨੂੰ ਕੀ ਲੱਗਦਾ ਕਿ ਕੰਮ ਠੰਡਾ ਪੈ ਜਾਊਗਾ ਇੱਕ ਦੋ ਦਿਨਾਂ ਦੇ ਵਿੱਚ ਅਤੇ ਫਿਰ ਜਾ ਕੇ ਅਸੀਂ ਹਾਊਸ ਕੰਮ 'ਚ ਹਾਜ਼ਰ ਹੋਵਾਂਗੇ? ਨੋ, ਇਹ ਤਾਂ ਸਵਾਲ ਪੁੱਛਣੇ ਹੀ ਪੈਣੇ ਹਨ, ਕਿਉਂਕਿ 12 ਮਹੀਨੇ ਦਾ ਡਾਟਾ ਮਿਲ ਗਿਆ ਹੈ, 15 ਆਲਮੋਸਟ ਮਹੀਨੇ ਤੇ ਪਾਵਰ ਦੇ ਵਿੱਚ ਹੀ ਹੈ, ਅਤੇ ਮੁਲਕ ਦਾ ਬੁਰਾ ਹਾਲ ਹੀ ਹੋ ਰਿਹਾ ਹੈ, ਨਾ ਕਿ ਕੋਈ ਤਰੱਕੀ ਹੋ ਰਹੀ ਹੈ। ਹੁਣ ਬੈਂਕ ਆਫ ਮੌਂਟਰੀਅਲ ਬੀਮੋ ਤੋਂ ਚੀਫ ਇਕਾਨਮਿਸਟ ਡਗ ਪੋਰਟਰ ਨੇ ਕਿਹਾ ਕਿ ਲੋਕ ਬੇਸ਼ੱਕ ਡਿਬੇਟ ਤਾਂ ਜ਼ਰੂਰ ਕਰ ਸਕਦੇ ਨੇ ਜੇਕਰ ਕੈਨੇਡਾ ਇੱਕ ਰਿਸੈਸ਼ਨ ਦੇ ਵਿੱਚ ਹੈ ਕਿ ਨਹੀਂ ਹੈ। ਡਿਬੇਟ ਤਾਂ ਹਰੇਕ ਮੁੱਦੇ 'ਤੇ ਹੀ ਹੁੰਦੀ ਆ। ਅੱਜ ਕੱਲ੍ਹ ਤਾਂ ਲੋਕਾਂ ਦੇ ਦਿਮਾਗ ਇੰਨੇ ਕੁ ਹਿਲ ਗਏ ਨੇ ਕਿ ਤੁਸੀਂ ਉਹਨਾਂ ਨੂੰ ਪੁੱਛ ਲਓ ਕਿ 1+1 ਕਿੰਨਾ ਹੁੰਦਾ ਅਤੇ ਉਹ 2 ਨਹੀਂ ਕਹਿਣਗੇ, 10 ਹੈ। ਲਿਟਰਲੀ ਕੁਛ ਲੋਕ ਤਾਂ ਕਹੀ ਜਾਂਦੇ ਆ ਕਿ ਮੈਥ ਇਜ਼ ਰੇਸਿਸਟ। ਇੰਨੇ ਦਿਮਾਗ ਹਿੱਲੇ ਹੋਏ ਨੇ ਲੋਕਾਂ ਦੇ ਕਿ ਪਤਾ ਤੱਕ ਵੀ ਨਹੀਂ ਲੱਗਦਾ ਅੱਜ ਕੱਲ੍ਹ ਨੂੰ ਕਿ ਬੰਦਾ ਬੰਦਾ ਹੀ ਹੈ ਜਾਂ ਕੁਛ ਹੋਰ ਹੀ ਹੈ। ਸੋ ਡਿਬੇਟ ਤਾਂ ਜਿਹੜੀ ਮਰਜ਼ੀ ਮੁੱਦੇ 'ਤੇ ਕਰ ਲਓ, ਡਿਬੇਟ ਤਾਂ ਹੁੰਦੀ ਰਹਿਣੀ ਆ, ਲੋਕ ਵਿਹਲੇ ਨੇ। ਪਰ ਇੱਕ ਤਰੀਕਾ ਵੀ ਇਹ ਹੈ ਲੋਕਾਂ ਨੂੰ ਵੰਡਣ ਲਈ, ਟੂ ਡਿਵਾਈਡ ਐਂਡ ਕੰਕਰ ਬਾਈ ਜਸਟ ਹੈਵਿੰਗ ਦਮ ਆਰਗਿਊ ਓਵਰ ਨੌਨਸੈਂਸ। ਪਰ ਗੱਲ ਇਹ ਹੈ, ਬੀਮੋ ਦੇ ਚੀਫ ਇਕਾਨਮਿਸਟ ਨੇ ਕਿਹਾ, ਡਗ ਫੋਰਡ ਨੇ, ਕਿ ਡਿਬੇਟ ਤਾਂ ਜ਼ਰੂਰ ਕਰ ਸਕਦੇ ਹੋ ਕਿ ਅਸਲੀ ਰਿਸੈਸ਼ਨ ਵਿੱਚ ਇੱਕ ਨਹੀਂ, ਪਰ ਇੱਕ ਗੱਲ ਬਿਲਕੁਲ ਵੀ ਨਹੀਂ ਡਿਬੇਟ ਕੀਤੀ ਜਾ ਸਕਦੀ ਅਕੋਰਡਿੰਗ ਟੂ ਡਗ ਫੋਰਡ। ਵਟ ਆਈ ਡੋਂਟ ਥਿੰਕ ਇਜ਼ ਅ ਡਿਬੇਟ ਇਜ਼ ਦੈਟ ਵੀਵ ਬੇਸਿਕਲੀ ਸੀਨ ਦ ਨੈਕਸਟ ਟੂ ਨੋ ਗਰੋਥ ਓਵਰ ਦ ਪਾਸਟ ਈਅਰ। ਨੈਕਸਟ ਟੂ ਨੋ ਗਰੋਥ, ਇੱਕ ਪੂਰਾ ਸਾਲ ਹੋ ਗਿਆ ਹੈ, ਜ਼ੀਰੋ ਗਰੋਥ ਹੋਈ ਹੈ, ਇਨਫੈਕਟ ਨੈਗੇਟਿਵ ਇਕਾਨਮੀ ਗਈ ਹੈ, ਡਾਊਨ 0.2%। ਬੈਂਕ ਆਫ ਕੈਨੇਡਾ ਨੇ ਵੀ ਹੁਣ ਅੰਦਾਜ਼ਾ ਲਾਇਆ ਹੈ ਕਿ ਇਸ ਪੂਰੇ ਸਾਲ 2026 ਦੇ ਵਿੱਚ ਕਾਫੀ ਜ਼ਿਆਦਾ ਇਕਨੋਮਿਕ ਅਪਸ ਐਂਡ ਡਾਊਨਸ ਪੇਸ਼ ਹੋਣਗੀਆਂ, ਪਰ ਸਾਲ ਨੂੰ ਐਂਡ ਆਫ ਕੀਤਾ ਜਾਊਗਾ ਮਸਾਂ ਕੋਈ 1.2% GDP ਗਰੋਥ ਦੇ ਨਾਲ, ਜਿਹਦਾ ਕੋਈ ਮਤਲਬ ਤੱਕ ਹੀ ਨਹੀਂ ਹੈਗਾ ਕਿਉਂਕਿ ਸਭ ਤੋਂ ਰੀਸੈਂਟ ਇਨਫਲੇਸ਼ਨ ਰਿਪੋਰਟ ਤਾਂ 2.5% 'ਤੇ ਪੇਸ਼ ਹੋਈ ਹੈ, ਸਭ ਤੋਂ ਰੀਸੈਂਟ ਅਨਇੰਪਲੋਇਮੈਂਟ ਰੇਟ 6.8% 'ਤੇ ਪੇਸ਼ ਹੋਈ ਹੈ। ਲੋਕਾਂ ਨੂੰ ਪੁੱਛੋ, ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਹੈ ਕਿ ਜੈਨੁਅਰੀ ਤੋਂ ਲੈ ਕੇ ਅਪ੍ਰੈਲ ਤੱਕ 1,12,000 ਇੱਥੇ ਜਨਤਾ ਹੈ ਜਿਹਨਾਂ ਨੂੰ ਕੰਮ ਤੋਂ ਕੱਢਿਆ ਗਿਆ ਕਿਉਂਕਿ ਇੰਨਾ ਜ਼ਿਆਦਾ ਬੁਰਾ ਹਾਲ ਹੈ। ਉਹਨਾਂ ਨੂੰ ਪੁੱਛੋ, ਆਰ ਵੀ ਇਨ ਅ ਰਿਸੈਸ਼ਨ ਔਰ ਨਾਟ, ਜਿਹੜੇ ਲੋਕਾਂ ਦੇ ਖਰਚੇ ਹੁਣ ਇੰਨੇ ਵੱਧ ਗਏ ਨੇ ਕਿ ਉਹ ਜਿਉਂਦੇ ਹੀ ਨੇ ਕ੍ਰੈਡਿਟ ਕਾਰਡ ਦੇ ਨਾਲ, ਉਹਨਾਂ ਨੂੰ ਪੁੱਛੋ ਕਿ ਅਸੀਂ ਇੱਕ ਟੈਕਨੀਕਲ ਰਿਸੈਸ਼ਨ ਦੇ ਵਿੱਚ ਹਾਂ ਜਾਂ ਰੀਅਲ ਡੀਪ ਰਿਸੈਸ਼ਨ ਦੇ ਵਿੱਚ ਹਾਂ, ਅਸਲੀਅਤ ਤੁਹਾਨੂੰ ਪਤਾ ਲੱਗ ਜੂਗੀ। 100 ਬੰਦਿਆਂ ਨੂੰ ਰੈਂਡਮਲੀ ਜਾ ਕੇ ਪੁੱਛੋ ਅਤੇ 100 ਦੇ ਵਿੱਚੋਂ ਵੀ ਮੈਜੋਰਟੀ ਕਹੂਗੀ ਕਿ ਰਿਸੈਸ਼ਨ ਦੇ ਵਿੱਚ ਹੀ ਹਾਂ, ਅਤੇ ਬੇਸ਼ੱਕ ਇਹਦੇ ਬਾਰੇ ਯੂ ਕੈਨ ਬੈਟ ਯੂਰ ਐਵਰੀ ਸਿੰਗਲ ਡਾਲਰ ਯੂ ਹੈਵ। ਵੱਡੀਆਂ ਵੱਡੀਆਂ ਮੇਨ ਸਟ੍ਰੀਮ ਪੋਲਿੰਗ ਕੰਪਨੀਜ਼ ਪਿਛਲੇ ਫਰਾਈਡੇ ਦੀ ਇਹ ਰਿਪੋਰਟ ਤੋਂ ਬਾਅਦ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੱਥੇ ਪੋਲ ਕਰਨਗੇ, ਨਤੀਜਾ ਉਹੀ ਪੇਸ਼ ਹੋਊਗਾ ਕਿ ਮੈਜੋਰਟੀ ਨੂੰ ਲੱਗੇਗਾ ਕਿ ਅਸੀਂ ਵਾਕਈ ਹੀ ਇੱਕ ਰਿਸੈਸ਼ਨ ਦੇ ਵਿੱਚ ਹਾਂ। ਦੇਅਰ ਇਜ਼ ਨੋ ਡਾਊਟ ਅਬਾਊਟ ਇਟ। ਹੁਣ ਦੋਸਤੋ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਗੱਲ ਇਕੱਲੇ ਇਲਜ਼ਾਮ ਦੀ ਨਹੀਂ ਹੈ ਕਿ ਇਹ ਸਾਰਾ ਕਸੂਰ ਕੋਈ ਫੈਡਰਲ ਸਰਕਾਰ ਦਾ ਹੈ ਜਾਂ ਮਾਰਕ ਕਾਰਨੀ ਦਾ ਹੈ। ਸਿੱਧੀ ਜੀ ਗੱਲ ਇਹ ਹੈ, ਜੇ ਉਹ ਨਾ ਕਹਿੰਦਾ, ਇੰਨੀਆਂ ਵੱਡੀਆਂ ਹਾਈਪਨਾਂ ਮਾਰਦਾ ਕਿ ਅਸੀਂ ਕੈਨੇਡਾ ਨੂੰ ਫਾਸਟੈਸਟ ਗਰੋਇੰਗ ਇਕਾਨਮੀ ਇਨ ਦਾ G7 ਬਣਾਵਾਂਗੇ, ਜੇ ਨਾ ਕਹਿੰਦਾ, ਜੇ ਇੰਨੀਆਂ ਵੱਡੀਆਂ ਵੱਡੀਆਂ ਖਾਲੀ ਮੀਨਿੰਗਲੈਸ ਐਮਟੀ ਸਪੀਚਸ ਨਾ ਪੇਸ਼ ਕਰਦਾ ਕਿ ਚੱਕ ਦਿਆਂਗੇ ਫੱਟੇ, ਫਿਰ ਤਾਂ ਕੋਈ ਉਹ 'ਤੇ ਇਲਜ਼ਾਮ ਤੱਕ ਨਾ ਲਾਉਂਦਾ। ਪਰ ਜਦੋਂ ਆਪ ਹੀ ਬੰਦਾ 100 ਵਾਰੀ 15 ਮਹੀਨੇ 'ਚ ਕਹਿ ਚੁੱਕਿਆ ਹੈ, ਵੀ ਵੋ ਮੇਕ ਕੈਨੇਡਾ ਦਾ ਫਾਸਟੈਸਟ ਗਰੋਇੰਗ ਇਕਾਨਮੀ ਇਨ ਦਾ G7, ਅਤੇ ਉਲਟਾ ਹੁਣ ਅਸੀਂ ਪੂਰੇ G7 ਦੇ ਵਿੱਚੋਂ ਓਨਲੀ ਇਨ ਏ ਰਿਸੈਸ਼ਨ ਕੰਟਰੀ ਹਾਂ, ਫਿਰ ਤਾਂ ਹੁਣ ਇਹਨੂੰ ਜ਼ਿੰਮੇਵਾਰ ਰੱਖੋ ਕਿ ਨਹੀਂ। ਜਦੋਂ ਬੰਦਾ ਆਪ ਹੀ ਕਹਿੰਦਾ ਫਾਸਟੈਸਟ ਗਰੋਇੰਗ ਇਕਾਨਮੀ ਹੋਊਗੀ G7 'ਚ, ਨਿਕਲਿਆ ਓਨਲੀ ਕੰਟਰੀ ਇਨ ਦਾ G7 ਇਨ ਰਿਸੈਸ਼ਨ, ਇਹਨੂੰ ਜ਼ਿੰਮੇਵਾਰ ਰੱਖਣ ਦੀ ਲੋੜ ਤਾਂ ਹੈਗੀ ਹੈਗੀ ਆ। ਸੋ ਨੋਟ ਕਰਨ ਵਾਲੀ ਗੱਲ ਤਾਂ ਇਹ ਹੈ ਦੋਸਤੋ ਕਿ ਲਿਬਰਲ ਗਵਰਨਮੈਂਟ ਤੁਹਾਨੂੰ ਫਿਰ ਵੀ ਹੁਣ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੂਗੀ ਕਿ ਇਹਨਾਂ ਦਾ ਕੋਈ ਕਸੂਰ ਹੈ ਨਹੀਂ, ਵੀ ਆਰ ਬਲੇਮਲੈਸ ਜੇ ਅਸੀਂ ਰਿਸੈਸ਼ਨ ਦੇ ਵਿੱਚ ਹਾਂ। ਇਹ ਸਾਰਾ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਹੀ ਕਸੂਰ ਹੈ, ਇਹੀ ਤੁਹਾਨੂੰ ਬਾਰ ਬਾਰ ਕਹਿਣਗੇ, ਵਨ ਟ੍ਰਿਕ ਪੋਨੀ ਇਹ ਹੈਗੇ ਨੇ, ਹੋਰ ਕੋਈ ਇਹਨਾਂ ਕੋਲ ਕੰਮ ਹੈ ਨਹੀਂ। ਕਿਉਂ? ਕਿਉਂਕਿ ਉਹ ਕੈਨੇਡੀਅਨ ਇੰਪੋਰਟਸ ਤੋਂ US ਦੇ ਟੈਰਿਫ ਲਾ ਚੁੱਕਿਆ ਹੈ, ਅਤੇ ਉਹਨੇ ਮਿਡਲ ਈਸਟ ਦੇ ਵਿੱਚ ਵੋਰ ਸ਼ੁਰੂ ਕੀਤੀ ਹੈ, ਜਿਹਦੇ ਨਾਲ ਗਲੋਬਲ ਐਨਰਜੀ ਪ੍ਰਾਈਸ ਵਧਣ ਗੀਆਂ ਅਤੇ ਹੋਰ ਵੀ ਵੱਧ ਚੁੱਕੀਆਂ ਵੀ ਹਨ। ਪਰ ਆਹ ਜਿਹੜੇ 2 ਬਹਾਨੇ ਨੇ, ਬਹਾਨੇ ਹੀ ਨੇ। ਵਾਏ? ਕਿਉਂਕਿ ਇਕੱਲਾ ਕੈਨੇਡਾ ਥੋੜ੍ਹੋ ਆ ਜੇ ਤਾਂ ਟੈਰਿਫ ਲਾਏ ਗਏ ਨੇ, ਇਕੱਲਾ ਕੈਨੇਡਾ ਥੋੜ੍ਹੋ ਆ ਜੋ ਕਿ ਗਲੋਬਲ ਐਨਰਜੀ ਪ੍ਰਾਈਸ ਨਾਲ ਹੁਣ ਸਫ਼ਰ ਕਰ ਰਿਹਾ ਹੈ। ਵੀ ਆਰ ਨਾਟ ਐਨ ਐਕਸੈਪਸ਼ਨ, ਵੀ ਆਰ ਨਾਟ ਐਨ ਐਕਸੈਪਸ਼ਨ। ਹਾਂ, ਸਾਡੀ ਮੈਜੋਰਟੀ ਟ੍ਰੇਡ ਉਸ ਇੱਕੋ ਹੀ ਮੁਲਕ ਦੇ ਨਾਲ ਹੈ, ਪਰ
ਵੀ ਆਰ ਨਾਟ ਐਨ ਐਕਸੈਪਸ਼ਨ ਦੁਨੀਆ ਦਾ ਹਰੇਕ ਬਾਕੀ ਮੁਲਕ ਵੀ ਸਾਡੇ ਨਾਲੋਂ ਹਾਇਰ ਟੈਰਿਫਸ ਅਤੇ ਗਲੋਬਲ ਐਨਰਜੀ ਪ੍ਰਾਈਸ ਨਾਲ ਅਫੈਕਟਡ ਵੀ ਹੈਗਾ ਹੀ ਹੈਗਾ ਹੈ ਦੇਰ ਇਜ਼ ਨੋ ਡਾਊਟ ਅਬਾਊਟ ਦੈਟ ਪਰ ਕੈਨੇਡਾ ਤੋਂ ਇਲਾਵਾ ਹੋਰ ਕੋਈ ਵੀ G7 ਮੁਲਕ ਹੈ ਹੀ ਨਹੀਂ ਜੋ ਕਿ ਇੱਕ ਰਿਸੈਸ਼ਨ ਦੇ ਵਿੱਚ ਹੈ ਅਤੇ ਮਾਰਕ ਕਰਨੀ ਨੇ ਕਿਹਾ ਕਨੇਡੀਅਨਸ ਨੂੰ ਵਾਅਦਾ ਕੀਤਾ ਕਿ ਮੈਂ G7 ਦੇ ਵਿੱਚੋਂ ਸਭ ਤੋਂ ਸਟਰੋਂਗੈਸਟ ਇਕਾਨਮੀ ਬਣਾਊਂਗਾ ਉਲਟਾ ਇਕੱਲੀ ਇਕਾਨਮੀ ਹੈ ਜੋ ਕਿ ਰਿਸੈਸ਼ਨ ਦੇ ਵਿੱਚ ਹੈ ਕਰ ਲਓ ਗੱਲ ਇੱਕੋ ਹੀ ਸਟੇਟਮੈਂਟ ਦੇ ਵਿੱਚ ਸਾਡੀ ਫੈਡਰਲ ਗਵਰਨਮੈਂਟ ਕਹਿੰਦੀ ਆ ਰਹੀ ਹੈ ਕਿ ਕੈਨੇਡਾ ਅਤੇ ਮੈਕਸੀਕੋ ਅਤੇ ਬਾਕੀ ਸਾਰੇ ਮੁਲਕਾਂ ਨਾਲੋਂ ਸਭ ਤੋਂ ਘੱਟ US ਟੈਰਿਫਸ ਹਨ ਇਹ ਲਿਟਰਲੀ ਕਹਿੰਦੇ ਆ ਰਹੇ ਨੇ ਵੀ ਹੈਵ ਦ ਬੈਸਟ ਡੀਲ ਇਨ ਦ ਵਰਲਡ ਜਿਵੇਂ ਕਿ ਇਹਨਾਂ ਨੇ ਆਪ ਹੀ ਕੋਈ ਤਿਆਰ ਕੀਤੀ ਹੁੰਦੀ ਆ ਜਿਵੇਂ ਕਿ USMCA ਤਾਂ ਪਹਿਲੇ ਟਰੰਪ ਤੋਂ ਤਾਂ ਉੱਥੇ ਆਲਰੇਡੀ ਨਹੀਂ ਹੈਗੀ ਸੀ ਸੋ ਇੱਕ ਸਟੇਟਮੈਂਟ ਦੇ ਵਿੱਚ ਹੀ ਪੇਰਾ ਦੇ ਵਿੱਚ ਹੀ ਪੜ੍ਹਦੇ ਪੜ੍ਹਦੇ ਕਹਿ ਦਿੰਦੇ ਆ ਕਿ ਕੈਨੇਡਾ ਅਤੇ ਮੈਕਸੀਕੋ ਨੂੰ ਦੁਨੀਆ ਦੀ ਸਭ ਤੋਂ ਬੈਸਟ ਟੈਰਿਫ ਡੀਲ ਤਾਂ ਪਹਿਲਾਂ ਤੋਂ ਮਿਲੀ ਹੋਈ ਆ ਅਗਲੇ ਲਿਟਰਲੀ ਪੈਰਾਗ੍ਰਾਫ ਵਿੱਚ ਕਹਿੰਦੇ ਨੇ ਕਿ ਉਹਨਾਂ ਹੀ ਟੈਰਿਫਸ ਦੇ ਕਰਕੇ ਹੀ ਸਾਡੇ ਇਕਾਨਮੀ ਦਾ ਬੁਰਾ ਹਾਲ ਹੈ ਕਮਾਲ ਦੀ ਗੱਲ ਆ ਦੇਰ ਇਜ਼ ਨੋ ਲੋਜੀਕਲ ਕੰਸਿਸਟੈਂਸੀ ਅਤੇ ਜੇਕਰ ਟੈਰਿਫਸ ਹੋਣ ਕਰਕੇ ਹੀ ਕੈਨੇਡਾ ਇੱਕ ਟੈਕਨੀਕਲ ਰਿਸੈਸ਼ਨ ਦੇ ਵਿੱਚ ਹੀ ਹੈ ਫਿਰ ਇਹਦਾ ਕਸੂਰ ਕਿਹਦਾ ਜਿਹੜਾ ਬੰਦਾ 15 ਤੋਂ ਵੀ ਵੱਧ ਮਹੀਨੇ ਪਹਿਲਾਂ ਕਹਿ ਚੁੱਕਿਆ ਕਿ ਮੈਂ ਛੇਤੀ ਛੇਤੀ ਡੀਲ ਹਾਸਲ ਕਰੂੰਗਾ ਮੈਂ ਨੰਬਰ 1 ਡੀਲ ਬਣਾਊਂਗਾ ਟੈਰਿਫ ਫਰੀ ਡੀਲ ਬਣਾਊਂਗਾ ਕਸੂਰ ਤਾਂ ਫਿਰ ਵੀ ਇਹਦਾ ਹੀ ਹੈ ਕਿ ਇਹਨੇ 15 ਮਹੀਨੇ ਵਿੱਚ ਕੋਈ ਵੀ ਟੈਰਿਫ ਹਟਾਇਆ ਨਹੀਂ ਜਾਂ ਘਟਾਇਆ ਨਹੀਂ ਕਸੂਰ ਤਾਂ ਫਿਰ ਵੀ ਕਿਹਦਾ ਹੀ ਹੈ ਤੁਸੀਂ ਸਿਆਣੇ ਹੋ ਸੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਏਵ ਨੇ ਕਿਹਾ ਕਿ ਇਹ ਕੋਈ ਟੈਕਨੀਕਲ ਰਿਸੈਸ਼ਨ ਤਾਂ ਨਹੀਂ ਹੈ ਇਟਸ ਅ ਰੀਅਲ ਰਿਸੈਸ਼ਨ ਅਤੇ ਸਾਰੇ ਇਕਨੋਮਿਕ ਫੈਕਟਰਸ ਸਾਫ਼ ਦਿਖਾਉਂਦੇ ਨੇ ਉਹਨੇ ਕੱਲ੍ਹ ਹੀ ਇੱਕ ਖੱਤ ਭੇਜਿਆ ਮਾਰਕ ਕਾਰਨੀ ਨੂੰ ਬੰਦਾ ਬਣ ਪਜਾਮਾ ਨਹੀਂ ਡਿਮਾਂਡ ਕੀਤੀ ਕਿ ਉਹ ਐਮਰਜੈਂਸੀ ਡਿਬੇਟ ਕਾਲ ਕਰੇ ਅਤੇ ਆਪਣੀ ਇਕਾਨਮੀ ਕਿਲਿੰਗ ਐਂਟੀ ਐਨਰਜੀ ਅਤੇ ਐਂਟੀ ਓਇਲ ਅਤੇ ਐਂਟੀ ਪਾਈਪਲਾਈਨ ਪੋਲਿਸੀਜ਼ ਨੂੰ ਰਿਵਰਸ ਕਰੇ ਅਤੇ ਕੈਨੇਡੀਅਨਸ ਨੂੰ ਸਮਝਾਵੇ ਕਿ ਹੁਣ ਕੀ ਪਲਾਨ ਹੈ ਕਿਉਂਕਿ 15 ਮਹੀਨੇ ਦਾ ਪਲਾਨ ਚੱਲਿਆ ਨਹੀਂ ਹੈਗਾ ਫੇਲ ਹੀ ਹੋਇਆ ਹੁਣ ਉਹ ਕੀ ਕਰਨਾ ਚਾਹੁੰਦੇ ਨੇ ਸਾਨੂੰ ਰਿਸੈਸ਼ਨ 'ਚੋਂ ਕੱਢਣ ਲਈ ਇਹ ਸਮਝਾਉਣ ਪੀਅਰ ਪਾਲੀਏਵ ਨੇ ਕਿਹਾ ਸਾਰੇ G7 ਮੁਲਕਾਂ ਦੇ ਵਿੱਚੋਂ ਕੈਨੇਡਾ 'ਚ ਸੈਕਿੰਡ ਹਾਈਐਸਟ ਅਨਇੰਪਲੋਇਮੈਂਟ ਰੇਟ ਹੈ ਹੋਰ ਕੋਈ ਵੀ G7 ਮੁਲਕ ਹੈ ਹੀ ਨਹੀਂ ਜਿਹਦੇ ਵਿੱਚ ਪਿਛਲੇ ਸਾਲ 'ਚ 3 out of 4 ਕੁਆਰਟਰਸ ਦੇ ਵਿੱਚ ਇਕਾਨਮੀ ਸ਼੍ਰਿੰਕ ਹੋਈ ਹੈ ਓਨਲੀ ਕੈਨੇਡਾ ਨੰਬਰ 1 ਕੈਨੇਡਾ 'ਚ ਬਿਜ਼ਨਸ ਇਨਵੈਸਟਮੈਂਟਸ ਤਾਂ ਹੁਣ 5 quarter ਲਗਾਤਾਰ ਘਟੀ ਹੈ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਐਕੋਫੈਕਸ ਕੈਨੇਡਾ ਦੇ ਮੁਤਾਬਕ 1.5 million ਕੈਨੇਡੀਅਨਸ ਨੇ ਕਰਜ਼ੇ ਦੀ ਕਿਸ਼ਤ ਮਿਸ ਕੀਤੀ ਆ 1.5 million ਕੈਨੇਡੀਅਨਸ ਨੇ ਸਾਲ ਦੇ ਪਹਿਲੇ 3 ਮਹੀਨੇ ਵਿੱਚ ਕੋਈ ਨਾ ਕੋਈ ਕਿਸ਼ਤ ਮਿਸ ਕੀਤੀ ਹੈ ਅਤੇ ਇਨਸੋਲਵੈਂਸੀਜ਼ ਮਤਲਬ ਕੰਜ਼ੂਮਰ ਪ੍ਰਪੋਜ਼ਲ ਅਤੇ ਬੈਂਕਰਪਸੀਜ਼ ਇੱਕੋ ਹੀ ਸਾਲ ਦੇ ਵਿੱਚ 19% ਅਪ ਹਨ ਮੋਰਗੇਜ ਡਿਲਿੰਕੁਐਂਸੀ 32% ਵਧੀ ਹੈ ਸੋ ਮਾਰਕ ਕਾਰਨੀ ਦੀ ਲਿਬਰਲ ਗਵਰਨਮੈਂਟ ਨੇ ਇਸ ਹਾਊਸ ਆਫ ਕਾਮਨਸ ਵਿੱਚ ਐਮਰਜੈਂਸੀ ਡਿਬੇਟ ਕੀ ਰੱਖਣੀ ਆ ਸਖ਼ਤ ਮਨਾ ਕੀਤਾ ਉਲਟਾ ਮਾਰਕ ਕਾਰਨੀ ਭੱਜ ਹੀ ਗਿਆ ਅੱਜ ਕੁਐਸਚਨ ਪੀਰੀਅਡ ਦੇ ਵਿੱਚ ਪਹੁੰਚਿਆ ਤੱਕ ਹੀ ਨਹੀਂ ਹੈਗਾ ਕੋਈ ਵੀ ਹਿਸਾਬ ਦੇਣ ਦੇ ਲਈ ਅਤੇ ਲੋਕਾਂ ਨੂੰ ਹਜੇ ਤੱਕ ਵੀ ਲੱਗਦਾ ਹੈ ਜੀਨੀਅਸ ਇਕਾਨਮਿਸਟ ਨੇ ਤੁਹਾਡੇ ਇੱਥੇ ਕੁਛ ਨਾ ਕੁਛ ਇਕਾਨਮੀ ਠੀਕ ਕਰ ਦੇਣੀ ਆ ਸਮਝੋ ਬਾਹਰ ਹੈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਇੱਕ ਫਰਮੈਸ਼ੀ ਗਾਣਾ ਆਇਆ ਸੀ ਦੋ ਜਣਿਆਂ ਨੇ ਸਾਡੇ ਬਾਈ ਭੋਲਾ ਬਰਾੜ ਅਤੇ ਨਾਲ ਨਾਲ ਇੱਕ ਸਾਡੇ ਲਿਸਨਰ ਗਗਨਦੀਪ ਸਿੰਘ ਨੇ ਫਰਮੈਸ਼ ਕੀਤੀ ਸੀ ਦੋ ਅਲੱਗ ਅਲੱਗ ਚੀਮਾ ਵਾਏ ਦੇ ਗਾਣੇ ਉਹਨਾਂ ਵਿੱਚੋਂ ਇੱਕ ਹੁਣੇ ਪੇਸ਼ ਕਰਦੇ ਹਾਂ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6464

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਅਤੇ ਲੱਗਦਾ ਹੈ ਨਹੀਂ ਆਪਣੀ ਕੈਨੇਡੀਅਨ ਜਨਤਾ ਨੇ ਕਦੇ ਵੀ ਕੋਈ ਵੀ ਅਕਲ ਖੋਲ੍ਹਣੀ ਆ ਜਾਂ ਵਰਤਣੀ ਆ ਸਰਕਾਰ ਨੂੰ ਬਦਲਣ ਲਈ ਲੱਗਦਾ ਤਾਂ ਇਹਨੂੰ ਵੀ ਪੁੱਛਣਾ ਪਊਗਾ ਕਿ ਭਾਵੇਂ ਆ ਕੇ ਕਾਰਨ ਸਰਕਾਰ ਨੂੰ ਬਦਲ ਦੇਵੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਅੱਜ ਵਧੀਆ ਖਾਣ ਪੀਣ ਲਈ ਪਹੁੰਚੋ ਆਪਣੀ ਨੇੜਲੀ ਬਰੈਂਪਟਨ ਪੰਜਾਬੀ ਬਾਏ ਨੇਚਰ ਲੋਕੇਸ਼ਨ 'ਤੇ ਜੋ ਕਿ ਤੁਹਾਡੇ ਲਈ 1, 2, 3, 4 ਡਿਫਰੈਂਟ ਲੋਕੇਸ਼ਨ ਦਾ ਬਰੈਂਪਟਨ ਆਪਰੇਟ ਕਰਦੇ ਨੇ ਪਿਛਲੇ 13 ਸਾਲਾਂ ਤੋਂ ਅਤੇ ਸਭ ਤੋਂ ਸਵਾਦ ਪੰਜਾਬੀ ਪਕਵਾਨ ਹੈ ਪੰਜਾਬੀ ਬਾਏ ਨੇਚਰ ਦਾ। ਪਹੁੰਚੋ 888-7 The Gore Road, Gore and Ebenezer. Gore and Ebenezer te sab to pehli location hai. Dooji location hai 9980 Airport Road. Airport te Bouvier te bo vadda LCBO theke wala plaza hai. Osi plaza vich ehdi dooji location hai. Teeji location hai Canadian Sandalwood. 180 Sandalwood Parkway East, Canadi te Sandalwood te. Te chauthi sab to navi location hai at 58 Quarry Edge Drive, Brampton, ਜਿਹੜਾ ਬੋਵੇਰ ਅਤੇ ਹਰ ਇੰਟੀਰੀਅਰ ਅਤੇ ਵੱਡਾ ਫਰਟੀਨੋਜ਼ ਅਤੇ ਵਾਲਮਾਰਟ ਵਾਲਾ ਪਲਾਜ਼ਾ ਹੈ। ਚਾਰੇ ਲੋਕੇਸ਼ਨ 'ਤੇ ਤੁਹਾਡੇ ਲਈ ਵੈੱਜ ਨੌਨ ਵੈੱਜ ਬਹੁਤ ਹੀ ਸਵਾਦ ਤਾਜ਼ਾ ਹੀ ਪਕਵਾਨ ਪੰਜਾਬੀ ਇਹ ਪਕਵਾਨ ਤਿਆਰ ਕੀਤਾ ਜਾਂਦਾ ਹੈ ਬਾਏ ਪੰਜਾਬੀ ਬਾਏ ਨੇਚਰ। ਜੋ ਵੀ ਤੁਹਾਡਾ ਜੀ ਕਰਦਾ ਹੈ ਬਟਰ ਚਿਕਨ ਗੋ ਮੀਟ ਸਾਗ ਮੱਕੀ ਦੀ ਰੋਟੀ ਚਨਾ ਭਟੂਰਾ ਇਕੱਲੇ ਹਜੇ ਸਨੈਕ ਹੀ ਕਰਨੇ ਆ ਤੁਹਾਡੀ ਮਰਜ਼ੀ ਆ ਗਰਮ ਅਗਰ ਫਿਸ਼ ਪਕੌੜਾ ਚੱਕ ਲਓ ਪਹੁੰਚੋ ਜ਼ਰੂਰ ਆਪਣੀ ਨੇੜਲੀ ਪੰਜਾਬੀ ਬਾਈ ਲੋਕੇਸ਼ਨ 'ਤੇ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਭ ਤੋਂ ਕਮਾਲ ਦੀ ਲਗਜ਼ਰੀ ਲਾਈਵ ਕੇਟਰਿੰਗ ਦਾ ਪ੍ਰਬੰਧ ਕੀਤਾ ਜਾਵੇ ਤੁਹਾਡੇ ਕਿਸੇ ਵੀ ਵਿਆਹ ਸ਼ਾਦੀ ਜਾਂ ਫੰਕਸ਼ਨ ਦੇ ਲਈ ਪੰਜਾਬੀ ਬਾਈ ਨੇਚਰ ਨਾਲ ਅੱਜ ਹੀ ਸੰਪਰਕ ਕਰੋ 905-794-4667 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਫਿਰ ਲੈ ਕੇ ਜਾਓ ਗੱਡੀ ਨੂੰ ANJ ਆਰਓ ਰਿਪੇਅਰ ਹਾਈਵੇ 50 ਤੇ ਮੇਫੀਲਡ 91 ਹੀਲੀ ਰੋਡ ਬੋਲਟਨ ਹੋਮ ਡੀਪੂ ਵਾਲੇ ਪਲਾਜ ਦੇ ਨੇੜੇ ਹਾਈਵੇ 50 ਤੇ ਮੇਫੀਓ ਦੇ ਨੇੜੇ 91 ਹੀਲੀ ਰੋਡ ਬੋਲਟਨ ਤੇ ANJ ਆਰ ਰਿਪੇਅਰ ਵਾਲੇ ਤੁਹਾਡੇ ਲਈ ਹਾਜ਼ਰ ਨੇ ਜਿੱਥੇ ਕਿ ਚਾਹੇ ਯੂਰੋਪੀਅਨ ਚਾਹੇ ਨੋਰਥ ਅਮੈਰੀਕਨ ਚਾਹੇ ਏਸ਼ੀਅਨ ਗੱਡੀ ਹੋਵੇ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਇਹਨਾਂ ਦੇ ਸਰਟੀਫਾਈਡ ਮਕੈਨਿਕ ਮਾਹਰ ਮਕੈਨਿਕ ਤਸੱਲੀ ਬਖਸ਼ ਰਿਪੇਅਰ ਕਰਦੇ ਨੇ। ਚਾਹੇ ਤੁਸੀਂ ਇੰਜਨ ਦਾ ਹੀ ਕੰਪਲੀਟ ਕੰਮ ਕਰਵਾਉਣਾ ਸਸਪੈਂਸ਼ਨ ਦਾ ਕੰਮ ਐਗਜ਼ਾਸਟ ਰਿਪੇਅਰ ਬ੍ਰੇਕਾਂ ਦਾ ਕੰਮ ਰਸਟ ਪਰੂਫ ਜਾਂ ਫਿਰ ਸਭ ਤੋਂ ਘੱਟ ਪੈਸਿਆਂ ਦੇ ਵਿੱਚ ਬ੍ਰੈਂਡ ਨਿਊ ਬ੍ਰਾਂਡਡ ਟਾਇਰ ਹੀ ਪਵਾਉਣੇ ਹਨ ਜਾਂ ਤੁਸੀਂ ਬਿਨਾਂ ਅਪੋਇੰਟਮੈਂਟ ਤੋਂ ਜਦੋਂ ਮਰਜ਼ੀ ਜਾ ਕੇ ਓਇਲ ਚੇਂਜ ਕਰਵਾ ਸਕਦੇ ਹੋ। ਲੈ ਕੇ ਜਾਓ ਗੱਡੀ ਨੂੰ 91 ਹੀਲੀ ਰੋਡ ਬੋਲਟਨ ਹਾਈਵੇ 50 ਅਤੇ ਮੇਫੀਲਡ ਦੇ ਲਾਗੇ ANJ ਆਰ ਰਿਪੇਅਰ ਤੁਹਾਡੀ ਬੋਲੀ ਬੋਲਦੇ ਨੇ। ਫੋਨ ਨੰਬਰ ਹੈ 905-857-7596 905-857-7596। ਦੋਸਤੋ ਜੇ ਤੁਸੀਂ ਆਪਣੇ ਆਪ ਰਹਿਣ ਦੇ ਲਈ ਜਾਂ ਇਨਵੈਸਟਮੈਂਟ ਲਈ ਇੱਕ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਧਿਆਨ ਨਾਲ ਸੁਣੋ ਕਿਉਂਕਿ ਟੀਮ ਸਿੱਧੂ ਲੈ ਕੇ ਆਏ ਨੇ 2 ਨਵੇਂ ਪ੍ਰੋਜੈਕਟ ਦੋਨੇ ਜੋ ਕਿ ਲੱਗਦਾ ਤਾਂ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਹੀ ਸੋਲਡ ਆਊਟ ਹੋਣ ਦੀ ਪੂਰੀ ਉਮੀਦ ਹੈ। ਇਹ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ The Gore Road and Mayfield Road. Gore te Mayfield te ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ ਕੁੱਲ ਮਿਲਾ ਕੇ 2500 ਨਵੇਂ ਘਰ ਤਿਆਰ ਹੋਣੇ ਆ। ਟਾਊਨ ਹਾਊਸ ਵੀ ਸੈਮੀ ਡੀਟੈਚ ਵੀ ਅਤੇ ਡੀਟੈਚ ਘਰ ਵੀ ਅਤੇ ਤਿਆਰ ਹੋਣੇ ਆ ਅਗਲੇ ਸਾਲ ਅਤੇ ਉਸ ਤੋਂ ਅਗਲੇ ਸਾਲ 27-28 2027 and 2028 ਦੇ ਵਿੱਚ ਟ੍ਰੈਡੀਸ਼ਨਲ 2-story 2-floor ਜਿਹੜੇ ਫਰੀ ਹੋਲ ਟਾਊਨ ਹਾਊਸਿਸ ਨੇ ਉਹ ਵੀ ਵੱਡੀਆਂ ਬੈਕਯਾਰਡ ਦੇ ਨਾਲ 7 lakh ਦੀ ਰੇਂਜ ਦੇ ਵਿੱਚ ਟ੍ਰੈਡੀਸ਼ਨਲ ਫਰੀ ਹੋਲਡ ਵੱਡੇ ਬੈਕਯਾਰਡ ਦੇ ਨਾਲ ਟਾਊਨ ਹਾਊਸਿਸ ਸਿਰਫ 7 lakh ਦੀ ਰੇਂਜ ਦੇ ਵਿੱਚ ਹੋਣਗੇ 700,000 ਦੇ ਵਿੱਚ। ਸੈਮੀ ਡੀਟੈਚ ਘਰ ਸਿਰਫ 8 lakh ਦੀ ਰੇਂਜ ਦੇ ਵਿੱਚ 800 ਦੇ ਵਿੱਚ ਅਤੇ ਸਭ ਤੋਂ ਖਾਸ ਤਾਂ ਡੀਟੈਚ ਘਰ ਸਾਰੇ ਦੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਸਿਰਫ 9 lakh ਦੀ ਰੇਂਜ ਦੇ ਵਿੱਚ ਕੈਲਡਨ ਦੇ ਵਿੱਚ ਗੋਰ ਐਂਡ ਮੇਫੀਲਡ 'ਤੇ ਡਬਲ ਕਾਰ ਗਰਾਜ ਫੁੱਲੀ ਡੀਟੈਚਡ ਹੋਮਸ ਓਨਲੀ ਇਨ ਦਾ 900 ਦੇ ਵਿੱਚ ਹੀ ਸ਼ੁਰੂ ਹੋਣੀ ਆ ਪ੍ਰਾਈਸ ਅਤੇ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਦੇ ਲਈ ਕੋਈ ਐਂਡ ਕੋਈ ਕੋਰਨਰ ਲਈ ਜਲਦ ਤੋਂ ਜਲਦ ਇਹਨਾਂ ਨਾਲ ਸੰਪਰਕ ਕਰੋ 416-302-0016 416-302-0016 ਨਾਲ ਦੀ ਨਾਲ ਇਹ ਲੈ ਕੇ ਆਏ ਨੇ ਮਿਸਿਸਾਗਾ ਸ਼ਹਿਰ ਦੇ ਵਿੱਚ Lakeshore Boulevard ਅਤੇ ਡਿਕਸੀ ਰੋਡ ਦੇ ਨਜ਼ਦੀਕ ਇੱਕ ਨਵੀਂ ਵਾਟਰਫਰੰਟ ਮਾਸਟਰ ਪਲਾਨ ਕਮਿਊਨਿਟੀ ਜਿੱਥੇ ਕਿ ਹਜ਼ਾਰਾਂ ਹੀ ਘਰ ਟਾਊਨਸ ਅਤੇ ਕਾਂਡੋਸ ਤੱਕ ਤਿਆਰ ਹੋ ਰਹੇ ਨੇ। ਸਭ ਤੋਂ ਲੋਵੈਸਟ ਪ੍ਰਾਈਸ ਅਰਬਨ ਟਾਊਨ ਹਾਊਸਿਸ ਨੇ ਮਿਸਿਸਾਗਾ ਦੇ ਵਿੱਚ ਜੋ ਕਿ 5 lakh ਤੋਂ ਸ਼ੁਰੂ ਹੁੰਦੇ ਨੇ ਅਤੇ ਇਹਨਾਂ ਦੀ ਕਲੋਜ਼ਿੰਗ ਹੈ ਅਗਲੇ ਸਾਲ ਸਮਰ 2027 ਦੇ ਵਿੱਚ। ਲੇਕਸ਼ੋਰ ਬੁਲਵਰਡ ਐਂਡ ਡਿਕਸੀ ਰੋਡ ਦੇ ਨਜ਼ਦੀਕ
ਓਰਾ ਟਾਊਨ ਹਾਊਸਿਸ 2 ਦਿਨਾਂ ਦੇ ਵਿੱਚ ਕੰਪਲੀਟਲੀ ਸੋਲਡ ਆਊਟ ਹੋ ਗਿਆ ਸੀ। ਹੁਣ ਓਰਾ ਦਾ ਦੂਜਾ ਵਲੀਸ ਆ ਰਿਹਾ ਹੈ, ਤੁਸੀਂ ਗੇਰੰਟੀ ਜਿਹਨਾਂ ਚਾਹੁੰਦੇ ਇਹਨਾਂ ਨਾਲ ਸੰਪਰਕ ਕਰੋ। ਮਿਸਿਸਾਗਾ ਸ਼ਹਿਰ ਦੇ ਵਿੱਚ ਜੇ ਫਸਟ ਟਾਈਮ ਹੋਮ ਬਾਏ ਬਣਨਾ ਹੈ ਜਾਂ ਫਿਰ ਘੱਟ ਪੈਸਿਆਂ ਦੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇਹ ਗੋਲਡਨ ਆਪਰਚੁਨਿਟੀ ਹੈ। ਇਹ 2-story 2-floor ਸਟੈਕ ਟਾਊਨ ਹਾਊਸਿਸ ਨੇ, ਤਕਰੀਬਨ 800 ਤੋਂ ਲੈ ਕੇ 1150 ਸਕੁਆਇਰ ਫੁੱਟ ਤੱਕ, 2 ਤੋਂ ਲੈ ਕੇ 3 ਬੈਡਰੂਮ, 1.5 to 2.5 ਬਾਥਰੂਮ, ਅੰਡਰਗਰਾਊਂਡ ਪਾਰਕਿੰਗ, ਫਰੀ ਸਟੇਨਲੈਸ ਸਟੀਲ ਅਪਲਾਇੰਸਿਸ, ਫਰੀ ਅਸਾਈਨਮੈਂਟ ਕਲਾਜ਼, 0 ਡਿਵੈਲਪਮੈਂਟ ਚਾਰਜਿਸ, ਅਤੇ ਪੂਰੇ 1 ਸਾਲ ਦੇ ਵਿੱਚ ਕੁੱਲ ਮਿਲਾ ਕੇ ਕਿਸ਼ਤਾਂ 'ਚ ਇਕੱਲਾ 65,000 ਦਾ ਡਿਪੋਜ਼ਿਟ ਹੈ। ਕਾਲ ਟੀਮ ਸਿੱਧੂ 416-302-0016-402-0016। ਜੇ ਦੋਸਤੋ ਤੁਸੀਂ ਬਹੁਤ ਹੀ ਘੱਟ ਪੈਸੇ ਖਰਚ ਕੇ ਬਹੁਤ ਹੀ ਸੋਹਣੀ ਐਨਕ ਤਿਆਰ ਕਰਵਾਉਣੀ ਆ, ਸਿਰਫ $99 ਦੇ ਵਿੱਚ ਨਵੀਂ ਐਨਕ ਤਿਆਰ ਕਰਵਾਉਣੀ ਆ, ਫਿਰ ਪਹੁੰਚੋ ਕਲੀਅਰ ਵਿਊ ਆਈ ਕੇਅਰ 'ਤੇ। ਕਲੀਅਰ ਵਿਊ ਆਈ ਕੇਅਰ ਵਾਲੇ ਮਕਵੀਨ ਅਤੇ ਮੇਫੀਲਡ, ਮਕਵੀਨ ਅਤੇ ਮੇਫੀਲਡ 'ਤੇ ਹਨ, 11615 ਮਕਵੀਨ ਡਰਾਈਵ ਬਰੈਂਪਟਨ, ਮੇਫੀਲਡ ਐਂਡ ਮਕਵੀਨ। ਅੱਜ ਤਾਂ ਇਹ ਬੰਦ ਨੇ ਪਰ ਸਾਰੇ ਬਾਕੀ ਦਿਨ ਇਹ ਓਪਨ ਫੋਰ ਬਿਜ਼ਨਸ, ਸੋ ਕਲੋਜ਼ ਮੰਡੇਸ ਪਰ ਬਾਕੀ ਦਿਨ ਦੇ ਓਪਨ ਫੋਰ ਬਿਜ਼ਨਸ। 2 ਕੈਨੇਡੀਅਨ ਬੋਰਨ ਐਜੂਕੇਟਡ ਡਾਕਟਰਸ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਤੁਹਾਡੇ ਕੰਪ੍ਰਹੈਂਸਿਵ ਆਈ ਐਗਜ਼ਾਮ ਕਰਨਗੇ, ਤੁਹਾਡੀ ਬੋਲੀ ਬੋਲਦੇ ਨੇ, ਚਾਹੇ ਬਜ਼ੁਰਗਾਂ ਨੂੰ ਲੈ ਕੇ ਜਾਣਾ ਹੈ, ਕੋਈ ਵੀ ਲੈਂਗੁਏਜ ਬੇਰੀ ਹੋਣੀ ਨਹੀਂ। ਕੰਪਲੀਟ ਪੇਅਰ ਆਫ ਗਲਾਸਿਸ, ਆਪਣਾ ਪਸੰਦ ਦਾ ਫਰੇਮ ਚੂਜ਼ ਕਰੋ, ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ $99 ਦੇ ਵਿੱਚ। ਇਹ ਕੋਈ 10-15 ਸਾਲ ਪੁਰਾਣੀ ਪ੍ਰਾਈਸ ਹੈ, ਪਰ ਤੁਹਾਨੂੰ ਹੁਣ ਵੀ ਦੇ ਰਹੇ ਆ ਦੇਸ਼ ਪ੍ਰਦੇਸ਼ ਦੇ ਹਵਾਲੇ ਨਾਲ। ਇਕੱਲਾ $99 ਦਾ ਖਰਚਾ ਹੋਊਗਾ, ਸਿੱਧੇ ਤੁਹਾਡੇ ਇੰਸ਼ੋਰੈਂਸ ਦਾ ਬਿੱਲ ਕਰਨਗੇ ਜਾਂ ਸਿੱਧੇ ਤੁਸੀਂ ਆਪ ਪੇ ਕਰੋ, $99 ਹੀ ਆਉਣਗੇ। 905-913-4545, 905-913-4545, 905-913-4545, ਕਲੀਅਰਵਿਊ ਆਈ ਕੇਅਰ, ਮਕਵੀਨ ਅਤੇ ਮੇਫੀਲ 'ਤੇ ਹਨ। ਨਾਲੇ SS ਲੋਨ ਕੇਅਰ ਵਾਲਿਆਂ ਨਾਲ ਅੱਜ ਹੀ ਗੱਲਬਾਤ ਕਰੋ, ਜੇ ਗਾਰਡਨਿੰਗ ਕਰਨੀ ਆ, ਸੋਇਲ ਚਾਹੀਦੀ ਹੈ, ਟੌਪ ਕੁਆਲਿਟੀ ਸੋਇਲ, ਇਹ ਤੁਹਾਡੇ ਡਿਲੀਵਰ ਕਰ ਦੇਣਗੇ। ਜੇ ਤੁਸੀਂ ਆਪ ਹੀ ਇਹਨਾਂ ਤੋਂ ਕੋਈ ਦਰੱਖਤ, ਕੋਈ ਬੂਟੇ, ਕੋਈ ਫੁੱਲ, ਕੋਈ ਸਬਜ਼ੀ ਵਗੈਰਾ ਲਵਾਉਣੀਆਂ, ਉਹ ਵੀ ਕੰਮ ਕਰ ਦੇਣਗੇ। ਜੇ ਚਾਹੁੰਦੇ ਹੋ ਕਿ ਐਵਰੀ ਸਿੰਗਲ ਵੀਕ ਆ ਕੇ ਤੁਹਾਡੀ ਸਾਰੀ ਲੈਂਡਸਕੇਪਿੰਗ, ਲੋਨ ਮੇਨਟੇਨੈਂਸ, ਘਾਹ ਘੂ ਕੱਟਣ ਅਤੇ ਸਭ ਕੁਝ ਮੇਨਟੇਨ ਕਰਨ, ਬਹੁਤ ਹੀ ਘੱਟ ਪੈਸੇ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਕੰਮ ਕਰਦੇ, ਬਹੁਤ ਹੀ ਵੱਡੀ ਟੀਮ ਹੈ ਅਤੇ ਮੈਨ ਪਾਵਰ ਹੈ, ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਇੰਡਸਟਰੀਅਲ, ਲੈਂਡਸਕੇਪਿੰਗ ਜਾਂ ਫਿਰ ਲੋਨ ਕੇਅਰ ਦੀਆਂ ਸੇਵਾਵਾਂ ਚਾਹੀਦੀਆਂ ਹੋਣ, SS ਲੋਨ ਕੇਅਰ ਐਂਡ ਲੈਂਡਸਕੇਪਿੰਗ ਨਾਲ ਅੱਜ ਹੀ ਸੰਪਰਕ ਕਰੋ। 437-655-1984 ਅਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਜੇ ਤੁਸੀਂ ਕੋਈ ਵੀ ਨਵਾਂ ਬਿਜ਼ਨਸ ਖੋਲ੍ਹ ਰਹੇ ਹੋ, ਕੋਈ ਵਿਆਹ ਸ਼ਾਦੀ ਪਾਰਟੀ ਪੂਰਟੀ ਕਰ ਰਹੇ ਹੋ, ਕੋਈ ਫੰਕਸ਼ਨ ਰੱਖ ਰਹੇ ਹੋ, ਤੁਹਾਨੂੰ ਵੱਡੇ ਟੈਂਟ ਚਾਹੀਦੇ ਆ, ਟੇਬਲ ਚਾਹੀਦੇ ਆ, ਕੁਰਸੀਆਂ ਚਾਹੀਦੀਆਂ ਨੇ, ਮਲਟੀ ਟੈਂਟ ਸਰਵਿਸਿਸ, ਇਹ ਮੈਸਿਵ ਮੈਸਿਵ ਹਜ਼ਾਰਾਂ ਬੰਦਿਆਂ ਤੱਕ ਦੀ ਕਪੈਸਿਟੀ ਨੂੰ ਕਵਰ ਕਰਨ ਵਾਲੇ ਟੈਂਟ ਵੀ ਲਾ ਦਿੰਦੇ ਨੇ, ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਬਣਾ ਦਿੰਦੇ ਆ। ਜਿੰਨੀਆਂ ਕੁਰਸੀਆਂ, ਜਿੰਨੇ ਟੇਬਲ, ਜਿੰਨੇ ਟੈਂਟ ਚਾਹੀਦੇ ਆ, ਟੈਂਟ ਦੀ ਫਲੋਰ, ਟੈਂਟ ਦੀ ਕਾਰਪੇਟ, ਟੈਂਟ ਦਾ ਸਟੇਜ, ਟੈਂਟ ਦੀ ਡਾਂਸ ਫਲੋਰ, ਵੱਡੇ ਪੱਖੇ ਗਰਮੀ ਲਈ, ਵੱਡੇ ਪ੍ਰੋਪੇਨ ਦੇ ਹੀਟਰ ਠੰਡ ਲਈ, ਅਤੇ ਨਾਲ ਦੀ ਨਾਲ ਬਾਰ ਵੀ, ਅਤੇ ਨਾਲ ਦੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ, ਵਿਆਹ ਵਾਲੀਆਂ ਲਾਈਟਾਂ ਵੀ, ਪੂਰਾ ਪ੍ਰਬੰਧ ਥੱਲੇ ਕਰਦੇ ਨੇ। ਨੰਬਰ ਕਮਾਓ, ਮੱਲੀ ਟੈਂਟ ਸਰਵਿਸਿਸ, 647-999-2569 ਆਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਜਾਂ ਹੋਰ ਕੋਈ ਵੀ ਇੰਸ਼ੋਰੈਂਸ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਨੰਬਰ ਹੈ 416-457-3381 416-457-3381 416-457-3381 416-457-3381 416-457-3381 416-457-3381 416-457-3381 ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: Another Dawn Clean with the Dawn Ducks.
1: Whoa, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।

0: for locations in GTA. For more information, visit rajdhanisweets.ca.
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045001557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 4 1557।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਹੈਪੀ ਹੈਪੀ ਮੰਡੇ ਤੇ ਹੈਪੀ, ਉਹ ਕਿਆ ਬਾਤ ਹੈ, 1 ਜੂਨ ਉਹ

ਕਹਿੰਦੇ ਹੁੰਦੇ ਨਾ ਕਿ ਜਦੋਂ ਨਵਾਂ ਮਹੀਨਾ ਸ਼ੁਰੂ ਹੋਵੇ ਤਾਂ ਇੰਜ ਲੱਗਦਾ ਕਿ ਇੱਕ ਨਵੀਂ ਚੈਪਟਰ ਦੀ ਸ਼ੁਰੂਆਤ ਹੋ ਰਹੀ ਹੈ। ਸੋ ਨਿਊ ਮੰਥ ਕਹਿੰਦੇ ਹੁੰਦੇ ਨਾ ਕਿ ਨਵਾਂ ਮਹੀਨਾ ਤੇ ਨਵੇਂ ਗੋਲਸ, ਨਵੀਆਂ ਕੁਝ ਕੁ ਕਹਿ ਲਓ ਕਿ ਜ਼ਿੰਦਗੀ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ, ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਲੈ ਕੇ ਆਉਣਾ। ਅਤੇ ਜਦੋਂ ਜੂਨ ਆਵੇ ਫਿਰ ਤਾਂ ਵਿਆਹਾਂ ਦਾ ਸੀਜ਼ਨ ਸ਼ੁਰੂ, ਸਮਰ ਵੀ ਆ ਚੁੱਕੀ ਹੈ। ਸਮਰ ਦੇ ਨਾਲ ਨਾਲ ਦੇਖੋ ਮੌਸਮ ਬਹੁਤ ਹੀ ਪਿਆਰਾ ਅਤੇ ਇਵੈਂਟਸ ਬਹੁਤ ਸਾਰੇ ਨੇ। ਤੁਸੀਂ ਦੇਖ ਹੀ ਰਹੇ ਹੋ ਕਿ ਵੀਕਐਂਡ 'ਤੇ ਡਾਊਨ ਟਾਊਨ ਲੈ ਲਓ, ਆਲੇ ਦੁਆਲੇ ਕੋਈ ਨਾ ਕੋਈ ਮੇਲੇ, ਕੌਨਸਰਟਸ, ਸਪੋਰਟਿੰਗ ਇਵੈਂਟਸ, ਕੁਛ ਨਾ ਕੁਛ ਹੁਣ ਹੋ ਰਿਹਾ। ਇਟਸ ਕਹਿੰਦੇ ਹੁੰਦੇ ਨਾ ਇਟਸ ਅ ਹੈਪਨਿੰਗ ਟਾਈਮ ਆਫ ਈਅਰ। ਸੋ ਹੁਣ ਮੌਸਮ ਵੀ ਬਹੁਤ ਖੂਬਸੂਰਤ ਹੈ, ਅੱਜ ਵੀ ਬੜਾ ਸੋਹਣਾ ਦਿਨ, ਕੱਲ੍ਹ ਨੂੰ ਵੀ 23, ਪਰਸੋਂ 25, ਫਿਰ 25। ਸੋ ਵੈਰੀ ਗੁੱਡ ਡੇ ਅਤੇ ਬਹੁਤ ਪਿਆਰਾ ਜਿਹਾ ਟਾਈਮ ਆਫ ਈਅਰ ਹੈ ਮੌਸਮ, ਸਮਰ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਨੰਬਰ ਹੈ ਆਪਣਾ 905-673-3337। ਲਾਉਂਦੇ ਰੌਣਕਾਂ ਕਰਦੇ ਹਾਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅਤੇ ਇੰਜੋਏ ਕਰਦੇ ਹਾਂ ਇਸ ਮੰਡੀ ਦੀ ਸ਼ਾਮ ਨੂੰ। ਅੱਜ ਗੀਤ ਸੰਗੀਤ ਫੁੱਲ ਬਟਾ ਫੁੱਲ ਥੋੜ੍ਹੇ ਕਰਦੇ ਹਾਂ ਯਾਰ, ਤੁਹਾਨੂੰ ਇੰਟਰਟੇਨ, ਮੈਨੂੰ ਪਤਾ ਮੰਡੇ ਨੂੰ ਥੋੜ੍ਹੇ ਆ ਆਪਾਂ ਥੱਕੇ ਹੰਬੇ ਵੀਕਐਂਡ ਤੋਂ। ਦੇਖੋ ਬੰਦਾ ਥੱਕਿਆ ਹੀ ਰਹਿੰਦਾ ਹੈ, ਵੀਕਐਂਡ ਆਉਂਦਾ ਤਾਂ ਆਪਾਂ ਕੰਮ ਤੋਂ ਬਹੁਤ ਥੱਕੇ ਹੰਬੇ ਹੁੰਦੇ ਹਾਂ, ਵੀਕਡੇ ਸ਼ੁਰੂ ਹੁੰਦਾ, ਮੰਡੇ ਦਾ ਦਿਨ ਆਉਂਦਾ ਤਾਂ ਆਪਾਂ ਆਪਣੇ ਵੀਕਐਂਡ ਤੋਂ, ਕਿਉਂਕਿ ਪਾਰਟੀਜ਼ ਯੇ ਵੋ, ਰਾਤ ਨੂੰ ਫਿਰ ਫੰਕਸ਼ਨ ਕਰਨਾ, ਫਿਰ ਸਵੇਰੇ ਬੰਦਾ ਉੱਠਦਾ ਮਸਾ। ਸੋ ਚਲੋ ਖੈਰ, ਵੈਲਕਮ ਅਤੇ ਲੈਟਸ ਹੈਵ ਅ ਗੁੱਡ ਵੀਕ। ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ। ਸਟੂਡੀਓ ਦਾ ਨੰਬਰ ਹੈ 9005673-3337, 905-673-3337 ਆਪਣਾ ਨੰਬਰ ਹੈ, 9056733337 'ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ ਅਤੇ ਲਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਰੌਣਕਾਂ। ਵੈਸੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਜਦੋਂ ਫਿਰ ਪੰਜਾਬੀ ਲਹਿਰਾਂ ਸ਼ੁਰੂ ਹੋ ਜਾਏ ਅਤੇ ਰੌਣਕਾਂ ਨਾ ਲੱਗਣ, ਇੰਝ ਕਦੇ ਹੋ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਤੁਹਾਡੇ ਵਰਗੇ ਯਾਰ ਮਿੱਤਰ, ਪਿਆਰੇ ਸੱਜਣ ਸਾਡੇ ਨਾਲ ਹੋਣ, ਤੁਸੀਂ ਤਾਂ ਰੌਣਕਾਂ ਲਾਈ ਰੱਖਦੇ ਹੋ। ਸੋ 905-673-3337, 9056733337 ਆਪਣਾ ਨੰਬਰ, 9056733337, 905-673-3337। ਕੋਈ ਵੀ ਗੀਤ ਸੰਗੀਤ ਲਗਵਾਉਣਾ, ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ, ਆ ਜਾਓ ਅਤੇ ਕਰੋ ਰਿਕੁਐਸਟ ਅਤੇ ਲਾਉਂਦੇ ਹਾਂ ਤੁਹਾਡੇ ਲਈ।

0: ਕੋਈ ਨਾ ਕੋਈ ਨਾ, ਇਹ ਗਾਣਾ ਵੀ ਲਾਉਂਦੇ ਆ, ਮੈਨੂੰ ਪਤਾ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਗੀਤ ਹੈ ਤੇ ਤੁਹਾਡੇ ਕੋਈ ਨਾ ਕੋਈ ਆਈ ਥਿੰਕ ਪੁਰਾਣੇ ਸਮੇਂ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਗੀਤ ਹੈ। ਸੋ ਜ਼ਰੂਰ ਜ਼ਰੂਰ ਜ਼ਰੂਰ ਪਲੇ ਕਰਦੇ ਹਾਂ, ਅਤੇ ਤੁਸੀਂ ਹੋਰ ਕੋਈ ਵੀ ਰਿਕੁਐਸਟ ਕਰਨੀ ਹੈ ਤਾਂ ਜੀ ਸੱਦ ਕੇ ਐਨੀ ਟਾਈਮ ਤੁਸੀਂ ਬਸ ਫੋਨ ਘੁਮਾਉਣਾ ਅਤੇ ਕਹਿ ਦੇਣਾ ਨਵੀਂ ਯਾਰ ਆਹ ਗਾਣਾ ਲਾਉਣਾ ਅਤੇ ਠਾ ਅਸੀਂ ਲਾਵਾਂਗੇ। ਕੋਈ ਵੀ ਹੋਰ ਤੁਹਾਨੂੰ ਨੰਬਰ ਚਾਹੀਦੇ ਆ ਸਾਡੇ ਕਿਸੇ ਵੀ ਬਿਜ਼ਨਸ ਪਰਸਨ, ਕਿਸੇ ਵੀ ਸਾਡੇ ਸਪੋਂਸਰ ਦੇ, ਮੇਰਾ ਇੱਕ ਮਿੱਤਰ ਹੈ ਉਹਨੇ ਨਾ ਅੱਜ ਮੈਸੇਜ ਕੀਤਾ, ਉਹਨੇ ਘਰਨਾਮਾ ਲਿਆ, ਉਹਨੇ ਨਾ ਪੰਜ ਨੰਬਰ ਮੰਗੇ ਅਤੇ ਪੰਜੇ ਦੇ ਪੰਜ ਉਹਨੂੰ ਦਿੱਤੇ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਨਵੀਂ ਯਾਰ ਐਸਾ ਕੋਈ ਨੰਬਰ ਹੈ ਜਿਹੜਾ ਤੁਹਾਡੇ ਕੋਲ ਨਹੀਂ ਆ? ਮੈਂ ਕਿਹਾ ਨਹੀਂ ਯਾਰ, ਸਾਡੇ ਕੋਲ ਤਾਂ ਸਾਰੇ ਨੰਬਰਸ ਨੇ, ਕੋਸ਼ਿਸ਼ ਕਰੀ ਦੀ ਹੈ ਕਿ ਕੋਈ ਕਾਲ ਕਰੇ, ਕੋਈ ਮੈਸੇਜ ਕਰੇ ਅਤੇ ਠਾਹ ਕਰਕੇ ਤੁਹਾਨੂੰ ਨੰਬਰ ਦੇਈਏ। ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 905-673-3337। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਖਾਸ ਮੈਸੇਜ ਹੈ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਵੱਲੋਂ। ਪੈਰਾਡਾਈਸ ਵਾਲਿਓ ਕਰੋ ਫਿਰ ਸਾਡੇ ਲਿਸਨਰਸ ਨੂੰ ਖੁਸ਼ ਥੋੜ੍ਹਿਆ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਦੇਖਿਆ, ਟੈਕਸਟ ਕਰ ਲਓ, ਕਾਲ ਕਰ ਲਓ ਜਾਂ ਈਮੇਲ ਕਰ ਲਓ ਜਾਂ ਵੈਬਸਾਈਟ ਹੈ paradisedevelopments.com। ਬਹੁਤ ਸਾਰੇ ਘਰ ਇਹਨਾਂ ਕੋਲ ਆ ਰਹੇ ਨੇ, ਸੋ ਬਸ ਤੁਸੀਂ ਘਰ ਲੈਣਾ ਅਤੇ ਯਾਦ ਰੱਖੋ ਪੈਰਾਡਾਈਸ ਦੀ ਟੀਮ ਨੂੰ ਐਂਡ ਆਪਣੇ ਮਨ ਪਸੰਦੀਦਾ ਜਿਹੜਾ ਵੀ ਤੁਸੀਂ ਘਰ ਹੈ ਪਿੱਕ ਕਰਨਾ, ਜਿੱਥੇ ਪਿੱਕ ਕਰਨਾ ਹੁਣ ਥੋੜ੍ਹੇ ਦੇ ਆ। ਸੋ ਜ਼ਰੂਰ ਪੈਰਾਡਾਈਸ ਵਾਲਿਆਂ ਨੂੰ ਕਾਲ ਕਰੋ। ਇੱਕ ਯਾਰ ਮੈਨੂੰ ਇੱਕ ਭਾਜੀ ਹੁਣ ਦਾ ਫੋਨ ਆਇਆ ਅਤੇ ਭਾਜੀ ਕਹਿੰਦੇ ਕਿ ਨਵੀਂ ਯਾਰ ਥੋੜ੍ਹੀ ਜਿਹੀ ਕਰਿਓ ਮਦਦ। ਮੈਂ ਕਿਹਾ ਭਾਜੀ ਚੱਕਰੀ ਕੋਈ ਨਹੀਂ, ਦੱਸੋ। ਭਾਜੀ ਕਹਿੰਦੇ ਨਵੀਂ ਸਾਨੂੰ ਇੱਕ ਨਾ ਸਾਡੇ ਡੈਡੀ ਦੀ ਟੇਕ ਕੇਅਰ ਕਰਨ ਲਈ ਵਰਕਰ ਦੀ ਲੋੜ ਹੈ। ਸੋ ਵਰਕਰ ਦੀ ਲੋੜ ਹੈ, ਬਜ਼ੁਰਗ ਦੀ ਤੁਸੀਂ ਟੇਕ ਕੇਅਰ ਕਰਨੀ ਹੈ। ਇਹ ਤੁਹਾਨੂੰ ਕਮਰਾ ਵੀ ਦੇਣਗੇ, ਤੁਹਾਨੂੰ ਖਾਣਾ ਪੀਣਾ ਵੀ ਦੇਣਗੇ। ਇਹਨਾਂ ਨੂੰ ਕਾਲ ਕਰ ਲਓ। ਸੋ ਫੂਡ, ਰੂਮ, ਰਹਿਣ ਨੂੰ ਸਾਰਾ ਕੁਝ ਦੇਣਗੇ, ਤੁਸੀਂ ਬਜ਼ੁਰਗ ਦੀ ਟੇਕ ਕੇਅਰ ਕਰਨੀ ਹੈ। ਨੰਬਰ ਤੁਸੀਂ ਨੋਟ ਕਰ ਲਓ 6472187043, 6472187043 ਦੇ ਉੱਤੇ ਤੁਸੀਂ ਭਾਜੀ ਉਹਨਾਂ ਨਾਲ ਗੱਲਬਾਤ ਕਰ ਲਓ। 6472187043 ਬਜ਼ੁਰਗ ਦੀ ਟੇਕ ਕੇਅਰ ਦੇ ਲਈ ਦੇ ਨੀਡ ਇੱਕ ਵਰਕਰ। ਸੋ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਜਿੱਥੇ ਦੇਖੋ ਤੁਸੀਂ ਮਦਦ ਵੀ ਕਰ ਰਹੇ ਹੋ, ਚਲੋ ਤੁਹਾਡੀ ਜੋਬ ਵੀ ਹੈ ਐਂਡ ਜ਼ਰੂਰ ਤੁਸੀਂ ਇੱਕ ਵਾਰ ਫੋਨ ਕਰ ਲਓ, ਕਹਿ ਦਿਓ ਕਿ ਨਵੀਂ ਤੋਂ ਨੰਬਰ ਲਿਆ ਅਤੇ ਤੁਹਾਡੀ ਮਦਦ ਹੋ ਸਕਦੀ ਹੈ। ਲਾ ਦੀ ਫਿਰ ਗਾਣਾ ਕੱਲ੍ਹ ਸੱਚ ਦਿਲਜੀਤ ਭਾਜੀ ਉਹਨਾਂ ਦਾ ਸ਼ੋਅ ਹੋਇਆ ਯਾਰ, ਬੱਲੇ ਬੱਲੇ ਬੱਲੇ ਬੱਲੇ, ਕਿਆ ਕਮਾਲ ਦਾ ਸ਼ੋਅ, ਕਿਆ ਕਮਾਲ ਦੀ ਪਰਫੋਰਮੈਂਸ। 50,000 ਬੰਦੇ ਦੇ ਇਕੱਠ ਦੇ ਵਿੱਚ ਦਿਲਜੀਤ ਉਹਨਾਂ ਨੇ ਮੇਲਾ ਹੀ ਲੁੱਟ ਲਿਆ ਯਾਰ ਐਂਡ ਬਹੁਤ ਹੀ ਕਮਾਲ ਦਾ ਸ਼ੋਅ ਦੇਖਣ ਦਾ ਕੱਲ੍ਹ ਮੌਕਾ ਮਿਲਿਆ। ਅਤੇ ਜਦੋਂ ਫਿਰ ਡੋਮ ਉੱਪਰੋਂ ਖੁੱਲ੍ਹੀ ਸੀ ਨਾ, ਮੈਂ ਪਹਿਲੀ ਵਾਰ ਰੋਜਰ ਸੈਂਟਰ ਦੇ ਵਿੱਚ ਓਪਨ ਡੋਮ ਦਾ ਸ਼ੋਅ ਦੇਖਿਆ। ਚਲੋ ਬਲੂ ਜੀ ਦੀ ਗੇਮ ਦੇਖੀ ਬਟ ਮਾਹੌਲ ਹੀ ਵੱਖਰਾ ਸੀ, ਉਹਨੂੰ ਡਿਸਕ੍ਰਾਈਬ ਕਰਨਾ ਬਹੁਤ ਆਈ ਡੋਨਟ ਨੋ ਔਖਾ, ਬਟ ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ ਆਪਣਾ ਯੂ ਨੋ ਵੈਨਿਊ ਸ਼ੋਅ ਪਰਫੋਰਮੈਂਸ। ਮਤਲਬ ਜਿੰਨੇ ਵੀ ਲੋਕ ਗਏ, ਜਿਹਨਾਂ ਨਾਲ ਵੀ ਗੱਲਬਾਤ ਕੀਤੀ, ਸਾਰੇ ਕਹਿੰਦੇ ਨਵੀਂ ਯਾਰ ਆਨੰਦ ਆ ਗਿਆ ਦੇਖ ਕੇ ਅਤੇ ਦਿਲਜੀਤ ਥੋੜ੍ਹਾ ਨੇ ਕਮਾਲ ਕਰ ਦਿੱਤੀ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਉਹਨਾਂ ਦੀ ਟੀਮ ਨੂੰ, ਅਮੇਜ਼ਿੰਗ ਸ਼ੋਅ, ਬਹੁਤ ਹੀ ਪਿਆਰਾ ਸ਼ੋਅ ਅਤੇ ਫੱਟੇ ਚੱਕ ਦਿੱਤੇ ਪਰਫੋਰਮੈਂਸ ਵਾਲੇ। ਤੁਸੀਂ ਵੀ ਅਗਰ ਜਿੰਨੇ ਸੱਜਣ ਮਿੱਤਰ ਗਏ ਜ਼ਰੂਰ ਇੰਜੋਏ ਕੀਤਾ ਹੋਵੇਗਾ ਜੀ। 9181 ਹਾਂਜੀ ਬਾਈ ਜੀ, ਵਧੀਆ ਜੀ, ਕਿਵੇਂ ਹੋ?
1: ਬਸ
0: ਤੇਰੀ ਵੇਟ ਕਰ ਰਹੀ,
1: 6 ਵਜੇ
0: ਦੀ ਵੇਟ ਕਰ ਰਹੀ ਸੀ। ਨੋਹਾ ਕਰਦੇ ਕਿਹਨਾਂ ਦਾ ਗੀਤ ਸੀਗਾ? ਜਗਦੀਪ ਸਾਰੀ ਆਪਣੇ ਜਗਮੋਹਨ ਦੀਪ ਤੇ ਕੇ ਦੀਪ ਹੈ ਜਗਮੋਹਨ ਕੌਰ ਤੇ ਜਗਮੋਹਨ ਦੀਪ ਪਤਾ ਨਹੀਂ ਕਿ ਠੀਕ ਹੈ ਲੱਭ ਗਿਆ ਜੀ ਲਾ ਦਿੰਦੇ ਜ਼ਰੂਰ
1: ਓਕੇ
0: ਜੀ ਬਹੁਤ ਧੰਨਵਾਦ ਸਰ 9390 ਹਾਂਜੀ ਬਾਈ ਜੀ
2: ਹਾਂਜੀ ਨਵੀਂ ਵੀਰੇ ਕੀ ਹਾਲ ਜੀ
0: ਵਧੀਆ ਵੀਰੇ ਕੀ ਹਾਲ ਆ
2: ਬਹੁਤ ਵਧੀਆ ਨਵੀਂ ਵੀਰੇ ਕੱਲ ਦਾ ਸ਼ੋਅ ਤੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਨੀ ਲਈਦਾ ਪੈਸਾ ਵਸੂਲ ਸ਼ੋਅ ਮੱਠੀ ਮੱਠੀ ਜੀ ਹਵਾ ਚੱਲੇ ਕਿਆ ਨਜ਼ਾਰੇ ਸੀ ਯਾਰ ਪਲੱਸ ਬੰਦੇ ਦੀ ਐਨਰਜੀ ਡਿਫਰੈਂਟ ਹੀ ਵਾਈਬ ਸੀ
0: ਨਹੀਂ ਨਾਲੇ ਉਹਨਾਂ ਦੀ ਵੀ ਐਨਰਜੀ ਤੇ ਕਰਾਊਡ ਦੀ ਵੀ ਐਨਰਜੀ ਯਾਰ ਸਾਰੇ ਖੁੱਲ ਕੇ ਭੰਗੜੇ ਪਾ ਰਹੇ ਸੀ ਇੰਜੋਏ ਕਰ ਰਹੇ ਸੀ ਨਾਲ ਗਾ ਰਹੇ ਸੀ ਤੇ 50,000 ਪੰਜਾਬੀ ਹੋਣ ਫਿਰ ਤਾਂ ਭੰਗੜੇ ਪੈਣੇ ਹੀ ਪੈਣੇ ਆ
2: ਭੰਗੜੇ ਪੈਣੇ ਪਲੱਸ ਪਲੱਸ ਤੋਂ ਬੀਟ ਸੌਂਗ ਵੀ ਵਧੀਆ ਵਾਲੇ ਮੈਂ ਨਾ
0: ਕਿਉਂਕਿ ਜਦੋਂ ਡੋਮ ਖੋਲ ਲਿਆ ਉਤੋਂ ਦੀ ਮੌਸਮ ਇੰਨਾ ਖੂਬਸੂਰਤ ਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਹਨੇਰਾ ਹੁੰਦਾ ਗਿਆ ਉਹ ਵੀ ਬਹੁਤ ਮਜ਼ੇਦਾਰ ਸੀ
2: ਉਹ ਵੀ ਬੜਾ ਮਜ਼ੇਦਾਰ ਵਾਕਿਆ ਪਲੱਸ ਜਿਹੜੀ ਐਨਰਜੀ ਬੰਦੇ ਦੀ ਉਹਨੇ ਕਹਿ ਲਓ ਉਹ ਵੀ ਕਿਹੜਾ ਬੈਠਾ ਚਲੋ ਟੋਟਲ ਮਿਲਾ ਕੇ ਚੱਲੀਏ ਟੋਟਲ 2.25 ਘੰਟੇ ਦਾ ਸ਼ੋਅ ਸੀ 15 ਮਿੰਟ ਵਿੱਚ ਬ੍ਰੇਕ ਹੋ ਗਈ 2 ਘੰਟੇ ਲਗਾਤਾਰ ਇੰਨੀ ਐਨਰਜੀ ਨਾਲ ਡਾਂਸ ਵੀ ਕਰਨਾ ਗਾਣਾ ਵੀ ਹਨਾ ਸ਼ੋਅ ਤੇ ਮੈਂ ਅੱਗੇ ਵੀ ਵੇਖਿਆ ਜਦੋਂ ਜੋ ਸਟਾਰਟਿੰਗ ਇੱਥੇ ਇਹਨਾਂ ਦੇ ਹੋਏ ਸੀ ਇੱਥੇ ਹਮਿਲਟਨ ਚ ਪਰ ਇਹ ਸ਼ੋਅ ਤੇ ਕਹਿ ਲਓ ਉਹ ਤੋਂ 50-100 ਗੁਣਾ ਵੱਧ ਆ ਜੀ ਉਹ ਸ਼ੋਅ ਬਹੁਤ ਥੱਲੇ ਹੈ ਇਹਦਾ ਹੀ ਸ਼ੋਅ ਆਪਦਾ ਪਰ ਬੀਟ ਕਰ ਆਪਣੇ ਆਪ ਨੂੰ ਬੀਟ ਕਰੀ ਜਾ ਰਹੇ ਬੰਦਾ
0: ਸਹੀ ਗੱਲ
2: ਇਹਨੂੰ ਕੋਈ ਹੱਥ ਨੀ ਪਾ ਸਕਦਾ ਆਪਣੀ ਪੰਜਾਬੀ ਗਾਇਕੀ ਚੋਂ
0: ਛੇਤੀ ਬਹੁਤ ਆਨੰਦ ਆਇਆ ਬਿਲਕੁਲ ਚਲੋ ਸਰ ਜੀ ਮੁਬਾਰਕਬਾਦ ਹੋਵੇ ਤੇ ਬੜਾ ਆਨੰਦ ਆਇਆ ਸੋ ਨੰਬਰ ਹੈ ਸਟੂਡੀਓ ਦਾ 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਗਿੱਲ ਫਾਰਮ ਵਾਲਿਆਂ ਦਾ ਗਿੱਲ ਫਾਰਮ ਤੇ ਤੁਸੀਂ ਪਹੁੰਚੋਗੇ ਨਾ ਹਰ ਇੱਕ ਸਬਜ਼ੀ ਦੀ ਤੁਹਾਨੂੰ ਪਨੀਰੀ ਇੱਥੇ ਮਿਲਣੀ ਹੈ ਰਾਮ ਤੋਰੀ ਲੋਕੀ ਕੱਦੂ ਭਿੰਡੀ ਬੈਂਗਣ ਸਿਰਫ $2.49 ਤੋਂ ਪਨੀਰੀ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ 14085 ਡਿਕਸੀ ਰੋਡ ਕੈਲਡਨ ਗਿੱਲ ਫਾਰਮ ਸੋਇਲ ਮਨੂਅਰ ਔਰਗੈਨਿਕ ਕੰਪੋਸਟ ਫਾਰਮ ਦੇ ਫਰੈਸ਼ ਦੇਸੀ ਆਂਡੇ ਫਾਰਮ ਦਾ ਫਰੈਸ਼ ਸ਼ਹਿਦ ਫਰੈਸ਼ ਹੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ ਹੋਲ ਵੀਟ ਰਾਗੀ ਬਾਜਰਾ ਆਦਿ ਨੰਬਰ ਹੈ 905-925-2300 ਡਿਕਸੀ ਕਿੰਗ ਗਿੱਲ ਫਾਰਮ ਇੱਕ ਵਾਰ ਜ਼ਰੂਰ ਤੁਸੀਂ ਗਿੱਲ ਫਾਰਮ 'ਤੇ ਗੇੜਾ ਮਾਰ ਕੇ ਆਓ ਪੈਸ਼ਨ ਰੂਫਿੰਗ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ ਤੁਸੀਂ ਅਗਰ ਸਾਰੀ ਦੀ ਸਾਰੀ ਆਪਣੀ ਛੱਤ ਨਵੀਂ ਲਗਵਾਉਣੀ ਹੈ ਜਾਂ ਕੋਈ ਤੁਸੀਂ ਰੂਫ ਦੀ ਰਿਪੇਅਰ ਕਰਵਾਉਣੀ ਹੈ ਤੁਸੀਂ ਇੱਕ ਨੰਬਰ ਨੋਟ ਕਰੋ ਗੁਰਲਾਲ ਭਾਜੀ ਪੈਸ਼ਨ ਰੂਫਿੰਗ ਤੋਂ ਰੂਫ ਰਿਪੇਅਰ ਨਵੀਂ ਰੂਫ 647-919-9494 ਨੰਬਰ ਹੈ 647-919-9413 ਪੈਸ਼ਨ ਰੂਫਿੰਗ ਸੋ ਕਿਹੜਾ ਲਾਈਏ ਯਾਰ ਗਾਣਾ ਹੁਣ ਤੁਹਾਡੇ ਲਈ ਹੁਣ ਥੋੜ੍ਹਾ ਜਿਹਾ ਤੁਸੀਂ ਵੀ ਸੋਚਣ ਨੂੰ ਉਹ ਨਹੀਂ ਭਾਜੀ ਨੇ ਦੱਸ ਹੀ ਦਿੱਤਾ ਇਹਨਾਂ ਦੀ ਫਰਾਈਡੇ ਦੀ ਰਿਕੁਐਸਟ ਹੈ ਯਾਰ ਲਾਉਣੇ ਆ ਕੇ ਦੀ ਪਤੇ ਜਗਮੋਹਨ ਕੌਰ ਉਹਨਾਂ ਦੀ ਆਵਾਜ਼ ਦੇ ਵਿੱਚ ਫਕੀਰਾਂ ਨੂੰ ਹਾਂ ਕਰਦੇ ਕਿਆ ਬਾਤ ਦੇਖੋ ਇਹਨਾਂ ਨੇ ਫਰਾਈਡੇ ਨੂੰ ਰਿਕੁਐਸਟ ਕੀਤਾ ਸੀਗਾ ਗਾਣਾ ਉਦੋਂ ਨਾ ਮੈਨੂੰ ਲੱਭਿਆ ਨਹੀਂ ਤੇ ਤੁਸੀਂ ਦੇਖੋ ਬਾਈ ਜੀ ਹੁਣਿਆਂ ਨੇ ਲੱਭ ਕੇ ਰੱਖਿਆ ਅੱਜ ਤੱਕ ਕਹਿੰਦੇ ਯਾਰ ਪੂਰਾ ਵੀਕਐਂਡ ਵੇਟ ਕੀਤੀ ਕਿ 6 ਵੱਜਣ ਤੇ ਨਵੀਂ ਉਹਨਾਂ ਨੂੰ ਦੱਸੀਏ ਕਿਆ ਗਾਣਾ ਲਾਓ ਸੁਣਦੇ ਆ ਤੇ ਵਿਲ ਬੀ ਬੈਕ

0: ਸੀ ਡੱਬੂ ਖੋਲਿਆ ਕਮੇਟੀ ਦਾ ਫੁਹਾਰਾ ਵੇ ਮੈਂ ਕੁੜੀ ਬੰਸੀ ਵੈਦ ਦੀ ਮਾਰੂ ਵੱਟ ਕੇ ਪੁਕਾਰ ਲਾ ਦੂ ਸਾਰਾ ਵੇ ਮੈਂ ਕੁੜੀ ਬੰਸੀ ਵੈਦ
1: ਓ ਬੱਲੇ ਬੱਲੇ ਬੱਲੇ ਬੱਲੇ ਬੱਲੇ ਕੀ ਬਾਤ ਹੈ ਓਕੇ ਵੈਰੀ ਗੁੱਡ ਚਲੋ ਓਲਡ ਇਜ਼ ਗੋਲਡ ਹੈ ਵੀ ਨਹੀਂ ਕਹਿੰਦੇ ਇੱਕ ਵਾਰ ਫਿਰ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਜਾਣਕਾਰੀ ਲਓ ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਕਿਆ ਬਾਤ ਹੈ ਵੈਰੀ ਗੁੱਡ ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ 905-673-3337 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 905-673-3337 ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੱਲੀ ਟੈਂਟ ਵਾਲਿਆਂ ਦਾ ਨੰਬਰ ਜ਼ਰੂਰ ਦੇਵਾਂ ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਯਾਦ ਰੱਖੋ ਮੱਲੀ ਟੈਂਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਅਗਰ ਕਿਸੇ ਨੇ ਵੀ ਟੈਂਟ ਲਗਵਾਉਣੇ ਆ ਨਾ ਤਾਂ ਮੱਲੀ ਟੈਂਟ ਇਜ਼ ਨੰਬਰ 1 ਸੋ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਸਾਰੇ ਟੈਂਟ ਅਵੇਲੇਬਲ ਨੇ ਇਹਨਾਂ ਕੋਲ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ ਨੇ 1500 ਬੰਦਿਆਂ ਤੱਕ ਦੀ ਕਪੈਸਿਟੀ ਟੈਂਟ ਫਲੋਰ ਚਾਹੀਦੇ ਹੈ ਡਾਂਸ ਫਲੋਰ ਚਾਹੀਦਾ ਸਟੇਜ ਚਾਹੀਦਾ ਟੇਬਲਾਂ ਚੇਅਰਾਂ ਸਾਰਾ ਕੁਛ ਇਹਨਾਂ ਕੋਲੋਂ ਲਓ ਇਹਨਾਂ ਕੋਲ ਲਗਜ਼ਰੀ ਵਾਸ਼ਰੂਮ ਵੀ ਨੇ ਰੈਂਟ ਲਈ ਸੋ ਆਪਣੇ ਲਗਜ਼ਰੀ ਪੋਰਟੇਬਲ ਵਾਸ਼ਰੂਮ ਘਰ ਦੇ ਮੂਹਰੇ ਤੁਸੀਂ ਰੱਖ ਸਕਦੇ ਹੋ ਨੰਬਰ ਹੈ ਨੋਟ ਕਰੋ 647-999-2569 647-999-2569 647-999-2569 G2293 ਹੈਲੋ G2293
2: ਕੀ ਹਾਲ ਚਾਲ ਨਵੀਂ ਜੀ
1: ਠੀਕ ਹੈ ਜੀ ਠੀਕ ਹੈ ਸਰ ਤੁਸੀਂ ਸੁਣਾਓ
2: ਵਧੀਆ ਜੀ ਵਧੀਆ ਨਵੀਂ ਜੀ ਸਮਰ ਆ ਗਈ ਹੈ
1: ਹਾਂ
2: ਤੇ ਦੱਸੋ ਸਾਨੂੰ ਤੁਸੀਂ ਵੀ ਜਿਹੜੇ ਤੁਸੀਂ ਇੱਥੋਂ ਦੇ ਨਿਆਣੇ ਜੇ ਤੁਸੀਂ ਸਮਰ ਚ ਕੀ ਕਰਦੇ ਹੁੰਦੇ ਜੀ ਸਾਨੂੰ ਪਤਾ ਲੱਗੇ ਵੀ ਕੀ ਕੈਨੇਡੀਅਨ ਕਲਚਰ ਦੇ ਕਰਦੇ ਨੇ ਸਮਰ ਚ
1: ਸਮਰ ਦੇ ਵਿੱਚ ਭਾਜੀ ਜਦੋਂ ਸਕੂਲ ਤੋਂ ਛੁੱਟੀਆਂ ਹੋਣੀਆਂ
2: ਹਾਂਜੀ ਹਾਂਜੀ
1: ਕਰਨਾ ਤਾਂ ਕੀ ਹੈ ਭਾਜੀ ਅਸੀਂ ਬਾਹਰ ਬਾਈਕ ਰਾਈਡ ਕਰ ਲਿਆ ਸਾਰਾ ਦਿਨ ਪਾਰਕਾਂ 'ਚ ਖੇਡ ਲਏ ਬਾਸਕਿਟਬਾਲ ਖੇਡ ਲਈ ਸੌਕਰ ਖੇਡ ਲਈ ਜਾਂ ਰਾਤ ਨੂੰ ਗੇਮਾਂ ਖੇਡੀ ਗਏ ਸਵੇਰੇ ਕਹਿ ਲਓ ਕਿ ਤੜਕੇ 2-2-3-3 ਵਜੇ ਤੱਕ ਗੇਮਾਂ ਖੇਡਣੀਆਂ ਨਿਆਣਿਆਂ ਨੂੰ ਭਾਜੀ ਇਹੀ ਆ ਹੁਣ ਖੇਡਣ ਤੋਂ ਬਾਅਦ ਜਿੰਨਾ ਆਊਟਡੋਰ ਇੰਜੋਏ ਕਰ ਸਕਦੇ ਕਰਨ ਇੱਕ ਦੋ ਤੁਸੀਂ ਕੋਈ ਲੌਂਗ ਰੋਡ ਟ੍ਰਿਪਸ ਤੇ ਲੈ ਜਾਓ ਛੁੱਟੀਆਂ ਕੱਟਿਆ ਕਿਤੇ ਇਹੀ ਚੀਜ਼ਾਂ ਹੁੰਦੀਆਂ ਤੁਸੀਂ ਕੀ ਸੋਚਦੇ ਹੋ ਇਹੀ ਆ ਭਾਜੀ ਕੈਨੇਡੀਅਨ ਕਲਚਰ ਤਾਂ ਖੇਡ ਲਈ ਗੇਮਾਂ ਖੇਡ ਲਈ ਇਹ ਕਰ ਲਿਆ ਉਹ ਕਰ ਲਿਆ ਤੇ ਟਾਈਮ ਪਾਸ ਕਰ ਲਿਆ ਹੋਰ ਤਾਂ ਕੁਛ ਨੀ ਠੀਕ ਹੈ ਚਲੋ ਥੈਂਕ ਯੂ ਕਿਸੇ ਹੋਰ ਕੋਲ ਕੋਈ ਹੋਈ ਹੋਰ ਅਪਡੇਟ ਦੱਸ ਦਿਓ ਬਟ ਇਹੀ ਚੀਜ਼ਾਂ ਹੁੰਦੀਆਂ ਹੁਣ ਬੱਚਿਆਂ ਨੂੰ ਤੁਸੀਂ ਕੁਝ ਕੁ ਲੋਕ ਹੈਗੇ ਆ ਬੱਚਿਆਂ ਨੂੰ ਕੈਂਪ ਕੁੰਪ ਦੇ ਵਿੱਚ ਲਾ ਦਿੰਦੇ ਆ ਤੇ ਉਹਦੇ ਨਾਲ ਥੋੜ੍ਹਾ ਇੰਜੋਇਮੈਂਟ ਹੋ ਜਾਂਦੀ ਹੈ ਸੋ ਵਿਲ ਬੀ ਰਾਈਟ ਬੈਕ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕੰਟੀਨਿਊ ਜ਼ਰੂਰ ਕਰਦੇ ਹਾਂ 905-673-3337 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ

0: come to Steels and Melanie, Royal Auto Center and Emission Testing, 905-799-1478, Nosso Punj, 799-1478, Royal Auto Center.
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 901-4100 ਤੇ ਫੋਨ ਜ਼ਰੂਰ ਕਰੋ।

ਕਮਲ ਹੈ, ਜੈਜ਼ੀ ਵੀ ਤੇ ਅਰਜਨ, ਬੜੀ ਵੱਡੀ ਗੱਲ ਹੈ ਯਾਰ ਜਦੋਂ ਕੋਈ ਨਾ ਆਰਟਿਸਟ ਆਪਣੇ ਕਿਸੇ ਫੇਵਰੇਟ ਦੇ ਨਾਲ ਕੋਈ ਗਾਣਾ ਕਰਦਾ। ਹੁਣ ਅਰਜਨ ਬਾਈ ਹੁਣੇ ਵੀ ਕਹਿੰਦੇ ਹੁੰਦੇ ਕਿ ਸ਼ੁਰੂ ਤੋਂ ਜੈਜ਼ੀ ਭਾਜੀ ਨੂੰ ਸੁਣ ਰਹੇ ਹਾਂ ਤੇ ਇਟਸ ਅਮੇਜ਼ਿੰਗ ਟੂ ਸੀ। ਸੋ ਖੈਰ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਅਤੇ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਯਾਦ ਹੈ, ਕੋਈ ਵੀ ਗੀਤ ਸੰਗੀਤ ਲਗਵਾਉਣਾ ਜੀ ਸਦਕੇ 905-673-33।

373-905-673-3337-905-673-3337. ਕੁਛ ਵੀ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਆਪਣਾ ਨੰਬਰ ਲੈਣਾ ਸਾਡੇ ਤੋਂ ਕਿਸੇ ਵੀ ਸਾਡੇ ਸਪੋਂਸਰ ਦਾ ਤਾਂ ਦੱਸੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਨੂੰ ਤੁਸੀਂ ਯਾਦ ਰੱਖੋ। ਈਗਲ ਟਰੱਕ ਵਾਲੇ ਇਹਨਾਂ ਨੇ ਨਵੀਂ ਲੋਕੇਸ਼ਨ ਆਪਣੀ ਦੂਜੀ ਖੋਲ੍ਹੀ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਅਤੇ ਓਇਲ ਚੇਂਜ ਵੀ ਟਰੱਕਾਂ ਦਾ ਕਰਦੇ ਆ, ਅਲਾਈਨਮੈਂਟ ਤਾਂ ਕਰਦੇ ਹੀ ਕਰਦੇ ਆ। ਨਵੇਂ ਟਰੱਕ ਦੇ ਟਾਇਰ ਹੋ ਗਏ। 401 ਤੋਂ ਉੱਤਰਨ ਸਾਰ ਮਿਲਟਨ ਦੇ ਵਿੱਚ ਸਟੀਲਸ ਅਤੇ ਜੇਮਸ ਨੋ ਪਾਰਕਵੇ 10874 ਸਟੀਲਸ ਐਵਨਿਊ ਈਸਟ 'ਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਸੀਂ ਕਾਲ ਕਰੋ, ਅਪੋਇੰਟਮੈਂਟ ਬਣਾਓ। 401 ਤੋਂ ਉੱਤਰਨ ਸਾਰ ਪ੍ਰਾਈਮ ਲੋਕੇਸ਼ਨ 6472346293 6472346293 6472346293 ਦੇ ਉੱਤੇ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ। ਐਂਡ ਤੁਹਾਨੂੰ ਇੱਕ ਮੈਂ ਨੰਬਰ ਦੇਣਾ ਸੀਗਾ ਯਾਰ, ਹਾਂ ਬੱਲੇ ਬੱਲੇ ਬਹੁਤ ਲੋਕ ਲੈ ਰਹੇ। ਅੱਜ ਵੀ ਇੱਕ ਲਿਸਨਰ ਦਾ ਲੇਡੀ ਦਾ ਫੋਨ ਹੈ, ਕਹਿੰਦੇ ਨਵੀਂ ਐਚ ਕੇ ਮੂਵਰਸ ਦਾ ਨੰਬਰ ਲਿਆ, ਨਵਾਂ ਘਰ ਲਿਆ। ਮੈਂ ਕਿਹਾ ਪਹਿਲਾਂ ਤਾਂ ਮੁਬਾਰਕ ਹੈ ਤੁਹਾਨੂੰ, ਬਹਿ ਜਾ ਕਰਾਤੀ ਘਰ ਲੈਣਾ ਵੀ ਇੱਕ ਯਾਰ ਆਪਣੇ ਆਪ 'ਚ ਬੜੀ ਵੱਡੀ ਅਚੀਵਮੈਂਟ ਹੈ। ਸੋ ਤੁਸੀਂ ਨੰਬਰ ਨੋਟ ਕਰੋ, ਐਚ ਕੇ ਮੂਵਰਸ, ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ 416-524-6704 ਤੇ ਤੁਸੀਂ ਕਾਲ ਕਰੋ ਤੇ HK Movers ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਵੀਡੀਓ ਦੇਖੀ ਸਾਡੀ ਜਿਹੜੀ ਮੈਂ ਪਾਈ ਸੀਗੀ ਇੱਕ ਕਾਫੀ ਸ਼ੋਪ ਦੀ, ਕਾਫੀ ਸ਼ੋਪ ਦੀ ਮੈਂ ਵੀਡੀਓ ਨਾ, ਅਸੀਂ ਗਏ, ਚਲੋ ਮੈਂ ਸ਼ੋਪ ਲੱਭੀ, ਮੈਂ ਤਾਂ ਉਹੀ ਪਾਤੀ ਵੀਡੀਓ, ਕੁਛ ਨਹੀਂ। ਮੈਂ ਸੋਚਿਆ ਮੈਂ ਕਿਹਾ ਚਲੋ ਯਾਰ ਲੋਕਾਂ ਨੂੰ ਵਧੀਆ ਕਿਸੇ ਕਾਫੀ ਸ਼ੋਪ ਦਾ ਪਤਾ ਤਾਂ ਲੱਗੇ। ਮੈਂ ਵੀਡੀਓ ਪਾਤੀ ਤੇ ਉਸ ਵੀਡੀਓ ਤੇ ਨਾ ਤਕਰੀਬਨ ਹੁਣ 86,000 ਵਿਊਜ਼ ਨੇ, 86,000 ਕਹਿ ਲਓ, ਆਲਮੋਸਟ 90,000 ਤੱਕ ਵਿਊ ਨੇ। ਤੇ ਮੈਂ ਉੱਥੋਂ ਅੱਜ ਫਿਰ ਕਾਫੀ ਲੈਣ ਗਿਆ, ਉਹਨਾਂ ਨੂੰ ਪਤਾ ਨਹੀਂ ਸੀ ਮੈਂ ਵੀਡੀਓ ਪਾਈ ਹੈ, ਨਾ ਉਹਨਾਂ ਨੂੰ ਪਤਾ ਮੈਂ ਕੌਣ ਆ। ਕੋਈ ਇਹ ਕਲੈਬਰੇਸ਼ਨ ਨਹੀਂ, ਕੋਈ ਇਹ ਪੇਡ ਵੀਡੀਓ ਨਹੀਂ ਹੈਗੀ, ਮੈਂ ਤੈਨੂੰ ਪਹਿਲਾਂ ਦੱਸ ਦਵਾਂ। ਕਈ ਲੋਕ ਐਵੇਂ ਕਹਿੰਦੇ ਆ ਤੈਨੂੰ ਤਾਂ ਫ੍ਰੀ 'ਚ ਮਿਲਦਾ, ਤੂੰ ਤਾਂ ਮਸ਼ਹੂਰੀ ਕਰਨੀ ਕਰਨੀ ਹੈ। ਸੋ ਖੈਰ ਕੋਈ ਪੇਡ ਵੀਡੀਓ ਨਹੀਂ ਸੀ, ਮੈਂ ਚਲਾ ਗਿਆ ਕਾਫੀ ਲੈਣ। ਮੈਂ ਉੱਥੇ ਗਿਆ, ਮੈਂ ਉਹਨੂੰ ਕੁੜੀ ਨੂੰ ਪੁੱਛਿਆ, ਗੋਰੀ ਸੀਗੀ, ਮੈਂ ਕਿਹਾ ਤੁਹਾਡੇ ਸ਼ੋਪ 'ਤੇ ਵੀਕਐਂਡ 'ਤੇ ਕਿੰਨੇ ਕੁ ਜਾਣੇ ਆਏ? ਕਹਿੰਦੀ ਤੂੰ ਪੁੱਛ ਨਾ, ਕਹਿੰਦੀ ਲਾਈਨਾਂ ਲੱਗੀਆਂ ਰਹੀਆਂ। ਕੁੜੀ ਕਹਿੰਦੀ ਇੰਨੇ ਲੋਕ ਆਏ? ਇਹ ਉਹ ਫਿਰ ਦੇਖੇ ਮੇਰੇ ਵੱਲ, ਕਹਿੰਦੀ ਤੇਰੀ ਵੀਡੀਓ ਸੀ? ਮੈਂ ਕਿਹਾ ਹਾਂ ਮੇਰੀ ਵੀਡੀਓ ਸੀ। ਕਹਿੰਦੀ ਯਾਰ ਥੈਂਕ ਯੂ ਸੋ ਮੱਚ, ਅਤੇ ਜਿਹੜੀ ਮਾਲਕ ਸੀਗੀ ਉਹ ਵੀ ਉੱਥੇ ਸੀਗੀ। ਉਹ ਮਾਲਕ ਕਹਿੰਦੀ ਕਿ ਯੂਨੋ ਤੇਰੀ ਵੀਡੀਓ ਕਰਕੇ ਸਾਨੂੰ ਵੀਕਐਂਡ 'ਤੇ ਵਿਹਲ ਹੀ ਨਹੀਂ ਮਿਲਿਆ, ਕਹਿੰਦੀ ਇੰਨੇ ਬਿਜ਼ੀ ਅਸੀਂ ਹੋਏ। ਅਤੇ ਕੁਦਰਤੀ ਉੱਥੇ ਕੁੜੀ ਬੈਠੀ ਸੀ, ਉਹ ਕਹਿੰਦੀ ਮੈਂ ਵੀ ਤੇਰੀ ਵੀਡੀਓ ਦੇਖ ਕੇ ਆਈ ਹਾਂ। ਸੋ ਮੈਂ ਨਾ ਇਹ ਨੋਟਿਸ ਕੀਤਾ ਕਿ ਜਦੋਂ ਆਪਾਂ ਬਿਨਾਂ ਕਿਸੇ ਲਾਲਚ ਤੋਂ, ਹੁਣ ਮੈਂ ਤਾਂ ਵੀਡੀਓ ਜ਼ਿਆਦਾਤਰ ਪਾਉਣਾ ਹੁੰਦਾ ਜਿਹੜੀਆਂ ਚੀਜ਼ਾਂ ਮੈਂ ਖੁਦ ਆਪ ਲਾਈਕ ਕਰਦਾ। ਹੁਣ ਜਿੰਨੇ ਸਾਡੇ ਰੈਸਟੋਰੈਂਟਸ ਦੀਆਂ ਵੀਡੀਓਜ਼ ਮੈਂ ਪਾਉਣਾ ਟੋਰਾਂਟੋ 'ਚ, ਇਹ ਉਹ, ਮੈਨੂੰ ਇੱਕ ਡਾਲਰ ਨਹੀਂ ਮਿਲਿਆ ਕਿਸੇ ਤੋਂ। ਮੈਂ ਯੂਨੋ ਓਨੈਸਟੀ ਦੇ ਨਾਲ ਕਹਿ ਰਿਹਾ, ਜਿਸ ਮੈਂ ਜਿੱਥੇ ਜਾਂਦਾ ਉੱਥੇ ਮੈਂ ਜੇ ਮੈਂ ਪਸੰਦ ਕਰਦਾ ਕੋਈ ਚੀਜ਼ ਮੈਂ ਤੁਹਾਡੇ ਲਈ ਚਲੋ ਐਜ਼ ਆ ਰਿਵਿਊ ਪਾ ਦਿੰਦਾ। ਸੋ ਕਾਫੀ ਸ਼ੋਪ 'ਚ ਮੈਂ ਅੱਜ ਗਿਆ, ਚਲੋ ਅੱਜ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅੱਜ ਪੈਸੇ ਨਹੀਂ ਦੇਣੇ, ਸਾਡੇ ਵੱਲੋਂ ਫ੍ਰੀ ਹੈ। ਮੈਂ ਇੰਨਾ ਤੁਹਾਨੂੰ ਵੀ ਓਨੈਸਟੀ ਦੇ ਨਾਲ ਦੱਸ ਦੇਣਾ। ਸੋ ਤੁਸੀਂ ਟਰਾਈ ਕਰਿਓ, ਟਿਕਟੋਕ 'ਤੇ ਵੀਡੀਓ ਹੈ ਅਤੇ ਯੂ ਲਵ ਦਾ ਪਲੇਸ ਯਾਰ। ਬਟ ਕਿਸੇ ਨੇ ਪੇਡ ਸਪੋਂਸਰਸ਼ਿਪ ਵੀ ਕਰਨੀ ਹੈ, ਉਹ ਵੀ ਅਸੀਂ ਕਰ ਦਿਆਂਗੇ, ਚੱਕਰ ਹੀ ਕੋਈ ਨਹੀਂ। ਦੇਖੋ ਕੰਮ ਹੈ, ਹੁਣ ਕੰਮ ਵੀ ਕਰਨਾ ਹੀ ਹੈ ਕਿਸੇ ਨੇ। ਸੋ ਬਟ ਕੋਸ਼ਿਸ਼ ਰਹਿੰਦੀ ਹੈ ਕਿ ਯਾਰ ਵਧੀਆ ਚੀਜ਼ਾਂ ਤੁਹਾਡੇ ਤੱਕ ਸ਼ੇਅਰ ਕਰੀਏ। ਬਟ ਕਿਸੇ ਨੇ ਵੀ ਨਾ ਸਾਡੇ ਨਾਲ ਕੋਈ ਕਲੈਬਰੇਸ਼ਨ ਕਰਨੀ ਹੈ, ਚਾਹੇ ਰੇਡੀਓ ਦੀ ਐਡ ਹੈ ਜਾਂ ਕੋਈ ਵੀਡੀਓ ਤੁਸੀਂ ਸਾਡੇ ਤੋਂ ਬਣਵਾਉਣੀ ਹੈ, ਜਾਂ ਤੁਸੀਂ ਦੋਨੋਂ ਚੀਜ਼ਾਂ ਕਰਾਉਣੀਆਂ, ਮੈਨੂੰ ਦੱਸ ਦਿਆ ਕਰੋ। ਅਤੇ ਜੇ ਸਾਨੂੰ ਲੱਗਿਆ ਕਿ ਗੁੱਡ ਫਿੱਟ ਹੈ ਫਿਰ ਅਸੀਂ ਜ਼ਰੂਰ ਕਰਾਂਗੇ। ਅਤੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ ਪੇਜ ਆ ਪੰਜਾਬੀ ਦਾਰਾ, ਟਿਕਟੋਕ 'ਤੇ ਮੈਸੇਜ ਕਰ ਦਿਉ ਪੇਜ ਆ ਪੰਜਾਬੀ ਦਾਰਾ, ਐਂਡ ਸਾਨੂੰ ਰੀਚ ਕਰ ਸਕਦੇ ਹੋ। ਇੱਕ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ ਨੂੰ ਫੋਨ ਕਰੋ, ਨਵੀਂ ਕਿਚਨ ਰੈਡੀ ਕਰਾਉਣੀ ਹੈ ਟੋਪ ਟੋਪ ਟੋਪ ਦੀ, ਨਵੀਂ ਕਿਚਨ ਰੈਡੀ ਕਰਾਉਣੀ ਹੈ ਟੋਪ ਟੋਪ ਟੋਪ ਦੀ।
ਨਿਊ ਹਾਈਟਸ ਕਿਚਨ, ਜਸਪਾਲ ਰਾਏ ਜੀ, ਬ੍ਰੈਂਡ ਨਿਊ ਕਿਚਨ, ਬ੍ਰੈਂਡ ਨਿਊ ਵੈਨਿਟੀਜ਼, ਕਾਊਂਟਰ ਟੋਪ, ਤੁਸੀਂ ਆਪਣੇ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ 416-859-1920, 416-859-1920, 859-1920. ਜੇ ਯਾਰ ਤੁਸੀਂ ਵੀ ਸਾਡੀ ਵੀਡੀਓ ਦੇਖ ਕੇ ਉਸ ਸ਼ੋਪ 'ਤੇ ਗਏ, ਮੈਨੂੰ ਦੱਸਿਓ ਤੁਹਾਨੂੰ ਕਿੱਦਾਂ ਲੱਗੀ। ਮੈਂ ਜਸਟ ਜਾਣਨਾ ਚਾਹੁੰਦਾ ਕਿ ਬਾਕੀ ਸਾਡੀ ਜਿਹੜੀ ਰਿਵਿਊ ਹੈ ਉਹ ਕਿੰਨੀ ਕੁ ਫਾਇਦੇਮੰਦ ਸੀ, ਕਿੰਨੀ ਕੁ ਤੁਸੀਂ ਵੀ ਉਸ ਕੌਫੀ ਸ਼ੋਪ ਨੂੰ ਕਿੰਨਾ ਕੁ ਇੰਜੋਏ ਕੀਤਾ ਸਾਨੂੰ ਦੱਸਿਓ ਕਿਹੜਾ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਰੌਣਕ ਮੇਲਾ ਤਾਂ ਲੱਗਿਆ ਹੋਇਆ, ਗੀਤ ਸੰਗੀਤ ਪੂਰਾ ਐਨ ਤੁਹਾਡੇ ਲਈ ਅਸੀਂ ਚਲਾ ਰਹੇ ਹਾਂ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਨੇ, ਹਰ ਇੱਕ ਲੋਕੇਸ਼ਨ 'ਤੇ 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪਿੰਗ ਸਾਸ, 2 ਲੀਟਰ ਕੋਕ ਫ੍ਰੀ, ਸਿਰਫ $40 ਦੇ ਵਿੱਚ, ਸਿਰਫ $40 ਦੇ ਵਿੱਚ। 905-504-4000, 905-500-4000, 905-500-4000, 905-500-4000, ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਯਾਦ ਜ਼ਰੂਰ ਰੱਖੋ, ਤੁਹਾਡੇ ਲਈ ਹਾਜ਼ਰ ਨੇ।

0: ਕਿਆ ਬਾਤ ਹੈ, ਇਸ ਕੰਮ ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ। ਬੱਲੇ ਤੁਹਾਡੇ ਚੀਮਾ ਬਾਈ ਲੀਡ ਕਰ ਰਿਹਾ ਹੈ ਆਪਣੇ ਸਟ੍ਰੀਮਸ ਦੇ ਵਿੱਚ। ਅੱਜ ਮੈਂ ਦੇਖ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਵੀ, ਜੇ ਦੇਖਿਆ ਜਾਵੇ ਇੱਕ ਮਿੰਟ, ਮੈਂ ਚੰਡੀਗੜ੍ਹ ਦੇ ਟੌਪ ਗਾਣੇ ਪਿਛਲੇ ਹਫ਼ਤੇ ਦੇ 1 ਨੰਬਰ ਤੋਂ ਲੈ ਕੇ 9 ਨੰਬਰ ਤੱਕ ਸਾਰੇ ਚੀਮਾ ਬਾਈ ਦੇ ਨੇ, ਦੇਖ ਲਓ ਤੁਸੀਂ। ਬੱਲੇ ਤੁਹਾਡੇ ਕਿਆ ਬਾਤ ਹੈ। ਸੋ ਗੁੱਡ ਸਟੱਫ। ਪ੍ਰੋਗਰਾਮ ਪੰਜਾਬੀ ਰਹਿ 905-673-3337 ਨੰਬਰ ਆਪਣਾ, 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਕੋਈ ਵੀ ਰਿਕੁਐਸਟ ਕਰਨੀ ਹੈ ਕਰ ਦਿਓ ਮੈਸੇਜ ਕਰਕੇ, ਇੰਸਟਾਗ੍ਰਾਮ 'ਤੇ ਪੰਜਾਬੀ ਲਹਿਰਾਂ ਪੇਜ ਹੈ, ਜਾਂ ਸਟੂਡੀਓ 'ਚ ਫੋਨ ਕਰ ਲਓ 905-673-3337। ਸੋ ਕੋਈ ਵੀ ਗੀਤ ਸੰਗੀਤ ਸੁਣਨਾ ਸਾਨੂੰ ਟੈਕਸਟ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਲਈ 647-1557-6415-0415-0457। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਓ ਕਿਆ ਬਾਤ ਹੈ ਜੀ, 8681 ਹੈਲੋ। ਸਤਿ ਸ਼੍ਰੀ ਅਕਾਲ ਜੀ।
1: ਠੀਕ ਠਾਕ ਹੋ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ?
1: ਵਧੀਆ ਜੀ ਵਧੀਆ। ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀ।
0: ਦੱਸੋ ਸਰ।
1: ਬਾਬਲ ਦੇ ਦੇਸ਼ ਜੀ, ਰਾਜਵੀਰ ਜਵੰਦੇ ਦਾ, ਮੇਰੇ ਦੋਸਤ ਦਾ, ਮੇਰੇ ਪਿੰਡ ਦੇ ਮੁੰਡੇ ਦਾ ਹੀ ਲਿਖਿਆ ਹੋਇਆ।
0: ਅੱਛਾ, ਬਾਬਲ ਦੇ ਦੇਸ਼ ਰਾਜਵੀਰ ਜਵੰਦੇ ਦਾ।
1: ਹਾਂ, ਹੁਣੀ ਆਇਆ ਜੀ ਉਹਦੀ ਡੈਥ ਤੋਂ ਬਾਅਦ।
0: ਜੀ ਜੀ ਜੀ ਜੀ। ਮੈਂ ਅੱਛਾ, ਕੇ ਤੁਹਾਡੇ ਤੁਹਾਡੇ ਪਿੰਡ ਵਾਲਾ ਮੁੰਡਾ ਭੁੱਲਰ?
1: ਭੁੱਲਰ ਭੁੱਲਰ ਭੁੱਲਰ ਹਾਂਜੀ ਹਾਂ।
0: ਕੀ ਨਾਮ ਹੈ ਪੂਰਾ ਬਾਈ ਦਾ?
1: ਦਲਵੀਰ ਆ ਉਹਦਾ ਪੂਰਾ ਨਾਮ।
0: ਪਰ ਇੱਥੇ ਕੁਝ ਹੋਰ ਲਿਖਿਆ ਹੋਇਆ।
1: ਇਹ ਤੇ ਕੱਟੂ ਵਾਲਾ ਭੁੱਲਰ ਕਹਿਦਾ ਤੂੰ ਆਪਣੇ ਆਪ ਨੂੰ,
0: ਕੱਟੂ ਵਾਲਾ ਭੁੱਲਰ।
1: ਹਾਂਜੀ, ਪਰ ਉਹਦਾ ਨਾਮ ਦਲਵੀਰ ਆ ਵੈਸੇ।
0: ਦਲਵੀਰ, ਠੀਕ ਹੈ, ਚਲੋ।
1: ਕੈਨੇਡਾ ਚ ਹੀ ਰਹਿ ਰਿਹਾ ਉਹ ਵੀ।
0: ਅੱਛਾ, ਕੈਨੇਡਾ ਚ ਹੀ ਹੈ, ਚਲੋ। ਨਹੀਂ, ਗਾਣਾ ਬੜਾ ਸੋਹਣਾ ਤੇ ਬੜਾ ਪਿਆਰਾ ਲਿਖਿਆ।
1: ਹਾਂ, ਬਹੁਤ ਸੋਹਣਾ। ਹਾਂਜੀ ਹਾਂਜੀ, ਉਹਦੇ ਇੱਕ ਥੋੜੇ ਗਾਣੇ ਆਏ ਆ ਭੁੱਲਰ ਦੇ, ਪਰ ਵਧੀਆ ਆਏ ਆ ਜੀ।
0: ਨਹੀਂ, ਬੜੇ ਕਹਿੰਦੇ ਨੇ ਪਰਿਵਾਰਕ ਗਾਣੇ ਹੈ।
1: ਇੱਕ ਜਾਰੀ ਜਾਰੀ ਦਾਦੇ ਪੋਤੇ ਦੀ ਹਰਭਜਨ ਮਾਨ।
0: ਅੱਛਾ, ਉਹ ਇਹਨਾਂ ਦਾ ਹੀ ਲਿਖਿਆ ਹੋਇਆ?
1: ਹਾਂਜੀ, ਇਹਨਾਂ ਦੀ ਲਿਖਿਆ ਹੋਇਆ।
0: ਉਹ ਵੱਲੇ, ਉਹ ਵੀ ਬਹੁਤ ਹੀ ਪਿਆਰਾ ਗਾਣਾ।
1: ਹਾਂਜੀ ਹਾਂਜੀ ਹਾਂਜੀ,
0: ਵਾਹ, ਜ਼ਰੂਰ ਲਾ ਦਿੰਦੇ ਭਾਈ।
1: ਬਹੁਤ ਵਧੀਆ। ਹਾਂਜੀ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ, ਬਹੁਤ ਪਿਆਰਾ ਗੀਤ ਸੀ ਉਹ, ਹਰਭਜਨ ਮਾਨ ਸਾਹਿਬ ਦਾ ਹੈ। ਸਭ ਤੋਂ ਮਹਿੰਗੀ ਮਹਿੰਗੀ ਓਏ ਯਾਰੀ ਦਾਦੇ ਪੋਤੇ ਦੀ, ਬਹੁਤ ਪਿਆਰਾ ਗੀਤ ਹੈ। ਸੋ ਖੈਰ, ਲਾਉਂਦੇ ਤੁਹਾਡੇ ਲਈ ਗੀਤ ਸੰਗੀਤ। ਕਿਹਾ ਐਮੀ ਵਿਰਕ ਸਾਹਿਬ ਆ ਰਹੇ ਆ ਤੁਹਾਡੇ ਸ਼ਹਿਰ 14 ਅਗਸਤ ਨੂੰ। ਐਮੀ ਵਿਰਕ ਅਤੇ ਸਰਗੁਣ ਮਹਿਤਾ ਸਕੋਸ਼ਾ ਬੈਂਕ ਅਰੀਨਾ ਟੋਰਾਂਟੋ ਡਾਊਨ ਟਾਊਨ ਸ਼ੋਅ ਹੋਣ ਜਾ ਰਿਹਾ ਐਮੀ ਦਾ ਅਤੇ ਸਰਗੁਣ ਦਾ। ਸੋ ਤੁਸੀਂ ਹਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟ ਤੁਸੀਂ ਆਨਲਾਈਨ ਲੈ ਸਕਦੇ ਹੋ। ਐਮੀ ਐਂਡ ਸਰਗੁਣ 14 ਅਗਸਤ ਦਾ ਸ਼ੋਅ ਹੈ, 14th of August। ਸੋ ਆਪਣੀ ਆਪਣੀ ਟਿਕਟਾਂ ਲਓ ਅਤੇ ਸ਼ੋਅ ਨੂੰ ਖੂਬ ਇੰਜੋਏ ਕਰੋ। ਗੈਟ ਰੈਡੀ, ਐਮੀ ਵਿਰਕ ਲਾਈਵ ਲਾਈਵ ਲਾਈਵ ਇਨ ਕੌਂਸਰਟ 14th August। ਇਹਨਾਂ ਨੇ ਨਾ ਟਿਕਟਾਂ ਬਹੁਤ ਹੀ ਰੀਜ਼ਨੇਬਲ ਰੱਖੀਆਂ। ਟਿਕਟ ਦੀ ਸਟਾਰਟਿੰਗ ਪ੍ਰਾਈਸ ਮੈਨੂੰ ਲੱਗਦਾ $65 ਤੋਂ ਹੈ, ਅਤੇ $65 ਦੇ ਵਿੱਚ ਯਾਰ ਤੁਹਾਨੂੰ ਸ਼ੋਅ ਦੇਖਣ ਨੂੰ ਮੇਰਾ ਸਕੋਸ਼ਾ ਬੈਂਕ ਅਰੀਨਾ, ਐਮੀ ਵਿਰਕ ਜ਼ਿੰਦਾਬਾਦ, ਰਹਿਣ ਬਿਲੋ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟ ਨਹੀਂ, ਵੰਗ ਦਾ ਨਾਪ, ਪੁਰਾਣੇ ਐਮੀ ਦੇ ਕਿੱਡੇ ਤਕੜੇ ਗੀਤ ਸੀ ਹੈ। ਬੁਲਟ ਕੋਲੇ ਰੱਖ ਲਿਆ ਜੀ, ਛਮਕ ਚਲੋ ਹੀ ਯਾਰੋ ਛੜਤੀ, ਅਤੇ ਇੱਕ ਡੇਟ ਨਹੀਂ ਸੀ ਗਾਣਾ, ਇਹ ਡੇਟ ਵੀ ਸਾਡੇ ਕੋਲ ਕੁਛ ਸੀਗੇ, ਬੋਲ ਮੈਂ ਭੁੱਲ ਗਿਆ, ਕਾਫੀ ਦੇਰ ਹੋ ਗਿਆ ਇਹਨੂੰ ਵੀ ਡੇਟ ਡੂਟ ਲਈ, ਟਾਈਮ ਹੈ ਨੀਗਾ। ਸੋ ticketmaster.ca ਤੋਂ ਟਿਕਟਾਂ ਲੈ ਲਓ, ਅਤੇ ਹੁਣੇ ਵੀ ਮੇਰੇ ਡੈਡ ਕਹਿੰਦੇ ਨਵੀਂ ਐਮੀ ਹੁਣ ਉਹਨੂੰ ਮਿਲਣ ਚੱਲੇ ਹਾਂ। ਸੋ ਮੈਂ ਕਿਹਾ ਵੈਰੀ ਗੁੱਡ, ਤੁਸੀਂ ਇੰਜੋਏ ਕਰੋ। ਸੋ ਜ਼ਰੂਰ 14 ਅਗਸਤ ticketmaster.ca ਤੋਂ ਤੁਸੀਂ ਟਿਕਟਸ ਆਪਣੇ ਮਨਪਸੰਦ ਦੀਆਂ ਸ਼ੋਅ ਲਈ ਲੈ ਸਕਦੇ ਹੋ। ਸੋ ਓਕੇ, ਇਹਨਾਂ ਦਾ ਲਾਉਂਦੇ ਹਾਂ ਗਾਣਾ ਬਾਬਲ ਦਾ ਦੇਸ਼। ਇੱਕ ਮੈਂ ਕੈਲਡਨ ਮਿਤਸੂਬਿਸ਼ੀ ਦੇ ਜੀਵਨ ਦਾ ਨੰਬਰ ਦੇ ਦੇਵਾਂ, ਵਧੀਆ ਗੱਡੀਆਂ ਲੈਣੀਆਂ ਨਾ, 10 ਸਾਲ ਦੀ ਵਾਰੰਟੀ ਕੈਲਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਦੇ ਰਹੇ ਨੇ ਤੁਹਾਨੂੰ। ਜੀਵਨ ਦਾ ਫੋਨ ਨੰਬਰ ਹੈ 6476782754। 647-678-2754 Caledon Mitsubishi. ਕੱਲ IPL ਚੇਅਰ ਸ਼ੁਭਨ ਹੁਣ ਨੇ ਤਾਂ ਬਹੁਤ ਹੀ ਮਾੜੀ ਗੇਮ ਖੇਡੀ ਹੈ, ਸੋ ਬੈਂਗਲੋਰ ਨੂੰ ਚਲੋ ਬਹੁਤ ਸਾਰੀਆਂ ਮੁਬਾਰਕਾਂ ਹੋਣ ਮਿਸਟਰ ਕੋਹਲੀ ਸਾਹਿਬ ਨੂੰ, ਪਲੇਅਰ ਆਫ ਦਾ ਮੈਚ. ਅਤੇ ਆਈ ਡੋਨਟ ਨੋ, ਪਤਾ ਨਹੀਂ ਯਾਰ, ਇੰਨਾ ਮਾੜਾ ਖੇਡਣਾ ਹੁਣ ਸ਼ੁਭਨ ਸੈਮੀ ਫਾਈਨਲ ਦੇ ਵਿੱਚ, ਮੈਨੂੰ ਲੱਗਦਾ 104 ਖਨੀ ਰਨ ਬਣਾਏ, ਘਰ ਬਣੇ ਕੱਖ ਨਹੀਂ, 10 ਰਨਾਂ 'ਤੇ ਆਊਟ. ਅਤੇ ਫਿਰ ਕੋਹਲੀ ਉਹਨਾਂ ਨੇ ਈਜ਼ਲੀ ਬਹੁਤ ਸੌਖੇ ਤਰੀਕੇ ਨਾਲ ਉਹ ਫਾਈਨਲ ਜਿੱਤੇ, ਸਿਰਫ 161 ਰਨ ਬਣਾਉਣੇ ਪਏ, 155 ਤੇ ਸੋਰੀ ਆਪਣੇ ਗੁਜਰਾਤ ਹੁਣੇ 200 ਵੀ ਨਹੀਂ ਬਣਾ ਪਾਏ. ਸੋ ਖੈਰ ਗੁੱਡ ਲੱਕ ਕਹਿ ਲਓ ਜਾਂ ਮੁਬਾਰਕਾਂ ਕਹਿ ਲਓ ਰੋਇਲ ਚੈਲੇਂਜਰਸ ਨੂੰ. ਅਤੇ ਹੁਣ ਅਗਲੇ ਸਾਲ ਦੇਖਦੇ ਕੀ ਬਣਦਾ. ਆਪਣੇ ਪੰਜਾਬ ਵਾਲਿਆਂ ਨੇ ਤਾਂ ਬਹੁਤ ਹੀ ਇੱਕ ਕਿਸਮ ਦੀ ਕਹਿੰਦੇ ਹੁੰਦੇ ਨਾ ਬੇਇੱਜ਼ਤੀ ਹੀ ਕੀਤੀ ਐਤਕੀ. ਚਲੋ ਕੋਈ ਗੱਲ ਨਹੀਂ, ਹੁੰਦਾ, ਸਪੋਰਟਸ ਹੈ, ਸਪੋਰਟਸ ਦੇ ਵਿੱਚ ਅਪ ਐਂਡ ਡਾਊਨ ਇੱਦਾਂ ਚੱਲਦਾ ਰਹਿੰਦਾ. ਗੁਰਕਰਮ ਢੀਂਡ ਸਾਨੂੰ ਵੀ ਯਾਦ ਰੱਖੋ, ਅਗਰ ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਵਧੀਆ ਟੌਪ ਦਾ ਰੇਟ ਲੈਣਾ ਗੁਰਕਰਮ ਢੀਂਡ ਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਬਾਹਰ. 416-876-4605 ਗੁਰਕਰਮ ਢੀਂਡ ਸਾ ਨੂੰ ਕਾਲ ਕਰੋ ਅਤੇ ਗੁਰਕਰਮ ਹੁਣੇ ਤੁਹਾਡੇ ਲਈ ਹਾਜ਼ਰ ਨੇ. ਸੁਣਦੇ ਯਾਰ ਬੜਾ ਪਿਆਰਾ ਗੀਤ ਹੈ, ਰਾਜਵੀਰ ਜਵੰਦਾ, ਬੜੀ ਮਿੱਠੀ ਬੜੀ ਪਿਆਰੀ ਆਵਾਜ਼.

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 या टेक्स्ट मैसेज करो 416-450-6680 416-450-6680 या ईमेल करो sales@paradisedevelopments.com वधेरे जानकारी लई विजिट करो paradisedevelopments.com।

0: contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504

0: all in good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
3: ਕੀ ਬਾਤ ਹੈ, ਬਹੁਤ ਵਧੀਆ ਯਾਰ, ਵਕੀਲ ਨੇ ਸੱਚੀ ਇਹਨਾਂ ਨੂੰ ਕਾਲ ਕਰੋ। ਇੱਕ ਮੈਂ ਫਿਰ ਤੋਂ ਨੰਬਰ ਦੇ ਦਵਾਂ। ਇੱਕ ਪਰਿਵਾਰ ਹੈ, ਉਹਨਾਂ ਨੂੰ ਬਜ਼ੁਰਗ ਦੀ ਟੇਕ ਕੇਅਰ ਕਰਨ ਦੇ ਲਈ ਇੱਕ ਵਰਕਰ ਦੀ ਲੋੜ ਹੈ। ਰਹਿਣ ਲਈ ਤੁਹਾਨੂੰ ਕਮਰਾ ਵੀ ਦੇਣਗੇ, ਤੁਹਾਨੂੰ ਖਾਣਾ ਪੀਣਾ ਵੀ ਦੇਣਗੇ। ਬਜ਼ੁਰਗ ਦੀ ਟੇਕ ਕੇਅਰ ਹੈ, ਤੁਹਾਡੀ ਜੌਬ ਹੈ ਕਿਸਮ ਦੀ, ਤੇ ਤੁਸੀਂ ਕਾਲ ਕਰ ਲਓ 6472187043। ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਇਹ ਕੰਮ ਕਰ ਸਕਦੇ ਆ, 6472187043 ਤੇ ਫੋਨ ਕਰੋ। 6472187043 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਸੋ 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਜਾਣਕਾਰੀ ਜ਼ਰੂਰ ਜ਼ਰੂਰ ਦਵਾਂ ਸਾਡੇ ਵੀ ਸਿੰਪਲੀ ਇੰਡੀਅਨ ਸਵੀਟਸ ਵਾਲਿਆਂ ਦੀ। ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ, ਬਾਏ ਵਨ ਗੇਟ ਵਨ ਫਰੀ ਦੀਆਂ ਅਣਗਿਣਤ ਡੀਲਾਂ ਲੱਗੀਆਂ ਹੋਈਆਂ ਨੇ। ਖਾਣਾ ਪੀਣਾ ਖਾਣਾ ਤਾਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਗੇੜਾ ਮਾਰ ਕੇ ਆਓ। ਵਧੀਆ ਟੋਪ ਟੋਪ ਟੋਪ ਤੁਸੀਂ ਆਪਣਾ ਅਗਰ ਖਾਣਾ ਖਾਣਾ ਦੇਣ ਦੀਆਂ ਤਿੰਨ ਲੋਕੇਸ਼ਨਾਂ ਨੇ, ਤਿੰਨਾਂ ਲੋਕੇਸ਼ਨਾਂ 'ਚੋਂ ਕਿਸੇ ਵੀ ਲੋਕੇਸ਼ਨ 'ਤੇ ਗੇੜਾ ਮਾਰੋ ਅਤੇ ਪਹੁੰਚੋ ਜ਼ਰੂਰ। ਸੋ ਇੱਕ ਹੁਣ ਤੁਹਾਡੇ ਲਈ, ਬਾਈ ਜੀ ਨੇ ਯਾਰ ਬਹੁਤ ਸੋਹਣੇ ਗਾਣੇ ਬਾਰੇ ਦੱਸਿਆ, ਉਹ ਲਾਉਂਦੇ ਤੁਹਾਡੇ ਲਈ, ਯਾਰੀ ਦਾਦੇ ਪੋਤੇ ਦੀ ਹੈ। ਕਿਆ ਬਾਤਾਂ ਨੇ, ਹਰਭਜਨ ਮਾਨ ਸਾਹਿਬ ਹੁਣਾਂ ਦੀ ਆਵਾਜ਼ ਅਤੇ ਬੜਾ ਹੀ ਯਾਰ ਪਿਆਰਾ ਗੀਤ ਹੈ। ਜਿਹੜਾ ਰਿਸ਼ਤਾ ਇਹ ਹੁਣ ਸਾਰੀ ਕਹਿਣਗੇ ਕਿ ਨਵੀਂ, ਵਾਕਈ ਉਹ ਜਿਹੜੀ ਯਾਰੀ ਹੈ ਨਾ ਉਹ ਕਿਤੇ ਨਹੀਂ ਮਿਲਦੀ। ਸੋ ਸੁਣਦੇ ਦੋ ਅਗਬੋ। ਓਹ ਪਿੱਛੇ ਇੱਕ ਨਵੀਂ ਤੁਹਾਡੀ ਐਡ ਵੀ ਚੱਲ ਰਹੀ, ਪਹਿਲਾਂ ਉਹਨੂੰ ਬੰਦ ਕਰੋ ਥੋੜ੍ਹਾ ਜਿਹਾ।

0: वाह यार क्या बात है, क्या कि सुनी सुनी चीजा लिखी है। सो बाई जी का नाम जिन्हें लिखे दलवीर भुल, यार क्या बात है, दोनों बड़े सोहने गीत यार इन्हों के, बाबल देश की यारी दादे पोते की। सो स्टूडियो का नंबर है 905-673-3337। एक तुसी फैशन आई क्यू याद रखो, हूँ वैडिंग सीजन चल रहा पूरा ऐन जोर शोर से, सो व्याहों लिए शॉपिंग करनी है, पहुंचना थोनों पैना एको एक लोकेशन है, एक नहीं लोकेशन है, वैसे तिने फैशन आई क्यू दियाँ स्टोर एक है। सो तुसी कोट पैंट लेने, एक कोट पैंट लो दूजा 25% ऑफ, तुसी अगर कुर्ते पजामे लेने एक लो तो दूजा 25% ऑफ। सो डीलां बहुत ही कमाल दियां ने, फैशन आई क्यू एयरपोर्ट डेरी, क्वीन कैनेडी, मिकवीन मेफील्ड, मल्टीपल लोकेशंस तो थोनों सर्व करते हैं। सो फैशन फैशन फैशन आई क्यू 905-453-2225-905-453-2225 फैशन आई क्यू ते एक बार गेड़ा जरूर जरूर जरूर मार के आओ। लेके चलते थोड़ा दविंदर पवार जी के कोल, कॉल मॉर्गेज तो मिस्टर पवार साढ़े नाल ने जी। पवार साहब वेलकम,
1: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣ ਭਰਾਵਾਂ ਸਤਿ ਸ਼੍ਰੀ ਅਕਾਲ ਤੇ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਬਹੁਤ ਸਾਰੇ ਭੈਣ ਭਰਾਵਾਂ ਦੀਆਂ ਮੌਰਗੇ ਰਿਗਾਰਡਿੰਗ ਜਦੋਂ ਕਾਲ ਆਉਂਦੀਆਂ ਜੀ, ਬਹੁਤ ਸਾਰੀਆਂ ਗੱਲਾਂ ਕਰਨ ਨੂੰ ਮਿਲਦੀਆਂ ਆਪਾਂ ਨੂੰ ਕਿ ਕਿਸੇ ਭੈਣ ਭਰਾ ਦੀ ਮੌਰਗੇਜ ਸਟਿਲ ਹਾਲੇ ਸਾਨੂੰ ਪ੍ਰੋਬਲਮ ਆ ਰਹੀ ਹੈ ਕਈ ਜਗ੍ਹਾ ਤੇ, ਕਿਉਂਕਿ ਸਾਡੇ ਕੋਲ ਪਿਛਲੇ ਵੀਕ ਇੱਕ ਕਲਾਇੰਟ ਆਇਆ ਜਿਹਨਾਂ ਨੇ ਮਲਟੀਪਲ ਆਫਰ ਦੇ ਵਿੱਚ ਘਰ ਖਰੀਦਿਆ ਸੀਗਾ। ਉਹਨਾਂ ਨੇ ਜਿੰਨੇ ਦੀ ਲਿਸਟਿੰਗ ਉਹ ਤੋਂ ਉੱਪਰ ਜਾ ਕੇ ਘਰ ਖਰੀਦਿਆ ਤੇ ਉਹਦੀ ਬਾਅਦ ਵਿੱਚ ਜਦੋਂ ਅਪਰੇਜ਼ਲ ਤੇ ਗੱਲ ਆਈ, ਕਿਉਂਕਿ ਕਿਸੇ ਨੇ ਕਿਹਾ ਤਾਂ ਕਿ ਜੇ ਤੁਹਾਡੀ ਇਨਸ਼ੋਰ ਡੀਲ ਹੈ ਤੇ ਤੁਹਾਡੀ ਅਪਰੇਜ਼ਲ ਨਹੀਂ ਹੋਣੀ, ਬਿਲਕੁਲ ਸਹੀ ਗੱਲ ਆ, ਪਰ ਇਨਸ਼ੋਰ ਡੀਲ ਜੇ ਕੁਆਲੀਫਾਈ ਨਹੀਂ ਕਰ ਸਕਦੇ ਤੁਸੀਂ ਤੇ ਫਿਰ ਸਾਨੂੰ ਉਹਦੇ ਵਿੱਚ ਜਿਹੜੀ ਆ 20% ਡਾਊਨ ਪੇਮੈਂਟ ਦੇ ਨਾਲ ਆਪਣੀ ਮੌਰਗੇਜ ਕਰਾਉਣੀ ਪੈਂਦੀ ਆ, ਉੱਥੇ ਸਾਨੂੰ ਅਪਰੇਜ਼ਲ ਹੋਣੀ ਜ਼ਰੂਰੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਫਿਰ ਜੋ ਅਪਰੇਜ਼ਲ ਵੈਲਿਊ ਘੱਟ ਜਾਂਦੀ ਆ, ਫਿਰ ਸਾਡੀਆਂ ਜਿਹੜੀਆਂ ਦਿੱਤੀਆਂ ਕੰਡੀਸ਼ਨ ਅਸੀਂ ਬਾਏ ਕੀਤੀਆਂ ਹੁੰਦੀਆਂ ਆ, ਕੰਡੀਸ਼ਨ ਸਾਰੀਆਂ ਵੇਵ ਕੀਤੀਆਂ ਹੁੰਦੀਆਂ ਆ, ਉਦੋਂ ਸਾਨੂੰ ਫਿਰ ਪ੍ਰੋਬਲਮ ਆਉਂਦੀ ਆ। ਇਸ ਕਰਕੇ ਕੋਈ ਵੀ ਭੈਣ ਭਰਾ, ਮੈਂ ਹਮੇਸ਼ਾ ਇਹ ਗੱਲ ਪਹਿਲਾਂ ਵੀ ਕਰਦੇ ਰਹੇ, ਆਪਾਂ ਹੁਣ ਵੀ ਕਰਦੇ ਹਾਂ ਕਿ ਸਾਰੀਆਂ ਕੰਡੀਸ਼ਨਾਂ ਵੇਵ ਨਾ ਕਰੋ, ਮੌਰਗੇਜ ਦੀ ਕੰਡੀਸ਼ਨ ਜ਼ਰੂਰ ਰੱਖਿਆ ਕਰੋ, ਉਹਦੇ 5 ਤੋਂ 7 ਦਿਨ ਦਾ ਟਾਈਮ ਜ਼ਰੂਰ ਰੱਖੋ ਕਿ ਤੁਹਾਡੀ ਇਨ ਬਿਟਵੀਨ ਤੁਹਾਡੀ ਮੌਰਗੇਜ ਅਪਰੂਵ ਹੋ ਜਾਂਦੀ ਆ, ਉਸ ਤੋਂ ਬਾਅਦ ਤੁਸੀਂ ਉਹਨੂੰ ਵੇਵ ਕਰੋ। ਤੇ ਬਾਕੀ ਹੋਰ ਵੀ ਜੇ ਜਾਣਕਾਰੀ ਚਾਹੀਦੀ ਆ ਤੇ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਆ ਕਿ ਪੈਸੇ ਤੇ ਰਿਲੇਟਡ ਲੋੜ ਜਦੋਂ ਸਾਨੂੰ ਪੈਂਦੀ ਆ, ਉਦੋਂ ਸਹੀ ਆਪਾਂ ਦੇਖੀਦਾ ਕਿ ਹੁਣ ਕਿੱਥੋਂ ਪੈਸਾ ਲਿਆ ਜਾਵੇ, ਕਿਹਦੇ ਕੋਲ ਫੜਿਆ ਜਾਵੇ, ਕਿਸੇ ਕੋਲ ਪੈਸਾ ਫੜਨ ਦੀ ਲੋੜ ਨਹੀਂ, ਆਪਣੇ ਘਰ ਦੀ ਇਕੁਇਟੀ ਦੇ ਉੱਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਰੱਖੋ, ਐਮਰਜੈਂਸੀ ਚ ਬਹੁਤ ਕੰਮ ਆਉਂਦੀ ਹੈ, ਚਾਹੇ ਤੁਸੀਂ ਸੈਲਫ ਇੰਪਲਾਇਡ ਹੈ ਚਾਹੇ ਇੰਪਲਾਇਡ ਹੈ, ਚਾਹੇ ਇਸ ਵੇਲੇ ਤੁਹਾਡੇ ਕੋਈ ਜੌਬ ਹੈਗੀ ਚਾਹੇ ਨਹੀਂ ਹੈਗੀ, ਤੁਹਾਨੂੰ ਇਕੁਇਟੀ ਬੇਸਡ ਲੈਂਡਿੰਗ ਦੇ ਆਧਾਰ ਤੇ ਅਸੀਂ ਜਿਹੜੀ 75% ਤੋਂ ਲੈ ਕੇ 80% ਤੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ ਜੀ। ਉਹ ਲੈ ਕੇ ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ, ਕ੍ਰੈਡਿਟ ਕਾਰਡਾਂ ਦਾ ਡੈਟ, ਮਹਿੰਗੇ ਭਾਅ ਚ ਕੀ ਸੈਕਿੰਡ ਮੌਰਗੇਜ ਹੋ ਸਕਦੀ ਆ, ਗੱਲ ਕਿ ਜਦੋਂ ਤੇ ਜਿੰਨੀ ਉਹਨੂੰ ਆਪਾਂ ਲਾਈਨ ਆਫ ਕ੍ਰੈਡਿਟ ਯੂਜ਼ ਕਰਾਂਗੇ ਉਦੋਂ ਹੀ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਇੰਟਰਸਟ ਕੋਈ ਨਹੀਂ ਪੈਂਦਾ ਜੀ, ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479888731, 647-988-8731। ਤੇ ਹਮੇਸ਼ਾ ਇਹ ਗੱਲ ਕਹੀਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਹੋਈ। ਬਹੁਤ ਬਹੁਤ ਧੰਨਵਾਦ।
0: ਕਿਆ ਬਾਤ ਹੈ, ਵੈਰੀ ਗੁੱਡ ਸਰ। ਨੰਬਰ ਇੱਕੋ ਇੱਕ ਹੈ 647-988-8731। ਦਵਿੰਦਰ ਪਵਾਰ ਸਾਹਿਬ ਨਾਲ ਗੱਲਬਾਤ ਕਰੋ, ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਦਾ ਵੀ ਨੰਬਰ ਨੋਟ ਕਰੋ ਜੇ ਕਿਸੇ ਨੇ ਵੀ ਕੋਈ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਗੱਡੀ ਦਾ ਕੋਈ ਵੀ ਕੰਮ ਹੈ, ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਯਾਦ ਰੱਖੋ ਯਾਰ, ਬਹੁਤ ਵਧੀਆ ਬੰਦੇ ਨੇ। ਤੇ ਆਸ ਦੀ ਕਿਰਨ ਦਾ ਵੀ ਨੰਬਰ ਬਹੁਤ ਜ਼ਰੂਰੀ ਹੈ, ਨਸ਼ੇ ਦੀ ਐਡਿਕਸ਼ਨ ਹੋ ਜਾਵੇ ਨਾ ਉਸ ਤੋਂ ਨਿਕਲਣਾ ਬਹੁਤ ਮੁਸ਼ਕਲ ਹੈ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
0: ਆਸ ਦੀ ਕਿਰਨ ਨੇ ਬੜੇ ਲੋਕਾਂ ਦਾ ਯਾਰ ਨਸ਼ਾ ਛਡਵਾਇਆ, ਤੁਸੀਂ ਵੀ ਕਾਲ ਕਰ ਲਓ। ਫਰੈਸ਼ ਫੂਡ ਸੈਂਟਰ, ਜੇ ਕਿਸੇ ਨੇ ਗਰੋਸਰੀ ਕਰਨੀ ਹੈ, ਵਧੀਆ ਡੀਲ ਆ, ਟੋਪ ਟੋਪ ਟੋਪ ਕੁਆਲਿਟੀ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਹੈ। ਇੰਡੀਆ ਦੀਆਂ ਟਿਕਟਾਂ ਲੈਣੀਆਂ, ਇੰਡੀਆ ਕੋਈ ਜਾ ਰਿਹਾ, ਇੰਡੀਆ ਤੋਂ ਕੋਈ ਆ ਰਿਹਾ, ਤਾਂ ਉਹਦੇ ਲਈ ਇੱਕੋ ਇੱਕ ਟੀਮ ਹੈ ਦੁਆਬਾ ਟਰੈਵਲ। ਵਧੀਆ ਡੀਲਾਂ ਤਾਂ ਮਿਲਣਗੀਆਂ ਮਿਲਣਗੀਆਂ, ਪ੍ਰਾਈਸਿਸ ਲੋਏਸਟ ਮਿਲਣਗੀਆਂ। ਇਹਨਾਂ ਦੀ ਜਿਹੜੀ ਸਰਵਿਸ ਹੈ ਉਹ ਕਿਤੋਂ ਮਿਲਣੀ ਔਖੀ ਹੈ, ਟੋਪ ਦੀ ਸਰਵਿਸ ਦੁਆਬਾ ਟਰੈਵਲ 9057976800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਦੁਆਬਾ ਟਰੈਵਲ ਵਾਲੇ ਤੁਹਾਡੇ ਲਈ ਆਲਵੇਜ਼ ਆਲਵੇਜ਼ ਆਲਵੇਜ਼ ਅਵੇਲੇਬਲ। ਅਮਨ ਅਤੇ ਸੌਰਵ ਹੁਣਾਂ ਨੂੰ ਫੋਨ ਕਰੋ 9057976800 9057976800। ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦੇ ਕਿਚਨ ਸੈੱਟ ਦੇ ਬੰਡਲ ਦੇ ਵਿੱਚ ਡੀਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਸੈਮਸੰਗ ਬ੍ਰਾਂਡ ਦਾ ਫੁੱਲ ਸਾਈਜ਼ ਫਰਿੱਜ ਹੈ, ਨਾਲ ਸਮੂਥ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਦੇ ਵਿੱਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: 5450055000 54 ਮਨਜੀਤ ਤੇ ਮਨਜੀਤ ਹੋਣਾ ਦੀ ਟੀਮ ਆਲਵੇਜ਼ ਅਵੇਲੇਬਲ ਨੇ ਤੇ ਨੰਬਰ 9054500054

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477 1557 6475 504 1557। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 9058407135, 9058407135 ਜਾਂ ਟੈਕਸਟ ਮੈਸੇਜ ਕਰੋ 4164506680 4164506680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਅੱਜ ਕੱਲ ਨਾ ਬਹੁਤ ਇੱਕ ਮੈਂ ਨਹੀਂ ਕਹਿੰਦਾ ਕੰਟਰੋਵਰਸੀ, ਬਟ ਚਲੋ ਗੱਲਬਾਤ ਚੱਲ ਰਹੀ ਹੈ ਵੀ ਹਨੀ ਸਿੰਘ ਇੱਕ ਐਂਟੀ ਡਰੱਗ ਕੈਂਪੇਨ ਦਾ ਫੇਸ ਕਿਵੇਂ ਬਣ ਸਕਦਾ। ਸੋ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਆ ਕਿ ਹਨੀ ਸਿੰਘ ਜਿਨ੍ਹਾਂ ਨੇ ਖੁਦ ਆਪ ਗਲੈਮਰਾਈਜ਼ ਕੀਤਾ ਪਾਰਟੀਇੰਗ, ਐਲਕੋਹਲ, ਕਿਤੇ ਨਾ ਕਿਤੇ ਡਰੱਗਸ ਨੂੰ ਅਤੇ ਇਸ ਕਲਚਰ ਨੂੰ, ਵੀ ਉਹ ਕਿਵੇਂ ਐਂਟੀ ਡਰੱਗ ਕੈਂਪੇਨ ਦੇ ਨਾਲ ਜੁੜ ਸਕਦੇ ਨੇ। ਮੈਂ ਥੋੜ੍ਹਾ ਜਿਹਾ ਓਪੀਨੀਅਨ ਜਾਣਨਾ ਚਾਹੁੰਦਾ। ਹੁਣ ਬੜੇ ਲੋਕ ਕਹਿੰਦੇ ਕਿ ਯਾਰ ਜਿਹੜੇ ਬੰਦੇ ਨੇ ਨਸ਼ੇ ਕੀਤੇ ਆ, ਜਿਹੜੇ ਬੰਦੇ ਨੇ ਅਡਿਕਸ਼ਨ ਫੇਸ ਕੀਤੀ ਹੈ, ਵੀ ਉਹ ਜ਼ਰੂਰ ਇਹੋ ਜਿਹੀ ਕੈਂਪੇਨ ਦੇ ਨਾਲ ਜੁੜਿਆ ਹੋਣਾ ਚਾਹੀਦਾ। ਬੜੇ ਲੋਕ ਕਹਿੰਦੇ ਕਿ ਜਿਹਦੀ ਇੰਨੀ ਇੱਕ ਕੰਟਰੋਵਰਸ਼ਲ ਹਿਸਟਰੀ ਹੈ, ਜਿਹਨੇ ਗਾਇਆ ਇਹਨਾਂ ਚੀਜ਼ਾਂ ਬਾਰੇ ਆ, ਪਰਫੋਰਮ ਇਹਨਾਂ ਚੀਜ਼ਾਂ ਨੂੰ ਲੈ ਕੇ ਕੀਤਾ, ਵੀ ਉਸ ਬੰਦੇ ਨੂੰ ਕਦੇ ਇੱਕ ਐਸੀ ਕੈਂਪੇਨ ਦੇ ਨਾਲ ਜੁੜਨਾ ਨਹੀਂ ਚਾਹੀਦਾ। ਤੁਹਾਡਾ ਕੀ ਓਪੀਨੀਅਨ ਹੈ? ਤੁਹਾਨੂੰ ਲੱਗਦਾ ਕਿ ਯਾਰ ਹੁਣ ਜਿਹੜੇ ਬੰਦੇ ਨੇ ਅਡਿਕਸ਼ਨ ਨੇ ਫੇਸ ਕੀਤੀ ਹੈ, ਜਿਹੜਾ ਬੰਦਾ ਲੰਘਿਆ ਇਹਨਾਂ ਚੀਜ਼ਾਂ ਤੋਂ, ਜੇ ਉਹ ਜੁੜ ਰਿਹਾ ਇੱਕ ਐਸੀ ਕੈਂਪੇਨ ਨਾਲ, ਸਗਾ ਤਾਂ ਇੱਕ ਚੰਗੀ ਗੱਲ ਹੈ। ਤੁਸੀਂ ਕਿਵੇਂ ਲੈਂਦੇ ਹੋ ਇਸ ਚੀਜ਼ ਨੂੰ, ਵੀ ਇਜ਼ ਇਟ ਅ ਗੁੱਡ ਥਿੰਗ ਵੀ ਉਹ ਜੁੜਿਆ ਜਾਂ ਇਜ਼ ਇਟ ਅ ਬੈਡ ਥਿੰਗ ਵੀ ਉਹ ਜੁੜਿਆ। ਨੰਬਰ ਹੈ ਆਪਣਾ 9056736337337, 9056736337333 ਆਪਣਾ ਨੰਬਰ ਹੈ, 9056736337 9056736337। ਥੋੜ੍ਹਾ ਮੈਂ ਕਿਹਾ ਯਾਰ ਤੁਹਾਡਾ ਵੀ ਓਪੀਨੀਅਨ ਲੈ ਲਈਏ। ਮੇਰੀ ਕਿਸੇ ਨਾਲ ਗੱਲਬਾਤ ਹੋ ਰਹੀ ਸੀ ਇਸ ਬਾਰੇ, ਮੈਂ ਕਿਹਾ ਕੋਈ ਨਾ ਸਾਡੇ ਲਿਸਨਰਸ ਬੜਾ ਜੁੜਿਆ ਇਹਨਾਂ ਚੀਜ਼ਾਂ ਨਾਲ, ਉਹ ਥੋੜ੍ਹਾ ਜਿਹਾ ਦੱਸ ਸਕਦੇ ਆ, ਕਿਉਂਕਿ ਦੋਨਾਂ ਪਾਸਿਓਂ ਆਪਾਂ ਚੀਜ਼ ਨੂੰ ਦੇਖ ਸਕਦੇ ਹਾਂ ਵੀ ਨਹੀਂ ਯਾਰ ਇਹੋ ਜਿਹੇ ਬੰਦੇ ਨੂੰ ਨਹੀਂ ਜੁੜਨਾ ਚਾਹੀਦਾ ਕਿਉਂਕਿ ਉਹਨੇ ਪ੍ਰਮੋਟ ਕੀਤੀਆਂ ਚੀਜ਼ਾਂ, ਅਤੇ ਕੁਝ ਕਹਿੰਦੇ ਯਾਰ ਉਹ ਕਰ ਸਕਦਾ ਜ਼ਰੂਰ ਕੈਂਪੇਨ ਕਿਉਂਕਿ ਉਹਨੇ ਦੇਖੀਆਂ ਇਹ ਚੀਜ਼ਾਂ। ਜੀ 4445 ਹੈਲੋ,
1: ਹਾਂਜੀ ਗੁੱਡ ਈਵਨਿੰਗ ਭਾਜੀ,
0: ਗੁੱਡ ਈਵਨਿੰਗ ਜੀ, ਵੈਲਕਮ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਜੀ, ਚੜ੍ਹਦੀ ਕਲਾ। ਮੈਂ ਕਿਹਾ ਜੀ ਪ੍ਰੋਬਲਮ ਹਨੀ ਭਾਜੀ ਨਹੀਂ ਆ, ਚਲੋ ਫਿਰ ਵੀ ਉਹਨਾਂ ਨੇ ਆਪਣਾ ਟਾਈਮ ਫੇਸ ਕੀਤਾ ਵਾ, ਉਸ ਚੀਜ਼ ਦੇ ਵਿੱਚੋਂ ਦੀ ਨਿਕਲੇ ਆ। ਪ੍ਰੋਬਲਮ ਇਹ ਆ ਕਿ ਪਾਰਟੀ ਕਿਹੜੀ ਦੇ ਵਿੱਚ ਆ, ਮੇਨ ਪ੍ਰੋਬਲਮ ਇਹ ਆ ਕਿ ਮੇਨ ਪ੍ਰੋਬਲਮੈਟਿਕ ਚੀਜ਼ ਆ ਬੀਜੇਪੀ ਭਾਜੀ। ਹਨੀ ਭਾਜੀ ਦਾ ਵੀ ਜਿਹੜਾ ਮੈਂਟੈਲਿਟੀ ਲੈਵਲ ਆ, ਜਿਹੜਾ ਕੋਈ ਲਿਖਦਾ ਹੁੰਦਾ ਨਾ ਕੋਈ ਚੀਜ਼ ਨੂੰ, ਉਹ ਹਰ ਕਿਸੇ ਬੰਦੇ ਦੇ ਵਾਸਤੇ ਨੀ ਗੱਲ ਹੁੰਦੀ, ਭਾਵੇਂ ਮੈਂ ਵੀ ਗੱਡੀ ਚ ਬੈਠਾ ਗਈ, ਮੈਂ ਸਭ ਤੋਂ ਸਮਾਰਟ ਆ ਬੰਦਾ ਹਨਾ, ਪਰ ਜਿਹੜੀ ਕਲਮ ਹੁੰਦੀ ਆ, ਲਿਖਣਾ ਹੁੰਦਾ ਵਾ, ਉਹ ਵੀ ਬਹੁਤ ਬੁੱਧੀਜੀਵੀ ਬੰਦਿਆਂ ਦਾ ਕੰਮ ਹੁੰਦਾ। ਸੋ ਮੈਂ ਨੀ ਕਹਿੰਦਾ ਕਿ ਆਪਾਂ ਹਨੀ ਭਾਜੀ ਮਾੜੇ ਆ ਜਾਂ ਕਿੱਦਾਂ ਵਾ, ਪਰ ਜਿਹੜੀ ਉਹ ਬੀਜੇਪੀ ਆ, ਉਹ ਤਾਂ ਮੈਂ ਕਹਿੰਦਾ ਵੀ ਅੱਬ ਵੀ ਅਜੇ ਉਹਨਾਂ ਨੇ ਗਾਲਾ ਕਰ ਦੇਣਾ ਹਨਾ।
0: ਨਹੀਂ ਚਲੋ, ਮੈਂ ਕਿਸੇ ਪਾਰਟੀ ਦੀ ਗੱਲ ਨੀ ਕਰਨਾ ਚਾਹੁੰਦਾ, ਮੈਂ ਬਸ ਇਹੀ ਪੁੱਛਣਾ ਚਾਹੁੰਦਾ ਵੀ ਜਿਹੜਾ ਬੰਦਾ ਜਿਹਨੇ ਆਪਣੇ ਕਰੀਅਰ ਦੇ ਵਿੱਚ ਬਹੁਤ ਪ੍ਰਮੋਟ ਕੀਤਾ ਐਸੀਆਂ ਚੀਜ਼ਾਂ ਨੂੰ, ਕੀ ਉਹਨੂੰ ਇਹੋ ਜਿਹੀ ਕੈਂਪੇਨ ਦਾ ਫੇਸ ਬਣਨਾ ਚਾਹੀਦਾ ਜਾਂ ਨਹੀਂ?
1: ਭਾਜੀ 7 ਤੋਂ 8 ਸਾਲ ਤੱਕ ਉਹਨਾਂ ਨੇ ਪ੍ਰੋਬਲਮ ਫੇਸ ਕੀਤੀ ਹੈ, ਬਿਮਾਰੀ ਦੇ ਨਾਲ ਲੜ ਕੇ ਬੰਦਾ ਬਾਹਰ ਆਇਆ, ਦੁਬਾਰੇ ਸਟੇਜ ਤੇ ਆਇਆ ਹਨਾ। ਵੀ ਮੈਨੂੰ ਪਰ ਮੈਨੂੰ ਇਸ ਚੀਜ਼ ਦਾ ਪਤਾ ਕਿ ਐਸੋਸੀਏਸ਼ਨ ਜਿਹੜੀ ਆ ਨਾ, ਉਹ ਰਿਲੇਟਡ ਉਹਦੇ, ਮੈਨੂੰ ਤੁਹਾਡਾ ਕੁਐਸਚਨ ਇਹ ਨਹੀਂ ਸੀ ਗੱਲ ਕੀ ਸਾਹਿਬ ਆ, ਪਰ ਉਹ ਰਿਲੇਟਡ ਉਹਦੇ ਆ, ਬਸ ਇਹ ਗੱਲ ਆ ਮੇਰਾ ਭਰਾ। ਥੈਂਕ ਯੂ ਸੋ ਮਚ,
0: ਠੀਕ ਹੈ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ ਫॉर योर ਕਾਲ। 0616 ਹੈਲੋ,
2: ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ,
2: ਹਾਂਜੀ, ਮੇਰਾ ਓਪੀਨੀਅਨ ਥੋੜਾ ਡਿਫਰੈਂਟ ਆ। ਵੀਰ ਹੋਣਾ ਨੇ ਵੀ ਸਹੀ ਗੱਲ ਕਹੀ ਆ, ਜਿਹੜੇ ਪਿੱਛੇ ਕਾਲਰ ਸੀ ਵਧੀਆ ਗੱਲ ਕਹੀ ਗਿਆ ਵੀ, ਬਟ ਮੈਨੂੰ ਇਹ ਲੱਗਦਾ ਵੀ ਆਪਾਂ ਇਹ ਠੀਕ ਆ ਨਾ, ਜ਼ਿੰਦਗੀ ਦਾ ਇੱਕ ਨੈਗੇਟਿਵ ਇੰਪੈਕਟ ਰਿਹਾ ਨਸ਼ਾ ਹਨਾ, ਪਰ ਮੈਨੂੰ ਇਹ ਲੱਗਦਾ ਵੀ ਸਮਾਜ ਚ ਹੋਰ ਵੀ ਬਹੁਤ ਬੰਦੇ ਇਹੋ ਜਿਹੇ ਬੈਠੇ ਜਿਹਨਾਂ ਨੇ, ਜਿਹੜੇ ਨਸ਼ੇ ਦੇ ਕਦੇ ਨੇੜੇ ਨੀ ਗਏ, ਉਹਨਾਂ ਨੇ ਸਪੋਰਟਸ ਜਾਂ ਫਿਰ ਹੋਰ ਆਪਣਾ ਸਰੀਰ ਬੜਾ ਸਾਂਭ ਕੇ ਰੱਖਿਆ। ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਦਿਖਾਉਣਾ ਚਾਹੀਦਾ ਵਾ ਕਰਕੇ ਜਿਹਨਾਂ ਨਾਲ ਹੋਈ ਬੀਤੀ ਆ, ਮੈਨੂੰ ਇਹ ਲੱਗਦਾ।
0: ਤੁਹਾਨੂੰ ਲੱਗਦਾ ਹੈ ਜਿਹੜਾ ਬੰਦਾ ਇਹਨਾਂ ਚੀਜ਼ਾਂ ਤੋਂ ਸਾਰੀ ਉਮਰ ਦੂਰ ਰਿਹਾ, ਸਕਸੈਸਫੁਲ ਹੈ, ਸਿਹਤ ਵੱਲ, ਹੈਲਥ, ਫਿਟਨੈਸ ਵੱਲ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਹੀ ਰੱਖਿਆ, ਵੀ ਉਸ ਬੰਦੇ ਨੂੰ ਫੇਸ ਹੋਣਾ ਚਾਹੀਦਾ ਹੈ?
2: ਹਾਂਜੀ ਹਾਂਜੀ, ਫਿਰ ਤਾਂ ਇਹਦਾ ਮਤਲਬ ਇਹ ਆ ਵੀ ਜੇ ਪੁਲਿਸ ਚ ਕੱਲ ਨੂੰ ਬੰਦੇ ਭਰਤੀ ਕਰਨੇ ਹੋਣ, ਤੁਸੀਂ ਇਹਦਾ ਮਤਲਬ ਚੋਰ ਹੋਣੇ ਚਾਹੀਦੇ ਪਹਿਲਾਂ ਹੋ।
0: ਠੀਕ ਹੈ ਠੀਕ ਹੈ, ਗੁੱਡ ਪਰਸਪੈਕਟਿਵ। ਹਾਂ ਠੀਕ ਹੈ ਵੀਰੇ, ਨਹੀਂ ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਨਾਈ ਸੋਰੀ 2132 ਹੈਲੋ। ਹਾਂਜੀ ਵੀਰੇ ਵੈਲਕਮ।
3: ਹਾਂਜੀ, ਮੇਰੇ ਖਿਆਲ ਨਾਲ ਤਾਂ ਉਸ ਤੋਂ ਵਧੀਆ ਐਕਸਪੀਰੀਅੰਸ ਕਿਸੇ ਦਾ ਨਹੀਂ ਹੋ ਸਕਦਾ ਜੀ।
0: ਹਾਂ ਠੀਕ ਹੈ,
3: ਉਹਨਾਂ ਦਾ ਜਾਂ ਉਹਨਾਂ ਦੀ ਫੈਮਿਲੀ ਦੇ ਮੈਂਬਰ ਦਾ, ਕਿਉਂਕਿ ਦੇਖੋ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਵੀ ਤੁਸੀਂ ਕੁਛ ਵੀ ਕਰ ਲਓ, ਕੋਈ ਵੀ ਗੁਨਾਹ ਕਰ ਲਓ, ਸਾਰਿਆਂ ਨੂੰ ਟਿਕਟ ਤੱਕ ਦੇ ਦਿੰਦੇ ਹੈਗੇ। ਠੀਕ ਹੈ, ਇਹਦੇ ਵਿੱਚ ਜਿਹੜਾ ਬੰਦਾ ਨੇ ਸਿੱਖਿਆ ਹੈਗਾ, ਕੋਈ ਗਲਤੀ ਕੀਤੀ ਹੈਗੀ ਹੈ, ਉਹਦੇ ਕੋਲ ਬਹੁਤ ਵੱਡਾ ਐਕਸਪੀਰੀਅੰਸ ਹੈ।
0: ਠੀਕ ਹੈ,
3: ਸਭ ਤੋਂ ਵਧੀਆ ਕੈਂਪੇਨਿੰਗ ਉਹ ਕਰ ਸਕਦਾ ਜੀ।
0: ਅੱਛਾ, ਤੁਹਾਨੂੰ ਲੱਗਦਾ ਵੀ ਸਭ ਤੋਂ ਵਧੀਆ ਕੈਂਪੇਨਿੰਗ ਉਹੀ ਬੰਦਾ ਕਰ ਸਕਦਾ ਜਿਹਨੇ ਫੇਸ ਕੀਤੀਆਂ ਚੀਜ਼ਾਂ? ਹੈ
3: ਬਿਲਕੁਲ ਜੀ।
0: ਠੀਕ ਹੈ, ਸੋ ਓਕੇ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਬਾਈ ਜੀ ਕਹਿੰਦੇ ਕਿ ਵਧੀਆ ਕੈਂਪੇਨਿੰਗ ਹੀ ਉਹ ਬੰਦਾ ਕਰ ਸਕਦਾ ਜਿਹੜਾ ਇਹਨਾਂ ਚੀਜ਼ਾਂ ਚੋਂ ਲੰਘਿਆ। ਹੁਣ ਦੇਖੋ ਕਿਤੇ ਨਾ ਕਿਤੇ ਇਹ ਵੀ ਪੁਆਇੰਟ ਠੀਕ ਹੈ, ਆਪਾਂ ਜੇ ਸਪੋਜ਼ ਕਰੋ ਕੋਈ ਪੈਨਲ ਕਰ ਰਹੇ ਹਾਂ, ਕੋਈ ਤੁਸੀਂ ਇੰਟਰਵਿਊ ਕਿਸ ਦੀ ਸੁਣਦੇ ਹੋ, ਹੁਣ ਜਿਹੜੇ ਬੰਦੇ ਨੇ ਇਹ ਪ੍ਰੋਬਲਮ ਫੇਸ ਕੀਤੀ, ਤੁਸੀਂ ਉਹਦੀ ਇੰਟਰਵਿਊ ਸੁਣ ਕੇ ਸਗਾ ਤੇ ਆਈ ਥਿੰਕ ਕੁਛ ਨਾ ਕੁਛ ਲਰਨ ਕਰ ਸਕਦੇ ਹੋ। ਹੁਣ ਜਿਹਨੇ ਕਦੇ ਅਡਿਕਸ਼ਨ ਨਹੀਂ ਫੇਸ ਕੀਤੀ, ਜਿਹੜਾ ਬੰਦਾ ਕਦੇ ਰੀਹੈਬ ਨਹੀਂ ਗਿਆ, ਉਹ ਬੰਦਾ ਹੁਣ ਸਾਨੂੰ ਕਿਵੇਂ ਸਮਝਾ ਸਕਦਾ ਵੀ ਇਹਨਾਂ ਚੀਜ਼ਾਂ ਦੇ ਕੀ ਨੁਕਸਾਨ ਨੇ? ਜਿਹਨੇ ਸਗਾ ਤੇ ਫੇਸ ਕੀਤੀ ਇਹ ਚੀਜ਼, ਉਹਨੇ ਆਪਣੀ ਜ਼ਿੰਦਗੀ ਕਿਤੇ ਨਾ ਕਿਤੇ ਖਰਾਬ ਕੀਤੀ ਇਹਨਾਂ ਚੀਜ਼ਾਂ ਕਰਕੇ, ਉਹ ਆਈ ਥਿੰਕ ਤੁਹਾਨੂੰ ਗਾਈਡ ਵੀ ਕਰ ਸਕਦਾ ਯਾਰ ਕਿ ਇਹਦੇ ਬੈਡ ਪੁਆਇੰਟਸ ਕੀ ਨੇ, ਜ਼ਿੰਦਗੀ ਕਿਵੇਂ ਤੁਹਾਡੀ ਖਰਾਬ ਹੁੰਦੀ ਹੈ, ਸਰੀਰ ਤੁਹਾਡਾ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਂ ਲੰਘਦਾ। ਸੋ ਨੋ, ਇਟਸ ਅ ਗੁੱਡ ਪੁਆਇੰਟ। ਇੱਕ ਮੈਂ ਤੁਹਾਨੂੰ ਨੰਬਰ ਜ਼ਰੂਰ ਦੇਣਾ ਚਾਹੁੰਦਾ, ਯਾਦ ਰੱਖੋ ਤੁਸੀਂ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟਰਨ ਗੋਰਵੇ, ਆਈ ਡਾਕਟਰ ਵੀ ਅਵੇਲੇਬਲ ਨੇ ਬਿਯੋਂਡ ਆਈਵਰ ਤੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਨੰਬਰ ਹੈ 9057933937 9057933937 ਬਿਯੋਂਡ ਆਈਵਰ 4601 ਹੈਲੋ।
4: ਹਾਂਜੀ ਵੀਰ, ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਵਧੀਆ ਵਧੀਆ, ਮੇਰੇ ਦੋਨੋਂ ਪਰਸਪੈਕਟਿਵ ਠੀਕ ਹੈ। ਜੇ ਹਨੀ ਸਿੰਘ ਐਂਟੀ ਕੰਪੇਨ ਕਰ ਰਿਹਾ ਤੇ ਐਂਟੀ ਡਰੱਗ ਕਰ ਰਿਹਾ, ਇਟਸ ਗੁੱਡ ਕਿ ਉਹਨੇ ਸਫ਼ਰ ਕੀਤਾ ਤੇ ਉਹ ਗਾਈਡ ਕਰ ਸਕਦਾ ਕਿ ਮੈਂ ਲਾਈਕ ਲਾਈਫ ਤੋਂ ਉੱਪਰ ਕੁਛ ਵੀ ਨਹੀਂ, ਵਿਚ ਇਜ਼ ਪੋਜ਼ਿਟਿਵ ਥਿੰਗ, ਰਾਈਟ? ਨਹੀਂ, ਇੰਟੈਂਸ਼ਨ ਮੈਟਰ ਕਰਦੀ ਆ। ਜਿਹੜਾ ਬੰਦਾ ਇੱਕ ਸਿਹਤਮੰਦ ਬੰਦਾ ਜਿਹਨੇ ਜ਼ਿੰਦਗੀ ਚ ਕੀਤਾ ਨਹੀਂ, ਉਹਦੇ ਕੋਲ ਵੀ ਬਹੁਤ ਯੂਜ਼ ਕੇਸਿਸ ਹੋਣਗੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਜਿਹਨਾਂ ਨੇ ਡਰੱਗ ਕਰਕੇ ਆਪਣੀ ਜ਼ਿੰਦਗੀ ਗਵਾਈ ਆ। ਸੋ ਦੋਨੋਂ ਹੀ ਗਾਈਡ ਕਰ ਸਕਦੇ ਨੇ ਬੈਟਰ ਵੇ ਨਾਲ। ਮੇਨ ਚੀਜ਼ ਇਹ ਹੈ ਕਿ ਇੰਟੈਂਸ਼ਨ ਪੋਜ਼ਿਟਿਵ ਹੋਣੀ ਚਾਹੀਦੀ ਹੈ। ਜਿੱਦਾਂ ਹੁਣ ਅੱਜ ਹਨੀ ਸਿੰਘ ਐਂਟੀ ਡਰੱਗ ਕੰਪੇਨ ਕਰਕੇ ਕੱਲ ਨੂੰ ਫਿਰ ਪਾਰਟੀ ਚਲੇਗੀ, ਸਾਰੀ ਰਾਤ ਗਾਣਾ ਗਾ ਦੇ, ਰਾਈਟ? ਫਿਰ ਉਹਦਾ ਫਾਇਦਾ ਨਹੀਂ ਨਾ। ਇਹਨਾਂ ਚੰਗਾ ਦਾ ਰੋਲ ਮਾਡਲ ਲੋ ਜਿਹਨੇ ਸਾਰੀ ਉਮਰ ਡਰੱਗ ਕੀਤਾ ਹੀ ਨਹੀਂ। ਸੋ ਆਈਦਰ ਵੇ ਹਨੀ ਸਿੰਘ ਕਰਦਾ, ਵਿਚ ਇਜ਼ ਵੈਰੀ ਗੁੱਡ ਥਿੰਗ, ਉਹਨੇ ਆਪਣੀ ਜ਼ਿੰਦਗੀ ਬਚਾਈ ਆ। ਉਹ ਲੋਕਾਂ ਨੂੰ ਕਹਿ ਦਿੰਦਾ ਕਿ ਬਾਈ ਜੀ ਮੇਰੀ ਤਾਂ ਵੱਧ ਗਈ, ਤੁਸੀਂ ਆਪਣੀ ਨਾਲ ਰੋਲੋ, ਵਿਚ ਇਜ਼ ਵੈਰੀ ਗੁੱਡ ਥਿੰਗ। ਫਿਰ ਉਹ ਦੂਜਾ ਵੀ ਕਰ ਸਕਦਾ, ਇੰਟੈਂਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ, ਦੈਟਸ ਵਟ ਇਟ ਮੈਟਰਸ। ਹੁਣ ਜਿੱਦਾਂ ਹਰ ਇੱਕ ਸੈਲੀਬ੍ਰਿਟੀ ਕੋਈ ਨਾ ਕੋਈ ਐਡ ਕਰੀ ਜਾ ਰਿਹਾ, ਰਾਈਟ? ਵੀ ਆਹ ਚੀਜ਼ ਲੈ ਲਓ, ਆਹ ਚੀਜ਼ ਲੈ ਲਓ, ਬਟ ਦੇ ਨੈਵਰ ਯੂਜ਼ ਇਟ ਬਾਈ
0: ਦੈਮਸੈਲਫ।
4: ਵੀ ਨੋ ਦਿਸ ਇਜ਼ ਜਸਟ ਅ ਮਾਰਕੀਟਿੰਗ। ਹੁਣ ਐਂਟੀ ਡਰੱਗ ਇਜ਼ ਅ ਵੈਰੀ ਕਲੋਜ਼ ਸੈਂਸਿਟਿਵ ਟੌਪਿਕ, ਰਾਈਟ? ਇਹਦੇ ਵਿੱਚ ਤੁਸੀਂ ਏਦਾਂ ਨਹੀਂ ਗਾ ਕਿ ਅੱਜ ਰਾਤ ਨੂੰ ਤੁਸੀਂ ਐਂਟੀ ਡਰੱਗ ਕੈਂਪੇਨ ਕਰਕੇ ਆਏ ਤੇ ਸਵੇਰੇ ਤੁਸੀਂ ਚੱਕ ਕੇ ਗਾਣਾ ਲਿਖਤਾ ਤੇ ਤੁਸੀਂ ਗਾਣੇ ਗਾ ਰਹੇ ਆ, ਉਹਦਾ ਤਾਂ ਵਰਸ ਇੰਪੈਕਟ ਹੋ ਜਾਣਾ। ਸੋ ਤੁਸੀਂ ਗਾਣੇ ਨਾ ਕੱਢੋ ਅੱਜ ਤੋਂ ਬਾਅਦ, ਗਾਣੇ ਪਿਓਰ ਕਰ ਦੋ। ਹਾਂ, ਗਾਣੇ ਕੱਢੋ, ਪਾਰਟੀਜ਼ ਤੇ ਕੱਢੋ, ਬਟ ਡਰੱਗ ਨੂੰ ਉਹ ਨਾ ਕਰੋ ਕਿ ਕਹਿੰਦੇ ਨਾ ਕਿ ਵਧਾਓ ਨਾ, ਦੈਟ ਇਜ਼ ਫਾਈਨ ਆਈਦਰ ਵੇ।
0: ਨਹੀਂ, ਤੁਹਾਡੀ ਗੱਲ ਠੀਕ ਹੈ। ਹੁਣ ਵਾਕਈ ਜੇ ਐਂਟੀ ਡਰੱਗ ਕੈਂਪੇਨ ਕਰਕੇ ਫਿਰ ਦੂਏ ਦਿਨ ਗਾਣੇ ਤੁਸੀਂ ਦੂਜੇ ਗਾ ਰਹੇ ਹੋ, ਫਿਰ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਕੈਂਸਲ ਆਊਟ ਕਰ ਰਹੇ ਹੋ।
4: ਬਿਲਕੁਲ ਬਿਲਕੁਲ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਗਾਣੇ ਛੱਡ ਦੋਗੇ ਤਾਂ ਉਹਦਾ ਡਬਲ ਇੰਪੈਕਟ ਹੋ ਜਾਏਗਾ। ਦੇਖੋ ਆਪਣੀ ਲਾਈਫ ਵੀ ਬਚਾਈ ਆ, ਬੰਦੇ ਨੇ ਆਪਣੇ ਕਰੀਅਰ ਨੂੰ ਵੀ ਪਾਥ ਵੀ ਚੇਂਜ ਕਰਤਾ, ਬਿਕੋਜ਼ ਉਹ ਇਸ ਚੀਜ਼ ਨੂੰ ਸਫਰ ਹੋ ਕੇ ਆਇਆ। That's not a big deal. People have to drug kar rahe, that's okay. I guess that's okay. Everybody has a right to check, right? You know.
0: Yeah, nahi fir je tusi edan de campaign nal jud rahe ho ta fir tusi pura hi udhar nu ho jao, na koi gaane udhan de na koi promotion oh cheezan di, fir tusi baki ji apni purani cheezan nu chhad di do.
4: ਬਿਲਕੁਲ, ਐਨੇ ਕੋਈ ਪ੍ਰੋਡਕਟ ਨਹੀਂ ਹੈ ਯਾਰ, ਕੋਈ ਆਪਾਂ ਕੋਈ ਕਰੀਮ ਦੀ ਐਡ ਕਰਤੀ ਤੇ ਆਪਾਂ ਯੂਜ਼ ਨਹੀਂ ਕਰ ਰਹੇ, ਵਿੱਚ ਸਟਿਲ ਓਕੇ। ਪਹਿਲੀ ਗੱਲ ਤਾਂ ਉਹ ਵੀ ਅਨਐਥੀਕਲ ਆ, ਸਟਿਲ ਓਕੇ, ਬਟ ਦਿਸ ਇਜ਼ ਅ ਸੈਂਸਿਟਿਵ ਟੌਪਿਕ, ਸੋ ਇਫ ਯੂ ਆਰ ਡੂਇੰਗ ਸੱਚ ਥਿੰਗ ਯੂ ਸ਼ੁੱਡ ਨਾਟ ਟੇਕ ਇਟ ਫਾਰਵਰਡ ਇਨ ਯੂਰ ਸੌਂਗਸ।
0: ਨਹੀਂ ਠੀਕ ਹੈ ਸਰ, ਗੁੱਡ ਪੁਆਇੰਟ ਤੁਹਾਡਾ ਵੀ, ਥੈਂਕ ਯੂ ਸੋ ਮਚ ਫਾਰ ਯੂਰ ਕਾਲ। ਇੱਕ ਮੈਂ ਇਨਫੋਰਮੇਸ਼ਨ ਸਾਰਿਆਂ ਨੂੰ ਦਵਾਂ, ਨਵਾਂ ਘਾਹ ਲਗਵਾਉਣਾ, ਸੌਡਿੰਗ ਕਰਾਉਣੀ ਹੈ ਤਾਂ ਐਸ ਐਸ ਲੋਨ ਕੇਅਰ ਵਾਲਿਆਂ ਨੂੰ ਕਾਲ ਕਰ ਲਓ, 437-655-1984, 437-655-1984, SS Lawn Care. ਤੁਹਾਡੇ ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਯਾਦ ਰੱਖੋ, ਪ੍ਰਦੀਪ ਭਾਜੀ ਨੂੰ ਟੀ ਵੀ ਵੀ ਰਿਪੇਅਰ ਕਰ ਦੇਣਗੇ। 647-6232-3203, 9390, ਹਾਂਜੀ ਵੀਰੇ।
5: ਹਾਂਜੀ ਵੀਰੇ, ਦੇਖੋ ਇੱਕ ਕਹਾਵਤ ਹੈ ਨਾ, 900 ਚੂਹੇ ਖਾ ਗਏ ਬਿੱਲੀ ਹਾਜ ਨੂੰ ਚੱਲੀ, ਉਹ ਵਾਲਾ ਕੰਮ ਆ। ਦੇਖੋ ਹਰ ਇੱਕ ਬੰਦੇ ਨੂੰ ਸੁਧਰਨ ਦਾ ਮੌਕਾ ਵਾ, ਪਰ ਇਹ ਤਾਂ ਵਾ ਜਿਹੜੀਆਂ ਤੁਸੀਂ ਪਹਿਲਾਂ ਗਲਤੀਆਂ ਕੀਤੀਆਂ ਉੱਤੇ ਤੁਸੀਂ ਆਪਣੀ ਕੋਈ ਅਪੋਲੋਜੀ ਵੀ ਕਰੋ। ਇਹ ਥੋੜਾ ਵੀ ਤੁਹਾਨੂੰ ਅੱਜ ਕਰਤਾ, ਤੁਸੀਂ ਉੱਧਰ ਉਹਦਾ ਚਿਹਰਾ ਬਣ ਜਾਓ। ਇਹ ਬੰਦੇ ਦੀ ਸਟੇਟਮੈਂਟ ਸੀ ਵੀ ਮੈਂ ਪੰਜਾਬੀਆਂ ਦੇ ਜਨਰੇਸ਼ਨ ਚ ਡਰੱਗ ਵਾੜ ਦੂੰਗਾ, ਉਹ ਬੜੀ ਬਿਗ ਸਟੇਟਮੈਂਟ ਸੀ ਜਿੱਥੇ ਇਹਨੇ ਕਿਹਾ ਵੀ ਸੀ ਵੀ ਉਹ ਕਿਹੜਾ ਗਾਣਾ ਚਾਰ ਦਾਰੂ ਵੋਡਕਾ ਵਾਲਾ ਜੋ ਵੀ ਹੈਗਾ, ਮੈਨੂੰ ਚੰਗੀ ਦਾ ਚੇਤਾ ਨੀ। ਉਸ ਤੋਂ ਬਾਅਦ ਦੀ ਸਟੇਟਮੈਂਟ ਸੀ, ਕਹਿੰਦਾ ਮੈਂ ਇਹਨਾਂ ਦੀ ਜਨਰੇਸ਼ਨ ਚ ਵਾੜਨੀ ਹੈ ਡਰੱਗ। ਜਿਹੜਾ ਬੰਦਾ ਏਡੀ ਜਨਰੇਸ਼ਨ ਬਾਰੇ ਗੱਲ ਕਰ ਸਕਦਾ ਵਾ, ਤੇ ਉਹ ਫਿਰ ਤੁਸੀਂ ਆਪਣੇ ਹਿਸਾਬ ਲਾ ਲਓ ਵੀ ਉਹਨੂੰ ਇਹੋ ਜਿਹੀਆਂ ਚੀਜ਼ਾਂ ਸੋਭਦੀਆਂ ਵਾ, ਜਾਂ ਤਾਂ ਫਿਰ ਉਹ ਚੀਜ਼ ਦੀ ਅਪੋਲੋਜੀਜ਼ ਕਰੇ ਵੀ ਭਾਈ ਮੈਂ ਉਦੋਂ ਜੋ ਵੀ ਹੈ ਲੋਰ ਚ ਕਹਿ ਤਾ, ਠੀਕ ਹੈ ਫਿਰ ਬੰਦਾ ਅਕਸੈਪਟ ਵੀ ਕਰਦਾ। ਤੁਸੀਂ ਅਪੋਲੋਜੀਜ਼ ਕੋਈ ਕੀਤਾ ਨੀ, ਅੱਜ ਤੁਸੀਂ ਪਹਿਲਾਂ ਚੋਰ ਹੁਣ ਸਾਹ ਵਾਲਾ ਕੰਮ, ਇਹ ਫਿਰ ਡਬਲ ਫੇਸ ਕੰਮ ਹੋ ਜਾਂਦਾ ਨਾ।
0: ਪਰ ਜੇ ਜੇ ਉਹ ਹੁਣ ਐਂਟੀ ਡਰੱਗ ਨਾਲ ਜੁੜੇ ਆ, ਉਹ ਵੀ ਇੱਕ ਕਿਸਮ ਦੀ ਅਪੋਲੋਜੀ ਹੋਈ ਆ।
5: ਨਹੀਂ ਵੀਰੇ ਉਹ ਜੁੜਿਆ, ਪਰ ਪਹਿਲਾਂ ਜਿਹੜੀਆਂ ਗੱਲਾਂ ਸਟੇਟਮੈਂਟਾਂ ਕੀਤੀਆਂ ਉੱਤੇ ਵੀ ਕੁਝ ਕਰੇ ਨਾ, ਉਹਦੇ ਕੀ ਪਤਾ ਕੀ ਉਹਦੇ ਮਗਰ ਕੀ ਮੋਟਿਵ ਆ ਕੀ ਨਹੀਂ, ਆਪਾਂ ਨੂੰ ਨੀ ਨਾ ਪਤਾ। ਪਹਿਲਾਂ ਕੋਈ ਵੀ ਚੀਜ਼ ਨੂੰ ਕਲੈਰੀਫਾਈ ਕਰੇ ਵੀ ਭਾਈ ਮੈਂ ਜੋ ਕੁਛ ਕਰਦਾ ਰਿਹਾ, ਮੈਂ ਬਹੁਤ ਕੁਛ ਗਲਤ ਕੰਮ ਕੀਤੇ ਆ, ਮੇਰੇ ਗਾਣੇ ਵੀ ਗਲਤ ਆਏ ਆ, ਵੀ ਉਹਨੂੰ ਤੁਸੀਂ ਮੇਰੇ ਕੋਲ ਇੱਕ ਅਪੋਲੋਜੀ, ਇਹ ਨੀ ਵੀ ਤੁਸੀਂ ਉਹਦਾ ਚਿਹਰਾ ਬਣ ਗਏ ਐਂਟੀ ਡਰੱਗ ਦੇ, ਉਹ ਬੰਦੇ ਸੈੱਟ ਕਰ ਲੈ, ਕਿਉਂਕਿ ਸਟੇਟਮੈਂਟ ਬੜੀ ਤਕੜੀ ਸੀ ਨਾ। ਉਹ ਗਾਣਾ ਗੁਣਾ ਚਲੋ ਕੱਢੀ ਜਾਂਦਾ ਬੰਦਾ, ਹਰ ਕੋਈ ਅੱਜ ਕੱਲ੍ਹ ਤੁਹਾਨੂੰ ਪਤਾ ਬੀਟ ਚਾਹੀਦੀ ਆ, ਗਾਣਾ ਜਿੱਦਾਂ ਮਰਜ਼ੀ, ਪਰ ਜਿਹੜੀ ਗਾਣੇ ਦੇ ਬਾਅਦ ਸਟੇਟਮੈਂਟ ਸੀ ਨਾ ਵੀ ਮੈਂ ਜਨਰੇਸ਼ਨ ਚ ਡਰੱਗ ਵਾੜ ਲਈ, ਉਹ ਸਟੇਟਮੈਂਟ ਬਹੁਤ ਬਿਗ ਸਟੇਟਮੈਂਟ ਆ।
0: ਠੀਕ ਹੈ, ਸੋ ਬਿਨਾਂ ਮਾਫੀ ਤੋਂ ਉਹ ਨਾ ਜੁਆਇਨ ਕਰੇ ਐਂਟੀ ਡਰੱਗ, ਪਹਿਲਾਂ ਪੁਰਾਣੀਆਂ ਆਪਣੀਆਂ ਗਲਤੀਆਂ ਦੀ ਮਾਫੀ ਮੰਗੇ। ਹੈ
5: ਜਿਹੜੀ ਸਟੇਟਮੈਂਟ ਉਹ ਜਾਂ ਮਾਫੀ ਨਾ ਮੰਗੇ, ਕਹੇ ਮੈਂ ਆਪਣੀ ਸਟੇਟਮੈਂਟ ਵਾਪਸ ਲੈਣਾ, ਕੁਝ ਵੀ ਕਹਿ ਦਵੇ,
0: ਹਾਂਜੀ ਹਾਂਜੀ,
5: ਆਪਾਂ ਕਿਹੜਾ ਉਹਨੂੰ ਬਿਠਾ ਕੇ ਮਾਫੀ ਮੰਗਾਉਣੀ ਆ। ਬੰਦਾ ਐਟਲੀਸਟ ਕੁਝ ਤੇ ਪ੍ਰੂਵ ਕਰੇ ਆਪਣੇ ਵੱਲੋਂ ਵੀ ਭਾਈ ਮੈਂ ਜਿਹੜੀ ਆ ਚੀਜ਼ ਕਹੀ ਆ ਮੇਰੇ ਵੱਲੋਂ ਗਲਤ ਕਹਿ ਹੋਗੀ।
0: ਹਾਂ ਹਾਂ, ਨਹੀਂ ਨਹੀਂ ਠੀਕ ਹੈ ਸਰ, ਬਹੁਤ ਧੰਨਵਾਦ
5: ਕਵੇ ਨਾ।
0: ਯਾਰ ਨਹੀਂ, ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ, ਯਾਰ ਜੇ ਤੁਸੀਂ ਏਡੀ ਵੱਡੀ ਸਟੇਟਮੈਂਟ ਦਿੱਤੀ ਆ, ਏਡੇ ਤੁਸੀਂ ਯੂ ਨੋ ਪ੍ਰੋ ਡਰੱਗ ਬਣੇ ਹੋ, ਤਾਂ ਹੁਣ ਉਸ ਚੀਜ਼ ਦੀ ਵੀ ਮਾਫੀ ਮੰਗੋ। ਥੈਂਕ ਯੂ ਭਾਜੀ। ਸੋ ਨੰਬਰ ਹੈ ਆਪਣਾ 9059053337 ਗੁੱਡ ਵਿਊਜ਼ ਯਾਰ ਸਾਰਿਆਂ ਦੇ। ਲੋਕ ਨਾ ਆਪਣੀ ਜ਼ਿੰਦਗੀ ਚਲੋ ਗਲਤੀਆਂ ਕਰਦੇ ਆ ਜ਼ਰੂਰ, ਬਟ ਆਈ ਥਿੰਕ ਪਬਲਿਕ ਮਾਫੀ ਜ਼ਰੂਰ ਚਾਹੁੰਦੇ ਆ ਕਿ ਅਗਲੇ ਮੰਗਣ। ਕਿਸੇ ਵੀ ਆਰਟਿਸਟ ਨੇ, ਸੈਲੀਬ੍ਰਿਟੀ ਨੇ ਕੁਛ ਬੁਰਾ ਕੀਤਾ, ਜੇ ਉਹ ਬਿਨਾਂ ਮਾਫੀ ਤੋਂ ਮੂਵ ਔਨ ਕਰਨ ਦੀ ਕੋਸ਼ਿਸ਼ ਕਰਨ, ਤਾਂ ਆਈ ਥਿੰਕ ਆਪਾਂ ਲੋਕ ਥੋੜ੍ਹਾ ਨਹੀਂ ਉਹਨਾਂ ਨੂੰ ਅੱਗੇ ਵਧਣ ਦਿੰਦੇ। ਤੁਸੀਂ ਟੀ ਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਭਾਜੀ ਨੂੰ ਫੋਨ ਕਰੋ, ਅਗਰ ਤੁਸੀਂ ਨਵਾਂ ਡਰਾਈਵੇ ਬਣਵਾਉਣਾ ਨਾ,

0: ടയർ എന്റെ അലൈൻമെന്റ് സെന്റർ സി ട്രക്ക് എന്ന് നമ്മൾ ടയർ പോണേ ട്രക്ക് എന്ന് സി ഓയിൽ ചേഞ്ച് കരാണാ ട്രക്ക് ദി സി അലൈൻമെന്റ് കരാണി ആ ത ഈഗൽ ട്രക്ക് ടയർ എന്റെ അലൈൻമെന്റ് സെന്റർ ദി ടീം നു സി കോൾ കരോ ഹൈവേ 401 ത ഉത്തൻ സാർ മിൽട്ടൺ ദി വെച്ച് ഈഗൽ ട്രക്ക് ആൻഡ് ടയർ സെന്റർ വാലേ നേ ਕਹਿੰਦੇ ਨਾ ਵੀ ਜਿਹੜਾ ਵੀ ਬੰਦਾ ਤੁਹਾਡਾ ਨਾਲ ਆਊਗਾ ਕੋਈ ਵੀ ਟਰੱਕਾਂ ਵਾਲੇ ਵੀਰ ਭੈਣ ਆਉਣਗੇ ਤਾਂ ਵੱਡਾ ਡਿਸਕਾਊਂਟ ਸਟੀਲਸ ਤੇ ਜੇਮਸ ਨੋ ਪਾਰਕਵੇ ਤੇ ਨੇ 10874 ਸਟੀਲਸ ਐਵਨਿਊ ਈਸਟ 10874 ਸਟੀਲਸ ਐਵਨਿਊ ਈਸਟ ਸਟੀਲਸ ਇਨ ਜੇਮਸ ਨੋ ਹਾਈਵੇ 401 ਤੋਂ ਉੱਤਰ ਸਾਰ ਤੁਸੀਂ ਜ਼ਰੂਰ ਪਹੁੰਚੋ ਹੁਣ ਮੈਂ ਹਨੀ ਬਾਈ ਦਾ ਗਾਣਾ ਲਾਉਣ ਲੱਗਿਆ ਸੀ ਤੁਸੀਂ ਮੇਰੇ ਤੇ ਨਾ ਗੁੱਸੇ ਹੋ ਜਾਓ ਵੀ ਨਾ ਵੀ ਯਾਰ ਗੱਲਾਂ ਕਰਕੇ ਤੁਸੀਂ ਫਿਰ ਗਾਣਾ ਲਾਤਾ ਕੋਈ ਨਾ ਗਾਣਾ ਮੈਂ ਦੂਜਾ ਲਾਊਂਗਾ ਕੋਈ ਵਧੀਆ ਤੇ ਉਦਾਂ ਦਾ ਨਹੀਂ ਲਾਉਂਦਾ ਵੀ ਪਾਰਟੀ ਔਨ ਨਾਈਟ ਜਾਂ ਜੋ ਵੀ ਹੈ ਸੋ ਤੁਹਾਡਾ ਵੀ ਕੀ ਓਪੀਨੀਅਨ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ ਵੀ ਬੜੇ ਲੋਕ ਵਿਰੋਧ ਕਰ ਰਹੇ ਆ ਕਿ ਹਨੀ ਸਿੰਘ ਐਂਟੀ ਡਰੱਗ ਕੈਂਪੇਨ ਨਾਲ ਕਿਉਂ ਜੁੜਿਆ ਜਿਹੜੇ ਬੰਦੇ ਨੇ ਨਸ਼ਾ ਕੀਤਾ ਨਸ਼ਾ ਪ੍ਰਮੋਟ ਕੀਤਾ ਦਾਰੂ ਪੀਤੀ ਦਾਰੂ ਪ੍ਰਮੋਟ ਕੀਤੀ ਦਾਰੂ ਦੇ ਗਾਣੇ ਗਾਏ ਵੀ ਉਸ ਬੰਦੇ ਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਜੁੜਨਾ ਚਾਹੀਦਾ ਦੂਜੇ ਪਾਸੇ ਕੁਝ ਇੱਕ ਸੱਜਣ ਮਿੱਤਰ ਕਹਿ ਰਹੇ ਆ ਕਿ ਯਾਰ ਸਗਾ ਤੇ ਵਧੀਆ ਗੱਲ ਹੈ ਜਿਹੜੇ ਬੰਦੇ ਨੇ ਅਡਿਕਸ਼ਨ ਜਿਹੜੇ ਬੰਦੇ ਨੇ ਰੀਹੈਬ ਦੇਖਿਆ ਉਹ ਬੰਦਾ ਸਗਾ ਤੇ ਹੋਰ ਵੀ ਦੱਸ ਸਕਦਾ ਕਿ ਇਹਦੇ ਨੁਕਸਾਨ ਕੀ ਨੇ ਤੇ ਇਹੋ ਜਿਹੇ ਬੰਦੇ ਨੂੰ ਹੀ ਇਸ ਕੈਂਪੇਨ ਦਾ ਫੇਸ ਹੋਣਾ ਚਾਹੀਦਾ ਤੁਹਾਡਾ ਕੀ ਓਪੀਨੀਅਨ ਹੈ ਹਨੀ ਸਿੰਘ ਵਰਗੇ ਬੰਦੇ ਨੂੰ ਐਂਟੀ ਡਰੱਗ ਕੈਂਪੇਨ ਦੇ ਨਾਲ ਜੁੜਨਾ ਚਾਹੀਦਾ ਜਾਂ ਇਹ ਗਲਤ ਗੱਲ ਹੈ ਨੰਬਰ ਹੈ ਆਪਣਾ 9056733337 9056733337 ਹੁਣ ਕੁਝ ਕੁ ਸਾਡੇ ਲਿਸਨਰਸ ਕਹਿ ਰਹੇ ਆ ਕਿ ਨਵੀਂ ਯਾਰ ਜੁੜਨਾ ਹੀ ਇਹੋ ਜਿਹੇ ਬੰਦੇ ਨੂੰ ਚਾਹੀਦਾ ਜਿਹਨੇ ਇਹ ਗਲਤੀਆਂ ਕੀਤੀਆਂ ਉਹ ਸਗਾ ਤੇ ਦੱਸ ਸਕਦਾ ਕਿ ਇਹਦੇ ਨੁਕਸਾਨ ਕੀ ਨੇ ਕੁਝ ਕਹਿ ਰਹੇ ਆ ਯਾਰ ਜਿਹੜੇ ਬੰਦੇ ਨੇ ਹੁਣ ਬਾਈ ਜੀ ਕਹਿ ਕੇ ਹਟੇ ਕਿ ਮਾਫ਼ੀ ਤੱਕ ਨਹੀਂ ਮੰਗੀ ਵੀ ਮੈਂ ਕਿਹਾ ਵੀ ਮੈਂ ਜਨਰੇਸ਼ਨ 'ਚ ਨਸ਼ਾ ਵਾੜ ਦੂੰਗਾ ਇਹੋ ਜਿਹੇ ਬੰਦੇ ਨੂੰ ਕਿਵੇਂ ਤੁਸੀਂ ਫੇਸ ਬਣਾ ਰਹੇ ਹੋ ਐਸੀ ਕੈਂਪੇਨ ਦਾ 905-673-3337 ਨੰਬਰ ਆਪਣਾ 9056733337 9056733337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਗੱਲਬਾਤ ਥੋੜ੍ਹੀ ਤਾਂ ਸਾਡੀ ਹੋ ਰਹੀ ਆ ਨੰਬਰ ਤੁਹਾਨੂੰ ਮੈਂ ਇੱਕ ਜ਼ਰੂਰ ਨਾਲ ਦੀ ਨਾਲ ਗਲੋਬਲ ਕੰਫਰਟ ਦਾ ਦੇਵਾਂ ਅਗਰ ਨਵਾਂ ਏ ਸੀ ਨਵਾਂ ਫਰਨੈਸ ਲਗਵਾਉਣਾ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਫੋਨ ਕਰੋ ਨਵਾਂ ਫਰਨੈਸ ਨਵਾਂ ਏ ਸੀ ਲਵਾਓ ਅਤੇ $1800 ਤੱਕ ਦਾ ਰੀਬੇਟ ਵੀ ਪਾਓ ਗਲੋਬਲ ਕੰਫਰਟ ਏਅਰ 905-790-9080 9057909080 5600 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਦੇਖੋ ਗੱਲ ਇਸ ਤਰ੍ਹਾਂ ਨਾ ਬਈ ਜਿਹੜਾ ਤੁਸੀਂ ਹਨੀ ਸਿੰਘ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਮਤਲਬ ਤੁਸੀਂ ਕਹਿੰਦੇ ਵੀ ਜਿਹੜਾ ਬੰਦਾ ਰਹਿ ਕੇ ਆਇਆ ਉਹ ਕੀ ਦੱਸੂਗਾ ਆਮ ਵੀ ਤਾਂ ਬੰਦਿਆਂ ਨੂੰ ਦੀਦਾ ਹੀ ਆ ਜਿਹੜੇ ਨਸ਼ੇ ਵਾਲੇ ਬੰਦੇ ਉਹਨਾਂ ਦਾ ਕੀ ਹਾਲਤ ਹੁੰਦੀ ਹੈ ਜਰੂਰੀ ਥੋੜੀ ਉਹਨੇ ਹੀ ਦੱਸਣਾ ਆ ਔਰ ਦੂਜੀ ਸਭ ਤੋਂ ਬੜੀ ਗੱਲ ਇਹ ਹੈ ਨਾ ਐਜ ਏ ਪੰਜਾਬੀ ਮਤਲਬ ਅਰਦੀ 2 ਸਾਲ ਬੰਦੇ ਸਾਡੇ ਉੱਥੇ ਸੜਕਾਂ ਤੇ ਭੁੱਖੇ ਮਰਦੇ ਰਹੇ ਕਿਸਾਨ ਜਿਹੜੇ ਆ ਏਦਾਂ ਦਾ ਬਾਰਡਰ ਦੇ ਉੱਤੇ ਵੀ ਨੀ ਪਾਕਿਸਤਾਨ ਨੂੰ ਵੀ ਨੀ ਕਦੀ ਲਾਈਆਂ ਸੀ ਕਨਿਆਰੀਆਂ ਬਾਂਦੇ ਕੰਕਰੀਟ ਵਾਲੀਆਂ ਸਾਰਾ ਕੁਛ ਜਿਹੜੇ ਸੂਏ ਗੱਡੇ ਸੀ ਵਿੱਚ 700 ਬੰਦਾ ਮਰ ਗਿਆ ਸਾਡਾ ਉੱਥੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਬੰਦੇ ਹੁਣ ਵੀ ਬੀਜੇਪੀ ਚ ਜਾਂਦੇ ਆ ਉਹਨਾਂ ਨੂੰ ਵੀ ਕੱਲੇ ਹਨੀ ਸਿੰਘ ਦੀ ਮੈਂ ਗੱਲ ਕਰ ਰਿਹਾ ਮਤਲਬ ਵੀ ਪੰਜਾਬੀ ਇਹ ਨੀ ਵੀ ਅਸੀਂ ਸਿੱਖਾਂ ਦਾ ਜਾਟਵਾ ਜਾਂ ਕੋਈ ਵੀ ਆ ਕੋਈ ਵੀ ਜਿਹੜਾ ਮਤਲਬ ਪੰਜਾਬੀ ਬੰਦਾ ਆ ਹਨਾ ਚਾਹੇ ਕਿਸੇ ਵੀ ਧਰਮ ਫਿਰਕੇ ਨੂੰ ਬਿਲੋਂਗ ਕਰਦਾ ਹੋਵੇ ਮਤਲਬ ਨਹੀਂ ਆ ਬਾਕੀ ਇਹਨੇ ਕੋਈ ਸਪੈਸ਼ਲ ਥੋੜੀ ਦੱਸਣਾ ਸਾਨੂੰ ਵੀ ਹਾਂਜੀ ਵੀ ਮੈਂ ਇੱਦਾਂ ਫਿਰ ਨਸ਼ੇ ਮੈਂ ਇੱਦਾਂ ਕਰਕੇ
0: ਭਾਜੀ ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ ਸਪੈਸ਼ਲ ਬਟ ਜਿਹੜਾ ਬੰਦਾ ਭਾਜੀ ਲੰਘਿਆ ਇਸ ਦੌਰ ਚੋਂ ਸਪੈਸ਼ਲ ਹੀ ਦੱਸ ਸਕਦਾ ਕੁਛ ਨਹੀਂ ਮੈਂ ਦੁਨੀਆ ਦੇਖੀ ਹੈ ਚ ਰੱਖਿਆ ਕੱਖ ਨੀ ਮੇਰੀ ਸਿਹਤ ਤੇ ਅਸਰ ਹੋਇਆ ਮੇਰੇ ਪਰਿਵਾਰ ਤੇ ਅਸਰ ਹੋਇਆ ਕੁਛ ਤਾਂ ਦੱਸਦਾ ਕੰਮ
1: ਇਹ ਬੰਦੇ ਨਾ ਸਿਰਫ ਟੀਵੀ ਦੇ ਉੱਤੇ ਰੀਲ ਬਣਾ ਕੇ ਦੱਸ ਸਕਦੇ ਆ ਸਾਨੂੰ ਆਪਣੇ ਇੰਟਰਨੈਟ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਔਰ ਜੇ ਆਪਾਂ ਕਹਿ ਦਈਏ ਵੀ ਇਹ ਬੰਦਾ ਜਾ ਕੇ ਕਿਸੇ ਨੂੰ ਮਿਲ ਲਊਗਾ ਜਾਂ ਕਿਸੇ ਰੀਹੈਬ ਸੈਂਟਰ ਵਿੱਚ ਜਾਊਗਾ ਜਾਂ ਗਰਾਊਂਡ ਜ਼ੀਰੋ ਤੇ ਜਾ ਕੇ ਉੱਥੇ ਥੱਲੇ ਧੂੜਾਂ ਦੇ ਵਿੱਚ ਪਿੰਡਾਂ ਦੀਆਂ ਸੜਕਾਂ ਤੇ ਘੁੰਮ ਕੇ ਲੋਕਾਂ ਨੂੰ ਕੋਈ ਪ੍ਰਚਾਰ ਕਰੂਗਾ ਏਦਾਂ ਦਾ ਕੁਛ ਨਹੀਂ ਹੋਣਾ ਜੇ ਸਿਰਫ ਸੋਸ਼ਲ ਇੱਕ ਪ੍ਰੋਪੋਗੰਡਾ ਆ ਸਿਰਫ ਚਲੋ ਹਨੀ ਸਿੰਘ ਦੇ ਨਾਂ ਨੂੰ ਉਹ ਕਹਿੰਦੇ ਨੇ ਮਰਦਾ ਕੀ ਨਹੀਂ ਕਰਦਾ ਤੇ ਬੀਜੇਪੀ ਦਾ ਪੰਜਾਬ ਚ ਵੈਸੇ ਇਹ ਹਾਲ ਆ ਬਾਕੀ ਇਲੈਕਸ਼ਨਾਂ ਹੁਣ ਉਹ ਕਿਹੜੇ ਸਾਡੀਆਂ ਤੁਸੀਂ ਦੇਖ ਹੀ ਲਿਆ ਹਿੰਦੂ ਵੋਟ ਵੀ ਨਹੀਂ ਪਿਆ ਬੀਜੇਪੀ ਨੂੰ
0: ਚਲੋ ਥੈਂਕ ਯੂ ਸਰ ਥੈਂਕ ਯੂ ਸੋ ਮਚ ਮੈਨੂੰ ਕੋਈ ਪੰਜਾਬ ਦੇ ਇੰਡੀਆ ਦੇ ਪੋਲਿਟਿਕਸ ਵਾਲੇ ਯਾਰ ਵਾਲੀ ਕੋਈ ਨੌਲੇਜ ਨਹੀਂ ਹੈਗੀ ਮੈਂ ਤਾਂ ਥੋੜ੍ਹਾ ਪੋਲੀਟੀਕਲ ਗੱਲ ਨਹੀਂ ਕਰਦਾ

0: ਸਿਸਟਮ ਹੈ ਜੋ ਯੂ ਨੋ ਸਿਚੁਏਸ਼ਨ ਉਹਦੇ 'ਤੇ ਥੋੜ੍ਹੇ ਜਿਹੇ ਕਮੈਂਟਸ ਤੁਹਾਡੇ ਲੈਣਾ ਚਾਹੁੰਦਾ। ਸੋਰੀ ਜੇ ਮੈਂ ਤੁਹਾਡੇ ਜਿਹੜੀ ਪੋਲੀਟੀਕਲ ਗੱਲ ਉਹਦੇ ਵਿੱਚ ਬੜਾ ਕੋਈ ਯੋਗਦਾਨ ਨਾ ਪਾ ਸਕਿਆ, ਉਹਦਾ ਇਹ ਕਾਰਨ ਆ ਕਿ ਮੈਨੂੰ ਕੋਈ ਬੜਾ ਹੀ ਨੌਲੇਜ ਹੈ ਨਹੀਂ ਇੰਡੀਆ ਦੇ ਪੋਲੀਟਿਕਸ ਬਾਰੇ। ਮਾਸਟਰ ਜੂਲਰਸ ਨੂੰ ਯਾਦ ਰੱਖੋ, ਏਅਰਪੋਰਟ ਰੋਡ 'ਤੇ ਮੇਫੀਲਡ 'ਤੇ ਬਹੁਤ ਹੀ ਕਮਾਲ ਦੀ ਲੋਕੇਸ਼ਨ ਮਾਸਟਰ ਜੂਲਰਸ ਦੀ ਖੁੱਲ੍ਹ ਚੁੱਕੀ ਹੈ। ਏਅਰਪੋਰਟ ਰੋਡ ਮੇਫੀਲਡ 3000 ਸਕੁਅਰ ਫੁੱਟ ਦਾ ਬੜਾ ਲਗਜ਼ਰੀ ਸ਼ੋਰੂਮ ਹੈ ਮਾਸਟਰ ਜੂਲਰਸ। 5960 ਹੈਲੋ ਹੈਲੋ ਜੀ
1: ਮੇਰੇ ਕੋਲ ਮੁੰਡੇ ਦੋ ਆਏ ਏਦਾਂ ਦੇ ਕਿ ਜਿਹਨਾਂ ਦੇ ਗਿੱਟਿਆਂ ਦੇ ਵਿਚ ਵੀ ਕੋਈ ਐਸੀ ਵੇਨ ਨੀ ਸੀ, ਥਾਂ ਨੀ ਸੀ ਜਿੱਥੇ ਉਹਨੇ ਟੀਕੇ ਨੀ ਸੀ ਲਾਏ ਹੋਏ।
0: ਅੱਛਾ।
1: ਔਰ ਉਹ ਉਹਨਾਂ ਨੇ ਦ੍ਰਿੜ ਏਦਾਂ ਦੀ ਬਣਾਈ, ਜਦੋਂ ਦੇਖਿਆ ਵੀ ਸਾਡਾ ਤਾਂ ਸਾਰਾ ਕੁਛ ਉਜੜੀ ਜਾ ਰਿਹਾ ਹੈ ਨਾ, ਐਸਾ ਮਨ ਬਣਾਇਆ, ਐਸਾ ਮਨ ਬਣਾਇਆ, ਉਹਨਾਂ ਨੇ ਸਾਰਾ ਛੱਡਤਾ ਐਨ
0: ਟੋਟਲੀ।
1: ਤਿੰਨ ਚਾਰ ਸਾਲ ਤੋਂ ਬੰਦਾ ਕੋਈ ਨਸ਼ਾ ਨੀ ਉਹ ਕਰ ਰਿਹਾ, ਬੜ ਸੋਹਣਾ ਐਨ ਠੀਕ ਹੋ ਗਿਆ। 10-15 ਦਿਨ ਬਹੁਤ ਕਹਿੰਦੇ ਤੰਗ ਹੋਏ ਅਸੀਂ, ਪਰ ਉਹਦੇ ਵਿੱਚ ਇਹ ਆ ਵੀ ਜੇ ਹਨੀ ਸਿੰਘ ਛੱਡ ਕੇ ਚੰਗੇ ਪਾਸੇ ਆ ਗਿਆ ਤਾਂ ਉਹ ਫਿਰ ਰੌਲਾ ਵੀ ਨੀ ਪਾਉਣਾ ਚਾਹੀਦਾ ਨਾ, ਕਿਸੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਕਿਉਂਕਿ ਐਕਸਪੀਰੀਅੰਸ ਆ। ਉਹ ਮੈਨੂੰ ਐਕਸਪੀਰੀਅੰਸ ਦੱਸਦੇ ਹੁੰਦੇ ਸੀ ਵੀ ਸਾਡੇ ਨਾਲ ਹੁੰਦੀ ਕਿੱਦਾਂ ਸੀ, ਜਦੋਂ ਅਸੀਂ ਨਸ਼ਾ ਛੱਡਿਆ ਉਦੋਂ ਕਿੱਦਾਂ ਹੋਈ ਸਾਡੀ ਦੁਨੀਆਂ ਉਜੜੀ, ਉਦੋਂ ਕਿੱਦਾਂ ਹੋਈ, ਕਿੱਦਾਂ ਫੀਲ ਹੁੰਦਾ ਸੀ। ਪਰ ਹੁਣ ਮੇਰੇ ਹਿਸਾਬ ਨਾਲ ਜੇ ਉਹ ਬੰਦਾ ਛੱਡ ਗਿਆ ਤਾਂ ਉਹਨਾਂ ਤੇ ਕੈਂਤੂ ਪ੍ਰੈਂਤੂ ਨਹੀਂ ਕਰਨੀ ਚਾਹੀਦੀ, ਪੋਲੀਟੀਕਲ ਤੌਰ ਤੇ ਨਹੀਂ ਲਿਜਾਣਾ ਚਾਹੀਦਾ। ਇੱਕ ਉਹਨਾਂ ਲਈ ਉਹ ਵਧੀਆ ਸੋਚ ਹੋਣੀ ਚਾਹੀਦੀ, ਜੇ ਉਹ ਬੰਦਾ ਆਪਣੇ ਤਜਰਬੇ ਨਾਲ ਸਾਨੂੰ ਅਵੇਅਰਨੈਸ ਦੇ ਰਿਹਾ ਬਾਕੀਆਂ ਨੂੰ ਵੀ ਭਾਈ ਬਚ ਜਾਓ, ਕਿਉਂਕਿ ਮੱਛੀ ਪੱਥਰ ਚੱਟ ਕੇ ਮੁੜੇ ਆਈ ਆ ਤਾਂ ਉਹਨੂੰ ਮਾੜਾ ਨੀ ਕਹਿਣਾ ਚਾਹੀਦਾ, ਮੁੜੇ ਤਾਂ ਮੁੜੇ ਤਾਂ ਵਧੀਆ ਸਮਾਂ ਉਹਨੂੰ। ਪੰਜਾਬ ਦੇ ਵਿਚ ਜਿੱਥੇ ਵੀ ਪੋਲੀਟੀਕਲ ਤਾਂ ਸਾਰੇ ਪਾਸੇ ਕੰਮ ਖਰਾਬ ਆ, ਪਰ ਜੇ ਕੋਈ ਬੰਦਾ ਚੰਗੇ ਪਾਸੇ ਆ ਗਿਆ ਐਪਰੀਸ਼ੀਏਟ ਕਰੋ, ਉਹਨੂੰ ਉਹਦੇ ਮਾੜੇ ਗੁਣ ਨਾ ਦੇਖੋ, ਚੰਗੇ
0: ਯਾਦ ਕਰਦੇ ਆ। ਜੇ ਹੁਣ ਉਹ ਬੰਦਾ ਛੱਡ ਗਿਆ ਚੀਜ਼ਾਂ, ਆਪਾਂ ਹਜੇ ਵੀ ਕਹੀ ਜਾਂਦੇ ਹਾਂ ਕਿ ਯਾਰ ਇਹਨੇ ਆਹ ਕੀਤਾ ਉਹ ਕੀਤਾ, ਉਹ ਹੁਣ ਚਲੋ ਉਹ ਚੀਜ਼ਾਂ ਕੀਤੀਆਂ ਜ਼ਰੂਰ ਨੇ, ਬਟ ਇਹੀ ਲੋਕਾਂ ਦਾ ਹੁਣ ਕਿਤੇ ਨਾ ਕਿਤੇ ਕਹਿਣਾ ਕਿ ਯਾਰ ਹੁਣ ਉਹ ਚੀਜ਼ਾਂ ਕਰਕੇ ਉਹਨੂੰ ਪਤਾ ਕਿ ਉਹਨਾਂ ਚੀਜ਼ਾਂ ਨੁਕਸਾਨ ਕੀ ਹੈ, ਤੇ ਹੁਣ ਉਹ ਲੋਕਾਂ ਨੂੰ ਰੋਕ ਰਿਹਾ ਵੀ ਤੁਸੀਂ ਨਾ ਉਧਰ ਨੂੰ ਜਾਓ।
1: 8681 ਪਰ ਜਿੱਥੋਂ ਤੱਕ ਲੱਗਦਾ ਬੀਜੇਪੀ ਤਾਂ ਉਹ ਇਹੋ ਜਿਹੇ ਬੰਦਿਆਂ ਨੂੰ ਨਾਮ ਦਿੰਦੀ ਆ ਜਿਹੜਾ ਪੰਜਾਬੀਆਂ ਦੇ ਉਲਟ ਚੱਲਦੀ ਹੈ। ਰਵਨੀਤ ਬਿੱਟੂ ਗਾਲਾਂ ਕੱਢਦਾ ਸੀ ਉਹਨੂੰ ਮੰਤਰੀ ਬਣਾਤਾ, ਇਹ ਕਹਿੰਦਾ ਸੀ ਬੱਚਿਆਂ ਦੀਆਂ ਫਸਲਾਂ ਚ ਮੈਂ ਨਸ਼ਾ ਵਾੜ ਦੂ, ਇਹਨੂੰ ਕਰਵਾਉਣਾ। ਹੋਰ ਲੋਕ ਬਥੇਰੇ ਨੇ ਜਿਹੜੇ ਨਸ਼ਾ ਛਡਾਊ ਕੈਂਪ ਲਾਉਂਦੇ ਨੇ, ਉਹ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ ਉਹ ਬੰਦੇ ਬਣਾਉਂਦਾ, ਕੋੜੀਆਂ ਨੂੰ ਇੰਨੇ ਵਧੀਆ ਬਣਾਉਂਦਾ, ਇਹੋ ਜਿਹੇ ਬੰਦੇ ਕਿਉਂ ਨਾ ਚੁਣ ਲਏ। ਇਹ ਤਾਂ ਉਹਨਾਂ ਨੂੰ ਨਾਮ ਦਿੰਦੇ ਹੈ ਜਿਹੜੇ ਸਿੱਖਾਂ ਦੇ ਕਦੇ ਨਾ ਕਦੇ ਖਿਲਾਫ਼ ਚੱਲੇ ਆ, ਮੈਨੂੰ ਤਾਂ ਇਹ ਲੱਗਦਾ। ਨਾ ਕਿ ਹਨੀ ਸਿੰਘ ਹਜੇ ਕਿਹੜਾ ਹਟਿਆ, ਹੂ ਇਹ ਤਾਂ ਖੁਦ ਵੀ ਕਰਦਾ ਹੋਣਾ,
0: ਪਤਾ ਨੀ ਜੇ ਕਰਦਾ ਜਾਂ ਨਹੀਂ ਕਰਦਾ। ਹੁਣ ਚਲੋ ਉਹਨੂੰ ਪਤਾ,
1: ਦਲਜੀਤ ਨੂੰ ਨਾ ਬਣਾ ਲਿਆ, ਉਹ ਪੰਜਾਬੀਅਤ ਦੀ ਗੱਲ ਕਰ ਲੈਂਦਾ ਕਦੇ ਕਦੇ ਵਿਚਾਰਾ। ਹੋਰ ਬਹੁਤ ਨੇ ਜਿਹੜਾ ਪੰਜਾਬੀਅਤ ਦੀ ਗੱਲ ਕਰੂ ਉਹਨੂੰ ਨੀ, ਜਿਹੜਾ ਉਹਨਾਂ ਦੇ ਉਲਟ ਚੱਲੋ ਉਹਨਾਂ ਨੇ ਇਹਨਾਂ ਨਾਮ ਦੇਣਾ, ਮੈਨੂੰ ਤਾਂ ਇਹੀ ਲੱਗਦਾ।
0: ਨਹੀਂ ਪਰ ਹੁਣ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਤੁਹਾਨੂੰ ਲੱਗਦਾ ਕਿ ਇੱਕ ਬੰਦਾ ਜਿਹਨੇ ਨਸ਼ਾ ਕੀਤਾ ਜ਼ਿੰਦਗੀ ਚ ਵੀ ਉਹਨੂੰ ਇਹੋ ਜਿਹੀਆਂ ਕੈਂਪੇਨਸ ਨਾਲ ਜੁੜਨਾ ਚਾਹੀਦਾ, ਜਾਂ ਜਿਹੜਾ ਬੰਦਾ ਕਦੇ ਛੇੜੇ ਨਾ ਉਹ ਚੀਜ਼ ਨੂੰ ਉਹਨੂੰ ਬਣਾਉਣਾ ਚਾਹੀਦਾ?
1: ਨਹੀਂ ਜੁੜਨਾ ਚਾਹੀਦਾ, ਪਰ ਉਹ ਬੰਦੇ ਨੇ ਇਹ ਇਹਨਾਂ ਦੀ ਰਾਜਨੀਤੀ ਦੇ ਹੱਥ ਕੰਡਾ ਬਣਨ ਤੋਂ ਪਹਿਲਾਂ ਕੁਛ ਬੰਦਿਆਂ ਦਾ ਛੜਾਇਆ, ਕੋਈ ਆਪਣੇ ਪੱਧਰ ਤੇ ਕੋਈ ਕੈਂਪ ਬਣਾਇਆ ਵੀ ਹਾਂ ਮੈਂ ਲੋਕਾਂ ਦੇ ਨਸ਼ੇ ਛੜਾ ਰਿਹਾ, ਉਹਦੇ ਹੁਣੀ ਕਿਵੇਂ ਯਾਦ ਆ ਗਿਆ ਜਦੋਂ ਇਹਨਾਂ ਨੇ ਫੜ ਲਿਆ?
0: ਠੀਕ ਹੈ
1: ਉਹ ਤਾਂ
2: ਹਾਂਜੀ ਉਹ ਬੰਦੇ ਨੂੰ ਆਪਾਂ ਸੋਚ ਸਕਦੇ ਹਾਂ ਵੀ ਉਹ ਇੱਕ ਵਾਰ ਦਲ ਦਲ ਚ ਪੈ ਗਿਆ ਸੀ, ਉਦੋਂ ਬਾਅਦ ਉਹ ਸੰਭਲਿਆ, ਦੇਖੋ ਫਿਰ ਉਹ ਕਿੰਨੀ ਵਧੀਆ ਲਾਈਨ ਤੇ ਚੱਲ ਪਿਆ।
0: ਸੋ ਤੁਹਾਨੂੰ ਲੱਗਦਾ ਜੇ ਉਹ ਇੰਡੀਪੈਂਡੈਂਟ ਤੌਰ ਤੇ ਆਪ ਕੋਈ ਕੈਂਪ ਚਲਾਉਂਦਾ ਬਿਨਾਂ ਕਿਸੇ ਪਾਰਟੀ ਨਾਲ ਜੁੜਿਆ ਫਿਰ ਠੀਕ ਹੁੰਦਾ?
2: ਜੇ ਆਪਣੇ ਪੱਧਰ ਤੇ ਕਦੇ ਕੁਛ ਕਰਿਆ ਹੁੰਦਾ ਤਾਂ ਹਰ ਇੱਕ ਮੰਨਦਾ ਵੀ ਯਾਰ ਹਾਂ ਬਹੁਤ ਬੰਦੇ ਏਦਾਂ ਦੇ ਨੇ ਵੀ ਜਿਹੜੇ ਪਹਿਲਾਂ ਮਾੜੇ ਸੀ ਉਹ ਚੰਗੇ ਹੋ ਗਏ, ਹੁਣ ਚਾਹੇ ਮੈਂ ਉਹਨੂੰ ਕੋਈ ਸਪੋਰਟ ਨੀ ਕਰਦਾ ਪਰ ਲੱਖਾ ਸਨਾਣੇ ਲੈ ਲਓ ਗੈਂਗਸਟਰ ਕਹਿੰਦੇ ਨੇ ਹੋਊਗਾ ਹਨਾ, ਪਰ ਮੈਂ ਹਜੇ ਵੀ ਕੋਈ ਉਹਦਾ ਪੱਖੀ ਨੀ। ਪਰ ਉਹ ਦੇਖੋ ਪੰਜਾਬੀਆਂ ਤੇ ਦੀ ਗੱਲ ਕਰ ਰਿਹਾ, ਦਰਖਤਾਂ ਦੇ ਜਿਹੜੇ ਦਰਖਤਾਂ ਨੂੰ ਉਜਾੜਦੇ ਫਿਰਦੇ ਆ ਉਹ ਬਾਹਰਲੇ ਉਹਨਾਂ ਨੂੰ ਰੋਕਦਾ ਟੋਕਦਾ, ਕੁਛ ਗੱਲਾਂ ਚੰਗੀਆਂ ਤਾਂ ਕਰ ਰਿਹਾ,
0: ਠੀਕ ਹੈ,
2: ਇਹਨੇ ਤਾਂ ਕਦੇ ਨੀ ਕਿਤੇ ਦੇਖਿਆ ਵੀ ਇਹ ਕੁਛ ਕਰ ਰਿਹਾ ਜੀ।
0: ਚਲੋ ਨਹੀਂ ਮੈਂ ਮੰਨਦਾ ਤੁਹਾਡੀ ਗੱਲ ਨੂੰ, ਥੈਂਕ ਯੂ ਜੀ।
2: ਹਾਂਜੀ
0: ਵੀ ਹੋਰ ਵੀ ਬਥੇਰੇ ਨਾਮ ਸੀਗੇ ਜਿਨ੍ਹਾਂ ਨੂੰ ਤੁਸੀਂ ਜੋੜ ਸਕਦੇ ਸੀ। ਇੱਕ ਕਾਲ ਹੋਰ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਨੰਬਰ ਦਵਾਂ, ਐਡਰੈਸ ਦਵਾਂ ਗਿੱਲ ਫਾਰਮ ਦਾ। ਸਬਜ਼ੀਆਂ ਦੀ ਪਨੀਰੀ ਚਾਹੀਦੀ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਆਦਿ, ਤਾਂ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨ 'ਤੇ ਨੇ, ਮਿਸ ਨਹੀਂ ਕਰ ਸਕਦੇ। 14085 ਡਿਕਸੀ ਰੋਡ, $2.49 ਤੋਂ ਸਬਜ਼ੀਆਂ ਦੀ ਪਨੀਰੀ ਐਟ ਗਿੱਲ ਫਾਰਮ। 11 to 7 ਡੇਲੀ ਖੁੱਲਦੇ ਆ, ਖੁੱਲਦੇ ਨੇ। 6986 ਹੈਲੋ।
3: ਹਾਂਜੀ ਵੀਰੇ ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ ਵੀਰੇ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
3: ਮੈਂ ਵੀ ਵੀਰੇ ਅੱਜ ਮੈਂ ਆਪਣੇ ਪਿਛਲੇ 1-2 ਕਾਲ ਦੇ ਗੱਲਾਂ ਕਰਕੇ ਗਏ ਨੇ, ਵਧੀਆ ਮੈਂ ਕੁਛ ਕਾਫੀ ਹੱਦ ਤੱਕ ਸਹਿਮਤ ਉਹ ਚੀਜ਼ਾਂ ਨਾਲ
0: ਜੀ।
3: ਜਿਵੇਂ ਪਹਿਲੀ ਗੱਲ ਤਾਂ ਜਿਵੇਂ ਹਨੀ ਸਿੰਘ ਨੇ ਐਡੀ ਵੱਡੀ ਸਟੇਟਮੈਂਟ ਦਿੱਤੀ ਸੀਗੀ ਨਾ, ਤੇ ਆਪਣੀ ਜਨਰੇਸ਼ਨ ਬਾਰੇ ਸਾਰਾ ਕੁਛ, ਲਾਈਕ ਉਹਦੇ ਬਾਰੇ ਕੁਛ ਇਹਨੇ ਮਾਫ਼ੀ ਨੀ ਮੰਗੀ ਕੋਈ, ਇਹਨੇ ਦੱਸਿਆ ਕਰੇ ਨੇ ਵੀ ਹਾਂ ਭਾਈ ਮੇਰੇ ਤੋਂ ਗਲਤ ਬੋਲਿਆ ਗਿਆ ਜੇ ਉਹ। ਤੇ ਨੰਬਰ 2 ਤੇ ਜਿਵੇਂ ਉਹਨੇ ਜੁੜ ਰਿਹਾ ਤੇ ਕੁਛ ਨੀ ਪਤਾ ਇਹਦੇ ਵਿੱਚ ਕੀ ਗੱਲਬਾਤ ਹੈਗੀ, ਇਹਨੇ ਕੁਛ ਉਹਦਾ ਸਪਸ਼ਟੀਕਰਨ ਦਿੱਤਾ ਹੈਗਾ, ਕੁਛ ਹੋਰ ਨੀ ਦਿੱਤਾ ਹੈਗਾ। ਤੇ ਮੈਂ ਵੀ ਨਾ ਇੱਕ ਰੀਸੈਂਟਲੀ, ਯਾਨੀ ਕਿ ਰੀਸੈਂਟਲੀ ਨੀ ਆਪਾਂ ਕਹਿ ਸਕਦੇ, ਮੈਂ 3-4 ਮਹੀਨੇ ਦੀ ਪਹਿਲਾਂ ਵੀਡੀਓ ਵੀ ਦੇਖੀ ਸੀ ਕਿਸੇ ਇਹ ਨਾ ਸ਼ੋਅ ਚ ਗਿਆ ਸੀਗਾ, ਆਈ ਥਿੰਕ ਸ਼ੋਅ ਚ ਗਿਆ ਸੀ, ਪਤਾ ਨੀ ਇੰਟਰਵਿਊ ਕਰ ਰਿਹਾ ਸੀਗਾ, ਤੇ ਇਹ ਤਾਂ ਉੱਥੇ ਬੈਠੇ ਵੀ ਕਰੀ ਜਾਂਦਾ ਸੀ ਕਹਿੰਦਾ ਵੀ ਆਹ ਚੱਕ ਮੈਂ 20 ਰੁਪਏ ਦਿੰਦਾ, ਚਾਹੇ 20 ਇੱਕ ਛੋਟੀ ਮੋਟੀ ਚੀਜ਼ ਲਾ ਲਓ, ਯਾਨੀ ਕਿ ਜੇ ਆਪਾਂ ਉਹਦੀ ਐਡ ਕਰ ਰਹੇ ਹਾਂ ਉਹ ਗਿਣੀ ਤੇ ਇੱਕ ਨਸ਼ੇ 'ਚ ਜਾਣੀ ਆ ਨਾ ਉਹ ਵੀ
0: ਜੀ ਜੀ।
3: ਤੇ ਮੈਨੂੰ ਨੀ ਪਤਾ ਵੀ ਹਾਂ ਇਹ ਕਿਵੇਂ ਹੈ ਕੀ ਇਹਦੀ ਗੱਲਬਾਤ, ਪਰ ਮੈਨੂੰ ਤੇ ਇੱਕ ਇਹ ਫੇਮ ਫੂਮ ਵਾਲੀ ਗੱਲ ਲੱਗਦੀ ਆ ਜਾਂ ਕੁਛ ਹੋਰ ਲੱਗਦੀ
0: ਆ। ਤੁਹਾਨੂੰ ਵੀ ਲੱਗਦਾ ਕਿ ਇਹੋ ਜਿਹੇ ਬੰਦੇ ਨੂੰ ਨਹੀਂ ਜੋੜਨਾ ਚਾਹੀਦਾ ਸੀ ਇਹੋ ਜਿਹੀ ਕੈਂਪੇਨ?
3: ਨਾ ਨਾ ਮੇਰੇ ਸਵਾਲ ਨੀ ਪੈਦਾ ਹੁੰਦਾ ਯਾਰ, ਇਹਨੇ ਕੀਤਾ ਕੀ ਯਾਰ ਤੱਕ, ਐਵੇਂ ਗੰਦ ਪਾਇਆ ਨੀ, ਹੋਰ ਕੀ ਕੀਤਾ ਹੋਇਆ ਇਹਨੇ?
0: ਗਵਰਨਮੈਂਟ ਦੀਆਂ ਐਜੂਕੇਸ਼ਨ ਦੀਆਂ ਗ੍ਰਾਂਟਸ ਬਈ 1 ਅਗਸਤ ਤੋਂ ਬਾਅਦ ਨਹੀਂ ਮਿਲਣੀਆਂ, ਤੁਹਾਡੇ ਕੋਲ 2 ਮਹੀਨੇ ਹੈਗੇ ਆ, ਉਸ ਤੋਂ ਵੀ ਘੱਟ ਪੈਸੇ ਲਓ ਗਵਰਨਮੈਂਟ ਕੋਲੋਂ ਤੇ ਆਪਣੀ ਪੜ੍ਹਾਈ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ। ਸਰਾਜ ਕਿਵੇਂ ਹੋ?
4: अगर आपके ओंटारियो में रेजिडेंसी 1 ईयर की है, आप पिछले 1 ईयर से ओंटारियो में रह रहे हैं, एंड देन आपका स्टेटस PR सिटीजन या प्रोटेक्टेड पर्सन है, एंड मेन थिंग अगर आपकी इनकम 2024 के नोटिस ऑफ असेसमेंट में $70,000 है, फैमिली इनकम नोटिस ऑफ असेसमेंट पे, तो ही आपको इसका एडवांटेज है। और बाकी एज लिमिट इसमें कुछ है नहीं, अगर आप 30 के हैं तो भी एलिजिबल है, 75 के हैं तो भी एलिजिबल है। बड़े सारे लाइक सिंगल मदर आते हैं, हाउस वाइफ, उबर ड्राइवर, ट्रक ड्राइवर, सेल्फ एम्प्लॉयड लोग की, उन्होंने बेस्ट बेनिफिट है, कोई क्रेडिट चेक नहीं है। 30 से लेके $100,000 की फंडिंग हासिल करें, जिसका आज की डेट में हाफ पोर्शन इज नॉन रिफंडेबल ग्रांट्स, और लाइक गवर्नमेंट फंडेड कोर्सेज करें, गवर्नमेंट फीस पे कर रही है एंड आपको लिविंग एक्सपेंसेस के लिए फंडिंग दे रही है, कहीं भी कैसे भी उस पैसे को आप खर्च कर सकते हैं, सिक्योरिटी फ्री, कोलैटरल फ्री, ये फंडिंग आपको डायरेक्ट आपके खाते में आती, मेरे खाते में नहीं आती।
0: सराज का नंबर है 4372643175, 437-264-3175। ਸਰਾਜ ਤੁਸੀਂ ਦੱਸ ਸਕਦੇ ਹੋ ਕਿ ਕਿੰਨੀ ਕੁ ਗ੍ਰਾਂਟ ਜੋ ਵਾਪਸ ਨਹੀਂ ਕਰਨੀ ਬਣ ਜਾਂਦੀ ਹੈ? ਫੈਮਿਲੀ ਆਫ 2 ਹੈ ਤੇ ਫੈਮਿਲੀ ਆਫ 5 ਹੈ, ਅੱਜ ਦੀ ਡੇਟ ਦੇ ਵਿੱਚ August 1 ਤੋਂ ਪਹਿਲਾਂ ਕਿੰਨੀ ਕੁ ਗ੍ਰਾਂਟ ਬਣੂਗੀ?
4: ਹਾਂਜੀ, ਅੱਜ ਕੀ ਡੇਟ ਮੈਂ ਫੈਮਿਲੀ ਆਫ 2 ਕੋ ਅਪ ਟੂ 45,000 ਕੀ ਫੰਡਿੰਗ ਬਣਤੀ ਹੈ, ਉਸਮੇ ਸੇ 25,000 ਤੋਂ ਗ੍ਰਾਂਟਸ ਹੀ ਹੈ, उसमें से कॉलेज की फीस अगर आप माइनस करेंगे 11,000 से 15,000, आप तब भी 10,000 से लेके 14,000 डॉलर तक घर लेके जा रहे हैं फैमिली ऑफ टू में। हस्बैंड वाइफ में से आप मान के चले रिटायर्ड कपल है, हस्बैंड वाइफ में से वाइफ पढ़ते हैं, अप टू 14,000 की फंडिंग वो लेके जा रहे हैं ग्रांट की, नेट ग्रांट अपने अकाउंट में, साथ में 17,500 का लोन लेके जा रहे हैं जो कि ऑप्शनल है। लेकिन अगर फैमिली ऑफ फाइव है तो अप टू 100,000 की फंडिंग है, हस्बैंड वाइफ दोनों पढ़ देने सोखे जो कोर्सेज कर देने, 2 से 3 घंटे लगाते हैं मंडे टू फ्राइडे। कुछ ऐसे कोर्सेज भी हैं जिनमें सेल्फ स्टडी है जो और ज्यादा इजी है एंड देयर इज नो एग्जामिनेशन, फुली ऑनलाइन है सब कोर्सेज हमारे पास ज्यादातर जो हमारे क्लाइंट्स लाइक करते हैं, एंड सिर्फ सोखे जो असाइनमेंट्स ने लाइक। और अगर 1 अगस्त के बाद आप देखेंगे आज फैमिली ऑफ फाइव को हस्बैंड वाइफ दोनों पढ़ रहे हैं, 100,000 की फंडिंग में से 50,000 तो ग्रांट्स है नॉन रिफंडेबल, रेस्ट 50,000 ऑप्शनल लोन एट 0% है। लेकिन 1 अगस्त के बाद 100,000 जो इनको आ रहा है सारा ही लोन है।
0: वेरी गुड, क्या बात है। सो नंबर है सरांज दा एक बार फिर 4372643175। एंड कोर्सेज केड़े केड़े ने सरांज ते डॉक्यूमेंट केड़े लगदे इहदे विच?
4: हाँ जी, डॉक्यूमेंट जी सोखे जे ने हमें लाइक इसमें नोटिस ऑफ असेसमेंट लग गया आपका, और आपके मैरिज सर्टिफिकेट हो गया, बच्चों के बर्थ सर्टिफिकेट हो गए, क्योंकि फैमिली साइज पे और इनकम पे फंडिंग डिपेंड करती है। यहाँ पे सबसे बड़ी बात क्या है, इनकम जितनी कम है आपकी उतना ज्यादा बेनिफिट है। यहाँ पे कोई पेपर का इधर उधर होता ही नहीं है क्योंकि गवर्नमेंट पे आपके डॉक्यूमेंट्स पहले से ही हैं। सर्विस कनाडा पे, सर्विस कनाडा मॉनिटर करता है इसको, ना कि सीआरए। गवर्नमेंट्स पहले के उसमें कुछ ऊपर नीचे हो ही नहीं सकता इस काम में, सबसे यूनिक सबसे ट्रांसपेरेंट काम है ये। अब इसमें आप फंडिंग हासिल करते हैं और बाकी लाइक डॉक्यूमेंट्स भी आपको मैंने बता दी, सिंपल से डॉक्यूमेंट्स हैं। कॉल करें, हमारे ऑफिस आए, हम टिम हॉर्टन में नहीं मिलते, प्रॉपर ऑफिस है हमारा 1,000 square feet का, हम इतने 7 years से हम काम कर रहे हैं, बहुतों को असिस्ट कर चुके हैं, एंड 218 एक्सपर्ट बुलेवर्ड पे हमारा ऑफिस है।
0: नंबर है 4372643175, 4372643175। सराज थैंक यू सो मच।
4: थैंक यू जी।
0: 1981 हेलो जी।
5: ਬਿਆਨਬਾਜ਼ੀ ਚ ਕਦੇ ਕੰਟਰੋਵਰਸੀ ਚ ਇਹ ਹਾਈਲਾਈਟ ਹੀ ਰਹਿੰਦਾ, ਕਦੇ ਦਿੱਲੀ ਵਾਲੀ ਕੁੜੀਆਂ ਬਾਰੇ ਕਮੈਂਟ ਗਲਤ ਕਰਦਾ, ਜਿਆਦਾ ਇਹਨੇ ਜੋ ਛੱਡਿਆ ਸੀ ਤਾਂ 100% ਬੰਦਾ ਬਣਦਾ, ਗਾਣੇ ਗਾਉਂਦਾ, ਚਲੋ ਪਾਰਟੀ ਦੇ ਗਾਣੇ ਗਾਉਂਦਾ ਉਹ ਗੱਲ ਡਿਫਰੈਂਟ ਆ, ਬਟ ਜਿਹੜਾ ਇਹ ਯੂਥ ਦਾ ਫੇਸ ਬਣਿਆ ਇਹ ਬਹੁਤ ਅੱਛੇ ਕੰਮ ਲਈ ਯੂਜ਼ ਹੋ ਸਕਦਾ ਸੀਗਾ, ਬਟ ਇਹ ਪਤਾ ਸੁਣ ਰਿਹਾ ਹੀ ਨੀ ਜੀ। ਕੋਈ ਨਾ ਕੋਈ ਬਿਆਨਬਾਜ਼ੀ ਹਾਈਲਾਈਟ ਰਹਿੰਦਾ ਹੀ ਆ ਕਿਤੇ ਨਾ ਕਿਤੇ 2-3 ਮਹੀਨੇ ਵਿੱਚ, ਤੇ ਲੋਕਾਂ ਲਈ ਐਕਸੈਪਟੇਬਲ ਨਹੀਂ ਹੈਗਾ ਕਿਉਂਕਿ ਲੋਕੀ ਹਿਸਟਰੀ ਦੇਖਦੇ ਉਹ ਬੰਦੇ ਦੀ, ਪਰ ਕਹਿੰਦਾ ਯਾਰ ਬੰਦਾ।
0: ਪਰ ਭਾਜੀ ਹੁਣ ਤੁਸੀਂ ਹਿਸਟਰੀ ਦੀ ਗੱਲ ਕੀਤੀ, ਹੁਣ ਲੋਕ ਬਦਲ ਵੀ ਸਕਦੇ ਆ ਨੀ?
5: ਹਾਂਜੀ, ਬਟ ਬਦਲੇ ਨੀ ਜੀ।
0: ਅੱਛਾ, ਬਦਲਿਆ ਨੀ, ਠੀਕ ਹੈ।
5: ਹਾਂਜੀ, ਬਟ ਚਲੋ ਆਪਾਂ ਨੀ ਉਹਨੂੰ ਪਤਾ ਨਸ਼ਾ ਕਰਦਾ, ਆਪਾਂ ਹਨਾ ਕਦੇ ਉਹ ਚੀਜ਼ ਬਾਰੇ ਨੀ ਨਿਊਜ਼ ਸੁਣੀ, ਬਟ ਗਾਉਂਦਾ ਕਈ ਵਾਰੀ ਗਲਤ ਬੋਲ ਜਾਂਦਾ, ਕਿਸੇ ਕੁੜੀਆਂ ਬਾਰੇ ਗਲਤ ਬੋਲ ਜਾਂਦਾ, ਉਹ ਚੀਜ਼ਾਂ ਨਾ ਕਰੇ, ਹਾਈਲਾਈਟ ਨਾ ਹੋਵੇ, ਕਿਉਂਕਿ ਜੋ ਇੱਕ ਵਾਰੀ ਹਾਈਲਾਈਟ ਹੁੰਦਾ ਉਹ ਬਹੁਤ ਜ਼ਿਆਦਾ ਹਾਈਲਾਈਟ ਹੁੰਦਾ, ਸਾਰੇ ਵਰਲਡ ਵਿੱਚ ਹਾਈਲਾਈਟ ਹੁੰਦਾ, ਤੇ ਲੋਕ ਯਾਦ ਰੱਖਦੇ ਉਹ ਚੀਜ਼, ਲੋਕ ਭੁੱਲਦੇ ਨੀ ਛੇਤੀ।
0: ਠੀਕ ਹੈ, ਚਲੋ ਨਹੀਂ ਬਾਕੀ ਨੀ ਭੁੱਲਦੇ ਲੋਕ, ਤਾਂ ਹੀ ਤਾਂ ਲੋਕ ਇੱਕ ਇੱਕ ਚੀਜ਼ ਦੀ ਸਫਾਈ ਵੀ ਚਾਹੁੰਦੇ ਆ, ਲੋਕ ਇੱਕ ਇੱਕ ਚੀਜ਼ ਦੀ ਮਾਫੀ ਵੀ ਚਾਹੁੰਦੇ ਆ, ਤੇ ਲੋਕ ਕਹਿੰਦੇ ਆ ਯਾਰ ਤੁਸੀਂ ਜੇ ਕੁਛ ਗਲਤ ਕੀਤਾ ਤੇ ਚੰਗੇ ਪਾਸੇ ਤੁਰਨ ਤੋਂ ਪਹਿਲਾਂ ਦੁਨੀਆ ਨੂੰ ਮਾਫੀ ਮੰਗ ਕੇ ਪਹਿਲਾਂ ਦਿਖਾਓ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਇੰਡੀਅਨ ਫਰੂਟਲੈਂਡ ਦਾ ਦਿੰਦਾ, ਉਹਨਾਂ ਗਰੋਸਰੀ ਕਰਨੀ ਹੈ ਇੰਡੀਅਨ ਫਰੂਟਲੈਂਡ। ਇਹਨਾਂ ਦੀਆਂ 6 ਲੋਕੇਸ਼ਨਾਂ ਨੇ ਬਰੈਂਪਟਨ ਦੇ ਵਿੱਚ, 1 ਲੋਕੇਸ਼ਨ ਗੁਆਲਫ ਤੇ 1 ਲੋਕੇਸ਼ਨ ਕੇਂਬਰਿਜ। ਵਧੀਆ ਟੌਪ ਦੀ ਗਰੋਸਰੀ ਕਿੱਥੋਂ ਕਰਨੀ ਹੈ? ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਤੋਂ। ਉਸ ਤੋਂ ਇਲਾਵਾ ਯਾਦ ਰੱਖੋ ਤੁਸੀਂ ਜ਼ਰੂਰ ਸਿਕਿਉਰਿਟੀ ਕੈਮਰੇ ਲਾਉਣੇ ਆ, ਗੇਜ਼ਰ ਮੋਨੀਟਰਿੰਗ, ਤੁਹਾਡੀ ਕੋਈ ਟਰੱਕ ਯਾਰਡ ਹੈ ਨਾਲ ਦੀ ਨਾਲ, ਤੁਹਾਡੀ ਕੋਈ ਕਹਿ ਲਓ ਕਿ ਡੀਲਰਸ਼ਿਪ ਹੈ, 25-30 ਕੈਮਰੇ ਲਾ ਦੇਣਗੇ। ਜੇ ਕੋਈ ਤੁਹਾਡੀ ਪ੍ਰੋਪਰਟੀ 'ਤੇ ਕੋਈ ਕੀੜੀ ਵੀ ਪੈਰ ਧਰਦੀ ਹੈ ਨਾ, ਤੁਹਾਨੂੰ ਪਤਾ ਲੱਗੂਗਾ, ਇਹਨਾਂ ਨੇ ਕਾਲ ਕਰ ਦੇਣੀ, ਬਈ ਪ੍ਰੋਪਰਟੀ 'ਤੇ ਆਏ ਆ, ਪੁਲਿਸ ਨੂੰ ਅਸੀਂ ਦੱਸਤਾ ਅਤੇ ਤੁਸੀਂ ਵੀ ਹੋ ਜਾਓ ਕੈਮ। ਸੋ ਜ਼ਰੂਰ ਨੰਬਰ ਤੁਸੀਂ ਨੋਟ ਕਰ ਲਓ, 905-520-5200 ਗੇਜ਼ਰ ਮੋਨੀਟਰਿੰਗ, 8349 ਹੈਲੋ।
6: ਜੀ ਬਾਈ ਜੀ, ਕੀ ਹਾਲ ਹੈ ਜੀ?
0: ਠੀਕ ਹੈ ਬਾਈ ਜੀ, ਕਿਵੇਂ ਹੋ?
6: ਵਧੀਆ, ਤੁਸੀਂ ਟਾਈਮ? ਮੈਂ ਕਿਹਾ ਜੀ ਉਵੇਂ ਤਾਂ ਪਤਾ ਹਨੀ ਸਿੰਘ ਦੀ ਜੀ ਗੱਲ ਚੱਲਦੀ ਜੀ, ਪ੍ਰੋਪਰ ਗੱਲ ਕੀ ਹੈ ਜੀ?
0: ਅਸੀਂ ਗੱਲ ਕਰ ਰਹੇ ਹੁਣ ਹਨੀ ਸਿੰਘ ਐਂਟੀ ਡਰੱਗ ਕੈਂਪੇਨ ਦੇ ਨਾਲ ਜੁੜੇ ਆ, ਮੈਂ ਪੁੱਛ ਰਿਹਾ ਕਿ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਨਸ਼ਾ ਬੜਾ ਕੀਤਾ, ਦਾਰੂ ਬਹੁਤ ਪੀਤੀ ਆ ਅਤੇ ਪ੍ਰਮੋਟ ਕੀਤਾ ਇਹਨਾਂ ਚੀਜ਼ਾਂ ਨੂੰ, ਕੀ ਇਹੋ ਜਿਹੇ ਬੰਦਿਆਂ ਨੂੰ ਜੁੜਨਾ ਚਾਹੀਦਾ ਇਹੋ ਜਿਹੀ ਕੈਂਪੇਨ ਨਾਲ? ਕੁਝ ਕੁ ਲੋਕ ਕਹਿ ਰਹੇ ਹਾਂ ਯਾਰ ਨਵੀਂ ਜ਼ਰੂਰ ਜੁੜਨਾ ਚਾਹੀਦਾ ਕਿਉਂਕਿ ਉਹ ਬੰਦੇ ਹੱਡ ਬੀਤੀ ਸੁਣਾ ਸਕਦੇ ਵੀ ਅਸੀਂ ਵੀ ਇਹਨਾਂ ਚੀਜ਼ਾਂ 'ਚੋਂ ਲੰਘੇ ਹਾਂ, ਇਹਨਾਂ ਕੰਮਾਂ 'ਚ ਕੁਛ ਨਹੀਂ ਰੱਖਿਆ। ਦੂਜੇ ਪਾਸੇ ਕੁਝ ਇੱਕ ਲੋਕ ਕਹਿ ਰਹੇ ਆ ਯਾਰ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਵੀ ਨਹੀਂ ਜੁੜਨਾ ਚਾਹੀਦਾ ਜਿਨ੍ਹਾਂ ਨੇ ਨਸ਼ਾ ਬੜਾ ਪ੍ਰਮੋਟ ਕੀਤਾ। ਨਸ਼ਾ ਬੜਾ ਕੀਤਾ ਤੇ ਪ੍ਰਮੋਟ ਕੀਤਾ, ਇਹ ਜਿਹੇ ਬੰਦੇ ਨੂੰ ਜੁੜਨਾ ਚਾਹੀਦਾ ਜਾਂ ਨਹੀਂ?
7: ਦੋ ਗੱਲਾਂ ਹੀ, ਜੁੜਨਾ ਵੀ ਚਾਹੀਦਾ, ਜੁੜਨਾ ਉਹਨੂੰ ਚਾਹੀਦਾ ਜਿਹੜੇ ਬੰਦੇ ਨੇ ਮਾੜੇ ਕੰਮ ਨਾ ਕੀਤੇ ਹੋਣ ਜਾਂ ਇਕੱਲਾ ਹੀ ਨਸ਼ਾ ਕੀਤਾ ਹੋਵੇ। ਹੁਣ ਇਹਨੇ ਜੀ ਮਾੜੇ ਕੰਮ ਬਥੇਰੇ ਕੀਤੇ ਆ, ਇੱਕ ਬੰਦੇ ਬਥੇਰੇ ਬੰਦੇ ਜਿਹਨਾਂ ਨੂੰ ਮੰਨ ਕੇ ਚੱਲੋ, ਬਥੇਰੇ ਆਪਣੇ ਪੰਜਾਬ ਚ ਹੈਗੇ ਆ ਬੰਦੇ ਜਿਹੜੇ ਇਕੱਲੇ ਪਹਿਲਾਂ ਨਸ਼ਾ ਹੀ ਕਰਦੇ, ਚਲੋ ਨਸ਼ੇ ਦੀਆਂ ਬਦਨਾਮ ਸੀ, ਤੁਹਾਨੂੰ ਪਤਾ ਜੀ ਕਿਹੜੇ ਕਿਹੜੇ ਚੱਕਰਾਂ ਚ ਬਦਨਾਮ
0: ਆ, ਨਹੀਂ ਜੁੜਨਾ ਚਾਹੀਦਾ ਇਹਨੂੰ, ਹੈ ਨਹੀਂ ਇਹੋ ਜਿਹੀਆਂ ਚੀਜ਼ਾਂ ਨਾਲ। ਰਾਜਵੰਤ ਦਾ ਨੰਬਰ ਦਵਾਂ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕਾਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਰਾਜਵੰਤ ਜੀ। ਰਾਜਵੰਤ ਦਾ ਨੰਬਰ ਹੈ 6476744735। ਰਾਜਵੰਤ ਕੌਰ 6476744735, ਰਾਜਵੰਤ ਕੌਰ ਆਟੋ ਹੋਮ ਤੇ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ। ਹੁਣ ਮੈਂ ਗਾਣਾ ਕਿਸੇ ਹੋਰ ਦਾ ਹੀ ਲਾ ਦੇਣਾ, ਨਹੀਂ ਤੁਸੀਂ ਕਹਿਣਾ ਨਵੀਂ ਯਾਰ ਜਿਹੜੇ ਬੰਦੇ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਗਾਣਾ ਵੀ ਉਦੋਂ ਦਾ ਲਾਤਾ, ਸੋ ਕਿਸੇ ਹੋਰ ਦਾ ਲਾਉਂਦੇ ਹਾਂ ਤੁਹਾਡੇ ਲਈ। ਸੋ ਨੰਬਰ ਹੈ ਆਪਣਾ 905-673-3337, 9053337-9563-3337-9563-333-7 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਆਪਣਾ ਫੋਨ ਨੰਬਰ ਹੈ। ਨਵੇਂ ਘਰ ਆ ਰਹੇ ਆ ਬਈ ਬਹੁਤ ਰੀਜ਼ਨੇਬਲ ਪ੍ਰਾਈਸ ਤੋਂ, ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਬਿਲਕੁਲ 48481। ਹੈਲੋ ਜੀ।
8: ਹੈਲੋ
0: ਹੈਲੋ ਜੀ,
8: ਹਾਂਜੀ ਮੇਰੀ ਆਵਾਜ਼ ਆਉਂਦੀ ਹੈ?
0: ਹਾਂਜੀ ਵੀਰੇ।
8: ਹਾਂਜੀ ਮੈਂ ਅਦਿੱਤਿਆ ਬੋਲਦਾ ਜੀ।
0: ਜੀ ਅਦਿੱਤਿਆ, ਕੀ ਹਾਲ ਹੈ?
8: ਤੁਹਾਡਾ ਰੇਡੀਓ ਸੁਣਦਾ ਸੀ ਤੇ ਮੈਂ ਕਿਹਾ ਫੋਨ ਕੀਤਾ ਜਾਵੇ।
0: ਜੀ ਸਰ,
8: ਮੈਂ ਓਪੀਨੀਅਨ ਦੇਣਾ ਸੀ ਆਪਣਾ, ਤੇ ਮੈਂ ਤਾਂ ਕਹਿੰਦਾ ਡਿਪੈਂਡ ਕਰਦਾ ਜੇ ਬੰਦਾ ਆਪ ਛੱਡ ਗਿਆ ਹੁਣ ਪੂਰੀ ਤਰ੍ਹਾਂ, ਹਨਾ, ਫੇਰ ਜੇ ਏਦਾਂ ਦੀ ਕੈਂਪੇਨ ਕਰਵਾਏ ਫੇਰ ਤਾਂ ਠੀਕ ਗੱਲ ਆ, ਕਿਉਂਕਿ ਜਿਹੜੇ ਏਦਾਂ ਦੇ ਬੰਦੇ ਹੁੰਦੇ ਇਨਫਲੂਐਂਸਰ, ਜਿਹੜਾ ਬੰਦਾ ਇਨਫਲੂਐਂਸਰ ਹੁੰਦਾ ਬੰਦੇ ਫੋਲੋ ਵੀ ਉਹਨੂੰ ਜ਼ਿਆਦਾ ਕਰਦੇ, ਹਨਾ
0: ਜੀ।
8: ਤੇ ਹੁਣ ਜੇ ਬੰਦਾ ਛੱਡ ਗਿਆ ਤੇ ਹੁਣ ਇਹ ਬੰਦਾ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਦਾ ਰੋਲ ਮਾਡਲ ਸੀਗਾ, ਤੇ ਹੁਣ ਸੇਮ ਬੰਦਾ ਜੇ ਹੁਣ ਨਸ਼ਾ ਛੱਡ ਕੇ ਹੁਣ ਆਪਣੀ ਐਕਸਪੀਰੀਅੰਸ ਬੁਰੇ ਦੱਸੂਗਾ ਤੇ ਦੱਸੂਗਾ ਕਿ ਮਤਲਬ ਕਿਉਂ ਮਾੜਾ ਆ, ਤੇ ਉਹੀ ਬੰਦੇ ਜਿਹੜੇ ਨਸ਼ਾ ਪੱਤਾ ਕਰਦੇ ਆ ਏਦਾਂ ਦੇ ਬੰਦੇ ਦੀ ਗੱਲਾਂ ਸੁਣ ਕੇ ਐਕਸਪੀਰੀਅੰਸ ਸੁਣ ਕੇ ਮੈਂ ਤਾਂ ਕਹਿੰਦਾ ਵਧੀਆ ਗੱਲ ਆ, ਬੰਦੇ ਨੂੰ ਕਰਨਾ ਚਾਹੀਦਾ, ਲੇਕਿਨ ਜੇ ਛੱਡ ਗਿਆ ਤਾਂ
0: ਯਾ ਚਲੋ ਆਫ ਕੋਰਸ, ਜੇ ਆਪ ਐਂਟੀ ਡਰਗ ਦੀ ਗੱਲ ਕਰੂਗਾ ਰਾਤ ਨੂੰ ਜਾ ਕੇ ਆਪ ਨਸ਼ਾ ਕਰੂ, ਆਫ ਕੋਰਸ ਫਿਰ ਤਾਂ ਨਹੀਂ ਇਹਨੂੰ ਜੋੜਨਾ ਚਾਹੀਦਾ।
8: ਮਤਲਬ ਇਹ ਨਾ ਹੋਣਾ ਚਾਹੀਦਾ ਨਾ ਇੱਥੇ ਕੈਂਪੇਨ ਚਲਾਉਂਦਾ ਆ ਅਗਲਾ ਗਾਣਾ ਅਜੇ ਨਸ਼ਿਆਂ ਦੇ, ਕੀ ਫਾਇਦਾ
0: ਯਾ? ਨਹੀਂ ਨਹੀਂ ਫਿਰ ਤਾਂ ਬਿਲਕੁਲ 100%।
8: ਮੇਰਾ ਇਹ ਸੀਗਾ ਤੇ ਬਾਕੀ ਜੀ ਤੁਹਾਡਾ ਰੇਡੀਓ
0: ਸੁਣੀਦਾ ਹਮੇਸ਼ਾ, ਬਹੁਤ ਵਧੀਆ ਲੱਗਦਾ ਆ।
8: ਥੈਂਕ ਯੂ
0: ਦਿੱਤਿਆ, ਬਹੁਤ ਸ਼ੁਕਰੀਆ। ਨਹੀਂ ਦੇਖੋ, ਹਾਂ ਉਹ ਤਾਂ 100% ਗੱਲ ਹੈ। ਹੁਣ ਜੇ ਮੈਂ ਕੋਈ ਚੀਜ਼ ਕਹਿ ਰਿਹਾ ਬਾਅਦ ਦੇ ਵਿੱਚ ਮੈਂ ਜਾ ਕੇ ਉਹ ਚੀਜ਼ ਕਰ ਰਿਹਾ ਉਹ ਤਾਂ 100% ਇਨਕਰੈਕਟ ਤੇ ਗਲਤ ਗੱਲ ਹੋਵੇਗੀ। ਤੁਹਾਡੇ ਲਈ ਦੋ ਕੁ ਬੋਲ ਲਾਉਂਦੇ ਹਾਂ ਫਿਰ ਵਾਪਸ ਆ ਕੇ ਬਾਕੀ ਦੀਆਂ ਕਾਲਸ ਵੀ ਲੈਂਦੇ ਹਾਂ।